0: ਹਰਿਆਣੇ ਤੋਂ ਉਹ ਖਤਮ ਕਰਤਾ ਸੈਂਟਰ ਨੇ, ਮਾੜੇ ਮੋਟੇ ਬਿਆਨ ਆਏ ਰਾਹਤ ਨੂੰ ਪਹਿਲਾਂ ਦੀ ਗੱਲ ਹੀ ਹੈ
1: ਜੀ ਜੀ ਜੀ,
0: ਉਦੋਂ ਪਹਿਲਾਂ CISF ਲਿਆ ਕੇ ਲਾਤੀ BBMB ਦੇ ਉੱਤੇ, ਉਦੋਂ ਦੋ ਚਾਰ ਦਿਨ ਬਿਆਨ ਆਏ, ਗੱਲ ਠੱਪ ਹੋ ਗਈ।
1: ਪ੍ਰਮਾਨ ਸਾਹਿਬ ਉੱਥੇ ਜਾਂਦੇ ਆ, ਨਾਲ ਹਰਜੋਤ ਬੈਂਸ ਵੀ ਜਾਂਦੇ ਆ,
0: ਕਹਿੰਦੇ ਨਹੀਂ ਕੋਈ ਕੋਈ ਲੜਾਈ ਵਿੱਢੀ ਗਈ, ਕੋਈ ਸੰਘਰਸ਼ ਵਿੱਢਿਆ ਗਿਆ, ਐਲਾਨ ਕੀਤਾ ਗਿਆ ਵੀ ਅਸੀਂ ਮੋਰਚਾ ਲਾਵਾਂਗੇ, ਖੋਲਾਂਗੇ, ਚੁੱਪ ਹੈ, ਲੋਕ ਵੀ ਭੁੱਲ ਗਏ। ਹੁਣ ਲੋਕਾਂ ਦੀ ਜੀਭ ਨਿਕਲੀ ਪਈ ਆ ਪਾਣੀ ਵਾਲੇ ਮਸਲੇ ਤੇ, ਪਾਣੀ ਦਾ ਡੂੰਘਾ ਹੋ ਰਿਹਾ, ਦਰਿਆਵਾਂ ਦਾ ਪਾਣੀ ਸਾਡਾ ਖੋਹ ਕੇ ਲੈ ਗਏ ਜਾਂ ਕੰਟਰੋਲ ਕਰ ਲਿਆ ਆਪਣੇ ਤਰੀਕੇ ਨਾਲ, ਜਿਹਨੂੰ ਦੇਣਾ ਜਿਹਨੂੰ ਦੇਣਾ ਉਹਨੂੰ ਦੇਣਗੇ ਉਹ
1: ਜੀ।
0: ਇਸ ਮੁੱਦੇ ਤੇ ਸਾਡਾ ਧਿਆਨ ਹੀ ਹੈ ਨੀ, ਅਹਿਮ ਮੁੱਦਾ ਪੰਜਾਬ ਦਾ ਹੈ, ਪਾਣੀ ਨਾਲ ਹੀ ਪੰਜਾਬ ਆ ਤੇ ਪੰਜਾਬ ਪਾਣੀ ਪੰਜਾਬ ਦਾ ਹੈ, ਇਹਦੇ ਉੱਤੇ ਕੋਈ ਧਿਰ ਲੜਾਈ ਨਹੀਂ ਲੜਨ ਨੂੰ ਤਿਆਰ ਹੈਗੀ। ਜਿੰਨੀਆਂ ਸਿਆਸੀ ਧਿਰਾਂ ਨੇ, ਤੁਸੀਂ ਦੱਸ ਦਿਓ ਇੱਕ ਦੋ ਦਿਨ ਬਿਆਨ ਆਏ ਤੁਸੀਂ ਦੇਖੇ, ਉਦੋਂ ਬਾਅਦ ਗੱਲ ਆਈ ਗਈ ਹੋਗੀ ਇਹਨਾਂ ਨੂੰ, ਉਹਨਾਂ ਨੂੰ ਵੀ ਪਤਾ ਸੈਂਟਰ ਵਾਲਿਆਂ ਨੂੰ, ਦਿੱਲੀ ਵਾਲਿਆਂ ਨੂੰ ਵੀ ਇਹ ਬਿਆਨਾਂ ਤੱਕ ਹੀ ਸੀਮਤ ਨੇ, ਇਹਨਾਂ ਨੇ ਲੜਾਈ ਤੋਂ ਲੜਨੀ ਹੈ ਨੀ ਵੀ ਕੋਈ ਗੱਲ ਨੀ, ਦੇਣ ਦੋ ਚਾਰ ਬਿਆਨ ਉਦੋਂ ਬਾਅਦ ਚੁੱਪ ਹੋ ਜਾਣੇ ਆ। ਡੈਮਾਂ ਦਾ ਕੰਟਰੋਲ ਵੀ ਲੈ ਗਏ, ਯੂਨੀਵਰਸਿਟੀ ਵੀ ਖੋਣਗੇ ਤੁਸੀਂ ਦੇਖ ਲਿਓ, ਰਾਜਧਾਨੀ ਖੋ ਹੀ ਚੁੱਕੇ ਨੇ। ਹੋਰ ਤੁਸੀਂ ਅੱਗੇ ਦੇਖਿਓ ਵੀ ਪੰਜਾਬ ਦੇ ਟੁਕੜੇ ਕਿਵੇਂ ਕਰਨੇ, ਉਹਨਾਂ ਨੇ ਆਹ ਸਾਰਾ ਪਠਾਨਕੋਟ ਵਾਲਾ ਏਰੀਆ ਕਿਵੇਂ ਕੱਟ ਕੇ ਪਰਲੇ ਪਾਸੇ ਨੂੰ ਜੋੜਦੇ ਆ, ਤੁਸੀਂ ਹਾਲਾਤ ਦੇਖੋ ਪੰਜਾਬ ਦੇ ਕੀ ਬਣਦੇ ਆ।
1: ਲੱਖਾ ਕਹਿ ਰਿਹਾ ਵੀ ਸਰਕਾਰ ਨੇ ਕੋਈ ਐਫਰਟ ਨਹੀਂ ਕੀਤਾ ਜਾਂ ਮੋਰਚਾ ਨਹੀਂ ਲਾਇਆ ਗਾ ਜਾਂ ਹੋਰ ਬਾਕੀ ਸਿਆਸੀ ਧਿਰਾਂ ਨੇ, ਤੁਹਾਡੀ ਵੀ ਸਿਆਸੀ ਧਿਰ ਆ ਵਾਰਸ ਪੰਜਾਬ ਦੇ, ਤੁਸੀਂ ਵੀ ਲਾ ਸਕਦੇ ਹੋ ਮੋਰਚਾ, ਲੱਖੇ ਨੂੰ ਤਾਂ ਖੁੱਲ੍ਹ ਹੈ।
0: ਬਿਲਕੁਲ ਲਾਉਣਾ ਚਾਹੀਦਾ, ਮੈਂ ਤਾਂ ਇਹ ਗੱਲ ਪਾਰਟੀ ਪੱਧਰ ਤੇ ਵੀ ਰੱਖੀ ਸੀ
1: ਜੀ
0: ਵੀ ਸਾਨੂੰ ਇਹ ਮੋਰਚੇ ਨੂੰ ਲੜਨ ਦੀ ਲੜਾਈ ਲੜਨੀ ਚਾਹੀਦੀ ਹੈ, ਇਹ ਅਹਿਮ ਲੜਾਈ ਹੈ ਅੱਜ ਪੰਜਾਬ ਦੀ। ਚਲੋ ਅਸੀਂ ਵੀ ਵਿਚਾਰ ਵਟਾਂਦਰਾ ਕਰ ਰਹੇ ਹਾਂ ਵੀ ਲੜਾਈ ਨੂੰ ਕਿਸ ਤਰੀਕੇ ਨਾਲ ਲੜਿਆ ਜਾਵੇ, ਪਰ ਪਹਿਲਾ ਜਿਹੜਾ ਫਰਜ਼ ਬਣਦਾ ਸੀ ਉਹ ਬਣਦਾ ਇਹ ਸਰਕਾਰ ਦਾ, ਸਰਕਾਰ ਦਾ ਫਰਜ਼ ਇਹ ਬਣਦਾ ਕਿ ਅਸੀਂ ਜੇ ਤੁਸੀਂ ਸੈਂਟਰ ਨਾਲ ਇਸ ਵੇਲੇ ਦੋ ਮੁੱਖ ਮੰਤਰੀ ਸਟਾਲਿਨ ਤਾਮਿਲਨਾਡੂ ਤੋਂ ਤੇ ਮਮਤਾ ਬਨਰਜੀ ਪੱਛਮੀ ਬੰਗਾਲ ਤੋਂ, ਦੋ ਮੁੱਖ ਮੰਤਰੀ ਹਿੱਕ ਡਾਹ ਕੇ ਲੜਾਈ ਲੜ ਰਹੇ ਆਪਣੇ ਲੋਕਾਂ ਦੀ ਖਾਤਰ, ਆਪਣੇ ਹੱਕਾਂ ਆਪਣੇ ਹਿੱਤਾਂ ਦੀ ਖਾਤਰ, ਇਹ ਸਾਰੇ ਹੱਕ ਹਕੂਕ ਆਪਣੇ ਵੇਚ ਰਹੇ ਆ, ਚੁੱਪ ਹੋ ਰਹੇ ਨੇ। ਪੰਜਾਬ ਜਿਹੜਾ ਸਭ ਤੋਂ ਮੰਨਿਆ ਗਿਆ ਸੂਬਾ ਸੀ, ਪੰਜਾਬੀ ਮੰਨੇ ਹੋਏ ਲੋਕ ਸੀ ਆਪਣੇ ਹੱਕਾਂ ਖਾਤਰ ਲੜਨ ਵਾਲੇ, ਉਹ ਪੰਜਾਬੀ ਸਭ ਤੋਂ ਪਿੱਛੇ ਆ ਕੇ ਖੜੇ ਹੋ ਗਿਆ। ਕਿਤੇ ਕੋਈ ਤੁਹਾਨੂੰ ਪੰਜਾਬੀ ਜਾਂ ਪੰਜਾਬ ਦੀ ਸਰਕਾਰ ਜਾਂ ਕੋਈ ਪੰਜਾਬ ਦੀ ਧਿਰ ਪੰਜਾਬ ਦੇ ਹੱਕਾਂ ਖਾਤਰ ਲੜਦੀ ਨਜ਼ਰ ਨਹੀਂ ਆਉਂਦੀ, ਆਹ ਲੜਦੇ ਫਿਰਦਾ ਕੋਈ ਬਾਦਲਾਂ ਪਿੱਛੇ ਲੜਦਾ ਫਿਰਦਾ, ਕੋਈ ਇਹਨਾਂ ਪਿੱਛੇ ਦੂਜਿਆਂ ਤੀਜਿਆਂ ਪਿੱਛੇ ਲੜਦਾ ਫਿਰਦਾ।
1: ਤੁਸੀਂ ਕਿਹਾ ਕਿ ਸਰਕਾਰ ਦੇ ਉਲਟ ਜਾਂ ਸੈਂਟਰ ਸਰਕਾਰ ਦੇ ਉਲਟ ਪਹਿਲਾ ਫਰਜ਼ ਬਣਦਾ ਸੀ ਪੰਜਾਬ ਸਰਕਾਰ ਦਾ ਲੜਨ ਦੇ ਲਈ, ਤੁਹਾਨੂੰ ਮੈਂ ਸਵਾਲ ਕੀਤਾ ਕਿ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ, ਤੁਸੀਂ ਕਿਹਾ ਕਿ ਅਸੀਂ ਵੀ ਮੋਰਚਾ ਲਾਵਾਂਗੇ, ਪਰ ਕਹਿਣ ਵਾਲੇ ਇਹ ਵੀ ਕਹਿੰਦੇ ਅੰਮ੍ਰਿਤਪਾਲ ਹੋਰਾਂ ਤੇ NSA ਹਟੀ ਆ ਕਿ ਭਾਈ ਇਹਨਾਂ ਦੀ ਸੈਟਿੰਗ ਹੋ ਗਈ BJP ਨੂੰ, ਲੱਖਾ ਕਿਵੇਂ ਦੇਖਦਾ ਇਸ ਗੱਲ ਨੂੰ?
0: NSA ਦਾ ਕੋਈ ਆਧਾਰ ਬਣਦਾ ਸੀ? ਇਹਨਾਂ ਨੇ ਪਹਿਲਾਂ ਵੀ ਜਿਹੜੀ NSA ਲਗਾਤਾਰ 3 ਸਾਲ ਪਹਿਲਾਂ 1 ਸਾਲ ਤੋਂ ਫਿਰ ਦੂਜਾ ਸਾਲ ਫਿਰ ਤੀਜਾ ਸਾਲ ਵਧਾਈ ਹੈ, ਉਹ ਵੀ ਕੋਈ ਨਾ ਕੋਈ ਇਹਨਾਂ ਨੇ ਡਰਾਮਾ ਰਚਿਆ, ਕੋਈ ਸਾਜ਼ਿਸ਼ਾਂ ਰਚੀਆਂ, ਕਿਤੇ ਕਿਸੇ ਕਤਲ ਨਾਲ ਜੋੜਿਆ ਗਿਆ, ਕਦੇ ਲਿਸਟਾਂ ਜਾਰੀ ਕੀਤੀਆਂ ਗਈਆਂ। ਹੁਣ ਇਸ ਵੇਲੇ ਵੀ ਇਹੀ ਹੋਇਆ ਕੰਮ, ਇਸ ਵੇਲੇ ਵੀ ਇਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ, ਆਪਦੇ ਜਿਹੜੇ ਗਦਾਰ ਜਿਹਨਾਂ ਨੇ ਸਿਰਾਂ 'ਚ ਸਿਰ ਪੱਗਾਂ 'ਚ ਫਸਾਏ ਹੋਏ ਨੇ, ਜਿਹੜੇ ਏਜੰਸੀਆਂ ਦੇ ਇਸ਼ਾਰਿਆਂ 'ਤੇ ਖੇਡਦੇ ਨੇ, ਉਹਨਾਂ ਨੇ ਵੀ ਐਤਕੀ ਕੋਸ਼ਿਸ਼ ਕੀਤੀ ਵੀ ਸਾਨੂੰ ਪਾਕਿਸਤਾਨ ਤੋਂ ਫੋਨ ਕਰਾ ਕੇ ਧਮਕੀਆਂ ਦਵਾ ਰਿਹਾ ਅੰਮ੍ਰਿਤਪਾਲ, ਪਰ ਗਰਾਊਂਡ ਨਹੀਂ ਬਣਿਆ। ਕੋਈ ਠੋਸ ਸਬੂਤ ਤਾਂ ਚਾਹੀਦਾ ਸੀ ਨਾ, ਪਰ ਇਹਦੇ ਬਾਵਜੂਦ ਵੀ 12 ਮੁਕੱਦਮੇ ਦਰਜ ਕੀਤੇ ਗਏ ਭਾਈ ਅੰਮ੍ਰਿਤਪਾਲ 'ਤੇ, 12 ਮੁਕੱਦਮੇ ਜਿਹੜੇ ਪੰਜਾਬ ਸਰਕਾਰ ਨੇ ਦਰਜ ਕੀਤੇ ਆ, ਬਕਾਇਦਾ ਤੌਰ ਦੇ ਉੱਤੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਲਿਖ ਕੇ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਨਹੀਂ ਆਉਣਾ ਚਾਹੀਦਾ, ਪੰਜਾਬ ਦੇ ਵਿੱਚ ਇੱਥੋਂ ਦੀ ਸ਼ਾਂਤੀ ਨੂੰ ਬਹੁਤ ਵੱਡਾ ਖਤਰਾ, ਪੰਜਾਬ ਦੇ ਵਿੱਚ ਬਹੁਤ ਵੱਡਾ ਖਤਰਾ ਖੜਾ ਹੋ ਜਾਊਗਾ, ਤੁਸੀਂ ਇਹਨੂੰ ਡਿਬਰੂਗੜ ਹੀ ਰੱਖੋ, ਇਹ ਪੰਜਾਬ ਸਰਕਾਰ ਨੇ ਲਿਖ ਰਿਹਾ। ਸਾਡੇ ਲੋਕ ਵਧਾਈਆਂ ਦੇ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬੇਅਦਬੀ ਦੇ ਕਾਨੂੰਨ ਬਣਾਤਾ, ਉਹਦਾ 18 ਮਹੀਨੇ 12-13 ਦਿਨ ਬੰਦਾ ਬੈਠਾ ਰਿਹਾ ਗੁਰਜੀਤ ਸਿੰਘ, ਉਹਦੀ ਬਦੌਲਤ ਹੈ ਕਿ ਮੁੱਖ ਮੰਤਰੀ ਨੇ ਬਣਾਤਾ? ਜੇ ਮੁੱਖ ਮੰਤਰੀ ਨੇ ਬਣਾਉਣਾ ਹੁੰਦਾ, ਮੁੱਖ ਮੰਤਰੀ ਨੇ ਪਹਿਲੇ ਤਾਂ ਨਹੀਂ ਕਿਉਂ ਨਹੀਂ ਬਣਾਤਾ? ਇਹਦਾ ਦਬਾਅ ਬਣਿਆ, ਵੋਟਾਂ ਨੇੜੇ ਆ ਗਈਆਂ। ਦੇਖੋ ਇਹ ਜਿਹੜਾ ਬੇਅਦਬੀ ਦਾ ਮੁੱਦਾ ਨਾ, ਬੇਅਦਬੀ ਦੇ ਮੁੱਦੇ ਨੂੰ ਵੋਟਾਂ ਲਈ ਹੀ ਵਰਤਿਆ ਜਾਂਦਾ ਹੈ, ਪਹਿਲੀਆਂ ਸਰਕਾਰਾਂ ਨੇ ਵੀ ਵਰਤਿਆ, ਇਹਨਾਂ ਨੇ ਵੀ ਵਰਤਿਆ, ਬਿਲਕੁਲ ਵੋਟਾਂ ਨੇੜੇ ਆ ਕੇ ਇਹਨਾਂ ਨੇ 17-18 ਮਹੀਨੇ ਬੰਦਾ ਬੈਠਾ ਰਿਹਾ, ਬਿਲਕੁਲ ਵੋਟਾਂ ਨੇੜੇ ਆ ਕੇ ਇਹਨਾਂ ਨੂੰ ਲਾਹਾ ਲੈਣ ਦੀ ਖਾਤਰ ਵੋਟਾਂ ਦੇ ਵਿੱਚ ਇਹਨਾਂ ਨੇ ਕਾਨੂੰਨ ਲਿਆਂਦਾ।
1: ਚਲੋ ਹੁਣ ਬਣ ਗਿਆ ਲੱਖੇ, ਤੁਹਾਨੂੰ ਲੱਗਦਾ ਨੀ ਸਵਾਗਤ ਕਰਨਾ?

0: ਚਾਹੀਦਾ ਇਸ ਗੱਲ ਦਾ?
1: ਇਹ ਤਾਂ ਅੱਗੇ ਪਤਾ ਲੱਗੂ ਨਾ, ਅੱਗੇ ਲਾਗੂ ਕਿਵੇਂ ਹੁੰਦਾ, ਅੱਗੇ ਕਿੰਨੀ ਕਿਹਦੀ ਕੋਈ, ਜਿਵੇਂ ਪਹਿਲਾਂ ਵਾਲੇ ਕਈ ਕਾਨੂੰਨ ਇਹੋ ਜਿਹੇ ਆਏ, ਕੋਈ ਦੁਰਵਰਤੋਂ ਵੀ ਹੋਈ ਕਾਨੂੰਨਾਂ ਦੀ, ਉਹਨਾਂ ਨਾਲ ਨਜਾਇਜ਼ ਜਾਇਜ਼ ਬਹੁਤ ਕੁਛ ਹੁੰਦਾ ਰਿਹਾ ਹਨ, ਇਹ ਤਾਂ ਸਮਾਂ ਦੱਸੂਗਾ। ਪਰ ਮੈਂ ਕਹਿੰਦਾ ਵੀ ਇਹਦਾ ਸਿਰਾ ਜਿਹੜਾ ਉਹ ਭਾਈ ਗੁਰਜੀਤ ਸਿੰਘ ਫੌਜੀ ਨੂੰ ਜਾਂਦਾ, ਸਰਕਾਰ ਨੂੰ ਨਹੀਂ ਜਾਂਦਾ। ਸਰਕਾਰ ਦਾ ਕੋਈ ਰੋਲ ਨਹੀਂ। ਜੇ ਸਰਕਾਰ ਦਾ ਰੋਲ ਆਪਾਂ ਮੰਨਦੇ ਹਾਂ, 3 ਸਾਲ ਦੇ ਵਿੱਚ 42 ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਤੇ, ਸਿੱਖਾਂ ਦੇ ਮੁੰਡੇ ਮਾਰੇ, ਉਹਦਾ ਜਵਾਬ ਕੌਣ ਲਊਗਾ ਇਹਨਾਂ ਤੋਂ? ਭਾਈ ਅੰਮ੍ਰਿਤਪਾਲ ਸਿੰਘ ਨੂੰ 3 ਸਾਲ ਤੋਂ NSA ਲਾ ਕੇ ਉੱਥੇ ਰੱਖਿਆ, ਹੁਣ 12 ਮੁਕੱਦਮੇ ਹੋਰ ਦੇ ਤੇ, ਪੰਜਾਬ ਇਹ ਕਹਿੰਦੇ ਅਸੀਂ ਆਉਣ ਨਹੀਂ ਦੇਣਾ, ਉਹਦੇ ਰੋਕ ਲਾ ਰੱਖੀ ਹੈ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ, 15 ਸਾਲ ਸਰਕਾਰ ਰਹੀ ਦਿੱਲੀ 'ਚ ਕੇਜਰੀਵਾਲ ਦੀ, ਕਿਹਨੇ ਰੋਕ ਕੇ ਰੱਖੀ? ਕਿ ਸਿੱਖਾਂ ਨੂੰ ਜਵਾਬ ਦੇਣਗੇ? ਭਗਵੰਤ ਮਾਨ ਦਾ ਵਿਆਹ ਹੁੰਦਾ, ਪਾਲਕੀ ਸਾਹਿਬ ਦੀ 10 ਵਾਰੀ ਤਲਾਸੀ ਲਈ ਜਾਂਦੀ ਹੈ। ਇਹ ਕਹਿੰਦੇ ਤਾਂ ਸਿੱਖਾਂ ਦੇ ਬਹੁਤ ਵੱਡੇ ਰਹਿਬਰ ਆ ਜੀ। ਭਗਵੰਤ ਮਾਨ ਬਰਗਾੜੀ ਮੋਰਚੇ ਦੇ ਵਿੱਚ ਸ਼ਰਾਬ ਪੀ ਕੇ ਵਗ ਜਾਂਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ। ਇਹ ਕਹਿੰਦਾ ਮੇਰੇ ਤੋਂ ਵੱਡਾ ਸਿੱਖ ਹੀ ਹੈ ਨਹੀਂ ਕੋਈ, ਮੈਂ ਹੀ ਕਾਨੂੰਨ ਲੈ ਕੇ ਆਇਆ। ਕਿੰਨੇ ਮਸਲੇ ਨੇ ਸਿੱਖਾਂ ਦੇ ਅੱਜ? ਭਾਈ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਜਿਹੜੇ ਦੂਜੇ ਮੁੰਡੇ 40 ਮੁੰਡੇ ਬੈਠੇ ਜੇਲ੍ਹਾਂ 'ਚ, ਪੰਜਾਬ ਦੀਆਂ 'ਚ ਬੰਦ, ਟ੍ਰਾਇਲ ਨਹੀਂ ਚੱਲ ਰਿਹਾ, ਉਹਦਾ ਪੰਜਾਬ ਸਰਕਾਰ ਦੇ ਹੱਥ 'ਚ ਹੈ। ਹੋ ਸਕਦਾ ਉਸ ਮਸਲੇ ਨੂੰ ਵੋਟਾਂ ਲਈ ਵਰਤਣ। ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਵੀ ਦੇਖੋਗੇ, ਹੋ ਸਕਦਾ 2-4 ਮਹੀਨਿਆਂ ਨੂੰ ਉਹਦੇ ਵਿੱਚੋਂ ਕੁਛ ਬੰਦੇ ਰਿਹਾ ਕਰ ਦਿੱਤੇ ਜਾਣ, ਬਰੀ ਕਰ ਦਿੱਤੇ ਜਾਣ। ਜਾਣੇ ਸਿੱਖਾਂ ਦੇ ਹਰ ਮਸਲੇ ਨੂੰ ਵੋਟਾਂ ਲਈ ਵਰਤਿਆ ਜਾਂਦਾ। ਸੈਂਟਰ ਦੀਆਂ ਸਰਕਾਰਾਂ ਉਹ ਵੀ ਇਹੀ ਸੋਚਦੀਆਂ ਨੇ, ਜਾਂ BJP ਜਾਂ ਦੂਜੀਆਂ ਪੰਜਾਬ ਵਾਲੀਆਂ ਵੀ ਇਹੀ ਸੋਚਦੀਆਂ ਨੇ ਵੀ ਹੁਣ ਵੋਟਾਂ ਆ ਗਈਆਂ, ਹੁਣ ਕੋਈ ਨਾ ਕੋਈ ਇੱਥੇ ਮਾੜੀ ਮੋਟੀ ਰਾਹਤ ਦਿਓ, ਜਾਂ ਕੋਈ ਲਾਰਾ ਲਾਓ, ਜਾਂ ਕੋਈ ਝੂਠ ਮਾਰੋ, ਜਾਂ ਲੋਕਾਂ ਨੂੰ ਗੁੰਮਰਾਹ ਕਰੋ, ਕਿਸੇ ਤਰੀਕੇ ਨਾਲ ਵੋਟਾਂ ਲਓ।
0: ਪਰ ਜਿਹੜੀ ਗੱਲ ਤੁਹਾਡੇ ਬਾਰੇ ਚੱਲ ਰਹੀ ਹੈ ਕਿ ਗੁੰਮਰਾਹ ਤਾਂ ਇਹ ਕਰ ਰਹੇ ਆ ਲੋਕਾਂ ਨੂੰ, ਅਕਾਲੀ ਦਲ ਦਾ ਵੋਟ ਬੈਂਕ ਖਾਣ ਦੇ ਲਈ BJP ਨੇ ਤੁਹਾਨੂੰ ਥਾਪੜਾ ਦਿੱਤਾ ਗਿਆ। ਜਿਹੜੀ ਗੱਲ ਚੱਲ ਰਹੀ ਸੀ, ਅਕਾਲੀ ਦਲ ਕਹਿ ਰਿਹਾ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਉਹਨਾਂ ਦੀ ਪਾਰਟੀ ਨਾਗਪੁਰੋਂ ਚੱਲਦੀ ਹੈ ਤੇ ਹੁਣ ਤੁਹਾਡਾ ਉਹਨਾਂ ਨਾਲ ਹੀ ਅਲਾਈਂਸ ਹੋ ਰਿਹਾ ਗਾ, ਅੰਮ੍ਰਿਤਪਾਲ ਬਾਹਰ ਆ ਰਿਹਾ ਗਾ ਜਾਂ NSA ਹਟੀ ਆ, ਇਹ ਸਾਰਾ ਕੁਛ ਸੈਟਿੰਗ ਦੇ ਵਿੱਚ।
1: ਨਹੀਂ ਤੁਸੀਂ ਦੱਸੋ ਨਾ ਵੀ ਅੰਮ੍ਰਿਤਪਾਲ ਨੇ ਕਿਹੜਾ ਇਹੋ ਜਿਹਾ ਗੁਨਾਹ ਕਰਤਾ, ਕਿਹੜਾ ਉਹ ਦੇਸ਼ ਦੀ ਸਿਕਿਉਰਿਟੀ ਨੂੰ ਐਡਾ ਵੱਡਾ ਥ੍ਰੈਟ ਹੋ ਗਿਆ? ਦੱਸੋ, ਮੈਂ ਤੁਹਾਡੇ ਕੋਲ ਸਵਾਲ ਰੱਖਦਾ
0: ਜੀ
1: ਵੀ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਵੀ BJP ਨਾਲ ਸੈਟਿੰਗ ਹੋ ਕੇ ਬਾਹਰ ਆ ਰਿਹਾ, ਐਡਾ ਵੱਡਾ ਕਿਹੜਾ ਵੱਡਾ ਕੇਸ ਆਪਾਂ ਮੰਨਦੇ ਹਾਂ, ਕਿਹੜਾ ਐਡਾ ਵੱਡਾ ਜੁਰਮ ਕੀਤਾ, ਕਿਹੜਾ ਐਡਾ ਉਹਦਾ ਗੁਨਾਹ ਸੀ ਵੀ ਲਗਾਤਾਰ ਉਹਨੂੰ 3 ਸਾਲਾਂ ਚ ਰੱਖਿਆ ਗਿਆ, ਜਾਂ ਉਹਨੂੰ ਹੁਣ 120 ਵਿੱਚ ਇੱਥੇ ਸਾਜਿਸ਼ਾਂ ਚ ਫਸਾਈ ਜਾਂਦੇ ਨੇ, ਲਿਸਟਾਂ ਜਾਰੀ ਕਰੀ ਜਾਂਦੇ ਨੇ, ਇਹ 15 ਬੰਦਿਆਂ ਨੂੰ ਮਰਵਾਉਣ ਨੂੰ ਫਿਰਦਾ ਸੀ ਜੀ। ਮੈਂ ਤੁਹਾਡੇ ਕੋਲ ਪੁੱਛ ਰਿਹਾ, ਦੱਸੋ ਨਾ ਕੋਈ ਨਾ ਕੋਈ ਤਾਂ, ਦੇਖੋ ਐਂ ਤਾਂ ਹੈ ਨੀ ਵੀ ਬਿਲਕੁਲ ਹੀ ਸਾਰਾ ਕੁਛ ਹੀ ਇੱਥੇ ਨੇਰ ਗਰਦ ਕੋਈ ਚੱਲਦੀ ਹੈ, ਮਾੜਾ ਮੋਟਾ ਤਾਂ ਇਹਨਾਂ ਨੂੰ ਕੋਈ ਨਾ ਕੋਈ ਝੂਠਾ ਸੱਚਾ ਸਬੂਤ ਬਣਾ ਕੇ ਦੇਣਾ ਹੀ ਪੈਂਦਾ ਅਦਾਲਤਾਂ ਚ
0: ਜੀ।
1: ਇਹਨਾਂ ਨੇ ਬਣਾਇਆ ਗਰਾਊਂਡ ਨਹੀਂ ਬਣਿਆ, ਤਾਂ ਫਿਰ ਜੇ ਉਹਦੇ ਖਿਲਾਫ਼ ਕੋਈ ਇਹੋ ਜਿਹੀ ਗੱਲਬਾਤ ਹੀ ਹੈ ਨੀ, ਤਾਂ ਫਿਰ ਉਹਨੂੰ ਕਿਹੜੇ ਕੇਸ ਤੁਸੀਂ ਅੰਦਰ ਰੱਖ ਸਕਦੇ ਹੋ? ਸਵਾਲ ਤਾਂ ਇਹ ਆ, ਤੇ ਰੱਖਿਆ ਹੀ ਹੋਇਆ, ਹਲੇ UAP ਵੀ ਲੱਗਿਆ ਹੋਇਆ ਤੇ 12 ਮੁਕੱਦਮੇ। ਮੈਂ ਫਿਰ ਕਹਿੰਦਾ ਹਲੇ ਉਹਨਾਂ 12 ਮੁਕੱਦਮਿਆਂ ਦੇ ਵਿੱਚੋਂ 1 ਮੁਕੱਦਮੇ 'ਚ ਗ੍ਰਿਫਤਾਰੀ ਪਈ ਆ, 11 ਮੁਕੱਦਮੇ ਗ੍ਰਿਫਤਾਰੀ ਵੀ ਨਹੀਂ ਪਈ, ਤੇ ਹਲੇ ਹੋਰ ਇਹ ਨਹੀਂ ਪਤਾ ਕੱਲ੍ਹ ਨੂੰ ਹੋਰ 10 ਮੁਕੱਦਮੇ ਪਾ ਦੇਣ। ਜੱਗੀ ਜੌਹਲ ਨੂੰ ਅੰਦਰ ਫੜਿਆ ਸੀ, ਜੱਗੀ ਜੌਹਲ ਨੂੰ ਅੱਜ 10 ਸਾਲ ਹੋ ਗਏ ਅੰਦਰ, ਜੱਗੀ ਜੌਹਲ ਦਾ 6 ਸਾਲ ਟ੍ਰਾਇਲ ਹੀ ਨਹੀਂ ਚਲਾਇਆ ਸੀ, ਕੇਸ ਦੀ ਸੁਣਵਾਈ ਨਹੀਂ ਹੋਈ, ਸ਼ੁਰੂ ਹੋਈ ਸੀ। ਇਹਨਾਂ ਦੇ ਹੱਥ ਵਾਸ ਖੇਡਾਂ ਨੇ। ਹਾਂ, ਜਾਂ ਤਾਂ ਇਹ ਹੋਵੇ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਹਰ ਆ ਗਿਆ ਜੀ, ਸ਼ਰਤਾ ਜੀ, ਜਾਂ ਫਿਰ ਤੁਸੀਂ ਦੱਸੋ ਉਹਦਾ ਗਨਾਹ ਦੱਸੋ ਵੀ ਉਹਦਾ ਆਹ ਗਨਾਹ ਸੀ, ਦੇਖੋ ਇਹਦਾ ਇਹਨਾਂ ਨਾਲ ਮਿਲ ਕੇ ਬਾਹਰ ਆ ਗਿਆ, ਇਹਨੇ ਤਾਂ ਇੱਡਾ ਵੱਡਾ ਗਨਾਹ ਕੀਤਾ, ਬਾਹਰ ਆ ਹੀ ਨਹੀਂ ਸਕਦਾ ਸੀ। ਦੱਸੋ ਕਿਹੜਾ ਗਨਾਹ ਉਹਦਾ, ਕਿਹੜੇ ਗੁਨਾਹ, ਕਿਹੜੇ ਜੁਰਮ ਦੇ ਵਿੱਚ ਉਹਨੂੰ ਅੰਦਰ ਰੱਖਿਆ ਹੋਇਆ? ਜਿਹੜਾ ਅਕਾਲੀ ਦਲ ਕਹਿੰਦਾ ਕਿ BJP ਦੇ ਨਾਲ ਸੈਟਿੰਗ ਆ, ਉਹ ਭਰਾਵੋ ਸੋਡੀ ਦਾ 15-20 ਸਾਲ ਸਰਕਾਰ ਇਕੱਠੀ ਰਹੀ ਹੈ, ਤੂੰ ਤਾਂ ਹੁਣ ਵੀ ਤਰਲੋ ਮੱਛੀ ਹੋਏ ਫਿਰਦੇ ਆ, ਜੁੱਤੀਆਂ ਜੁੱਤੀਆਂ ਨੂੰ ਜਾ ਕੇ ਉੱਥੇ ਅੰਮ੍ਰਿਤ ਸ਼ਾਹ ਵਰਗਾ ਨੂੰ ਵੀ ਸਾਨੂੰ ਰਲਾ ਲਓ, ਗੱਠਜੋੜ ਕਰ ਲਓ, ਤੂੰ ਤਾਂ ਹੁਣ ਵੀ ਭੱਜੇ ਫਿਰਦੇ ਆ। ਸੋ ਕੋਈ ਠੋਸ

0: ਅਲਜਾਮ ਲਾਉਣਾ ਜਿਹਦੇ ਮਰਜ਼ੀ ਲਾ ਦੋ ਸਮਰਸਿਆ, ਕੋਈ ਠੋਸ ਵਜ੍ਹਾ ਵੀ ਹੋਣੀ ਚਾਹੀਦੀ।
1: ਜਿਹੜੀ ਗੱਲ ਪੁਨਰ ਸੁਰਜੀਤ ਅਕਾਲੀ ਦਲ ਹੋਰਾਂ ਤੇ ਜਿਹੜੇ ਸਵਾਲ ਉੱਠੇ, ਮੱਖਣ ਬਰਾੜ ਪਾਰਟੀ ਛੱਡ ਕੇ ਜਾਂਦੇ ਆ, ਕਹਿੰਦੇ ਕਿ ਪਾਰਟੀ ਉੱਥੋਂ ਚੱਲ ਰਹੀ ਆ, ਮਤਲਬ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ।

0: ਜਿਹੜੀ ਵੀ ਇੱਥੇ ਕੋਈ ਹਮ ਖਿਆਲੀ ਧਿਰ ਹੈ, ਕੋਈ ਪੰਥਕ ਧਿਰ ਹੈ, ਕੋਈ ਪੰਜਾਬ ਦਰਦੀ ਧਿਰਾਂ ਨੇ, ਕੋਈ ਚਾਹੇ ਨਿੱਜੀ ਤੌਰ ਤੇ ਕੋਈ ਸਮਾਜਿਕ ਕਾਰਕੁਨ ਹੈ, ਹਰ ਬੰਦੇ ਨੂੰ ਜੁੜਨਾ ਚਾਹੀਦਾ ਪੰਜਾਬ ਦੇ ਭਲੇ ਲਈ। ਪਰ ਜੇ ਹੁਣ ਸੋਚਾਂਗੇ ਵੀ ਹਾਂ ਕੋਈ ਬੀਜੇਪੀ ਨਾਲ ਸੈਟਿੰਗ ਕਰ ਲਓ ਜਾਂ ਬੀਜੇਪੀ ਦੇ ਬੰਦੇ ਲੈ ਲਓ, ਉਹਦੇ ਬਿਲਕੁਲ ਖਿਲਾਫ ਆ।
1: ਚਰਨਜੀਤ ਬਰਾੜ ਵੀ ਪੁਨਰ ਸੁਰਜੀਤ ਛੱਡ ਕੇ ਗਏ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਰਿਆਂ ਦੀਆਂ ਤਾਰਾਂ ਤਾਂ ਗ੍ਰਿਡ 'ਚ ਹੀ ਜੁੜੀਆਂ ਹੋਈਆਂ। ਕਹਿੰਦੇ ਅਸੀਂ ਡਾਇਰੈਕਟ ਜੋੜ ਲਈਆਂ, ਇਹਨਾਂ ਨੇ ਵਾਇਆ ਪਾਸੇ ਜੋੜ ਲਈਆਂ।
0: ਦੁਖਾਂਤ ਸਿਮਰ ਕੀ ਆ, ਦੁਖਾਂਤ ਪੰਜਾਬ ਦਾ ਇਹ ਹੋ ਗਿਆ ਸਾਡੇ ਆਗੂ ਬੇਈਮਾਨ ਹੋ ਗਏ, ਬਹੁਤ ਜ਼ਿਆਦਾ ਬੇਈਮਾਨ। ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਪੰਜਾਬ ਨਾਲ, ਕੀ ਹੋਈ ਜਾਂਦਾ, ਕੀ ਦੁਰਦਸ਼ਾ ਹੋ ਗਈ ਪੰਜਾਬ ਦੀ, ਕਿਸ ਤਰੀਕੇ ਨਾਲ ਡੈਮੋਗ੍ਰਾਫੀ ਬਦਲਤੀ ਪੰਜਾਬ ਦੀ, ਆਹ ਹੁਣ ਮਰਦਮਸ਼ੁਮਾਰੀ ਚੱਲੀ ਹੋਈ ਹੈ, ਇਹ 'ਚ ਵੀ ਤੁਸੀਂ ਦੇਖੋਗੇ ਪੰਜਾਬ ਦਾ ਨੁਕਸਾਨ ਬਹੁਤ ਵੱਡੇ ਪੱਧਰ 'ਤੇ ਹੋਣਾ, ਉੱਧਰ ਨੂੰ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ। ਹੋਰ ਜੇ ਮੈਂ ਤਾਂ ਬਹੁਤ ਵਾਰੀ ਇਹਨਾਂ ਗੱਲਾਂ ਬਾਰੇ ਕਲਪਦਾ ਰਹਿੰਦਾ, ਬੋਲਦਾ ਰਹਿੰਦਾ ਵੀ ਚਾਰ ਚੁਫੇਰੋਂ ਪੰਜਾਬ ਨੂੰ ਘੇਰਾ ਪਿਆ ਹੋਇਆ, ਕੋਈ ਬੰਦਾ ਸਿਰਦ ਨਹੀਂ ਹੈਗਾ ਇਹਨਾਂ ਮੁੱਦਿਆਂ ਨੂੰ ਲੈ ਕੇ, ਬਸ ਸਾਰਿਆਂ ਦੀ ਆਪੋ ਧਾਪੀ ਪਈ ਹੋਈ ਆ ਵੀ ਮੈਂ ਦਾ ਲਾ ਲਾਂ, ਮੈਂ ਅੱਗੇ ਆ ਜਾਂ, ਮੈਂ ਆਹ ਕਰ ਲਾਂ, ਮੈਂ ਉਹ ਕਰ ਲਾਂ। ਕਿਹੜਾ ਬੰਦਾ ਜਿਹੜਾ ਮੁੱਦਿਆਂ ਤੇ ਗੱਲ ਕਰ ਰਿਹਾ, ਜਾਂ ਮੁੱਦਿਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ, ਮੈਂ ਜਿਹੜੀ ਗੱਲ ਤੇ ਕਰਦਾ ਕਹਿਣਾ ਹੁੰਦੇ ਅਸੀਂ ਵਾਰ ਵਾਰ ਵੀ ਜੇ ਪੰਜਾਬ ਨੂੰ ਬਚਾਉਣਾ ਤਾਂ ਡੋਮੀਸਾਈਲ ਦਾ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਆ ਪੰਜਾਬ ਦੇ। ਕੋਈ ਵੀ ਸਿਆਸੀ ਧਿਰੇ ਤੇ ਗੱਲ ਕਰਨ ਨੂੰ ਰਾਜੀ ਨਹੀਂ, ਕਿਉਂਕਿ ਵੋਟਾਂ ਦਿਖਦੀਆਂ ਨੇ, ਉਹਨਾਂ ਨੇ ਵੋਟਾਂ ਲੈਣੀਆਂ, ਉਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਹੈ, ਪੰਜਾਬ ਦੀ ਸੱਭਿਅਤਾ ਦਾ ਨੁਕਸਾਨ ਹੋ ਰਿਹਾ, ਪੰਜਾਬ ਦੀ ਬੋਲੀ ਦਾ ਨੁਕਸਾਨ ਹੋ ਰਿਹਾ, ਪੰਜਾਬ ਦੀਆਂ ਜੋ ਇਤਿਹਾਸ ਸੱਭਿਆਚਾਰ ਸਾਰਾ ਬਰਬਾਦ ਕੀਤਾ ਜਾ ਰਿਹਾ, ਉਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਗੱਲਾਂ ਦਾ।
1: ਤੁਸੀਂ ਚੋਣ ਮੈਨੀਫੈਸਟੋ 'ਚ ਰੱਖੋਗੇ ਡੋਮੀਸਾਈਲ ਦੀ ਗੱਲ?
0: ਬਿਲਕੁਲ, ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਪੰਜਾਬ। ਜੇ ਬਾਕੀ ਸੂਬਿਆਂ 'ਚ ਕਾਨੂੰਨ ਹੈਗਾ ਜ਼ਮੀਨ ਦਾ, ਨੌਕਰੀ ਦਾ, ਵੋਟ ਦਾ, ਤਾਂ ਪੰਜਾਬ 'ਚ ਕਿਉਂ ਨਹੀਂ ਹੈ? ਪੰਜਾਬ ਦਾ ਧਰਮਸ਼ਾਲਾ ਬਣਾ ਲਿਆ, ਜਿਹੜਾ ਮਰਜ਼ੀ ਆ ਕੇ ਮੰਜਾ ਡਾਹ ਲੈਂਦਾ ਯਾਰ, ਇਹ ਥੋੜ੍ਹੀ ਆ। ਪਿੱਛੋਂ ਰੌਲਾ ਪਿਆ, 500 ਝੋਪੜੀ, ਝੁੱਗੀ ਝੋਪੜੀ ਬਣੀ ਸੀ ਪੁਲ ਦੇ ਥੱਲੇ ਬਠਿੰਡੇ ਝੀਲਾਂ ਦੇ ਕੋਲੇ, ਉਹ ਸਾਰਾ ਗੰਦ ਮੰਦ ਝੀਲਾਂ 'ਚ, ਉਹੀ ਲੋਕ ਸ਼ਹਿਰ ਦੇ ਪਾਣੀ ਪੀਂਦੇ ਸੀ। ਉਹਨਾਂ ਨੇ ਵੋਟਾਂ ਬਣੀਆਂ ਹੋਈਆਂ, ਆਧਾਰ ਕਾਰਡ ਬਣੇ ਹੋਏ ਨੇ, ਅੱਜ ਆਯੁਸ਼ਮਾਨ ਕਾਰਡ ਜੇ ਉਹ ਬਣੇ ਹੋਏ ਨੇ, ਸਾਰੀਆਂ ਸਹੂਲਤਾਂ ਉਹ ਲੈ ਰਹੇ ਨੇ। ਉਹ ਵੋਟਾਂ ਬਣਾਈਆਂ ਕਿਹਨੇ? ਵੋਟਾਂ ਬਣਾਈਆਂ ਕਹਿੰਦੇ ਬਾਦਲਾਂ ਨੇ ਸਾਡੀਆਂ। ਤੁਸੀਂ ਵੋਟਾਂ ਦੇ ਖਾਤਰ ਯਾਰ ਤੁਸੀਂ ਕਿੱਡਾ ਵੱਡਾ ਧਰੋਕ ਮਾਰ ਰਹੇ ਹੋ ਪੰਜਾਬ ਨਾਲ। ਤੁਸੀਂ ਜਿਹੜੀ ਮਰਜ਼ੀ ਸਟੇਟ ਚਲੇ ਜਾਓ, ਪਹਿਲੀ ਗੱਲ ਤਾਂ ਵੋਟ ਬਣਦੀ ਨਹੀਂ, ਰਾਜਸਥਾਨ ਜਾ ਕੇ ਵੋਟ ਬਣਾ ਲਓ, ਨਹੀਂ ਬਣਦੀ। ਹਿਮਾਚਲ ਦੇ ਵਿੱਚ, ਹੋਰ ਕਈ ਸਟੇਟਾਂ ਦੇ ਵਿੱਚ, ਪੰਜਾਬ ਦੇ ਵਿੱਚ ਮੈਂ ਕਹਿੰਦਾ ਇੰਨੀ ਸੌਖੀ ਵੋਟ ਬਣਾਉਣੀ ਆ, ਇੰਨਾ ਸੌਖਾ ਆਧਾਰ ਕਾਰਡ ਰਾਸ਼ਨ ਕਾਰਡ ਬਣ ਜਾਂਦਾ, ਦਿਨ 5 ਨਹੀਂ ਲੱਗਦੇ, ਕੋਈ ਵੈਰੀਫਿਕੇਸ਼ਨ ਨਹੀਂ, ਕੋਈ ਪੜਤਾਲ ਨਹੀਂ, ਕੋਈ ਇਹ ਨਹੀਂ ਦੇਖਿਆ ਵੀ ਕਿੱਥੋਂ ਆਇਆ, ਕੌਣ ਹੈ, ਕੀ ਦਾ ਰਿਕਾਰਡ ਹੈ, ਕ੍ਰਿਮੀਨਲ ਹੈ, ਕੀ ਨਹੀਂ। ਇਹ ਨੁਕਸਾਨ ਤਾਂ ਹੋ ਰਿਹਾ ਨਾ, ਇਹ ਕਿੰਨਾ ਨਹੀਂ ਬਦੌਲਤ ਹੋ ਰਿਹਾ, ਇਹਨਾਂ ਸਿਆਸੀ ਬੰਦਿਆਂ ਦੀ ਬਦੌਲਤ ਹੋ ਰਿਹਾ। ਪਰ ਸਾਡੇ ਲੋਕ ਬਸ ਲਾਲਾ ਲਾਲਾ ਕਰਕੇ, ਭੇਡ ਚਾਲ ਸਾਡੇ ਲੋਕਾਂ 'ਚ ਹੁੰਦੀ ਹੈ, ਇਹ ਭੇਡਾਂ ਵਰਗੇ ਲੋਕ ਨੇ, ਇਹ ਜਿੱਧਰ ਨੂੰ ਭੇਡ ਚਾਲ ਹੁੰਦੀ ਹੈ, ਜਿੱਧਰ ਨੂੰ ਭੀੜ ਵੱਧ ਜਾਂਦੀ ਹੈ, ਇਹ ਲੋਕ ਉੱਧਰ ਨਹੀਂ ਹੋ ਜਾਂਦੇ ਆ। ਇਹਨਾਂ ਦਾ ਆਪਣਾ ਕੋਈ ਦਿਮਾਗ ਨਹੀਂ, ਆਪਣੀ ਕੋਈ ਸੋਚ ਨਹੀਂ, ਕੋਈ ਸਮਝ ਨਹੀਂ, ਜਿੱਧਰ ਨੂੰ ਮਾਹੌਲ ਜਿਹਾ ਬਣਿਆ ਉੱਧਰ ਨੂੰ ਹੋ ਜਾਂਦੇ ਆ, ਨਾ ਇਹਨਾਂ ਨੂੰ ਕਹਾਂ ਨਫੇ ਦਾ ਪਤਾ, ਨਾ ਨੁਕਸਾਨ ਦਾ ਪਤਾ।
1: ਤੁਸੀਂ ਇੱਕ ਗੱਲ ਕਹੀ ਇੰਟਰਵਿਊ ਦੇ ਵਿੱਚ, ਮਤਲਬ ਕਿ ਪੰਜਾਬ ਦੇ ਨਾਲ ਗਦਾਰੀ ਤਾਂ ਮੁੱਖ ਮੰਤਰੀ ਨੇ ਕੀਤੀ ਆ, ਭਗਵੰਤ ਮਾਨ ਹੋਰਾਂ ਨੇ ਕੀਤੀ ਆ। ਪਿਛਲੇ ਦਿਨੀ ਇੱਕ ਸਿਆਸੀ ਇੱਕ ਇਲੈਕਸ਼ਨ ਸਰਵੇ ਹੋਇਆ, ਉਹ ਸਰਵੇ ਦੇ ਵਿੱਚ ਜਿਹੜਾ ਸਭ ਤੋਂ ਪਹਿਲੇ ਨੰਬਰ ਦਾ ਜਿਹੜਾ ਮਤਲਬ ਲੋਕਾਂ ਦਾ ਮਨਪਸੰਦ ਲੀਡਰ ਹੈ ਉਹ ਭਗਵੰਤ ਮਾਨ ਆਇਆ, ਦੂਜੇ ਨੰਬਰ 'ਤੇ ਚਰਨਜੀਤ ਚੰਨੀ ਆਇਆ। ਲੋਕ ਪਸੰਦ ਕਿਉਂ ਕਰ ਰਹੇ ਆ?
0: ਹੁਣ ਪਸੰਦ ਨਾ ਪਸੰਦ ਦੀ ਗੱਲ ਸੁਣ ਲਾ ਸਿਮਰ ਸਿੰਘ, ਸਾਡੇ ਲੋਕ ਤਾਂ ਇੰਨੇ ਕੁ ਬੂਝੜ ਨੇ, ਇੰਨੀ ਕੁ ਸੋਚ ਆ ਸਾਡੇ ਲੋਕਾਂ ਦੀ, ਉਹ ਲੈ ਬਾਈ ਜਦੋਂ ਦਾ ਭਵੰਤ ਆਇਆ ਨਾ ਦਿਨੇ ਲੈਟ ਆਉਣ ਲੱਗ ਗਈ। ਇਹ ਮੁੱਦਾ ਯਾਰ ਤੁਹਾਡਾ ਸਾਰਾ ਜਿੰਨਾ ਪੰਜਾਬ ਆ ਉਹਨੇ ਸੇਲ ਤੇ ਲਾਤਾ, ਜਿੰਨੀਆਂ ਤੁਹਾਡੀਆਂ ਜਿੰਨੇ ਕੁ ਪਬਲਿਕ ਸੈਕਟਰ ਨੇ, ਜਿੰਨੀਆਂ ਕੁ ਪੰਚਾਇਤੀ ਜ਼ਮੀਨਾਂ ਪਈਆਂ, ਸਰਕਾਰੀ ਅਦਾਰੇ ਪਏ, ਸਾਰੇ ਵੇਚੀ ਤੁਰਿਆ ਜਾਂਦਾ। ਆਹ ਮੈਂ ਪਹਿਲਾਂ ਵੀ ਬੋਲਿਆ, 7500 ਏਕੜ ਮੋਹਾਲੀ ਦੇ ਨੇੜੇ, ਏਅਰਪੋਰਟ ਦੇ ਨੇੜੇ 7500 ਏਕੜ ਜ਼ਮੀਨ ਅਕੁਆਇਰ ਕਰ ਰਿਹਾ ਗਮਾਡਾ। ਤੁਸੀਂ ਮੈਨੂੰ ਇਹ ਦੱਸ ਦਿਓ, ਨਸ਼ਿਆਂ ਨਾਲ ਸਾਡੀ ਜਵਾਨੀ ਬਰਬਾਦ ਹੋ ਰਹੀ ਆ, ਇੱਕ ਦਿਨ ਦੇ ਵਿੱਚ ਦਰਜਨਾਂ ਮੁੰਡੇ ਟੀਕੇ ਲਾ ਕੇ ਮਰ ਰਹੇ ਆ ਪੰਜਾਬ ਦੇ।
1: ਸਰਕਾਰ ਤਾਂ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਆ।
0: ਤੁਸੀਂ ਜਿਹੜੇ ਮਰਜ਼ੀ ਪਿੰਡ ਚਲੇ ਜਾਓ, ਮਾਮਾ ਪੁੱਛੋ ਨਾ ਮਾਮਾ ਦਾ ਹਾਲ ਜਾ ਕੇ ਵੀ ਕਿਵੇਂ ਬਿਲਕਦੀਆਂ, ਕਿਵੇਂ ਧਾਹਾਂ ਮਾਰਦੀਆਂ, ਕਿਵੇਂ ਕਲਪਦੀਆਂ ਜਿਨ੍ਹਾਂ ਦੇ ਪੁੱਤ ਮਰ ਗਏ ਆ।
1: ਜਿਵੇਂ ਤੁਹਾਡੇ ਜ਼ਿਲ੍ਹੇ ਦੀ ਗੱਲ ਕਰਨਾ, ਬਠਿੰਡਾ ਪੁਲਿਸ ਰੋਜ਼ ਆਪਦੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕਰਦੀ ਆ, ਇੰਨਾ ਨਸ਼ਾ ਅਸੀਂ ਬਰਾਮਦ ਕਰ ਲਿਆ, ਇੰਨਾ ਫੜ ਲਿਆ।

0: ਮੇਰੇ ਪਿੰਡ 15 ਵੇਚਦੇ ਆ, 50 ਖਾਣ ਵਾਲੇ ਆ, ਲੈ ਫੜ ਲਓ।
1: ਕਿਸ ਦੀ ਕਾਰਵਾਈ ਹੋਈ,
0: ਕਿਹਦੇ ਹੋਈ? ਚਲੋ ਕਿਹੜੇ ਪਿੰਡ ਲੈ ਜਾਵਾਂ, 13,050 ਦਾ ਪਿੰਡ ਜਿੱਥੇ ਨਹੀਂ ਵਿਕਦਾ, ਜਿੱਥੋਂ ਨਹੀਂ ਮਿਲਦਾ, ਜਿਹੜੀ ਕਿਹੜੀ ਗਲੀ ਮੋੜ ਮਹੱਲੇ ਚ, ਕਿਹੜੇ ਚੌਂਕ ਚੁਰਾਹੇ ਚ, ਕਿਹੜੇ ਘਰ ਚੋਂ ਕਿੱਥੇ ਨੀ ਮਿਲਦਾ ਯਾਰ। ਟੋਫੀਆਂ ਨੂੰ ਤਾਂ ਨਸ਼ਾ ਤੁਰਿਆ ਫਿਰਦਾ ਪਿਛੇ ਵਰਸਿਆਂ, ਡਿਲੀਵਰੀ ਘਰਾਂ ਚ ਹੋਣ ਲੱਗ ਗਈ। ਕਿੱਥੇ ਗੱਲਾਂ ਕਰਦੇ ਆ? 5 ਮੁੰਡੇ ਮਰੇ ਆ ਉਹ ਮਾਈ ਦੇ, ਜਲੰਧਰ ਵਾਲੀ ਦੇ
1: ਜੀ।
0: 5 ਮੁੰਡੇ, 5 ਪੁੱਤ ਚਿੱਟੇ ਟੀਕੇ ਲਾ ਕੇ, 1 ਨੀ 2 ਨੀ 5 ਮਰੇ ਆ, ਜਿਹੜੇ ਕਹਿੰਦੇ ਜਦੋਂ ਨਸ਼ਾ ਵਿਰੁੱਧ ਸਾਡਾ। ਇਹ ਮੁੱਦਾ ਹੀ ਭੁੱਲ ਗਏ ਲੋਕ, ਤੁਹਾਡੇ ਪੁੱਤ ਮਰ ਰਹੇ ਆ, ਤੁਸੀਂ ਕੱਲੇ ਲੈਟ ਆਉਣ ਤੇ ਦਿਨੇ ਲੈਟ ਆ ਗਈ, ਇੰਨੇ ਤੇ ਖੁਸ਼ ਹੋਏ ਫਿਰਦੇ ਆ। ਤੁਹਾਡੀ ਸਾਰਾ ਕੁਝ ਵੇਚੀ ਜਾਂਦੇ ਆ, ਆਪਣਾ ਲੁੱਟੀ ਜਾਂਦੇ ਆ, ਬਰਬਾਦ ਕਰੀ ਜਾਂਦੇ, ਤੁਸੀਂ ਖੁਸ਼ ਹੋ ਗਏ ਵੀ ਹਾ ਸਾਡੀ ਜੁੰਟ ਮਾਫ ਕਰਤੀ। ਦੇਖੋ ਬਾਹ ਪੈਂਦੀ ਤੁਹਾਡਾ ਜਿੱਦੇ ਆ ਨਾ ਸਾਰਾ। ਹੁਣ ਇੱਕ ਲੋਕਾਂ ਨੂੰ ਹੋਰ ਲੋਲੀਪੋਪ ਦੇ ਰਿਹਾ ਕਿ ਜੀ ਅਸੀਂ ਤੁਹਾਡੀਆਂ ਤਾਰਾਂ ਪਾ ਰਹੇ ਹਾਂ, ਆ ਲਾ ਕੇ ਨਾ ਕਨੈਕਟਰ ਲਾ ਕੇ ਮੋਟੀ ਕੇਬਲ ਪਾ ਰਹੇ ਹੁਣ ਸਾਰੇ। ਉਹ ਜਿਹੜਾ ਸਾਰਾ ਜਿਹੜਾ ਐਕਟ ਆ ਰਿਹਾ ਬਿਜਲੀ ਵਾਲਾ, ਉਹ ਸਾਰਾ ਉਹ ਝੰਡਾ, ਉਹਦੇ ਤਹਿਤ ਸਾਰਾ ਜਿੰਨਾ ਤਾਰਾਂ ਵਗੈਰਾ ਪਾ ਰਹੇ ਨੇ, ਚਿੱਪਾਂ ਵਾਲੇ ਮੀਟਰ ਜਿਹੜੇ ਆਉਣੇ ਆ
1: ਜੀ,
0: ਉਹ ਸਾਰੀ ਜਦੋਂ ਬਿਜਲੀ ਪ੍ਰਾਈਵੇਟ ਹੋ ਗਈ ਉਹਦੇ ਕਿੱਥੇ ਭੱਜੋਗੇ? ਹੁਣ ਤਾਂ ਤੁਸੀਂ ਮੁਫ਼ਤ ਲੈ ਕੇ ਖੁਸ਼ ਹੋ ਜਾਂਦੇ ਆ, ਜਿੱਦੇ ਚਿੱਪ ਵਾਲਾ ਮੀਟਰ ਲਾ ਗਿਆ, ਰੀਚਾਰਜ ਕਰਾਓਗੇ, ਘਰੇ ਲੈਟ ਆ ਜੂ, ਠੀਕ ਹੈ ਖੜੇ ਹੋ, ਉਹਦੇ ਕੀ ਕਰੋਗੇ? ਉਹਦੇ ਕਿਹਨੂੰ ਰੋਵੋਗੇ ਫਿਰ? ਯਾਰ ਅਕਲ ਨੂੰ ਹੱਥ ਮਾਰੋ, ਸਾਡੇ ਲੋਕਾਂ ਦੀ ਬਾਈ ਬੁੱਧੀ ਭ੍ਰਸ਼ਟ ਹੋ ਗਈ ਸਿਮਰ ਸਿਆ। ਔਰ ਮੈਂ ਹਾਲਾਤ ਦੇਖਦਾ ਲੋਕਾਂ ਦੇ, ਦਿਨੇ ਕਣਕ ਵੱਢ ਲਈ, ਰਾਤ ਨੂੰ ਤੂੜੀ ਬਣਾ ਤੀ, ਤੜਕੇ ਨੂੰ ਬਾਹਤ ਆ, ਰਾਤ ਨੂੰ ਮੱਕੀ ਬੀਜਤੀ, ਨਾਸਾਂ ਬੰਦ ਕਰਤੀਆਂ ਨੇ ਧਰਤੀ ਦੀਆਂ, ਨਾਸਾਂ ਸਾਹ ਨੀ ਆਉਣ ਦੇ ਧਰਤੀ ਨੂੰ। ਧਰਤੀ ਪੰਜਾਬ ਦੀ ਸਿਮਰ ਸਿਆ ਬਿਲਕੁਲ ਆਖਰੀ ਸਾਹ ਤੇ ਖੜੀ ਹੈ। ਹੁਣ ਜੇ ਧਰਤੀ ਮਾੜਾ ਮੋਟਾ ਅਨਾਜ ਪੈਦਾ ਕਰਦੀ ਹੈ, ਜ਼ਹਿਰਾਂ ਦੇ ਸਿਰ ਤੇ ਕਰਦੀ ਹੈ ਯਾਰ, ਪਾਓਗੇ ਤਾਂ ਮਾੜਾ ਮੋਟਾ ਦਾਣਾ ਹੋਜੂ, ਨਹੀਂ ਦਾਣੇ ਨਹੀਂ ਹੁੰਦੇ। ਐਤਕੀ ਕਣਕ ਦੇਖੋ ਤੁਸੀਂ, ਅੱਜ ਤੋਂ 20-30 ਸਾਲ ਪਿੱਛੇ ਚਲਾ ਜਾ, ਐਡੇ ਐਡੇ ਮੋਟੇ ਮੋਟੇ ਦਾਣੇ, ਲਾਲ ਲਾਲ ਗੇਰੂ ਰੰਗ ਹੁੰਦਾ ਸੀਗਾ ਲਾਲ ਲਾਲ ਦਾਣਿਆਂ ਦਾ, ਤੇ ਹੁਣ ਪਿਛਕੇ ਦਾਣੇ, ਕਾਲੇ ਦਾਣੇ, ਜਾਨ ਹੀ ਹੈ ਨੀ ਕਣਕ ਚ, ਅਨਾਜ ਜਾਨ ਹੀ ਹੈ ਨੀ। ਜੇ ਧਰਤੀ ਜਾਨ ਹੋਊ ਤਾਂ ਅਨਾਜ ਜਾਨ ਹੋਊ, ਇਹਦੇ ਬਾਰੇ ਸੋਚ ਰਿਹਾ? ਇਹਦਾ ਅਸਰ ਕਿਤੇ ਪੈ ਰਿਹਾ, ਕਿਹੜੀ ਚ ਗੱਲ ਤੇ ਪੈ ਰਿਹਾ? ਸਾਡੇ ਜਵਾਕ ਪੈਦਾ ਹੋਣੋਂ ਹਟ ਗਏ, ਅਸੀਂ ਬਿਮਾਰ ਹੋਣ ਲੱਗ ਗਏ, ਜੰਮਦੇ ਜਵਾਕਾਂ ਨੂੰ ਕੈਂਸਰ ਹੋਣ ਲੱਗ ਗਿਆ। ਜਿਹੜੀ ਸਾਡੀ ਤੰਦਰੁਸਤੀ ਆ ਸਾਡੇ ਅਨਾਜ ਤੇ ਖੜੀ ਹੈ, ਅਸੀਂ ਧਰਤੀ ਸਾਰੀ ਬਿਮਾਰ ਕਰਤੀ ਪਾ ਪਾ ਕੇ ਜ਼ਹਿਰਾਂ। ਇਹਦਾ ਜ਼ਿੰਮੇਵਾਰ ਕੌਣ ਹੈ? ਇਹ ਮੁੱਦਾ ਨੀ ਪੰਜਾਬ ਦਾ? ਆ ਤੁਹਾਡਾ ਸੈਂਟਰਾਂ, IVF ਸੈਂਟਰਾਂ ਜਿੱਥੇ ਤੁਸੀਂ ਟੀਕਿਆਂ ਨਾਲ ਜਵਾਕ ਲੈਣ ਲੱਗ ਗਏ, ਤੁਹਾਡਾ ਉਹਨਾਂ ਨੇ ਖੂਨ ਹੀ ਬਦਲਤਾ, ਨਸਲਾਂ ਹੀ ਬਦਲਤੀਆਂ ਤੁਹਾਡੀਆਂ। ਮੈਂ ਤਾਂ ਬਹੁਤ ਬੰਦਿਆਂ ਨੂੰ ਰਾਇ ਦਿੰਦਾ ਹੁੰਦਾ, ਮੈਂ ਕਿਹਾ ਜੇ ਕੋਈ ਨੁਕਸਾ ਆ ਜਾਂਦਾ ਜਵਾਕ ਲੈਣਾ ਪੈਂਦਾ, ਘੱਟੋ ਘੱਟ ਜੇ ਤੁਹਾਡੇ ਕੋਈ ਸਪਰਮ ਜਿਹੜਾ ਹੈਗਾ ਉਹ ਨਹੀਂ ਸਹੀ ਹੈਗਾ, ਨਹੀਂ ਬੱਚਾ ਪੈਦਾ ਕਰਨ ਦੇ ਯੋਗ ਹੈਗਾ, ਕੋਈ ਤੁਹਾਡਾ ਚਾਚੇ ਤਾਏ ਦਾ ਮੁੰਡਾ ਹੁੰਦਾ, ਕੋਈ ਭਰਾ ਹੁੰਦਾ, ਕੋਈ ਮਾਮੇ ਦਾ ਮੁੰਡਾ, ਕੋਈ ਭੂਆ ਦਾ ਮੁੰਡਾ, ਕੋਈ ਮਾਸੀ ਦਾ ਮੁੰਡਾ, ਉਹਦਾ ਲੈ ਲਓ, ਘੱਟੋ ਘੱਟ DNA ਤਾਂ ਸਾਡਾ ਹੋਊਗਾ ਪੰਜਾਬੀਆਂ ਦਾ। ਉਹ ਖਬਰਾਂ ਕਿਹੜਾ ਲਿਆ ਕੇ ਉੱਥੇ DNA ਭਰੀ ਜਾਂਦੇ ਆ। ਅੱਛਾ ਇੱਕ ਹੋਰ ਗੱਲ ਮੈਨੂੰ ਡਾਕਟਰ ਨੇ ਦੱਸੀ, ਉਹ ਕਹਿੰਦਾ ਬਾਈ ਜੀ ਜਿੰਨੇ IVF ਸੈਂਟਰਾਂ ਚ ਬੱਚੇ ਪੈਦਾ ਹੋ ਰਹੇ ਆ, ਕੁੜੀ ਕਿਉਂ ਨੀ ਪੈਦਾ ਹੋ ਰਹੀ, ਮੁੰਡੇ ਹੀ ਪੈਦਾ ਹੋ ਰਹੇ ਨੇ,
1: ਕੀ ਰੀਜ਼ਨ?
0: ਉਹ ਕੁੜੀ ਵਾਲਾ ਬੱਚੋ ਜਿਹੜਾ ਹੈਗਾ ਸੰਕਰਾਂ ਨੂੰ ਖਤਮ ਹੀ ਕਰ ਦਿੰਦੇ ਆ। ਕੁੜੀਆਂ ਤਾਂ ਪਹਿਲਾਂ ਹੀ ਘੱਟ ਹੈ, ਪਹਿਲਾਂ ਆਪਾਂ ਕੁੱਖਾਂ ਚ ਮਾਰਦੇ ਰਹੇ, ਉਦੋਂ ਘੱਟ ਗਈਆਂ, ਕੁਰਿੰਦੀਆਂ ਖੁੰਦੀਆਂ ਬਾਹਰ ਵਗ ਗਈਆਂ, ਇੱਥੇ ਰਿਸ਼ਤੇ ਨੀ ਹੁੰਦੇ 20-25 ਕਿੱਲਿਆਂ ਨੂੰ, ਛੜੇ ਫਿਰਦੇ ਮੁੰਡੇ 30-35 ਸਾਲ ਦੇ ਹੋ ਗਏ। ਇਹ ਮੁੱਦਾ ਨੀ? ਅੱਜ ਤੁਸੀਂ ਦੇਖੋ ਸਾਡੇ, ਅੱਜ ਤੋਂ 10 ਸਾਲ ਬਾਅਦ ਦੇਖੋ, 15 ਸਾਲਾਂ ਬਾਅਦ ਪਿੰਡਾਂ ਤੁਹਾਨੂੰ ਜਵਾਕ ਨੀ ਮਿਲਣੇ। ਅੱਗੇ ਪਿੰਡਾਂ ਦੇ ਵਿੱਚ ਹਰ ਸਾਲ ਕਈ ਬਰਾਤਾਂ ਚੜ੍ਹਦੀਆਂ, ਮੈਂ ਆਪਣੇ ਪਿੰਡ ਦੀ ਗੱਲ ਕਰਦਾ, ਲੋਹੜੀਆਂ ਮੰਡਦੀਆਂ ਫਿਰਦੀਆਂ ਹੁੰਦੀਆਂ ਬੀਬੀਆਂ ਇੱਥੇ। ਹੁਣ ਲੋਹੜੀਆਂ ਕਿੰਨੇ ਵੰਡਣੀਆਂ, ਵਿਆਹ ਹੀ ਨੀ ਹੋ ਰਹੇ, ਬਰਾਤੇ ਨੀ ਚੜ੍ਹ ਰਹੀਆਂ, ਜਿੰਦੇ ਨੀ ਚੜ੍ਹ ਰਹੀਆਂ, ਇੱਧਰ ਕੋਈ ਸੋਚ ਹੀ ਨਹੀਂ ਹੈਗੀ ਯਾਰ। ਸਿਰਮੂਤ ਕਮਲਿਆਂ ਨੂੰ ਪੈਸਾ ਪੈਸਾ ਪੈਸਾ ਕਰਦੀ ਫਿਰਦੀ ਆ ਦੁਨੀਆ, ਸਭ ਇੱਥੇ ਖਤਮ ਹੋ ਗਈ ਖੇਡ ਯਾਰ ਲੋਕਾਂ ਦੀ।
1: ਜਿਹੜੀ ਗੱਲ ਤੁਸੀਂ ਕੀਤੀ ਵੀ ਦਿਨੇ ਬਿਜਲੀ ਆਉਣ ਲੱਗ ਗਈ ਜਾਂ ਨਹਿਰੀ ਪਾਣੀ ਮਿਲਣ ਲੱਗ ਗਿਆ, ਮਤਲਬ ਇਸ ਚੀਜ਼ ਨੂੰ ਪੋਜ਼ਿਟਿਵ ਵੀ ਲੈਣਾ ਚਾਹੀਦਾ ਗਾ। ਜੇ ਹੁਣ ਮੰਨ ਲਓ ਇੱਕ ਪਾਸੇ ਰਾਤ ਨੂੰ ਲਾਈਟ ਆਉਂਦੀ ਸੀ, ਨਹੀਂ ਵੀ ਆਉਂਦੀ ਸੀ, ਕੱਟ ਲੱਗਦੇ ਸੀਗੇ, ਹੁਣ ਜੇ ਦਿਨੇ ਆਉਣ ਲੱਗ ਗਈ ਵੀ ਆਮ ਕਿਸਾਨ ਖੁਸ਼ਹਾਲ ਵੀ ਹੋਇਆ, ਮੈਂ ਲੋਕਾਂ ਨੇ ਜਾਣਾ, ਮੈਨੂੰ ਵੀ ਲੋਕੀ ਇਹ ਗੱਲ ਆਉਂਦੇ ਆ।
0: ਮੈਂ ਹੁਣ ਐਂ ਕਰਦਾ,

0: ਤੈਨੂੰ ਮੈਂ ਸਿਉਣੇ ਦਾ ਪਿੰਜਰਾ ਬਣਾ ਦਿੰਦਾ, ਉਹ ਚ ਕੈਦ ਕਰ ਦਿੰਦਾ, ਤੈਨੂੰ ਸਿਉਣੇ ਦੀ ਥਾਲੀ ਚ ਰੋਟੀ ਖਵਾਇਆ ਕਰੂੰਗਾ, ਤੂੰ ਖੁਸ਼ ਆ?
1: ਨਹੀਂ,
0: ਅੱਜ ਪੰਜਾਬੀ ਕੈਦ ਹੋ ਰਹੇ ਆ, ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਨੇ,
1: ਪੰਜਾਬੀਆਂ ਨੂੰ ਕੈਦ ਨਜ਼ਰ ਨਹੀਂ ਆ ਰਹੀ, ਐਂ ਕਹਿ ਸਕਦੇ?
0: ਨਹੀਂ, ਮੈਂ ਦੱਸੀ ਜਾਂਦਾ ਵੀ ਜੇ ਇੰਨੀ ਬੁੱਧੀ ਹੁੰਦੀ ਤਾਂ ਇਹ ਮੁੱਦਿਆਂ ਤੇ ਆਉਂਦੇ, ਮੁੱਦਿਆਂ ਦੀ ਲੜਾਈ ਨੀ ਲੜਦੇ, ਇਹ ਮੁੱਦਿਆਂ ਨੂੰ ਤਾਂ ਜਾਣਦੇ ਹੀ ਨੀ। ਜੇ ਤੁਹਾਨੂੰ ਪਹਿਲੇ ਕਹਿ ਕਹਿੰਦਾ ਭੇਡ ਚਾਲ ਹੈ ਨਾ ਲੋਕਾਂ ਚ, ਜਿੱਧਰ ਨੂੰ ਹੋ ਗਏ ਬਸ ਹੋ ਗਏ, ਨਾ ਕੋਈ ਸਮਝ, ਨਾ ਕੋਈ ਨਿਸ਼ਾਨਾ, ਨਾ ਕੋਈ ਮਿਸ਼ਨ ਹੈ। ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਜਿੰਨੀਆਂ ਗੱਲਾਂ ਮੈਂ ਗਿਣਾ ਰਿਹਾ, ਮੰਨ ਲਓ ਜੋ ਵੀ ਇਹਨਾਂ ਨੇ ਕਰਜ਼ਾ ਚੜਾਤਾ, ਚਲੋ ਪਹਿਲਾਂ ਨੇ ਵੀ ਚੜਾਇਆ, ਇਹਨਾਂ ਨੇ ਫੱਟੇ ਚੱਕ ਤੇ, ਆ ਹੁਣ ਜਿੰਨਾ ਇਹ ਕਹਿੰਦੇ ਬੀਬੀਆਂ ਨੂੰ ਪਾਉਣਾ 1000 1500 ਰੁਪਇਆ, ਉਹ ਜਦੋਂ ਇੱਥੇ 5.5 ਲੱਖ ਕਰੋੜ ਕਰਜ਼ਾ ਹੋ ਗਿਆ, ਉਹ ਫਿਰ ਕੀ ਬਣੂਗਾ ਪੰਜਾਬ ਦਾ, ਫਿਰ ਸਟੇਟ ਕਿੱਧਰ ਨੂੰ ਜਾਊਗੀ? ਫਿਰ ਵੀ ਬਹੁਤ ਵੱਡਾ ਇੱਥੇ ਰੌਲਾ ਪੈਣਾ, ਸੈਂਟਰ ਨੇ ਸਿੱਧਾ ਹੀ ਆਪਣੇ ਹਵਾਲੇ ਕਰ ਲੈਣਾ ਵੀ ਆ ਜਾਓ ਪਾਸੇ ਨੂੰ, ਤੁਹਾਡੇ ਕੋਲ ਨੀ ਚੱਲਦਾ ਹੁਣ ਕੰਮ ਇਹ, ਫਿਰ ਕਿੱਥੋਂ ਲਿਆਉਣਗੇ ਪੈਸਾ? ਚਲੋ ਮੰਨ ਲਓ ਅੱਜ ਤਾਂ ਲੋਕ ਖੁਸ਼ ਨੇ ਵੀ ਮੈਨੂੰ ਬਿਜਲੀ ਮੁਫ਼ਤ ਆ ਗਈ ਜੀ, ਮੈਨੂੰ ਜੀ 1000 ਰੁਪਇਆ ਆ ਗਿਆ ਜੀ, ਮੈਨੂੰ ਆਹ ਮੁਫ਼ਤ ਸਫ਼ਰ ਮੁਫ਼ਤ ਮਿਲ ਗਿਆ ਬੱਸਾਂ ਦਾ, ਅਖੀਰ ਆ ਕੇ ਇਹ ਸਿਰ ਤੇ ਕਿਹਦੇ ਪੈਣੀ ਆ? ਫਿਰ ਇਹ ਲੈਂਡ ਪੂਲਿੰਗ ਨੀਤੀ ਲੈ ਕੇ ਜ਼ਮੀਨਾਂ ਅਕਵਾਇਰ ਕਰਨਗੇ, ਇਹੀ ਕੁਛ ਹੋਣਾ? ਹੋਰ ਮੈਨੂੰ ਇਹ ਦੱਸੋ ਵੀ ਕਿਹੜੇ ਮੁੱਖ ਮੰਤਰੀ ਦੇ ਘਰੇ ਕੋਈ ਮਸ਼ੀਨ ਲੱਗੀ ਆ, ਮਤਲਬ ਪੈਸੇ ਬਣਾ ਲਿਆ, ਬਣਾ ਕੇ ਲੋਕਾਂ ਨੂੰ ਵੰਡੀ ਜਾਊਗਾ? ਜਿਹੜੀ ਮੁਫ਼ਤਖੋਰੀ ਦੀ ਖੇਡ ਹੁੰਦੀ ਹੈ ਇਹ ਬਰਬਾਦ ਕਰ ਦਿੰਦੀ ਆ।
1: ਤੁਸੀਂ ਕੱਲ ਨੂੰ ਆਉਂਦੇ ਹੋ, ਤੁਹਾਡੀ ਸਰਕਾਰ ਬਣਦੀ ਹੈ, ਫ੍ਰੀ ਵੀਜ਼ ਬੰਦ ਕਰੋਗੇ?
0: ਦੇਖੋ ਮੈਂ ਲੋੜਵੰਦ ਬੰਦਾ, ਜਿਹੜਾ ਗਰੀਬ ਬੰਦਾ, ਬੇਸਹਾਰਾ ਬੰਦਾ, ਜਿਹਨੂੰ ਲੋੜ ਆ ਉਹਨੂੰ ਦੇ ਦਿਓ। ਹੁਣ ਜਿਹਦੇ 100 ਕਿੱਲਾ ਵਾਹਣ ਹੈ, 10 ਮੋਟਰਾਂ ਲੱਗੀਆਂ, ਉਹਨੂੰ ਸਬਸਿਡੀ ਲੋੜ ਹੈਗੀ ਆ, ਉਹਨੂੰ ਬਿੱਲ ਮਾਫੀ ਲੋੜ ਹੈਗੀ ਆ। ਜਿਹਦੇ ਕੋਲ 20 ਕਿੱਲੇ ਜ਼ਮੀਨ ਆ ਉਹਨੂੰ ਘਰ ਦਾ ਬਿੱਲ ਮਾਫ ਚਾਹੀਦਾ। ਜਿਹੜਾ ਤਕੜਾ ਕਾਰੋਬਾਰੀ ਆ, ਕੋਈ ਚੰਗੀ ਦੁਕਾਨ ਚੱਲਦੀ ਆ ਸੇਠ ਦੀ ਕਿਸੇ ਦੀ, ਔਰ ਉਹ ਦੱਸਦਾ 15-15 ਹਜ਼ਾਰ ਰੁਪਇਆ ਸੇਲ ਹੈ, ਉਹਨੂੰ ਬਿੱਲ ਦੀ ਮਾਫੀ ਚਾਹੀਦੀ ਆ। ਹਾਂ, ਕੋਈ ਲੋੜਵੰਦ, ਕੋਈ ਮਜ਼ਦੂਰ, ਕੋਈ ਗਰੀਬ ਬੰਦਾ,
1: ਪਰ ਸਾਰੇ ਲੈ ਰਹੇ ਆ,
0: ਲੈਂਦੇ ਆ। ਲੋਕਾਂ ਦੇ ਹਾਲਾਤ ਤਾਂ ਇੱਥੋਂ ਤੱਕ ਮਾੜੇ ਨੇ ਬਾਈ ਜੀ, ਮੈਂ ਹੁਣ ਪਿੰਡਾਂ 'ਚ, ਮੈਂ ਵੀ ਜਾਂਦੇ, ਤੁਸੀਂ ਜਾਂਦੇ ਹੋ, ਤੁਸੀਂ ਕਿਹਾ ਕਿ ਲੋਕ ਤਾਂ ਖੁਸ਼ ਨੇ, ਲੋਕ ਤਾਂ ਇੱਥੋਂ ਤੱਕ ਨਿਗਰੇ ਖੜੇ ਨੇ। ਲੋਕ ਆ ਜਿਹੜੀ 2 ਰੁਪਏ ਕਿੱਲੋ ਕਣਕ ਨਹੀਂ ਮਿਲਦੀ, ਹੁਣ ਪਤਾ ਨਹੀਂ 1 ਰੁਪਏ ਕਿੱਲੋ ਮਿਲਦੀ ਹੈ, ਪਤਾ ਨਹੀਂ ਮੁਫ਼ਤੀ ਮਿਲਦੀ ਹੈ। ਜਿਹੜੇ ਚੰਗੇ ਚੰਗੇ ਸਰਦੇ ਵਰਦੇ ਘਰ ਹੈ, 20-30 ਕਿੱਲਿਆਂ ਦੇ ਮਾਲਕ ਹੈ, ਜਿਉਂਦੇ ਟਰੈਕਟਰ ਦੇ ਉੱਤੇ 2 ਰੁਪਏ ਕਿੱਲੋ ਵਾਲੀ ਕਣਕ ਲੈਣ ਜਾਂਦੇ ਹੁੰਦੇ ਆ
1: ਪਸ਼ੂਆਂ ਨੂੰ ਪਾਉਣ ਵਾਸਤੇ,
0: ਨਾ ਜੋ ਮਰਜ਼ੀ ਕਰਨ, ਚਾਹੇ ਗਾਂ ਲਿਆ ਕੇ ਵੇਚਣ, ਚਾਹੇ ਪਸ਼ੂਆਂ ਦਾ ਦਾਣਾ ਬਣਾ ਲੈਣ, ਚਾਹੇ ਭਿਆ ਲੈਣ, ਜੋ ਮਰਜ਼ੀ ਕਰ ਲੈਣ। ਤੂੰ ਕਿੱਥੇ ਖੜਾ ਸਿਮਰ ਸਿਆ? ਜਿਹੜੀਆਂ ਗੱਲਾਂ ਮੈਂ ਕਰ ਰਿਹਾ, ਇਹਨਾਂ ਦੇ ਪੱਲੇ ਕਦੋਂ ਪੈਣਗੀਆਂ? ਇਹ ਤਾਂ ਐਂ ਚੱਕ ਕੇ ਮੂੰਹ ਤਹਾਂ ਨੂੰ ਓਲੇ ਉੱਠਣ ਦੇਖੀ ਜਾਂਦੇ ਹੁੰਦੇ ਆ ਵੀ ਹਾਂ ਇੱਧਰੋਂ ਕੁਛ ਆਊਗਾ ਮੁਫ਼ਤ, ਇੱਧਰੋਂ ਕੁਛ ਆਊਗਾ। ਇਹ ਨਾ ਮੁਫ਼ਤ ਦੀਆਂ ਖੇਡਾਂ ਨਾ ਤੁਹਾਡੀਆਂ ਚੀਕਾਂ ਦੇਖੀ ਪੈਂਦੀਆਂ, ਥੋੜਾ ਡਾਂਟ ਪੈਣਾ, ਬਹੁਤ ਤੰਗ ਹੋਣਾ ਤੁਸੀਂ।
1: ਮਤਲਬ ਐਂ ਕਿਉਂ ਹੋ ਗਿਆ? ਇੱਕ ਜਿਹੜੀ ਉਹ ਚੱਲਦੀ ਹੁੰਦੀ ਨਾ ਗੱਲ ਵੀ, ਮਤਲਬ ਵੀ ਸਿੰਘਾਂ ਨੇ ਤਾਂ ਮਤਲਬ ਮੁਫ਼ਤ ਚ ਲਾਹੌਰ ਨਹੀਂ ਸੀ ਲਿਆ, ਹੁਣ ਅਸੀਂ ਕਣਕ ਪਿੱਛੇ ਫਿਰੀ ਜਾਂਦੇ।
0: ਮੈਂ ਕਹਿੰਦਾ ਨਵਾਬੀਆਂ ਨੂੰ ਠੋਕਰਾਂ ਮਾਰੀਆਂ, ਵੀ ਨਹੀਂ ਖਰਾਦ ਦੇ ਵਿੱਚ, ਭੀਖ ਦੇ ਵਿੱਚ ਤਾਂ ਸਾਨੂੰ ਰਾਜ ਭਾਗ ਵੀ ਮਨਜ਼ੂਰ ਨਹੀਂ, ਜਿੱਦੇ ਲਿਆ ਉਹਦੇ ਹਿੱਕ ਦੇ ਦਮ ਤੇ ਲਵਾਂਗੇ। ਤੇ ਯਾਰ ਐ ਠੂਠਾ ਚੱਕੀ ਫਿਰਦੇ ਆ, ਝੋਲੀਆਂ ਅੱਡੀ ਫਿਰਦੇ ਆ, 2000 ਰੁਪਇਆ ਮੋਦੀ ਪਾਉਂਦਾ 4 ਮਹੀਨਿਆਂ ਬਾਅਦ ਕਈ ਜ਼ਿਮੀਦਾਰਾਂ ਨੂੰ, ਨਾਲਿਆਂ ਨੂੰ ਕੁਣੀ ਜੀ ਮਾਰਦੇ ਆ, ਕਿਉਂ ਏ ਮੋਦੀ ਵਾਲੇ ਆ ਗਏ? ਉਹਨਾਂ ਨੂੰ ਵੀ ਪਤਾ ਵੀ ਇੰਨੇ ਕਾਲੇ ਲੋਕ ਨੇ ਇਹ, ਜਦੋਂ ਮਰਜ਼ੀ ਜਾ ਕੇ ਇਹਨਾਂ ਨੂੰ ਸੱਟ ਕੇ 4 ਛੱਲੜ। ਆ ਜ਼ਮੀਨਾਂ ਦਾ ਹਾਲ ਤੁਸੀਂ ਦੇਖੋ, ਅੱਜ ਇੱਥੇ ਆ ਕੇ ਜੇ ਕਿਤੇ ਕਹਿ ਦੇਣ ਵੀ ਚੱਕੋ ਤੁਹਾਨੂੰ ਆ ਲਓ 5 ਕਰੋੜ ਰੁਪਇਆ ਕਿੱਲੇ ਦਾ ਦੇਵਾਂਗੇ, ਸਾਰਾ ਪੰਜਾਬ ਜ਼ਮੀਨ ਵੇਚਣ ਨੂੰ ਤਿਆਰ ਹੋ ਜਾਓ। ਇਹਨਾਂ ਨੂੰ ਧਰਤੀ ਦੀ ਕੀਮਤ ਹੀ ਨੀ ਪਤਾ ਵੀ ਕਿਹੜੇ 5, ਕਿਹੜੇ 10, ਕਿਹੜੇ 50, ਕਿਹੜੇ 1000 ਕਰੋੜ। ਮੈਂ ਕਹਿੰਦਾ ਇਹਦੀ ਕੋਈ ਕੀਮਤ ਹੀ ਨਹੀਂ, ਬੇਸ਼ਕੀਮਤੀ ਧਰਤੀ ਆ। ਜੰਗ ਲੱਗੀ ਨਾ, ਅੱਜ 5-6 ਦੇਸ਼ ਲੜ ਰਹੇ ਆ
1: ਜੀ,
0: ਆਰਾਮ ਰੋਕੀ ਬੈਠਾ ਲੰਘਾ ਜਾ, ਡਾਂਟ ਪਿਆ ਪਿਆ ਕਈ ਮੁਲਕਾਂ ਜਿੱਥੇ ਅਨਾਜ ਨੀ ਪੈਦਾ ਹੁੰਦਾ, ਇੰਨੀ ਮਹਿੰਗਾਈ ਹੋ ਗਈ। ਤੇ ਆਪਾਂ ਕਣਕ ਵੱਢ ਲਾਂਗੇ, ਢੋਲ ਭਰ ਲਓ, ਪਰ ਲਓ ਆ ਜੇ ਕੋਈ ਤੂਫਾਨ ਆ ਜੇ, ਕੋਈ ਮਹਾਮਾਰੀ ਆ ਜੇ, ਕੋਈ

0: ਗੱਲਾਂ ਕਰੀ, ਭੁੱਖੇ ਤਾਂ ਨੀ ਮਰਦੇ, ਸਿਰ ਤੇ ਸੱਤ ਆ, ਢੋਲ ਚ ਦਾਣੇ ਆ, ਅਸੀਂ ਤਾਂਹੀਓ ਤਕੜੇ ਰਹੇ ਹਾਂ, ਤਾਂਹੀਓ ਲੜਦੇ ਰਹੇ ਹਾਂ ਅਸੀਂ ਵੱਡੀਆਂ ਵੱਡੀਆਂ ਜੰਗਾਂ, ਵੱਡੇ ਵੱਡੇ ਧਾੜਵੀਆਂ ਦੇ ਅਸੀਂ ਨੱਕ ਮੋੜੇ ਆ, ਉਹ ਸਾਡੇ ਕੋਲ ਬੈਕਅਪ ਸੀ, ਉਹ ਸੀ ਸਾਡੀ ਧਰਤੀ ਮਾਂ, ਉਹ ਅਸੀਂ ਵੇਚ ਵਿੱਚ ਭੱਜੀ ਜਾਂਦੇ ਹਾਂ ਕਮਲਿਆਂ ਨੂੰ, ਹੁਣ ਬਾਹਰਲੇ ਬਥੇਰੇ ਇੱਥੇ ਚੀਕਾਂ ਮਾਰਦੇ ਆ, ਇੱਧਰੋਂ ਵੇਚੀ ਬੈਠੇ ਆ, ਉਧਰੋਂ ਛਤਰ ਪੈਣ ਲੱਗ ਗਏ, ਗੈਂਗਸਟਰ ਫਰੌਤੀਆਂ ਮੰਗਣ ਲੱਗ ਗਏ, ਗੋਲੀਆਂ ਮਾਰਨ ਲੱਗ ਗਏ, ਉਹ ਗੋਰੇ ਮਾਰਨ ਲੱਗ ਗਏ, ਗੋਲੀਆਂ ਮਾਰਨ ਲੱਗ ਗਏ, ਗੋਰੇ ਵੀ ਸਿੱਧੀਆਂ ਹੁਣ ਛਤਰ ਵੀ ਮਾਰਨ ਲੱਗ ਗਏ, ਪੱਗਾਂ ਲਾਉਣ ਲੱਗ ਗਏ, ਹੁਣ ਇੱਧਰ ਨੂੰ ਫੜੇ ਕਾਂਗ ਝਾਕਦੇ ਆ ਵੀ ਹੁਣ ਪੰਜਾਬ ਚੱਲ ਗਏ, ਪਰ ਜੁੱਤੀ ਤੁਹਾਡੇ ਇੱਧਰ ਫਿਰਨੀ ਹੈ, ਕਿਉਂਕਿ ਜਦੋਂ ਤੁਸੀਂ ਜਿੰਨਾ ਚਿਰ ਬਾਹਰ ਰਹੋਗੇ ਉਦੋਂ ਕਬਜ਼ਾ ਇੱਥੇ ਕਿਸੇ ਦਾ ਹੋਰ ਹੋ ਜਾਣਾ, ਨਾ ਤੁਸੀਂ ਇੱਧਰ ਦੇ ਨਾ ਤੁਸੀਂ ਉੱਧਰ ਦੇ, ਇਹ ਤਾਂ ਇਹੋ ਜਿਹੀ ਕੌਮ ਹੈ ਯਾਰ। ਹਰ ਕੌਮ ਦਾ ਇੱਕ ਟੀਚਾ ਹੁੰਦਾ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੇ ਖਿੱਤੇ ਚ ਰਹਿਣਗੀਆਂ ਉਹ ਖਿੱਤਾ ਅਸੀਂ ਕਿਵੇਂ ਰੱਖਣਾ। ਕਿਹੜਾ ਬੰਦਾ ਇਹ ਸੋਚ ਰਿਹਾ ਵੀ ਸਾਡੇ ਪਾਣੀਆਂ ਯਾਰਾਂ ਪੈ ਗਿਆ, ਜਿਹੜੇ ਨਿਯਮ ਆ ਗਿਆ ਧਰਤੀ ਦੇ ਹੇਠਲੇ ਪਾਣੀ ਚ, ਸਾਡੀ ਧਰਤੀ ਜ਼ਹਿਰ ਬਣਾ ਤੀ, ਅਸੀਂ 90-90 ਹਜ਼ਾਰ ਰੁਪਏ ਠੇਕਾ ਚੱਕਤਾ ਇਹਨਾਂ ਨੇ, ਲੈ 90-90 ਹਜ਼ਾਰ 95-95 ਹਜ਼ਾਰ ਰੁਪਏ ਠੇਕੇ ਗਏ ਐਤਕੀ, ਇਹ ਧੱਕੇ ਨਾ ਫੜਾ ਕੇ ਆਉਂਦਾ ਵੀ ਲੈ ਉੱਤੋਂ ਦੀ ਹੋ ਕੇ ਦੂਜੇ ਤੀਜੇ ਦੇ ਵੀ ਲੈ ਮੈਨੂੰ ਦੇ ਯਾਰ, ਚੋਰੀ ਹੋ ਜਾਂਦੇ ਰਾਤ ਨੂੰ ਕੀ ਕੱਢੋਗੇ ਉਹ ਚ। ਤਾਂ ਇਹ ਤਾਂ ਦੇਖੋ ਕੁਦਰਤ ਨੇ ਤੁਹਾਨੂੰ ਮੋੜਵੇਂ ਰੂਪ ਚ ਚੰਗੇ ਦਾ ਲਿਆਉਂਦਾ, ਚੰਗੇ ਦਾ ਮਾੜੇ ਚ ਮਾੜੇ ਦਾ ਮੁੜਨਾ ਹੀ ਮੁੜਨਾ, ਪਰ ਇਸ ਵੇਲੇ ਇਹਨਾਂ ਲੋਕਾਂ ਨੂੰ ਕੋਈ ਪਰਵਾਹ ਨੀ ਬਾਈ, ਕੋਈ ਲੈਣਾ ਦੇਣਾ ਨੀ ਹੈਗਾ। ਇੱਥੇ ਆਪਾਂ ਗੱਲ ਕਰ ਰਹੇ ਹਾਂ, ਥੋੜੇ ਟਿੱਪਣੀਆਂ ਚ ਚਾਰ ਆਪਾਂ ਨੂੰ ਗਲਾਂ ਕੱਢ ਦੇਣਗੇ, ਚਾਰ ਆਪਾਂ ਨੂੰ ਹੱਕ ਚ ਕਹਿ ਦੇਣਗੇ, ਬਾ ਇੰਨੇ ਕਾਲੇ ਲੋਕ ਨੇ ਇਹ, ਆਪਣਾ ਗੁੱਸਾ, ਆਪਣਾ ਆਸਮਾਨ ਦੀ, ਆਪਣੀ ਖੁਸ਼ੀ, ਆਪਣਾ ਸਾਰਾ ਕੁਛ ਲੋਕ ਫੇਸਬੁੱਕ ਤੇ ਬੈਠ ਕੇ ਕੱਢ ਲੈਂਦੇ ਕਰ ਲੈਂਦੇ ਆ।
1: ਮੈਂ ਅਸੀਂ ਨਾ ਬੈਠੀ ਕਿਤੇ ਆਊਟ ਆਫ ਬਾਕਸ ਗੱਲ ਕਰਦੇ, ਇੱਕ ਸਾਡਾ ਕੋਈ ਮਿੱਤਰ ਆ, ਅਸੀਂ ਗੱਲ ਕਰਦੇ ਸੀ, ਕਹਿੰਦਾ ਨਾ ਕਿਸੇ ਨੇ ਇਨਵੈਸਟਮੈਂਟ ਵਾਸਤੇ ਨਾ ਕਿਹਾ ਵੀ ਮਤਲਬ ਸਾਡੇ ਕੋਲ ਇੰਨੇ ਪੈਸੇ ਆ ਤੇ ਭਾਈ ਜ਼ਮੀਨ ਅਸੀਂ ਲੈਣੀ ਆ, ਸਾਨੂੰ ਕੋਈ ਦੱਸੋ ਰਹਿ ਦਿਓ ਵੀ ਕਿੱਥੇ ਲਈਏ ਕਿਵੇਂ, ਮੁਕਤਸਰ ਦੇ ਨੇੜੇ ਵੀ 1 ਕਰੋੜ ਲਾਉਣਾ ਗਾ ਹਨਾ, ਥੱਲੇ ਕਿਸੇ ਨੇ ਨਾ ਗਾਲ ਕੱਢਤੀ ਤੇ ਉਹ ਸਿਆਣਾ ਬਣਾ ਬੰਦਾ ਦਾੜੀ ਚਿੱਟੀ ਪੱਗ ਬੰਨੀ ਨਾ ਸਿੰਘ ਉਹਦਾ, ਥੱਲੇ ਉਹਨੇ ਗਾਲ ਕੱਢਤੀ ਤੇ ਮੈਂ ਉਹਦੇ ਨਾਲ ਗੱਲ ਕਰੀ ਆ, ਮੈਨੂੰ ਕਹਿੰਦਾ ਯਾਰ ਐਂ ਕਰਦੇ ਆ ਬੰਦੇ ਵੀ ਆਪਾਂ ਤਾਂ ਕੋਈ ਗੱਲ ਪੁੱਛੀ ਸੀਗੀ ਤੇ ਨੋਰਮਲੀ ਕਿਸੇ ਨੇ ਗਾਲ ਕੱਢਤੀ। ਮੈਂ ਕਿਹਾ ਯਾਰ ਦੇਖ ਵੀ ਜਨ ਧਨ ਘਰ ਯੋਜਨਾ ਮਤਲਬ ਮੋਦੀ ਸਰਕਾਰ ਘਰ ਪਾ ਕੇ ਦਿੰਦੀ ਆ ਸੈਂਟਰ ਗੌਰਮੈਂਟ, ਆਟਾ ਦਾਲ ਮਿਲੀ ਜਾਂਦਾ, ਬਿਜਲੀ ਮੁਫ਼ਤ ਮਿਲੀ ਜਾਂਦੀ ਆ, ਪਾਣੀ ਮੁਫ਼ਤ ਆ, ਠੀਕ ਆ, ਫਿਰ ਬੱਸਾਂ ਦਾ ਕਿਰਾਇਆ ਮੁਫ਼ਤ ਆ, ਲੈ ਦੇ ਕੇ ਬੰਦੇ ਨੇ ਨੈੱਟ ਪੈਕ ਪਾਉਣਾ, ਮਹੀਨੇ ਦਾ 300 ਰੁਪਇਆ ਚਾਹੀਦਾ ਤੇ ਬੰਦਾ ਬੈਠਾ ਗਾਣਾ ਕੱਢੀ ਜਾਂਦਾ।
0: ਨਹੀਂ ਇੱਕ ਗੱਲ ਹੋਰ ਵੀ ਹੈ ਤੁਹਾਡੀ, ਮੈਂ ਇੱਕ ਜਾਣਕਾਰੀ 'ਚ ਵਾਧਾ ਕਰਦਿਆਂ ਲੋਕਾਂ ਨੂੰ ਵੀ ਆਪਾਂ ਨੂੰ ਗੱਲ ਦੱਸਣੀ ਬੜੀ ਜ਼ਰੂਰੀ ਹੈ। ਕੁਛ ਨਾ ਸਰਕਾਰਾਂ ਦੇ ਏਜੰਸੀਆਂ ਦੇ ਵੱਖ ਵੱਖ ਧਿਰਾਂ ਦੇ ਨਾ ਆਈ ਟੀ ਸੈੱਲ ਨੇ, ਉਹਨਾਂ ਆਈ ਟੀ ਸੈੱਲਾਂ ਦੇ ਉੱਤੇ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਹੋਊ, ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਊ, ਸੰਤਾਂ ਦੀ ਫੋਟੋ ਲੱਗੀ ਹੋਊ, ਕਿਸੇ ਯੋਧੇ ਦੀ ਫੋਟੋ ਲੱਗੀ ਹੋਊ, ਕਿਸੇ ਸ਼ਹੀਦ ਦੀ ਫੋਟੋ ਲੱਗੀ ਹੋਊ, ਸਾਰੀਆਂ ਆਈਡੀਆਂ ਫੇਕ ਨੇ। ਉਹ ਬਹੁਤ ਕੁਛ ਗੰਦ ਲਿਖਦੇ ਆ, ਸਾਡੇ ਬੰਦੇ ਨੂੰ ਇਹ ਲੱਗਦਾ ਵੀ ਯਾਰ ਇਹ ਗੁਰਸਿੱਖ ਬੰਦਾ ਹੈ, ਇਹ ਭੁਲੇਖੇ 'ਚ ਨਾ ਰਿਹਾ ਕਰੋ, ਇਹ ਵੀ ਸਮਝਣ ਦੀ ਲੋੜ ਆ, ਬੜਾ ਕੁਛ ਚੱਲ ਰਿਹਾ। ਇਹ ਜਿਹੜੀ ਗੱਲ ਤੁਸੀਂ ਕੀਤੀ ਕਿ ਸਿਆਣਾ ਪੈਣਾ ਬੰਦਾ ਜਿਹਨੇ ਗਾਲ ਕੱਢੀ, ਉਹ ਖਬਰਾਂ ਸਿਆਣੇ ਪੈਣੇ ਬੰਦੇ ਦੀ ਫੋਟੋ ਲਾਈ ਹੋਵੇ, ਉਹਦੇ ਪਿੱਛੇ ਕੌਣ ਹੈ? ਹਾਂਜੀ,
1: ਜਿਹੜੀ ਗੱਲ ਆਪਾਂ ਕਰ ਰਹੇ ਸੀ ਜਿਵੇਂ ਲੋਕਾਂ ਨੂੰ ਕਈ ਚੀਜ਼ਾਂ ਜਿਹੜੀਆਂ ਸਰਕਾਰ ਦੀਆਂ ਪਸੰਦ ਆ ਰਹੀਆਂ ਨੇ, ਜਾਂ ਜਿਹੜਾ ਉਹ ਸਰਵੇ ਹੋਇਆ ਉਹ ਨਿਊਟਰਲ ਸਰਵੇ ਸੀ, ਉਹ ਕਿਸੇ ਪਾਰਟੀ ਨੇ ਨਹੀਂ ਕਰਾਇਆ, ਉਹ ਨਾ ਹੀ ਕਿਸੇ ਮਤਲਬ ਜਾਂ ਸਰਕਾਰ ਨੇ ਕਰਾਇਆ, ਨਿਊਟਰਲ ਸਰਵੇ ਸੀ। ਉਹਦੇ ਵਿੱਚ ਮੁੱਖ ਮੰਤਰੀ ਪਹਿਲੇ ਨੰਬਰ 'ਤੇ ਆਏ ਆ, ਦੂਜੇ ਨੰਬਰ 'ਤੇ ਚੰਨੀ ਆਏ ਆ।
0: ਦੇਖੋ ਇੱਕ ਇਹ ਵੀ ਸਵਾਲ ਮੈਂ ਸਮਝਾਦਾ, ਤੁਸੀਂ ਐਂ ਕਰੋ, ਤੁਸੀਂ ਸਰਵੇ ਕਰਾ ਲਓ, ਲੈ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਇਹ ਗੱਲ, ਆਪਾਂ ਸਾਰਾ ਕੁਛ ਛੱਡ ਕੇ ਘਰੇ ਬਹਿ ਜਾਵਾਂਗੇ, ਤੁਸੀਂ ਅੱਜ ਅੰਮ੍ਰਿਤਪਾਲ ਨੂੰ ਬਾਹਰ ਲੈ ਆਓ, ਇਹ ਕਿੰਨੀਆਂ ਸੀਟਾਂ ਜਿੱਤੇ ਸੀ? 90-92 ਜੇ ਨਾ 100 ਸੀਟ ਆ ਗਈ, ਇਹਦਾ ਕਹਿੰਦਾ ਬੜਾ ਹਰਮਨ ਪਿਆਰਾ ਮੁੱਖ ਮੰਤਰੀ ਹੈ, ਬੜਾ ਮਸ਼ਹੂਰ ਮਤਲਬ ਕਿ ਲੋਕਾਂ 'ਚ ਪਾਪੂਲਰ ਆ, ਤੁਸੀਂ ਲਿਆਓ ਕਰਾ ਕੇ ਦੇਖੋ ਮੁਕਾਬਲਾ, ਪਤਾ ਲੱਗ ਜੂਗਾ।
1: 100 ਕੈਂਡੀਡੇਟ ਕਿਹੜੇ ਹੋਣਗੇ ਤੁਹਾਡੇ?
0: ਬਥੇਰੇ ਨੇ, ਬਥੇਰੇ ਚੰਗੇ ਬੰਦੇ ਹੈਗੇ ਆ, ਇੱਕ ਹਲਕੇ ਦੇ 'ਚ ਕਈ ਕਈ

0: ਬੰਦੇ ਹੈਗੇ ਆ, ਇਹਨਾਂ ਦੀ ਫਿਕਰ ਕਰੋ। ਇੱਕ ਤੋਂ ਇੱਕ ਵਧੀਆ ਤੋਂ ਵਧੀਆ ਇਮਾਨਦਾਰ ਚੰਗੀ ਛਵੀ ਵਾਲੇ ਬੰਦੇ ਦੇਵਾਂਗੇ। ਜੇ ਇੰਨਾ ਲੋਕਾਂ ਚ ਹਰਮਨ ਪਿਆਰਾ ਮੁੱਖ ਮੰਤਰੀ ਪੰਜਾਬ ਦਾ, ਇੰਨੀਆਂ ਇੰਨੀਆਂ ਸਿਕਿਉਰਟੀਆਂ, ਸੈਂਕੜੇ ਗੱਡੀਆਂ ਚੱਲ ਰਹੀਆਂ ਨੇ, ਚਲੋ ਪ੍ਰੋਟੋਕੋਲ ਮੰਨਦੇ ਆ,
1: ਪ੍ਰੋਟੋਕੋਲ ਹੁੰਦਾ
0: ਪ੍ਰੋਟੋਕੋਲ ਚੱਲ ਜਾਣਾ ਪੈਂਦਾ, ਸਿਕਿਉਰਿਟੀ ਵੀ ਨਾਲ ਤੋਰਨੀ ਪੈਂਦੀ ਹੈ, ਛੱਡਦੇ ਨੇ ਕਰਨ ਪ੍ਰੋਟੋਕੋਲ ਲੋਕਾਂ ਚ ਆਉਣ ਵਿਚਾਰ
1: ਲੱਖਾਂ ਜਾਂਦਾ ਪ੍ਰੋਟੋਕੋਲ ਛੱਡ ਕੇ,
0: ਚਲੋ ਹਾਂ ਚੱਲ ਜਾਂਦਾ
1: ਸਿਕਿਉਰਿਟੀ ਛੱਡ ਕੇ
0: ਉੱਠ ਜਾਣਾ ਕੋਈ ਮਸਲਾ ਨਹੀਂ। ਪਰ ਦੂਜੀ ਗੱਲ ਚਲੋ ਇਹ ਵੀ ਚਲੋ ਆਪਾਂ ਸਿਕਿਉਰਿਟੀ ਦੇ ਦੇਖ ਲਓ ਪੱਖ ਤੋਂ ਵੀ ਨਹੀਂ ਆ ਸਕਦਾ, ਚਲ ਇੱਕ ਵਾਰ ਐ ਕਰ ਲਏ ਮੁੱਖ ਮੰਤਰੀ, ਮੁੱਖ ਮੰਤਰੀ ਕਹੇ ਵੀ ਮੈਂ ਓਪਨ ਡਿਬੇਟ ਚ ਬੈਠਣ ਨੂੰ ਤਿਆਰ ਹਾਂ, ਪੰਜਾਬ ਦੇ ਕੋਈ ਵੀ 20-50-100 ਬੰਦਾ ਆ ਕੇ ਮੇਰੇ ਨਾਲ ਪੰਜਾਬ ਦੇ ਮੁੱਦਿਆਂ ਤੇ ਗੱਲ ਕਰ ਲੈਣ, ਕਿਉਂ ਡਰਦਾ ਫਿਰ? ਇਹ ਤਾਂ ਖੁਦ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਲਾਇਆ ਲੀਡਰਾਂ ਅੱਗੇ, ਲੋਕਾਂ ਨੂੰ ਬੋਲਣ ਲਾਇਆ, ਲੋਕ ਡਰਦੇ ਸੀ, ਤੁਹਾਨੂੰ ਮੁੱਖ ਮੰਤਰੀ ਕਿਉਂ ਡਰਦਾ? ਸੁਖਬੀਰ ਬਾਦਲ ਭਵੰਤ ਰਾਮ ਮੁਕਾਬਲਾ ਕਰ ਲੂ, ਰਾਜਾ ਵੜਿੰਗ ਕਰ ਲੂ, ਜਾਖੜ ਕਰ ਲੂ, ਕੋਈ ਬਿੱਟੂ ਵਰਗਾ ਕਰ ਲੂ, ਜਾਂ ਕੋਈ ਹੋਰ ਕਾਂਗਰਸੀ ਕਰ ਲੂ, ਲੱਗਦਾ ਕਰ ਲੂਗਾ? ਨਹੀਂ ਹੋਣਾ ਨਾ। ਜਿੰਨੇ ਵੀ ਬੰਦੇ ਅੱਜ ਸੋ ਕੱਲ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ, ਸਾਨੂੰ ਮੌਕਾ ਦਿਓ, ਇਹ ਸਾਰੇ ਦਾਗੀ ਬੰਦੇ ਨੇ, ਸਰਕਾਰ ਇਹਨਾਂ ਨੇ ਚਲਾਈ ਹੈ, ਸਰਕਾਰਾਂ 'ਚ ਰਹੇ ਨੇ, ਕੋਈ ਮੰਤਰੀ ਕੋਈ ਮੁੱਖ ਮੰਤਰੀ, ਉਹਨੂੰ ਸਾਰਿਆਂ ਉਹਨੂੰ ਪਤਾ ਸਾਰਿਆਂ ਦਾ, ਉਹ ਨਹੀਂ ਨਾ। ਮੈਂ ਆਮ ਲੋਕਾਂ ਦੀ ਗੱਲ ਕਰਦਾ, ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਵੀ ਲੈ ਮੇਰਾ ਚੈਲੰਜ ਆ ਕਰ ਕਬੂਲ, ਤੂੰ ਲਾ ਕੇ ਤੇ ਆਪਣਾ ਸਾਦਾ ਆਪਣਾ ਸਾਰਾ ਮੀਡੀਆ, ਤੂੰ 10-5 ਜਿੰਨੇ ਤੈਨੂੰ ਲੱਗਦਾ ਵੀ ਯਾਰ ਆ ਜਾਓ, 5-10 ਬੰਦੇ 20 ਬੰਦੇ ਜਿਹੜੇ ਆਉਣਾ ਚਾਹੁੰਦੇ ਆ, ਮੈਂ ਗੱਲ ਕਰਨ ਨੂੰ ਤਿਆਰ ਹਾਂ ਹਰ ਮੁੱਦੇ ਤੇ। ਕੋਈ ਮੀਡੀਆ ਕੋਈ ਪੱਤਰਕਾਰ ਸਵਾਲ ਪੁੱਛ ਲਏ ਉਹਦਾ ਚੈਨਲ ਬੰਦ ਕਰ ਦਿੰਦੇ ਆ, ਪਰਚੇ ਪਵਾ ਦਿੰਦੇ ਆ, ਇੰਨਾ ਡਰ ਕੌਣ ਨੇ? ਵੈਭਵ ਕੁਮਾਰ ਵਰਗੇ ਜਿਹੜੇ ਮੁੱਖ ਮੰਤਰੀ ਨਾਲ ਮਗਰ ਮਗਰ ਤੁਰੇ ਫਿਰਦੇ ਆ, ਅੱਜ ਕੱਲ ਮੁੱਖ ਮੰਤਰੀ ਸਾਡੇ ਜਨਾਬ ਸਤੌਜ ਵਾਲੇ ਮਹਾਰਾਜ ਜੀ ਗਏ ਹੋਏ ਆ ਵਿਦੇਸ਼ਾਂ ਦੇ ਵਿੱਚ,
1: ਲੱਖੇ ਨੂੰ ਸਵਾਲਾਂ ਦਾ ਡਰ ਨਹੀਂ ਆ।
0: ਮੈਂ ਕਹਿੰਦਾ ਕਰੋ, ਖੁੱਲ ਕੇ ਹੋਣੇ ਚਾਹੀਦੇ ਆ, ਸਾਨੂੰ ਹਜ਼ਾਰਾਂ ਸਵਾਲ ਪੁੱਛੋ, ਹਜ਼ਾਰਾਂ ਬੰਦਾ
1: ਲੱਖੇ ਲੱਖੇ ਬਾਰੇ ਵੀ ਕਿਹਾ ਜਾਂਦਾ, ਲੱਖਾ ਪੱਤਰਕਾਰਾਂ ਨਾਲ ਉਲਝ ਜਾਂਦਾ, ਕਿਸੇ ਸਮੇਂ ਖਬਰਾਂ ਵੀ ਲੱਗੀਆਂ ਜਾਂ ਇਹ ਗੱਲਾਂ ਵੀ ਹੋਈਆਂ,
0: ਉਲਝ ਜਾਂਦਾ। ਮੈਂ ਕਦੋਂ ਮੁੱਕਰ ਨਾਲ ਉਲਝ ਜਾਂਦਾ, ਮੈਂ ਬੰਦਾ ਗੁੱਸਾ ਵੀ ਆ ਜਾਂਦਾ,
1: ਤੇ ਫਿਰ ਸੀਐਮ ਵੀ ਬੰਦਾ ਹੀ ਆ,
0: ਤੇ ਮੈਂ ਕਦੋਂ ਕਹਿੰਦਾ? ਸਵਾਲ ਜਵਾਬ ਤਾਂ ਹੋਣੇ ਚਾਹੀਦੇ, ਮੈਨੂੰ ਹੋ ਜਾਣਾ, ਮੁੱਖ ਮੰਤਰੀ ਨੂੰ ਹੋ ਜਾਣਾ, ਕਰ ਲਓ, ਮੈਨੂੰ ਕੋਈ ਕਰ ਲਏ। ਹਾਂ ਮੈਂ ਜਾਂ ਇੱਦਾਂ ਮੁੱਕਰਦਾ ਹੋਵਾਂ ਵੀ ਹਾਂ ਕਿਤੇ ਉਲਝਦਾ ਨਹੀਂ, ਉਲਝਦਾ ਗੁੱਸਾ ਵੀ ਆ ਜਾਂਦਾ। ਕਰੋ, ਮੇਰਾ ਚੈਲੰਜ ਆ ਜਾਓ, ਮੈਨੂੰ ਪੁੱਛ ਲਓ ਸਵਾਲ, ਇਹਨੂੰ ਬਿਠਾ ਲਓ, ਇਹਨਾਂ ਨੂੰ ਕਰੋ ਗੱਲਬਾਤ, ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ, ਨਾ ਸਾਨੂੰ ਪਤਾ ਲੱਗ ਜੂਗਾ, ਨਾ ਲੋਕਾਂ ਨੂੰ ਪਤਾ ਲੱਗ ਜੂ ਕਿੰਨੇ ਕਿ ਚ ਕੌਣ ਕਿੰਨੇ ਕਿ ਚ ਪਾਣੀ ਚ।
1: ਜਿਹੜੀ ਗੱਲ ਮੁੱਖ ਮੰਤਰੀ ਕਹਿੰਦੇ ਆ ਕਿ ਜੋ ਕੰਮ 75 ਸਾਲਾਂ ਚ ਨਹੀਂ ਹੋਏ ਅਸੀਂ ਉਹ ਕਰ ਰਹੇ ਹਾਂ, ਸਾਰਾ ਕੁਛ ਕਰ ਰਹੇ ਹਾਂ, ਸਾਰਾ ਕੁਛ ਵਧੀਆ ਕਰ ਰਹੇ ਹਾਂ, ਕਈ ਖਿਡਾਰੀ ਵੀ ਜੁਆਇਨ ਕਰ ਰਹੇ ਆ, ਹੁਣ ਅੱਜ ਪਾਲਾ ਜਲਾਲਪੁਰੀਆ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ, ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ, ਸਾਰੇ ਖਿਡਾਰੀ ਤੁਹਾਡੇ ਨਾਲ ਹੀ ਖੇਡਦੇ ਰਹੇ ਆ, ਹੋਰ ਬੜੇ ਲੋਕ ਕਰ ਰਹੇ ਆ, ਉਹਨਾਂ ਬਾਰੇ ਫਿਰ ਕਿਵੇਂ? ਜਾਂ ਜਿਹੜੀ ਗੱਲ
0: ਮੈਂ ਚਲੋ ਕਬੱਡੀ ਤੇ ਤੁਸੀਂ ਗੱਲ ਛੇੜ ਲਈ, ਕਬੱਡੀ ਤੇ ਜਦੋਂ ਆਪਾਂ ਗੱਲ ਕਰਦੇ ਨਾ ਤਾਂ ਵਿਵਾਦ ਜਿਹਾ ਖੜਾ ਹੋ ਜਾਂਦਾ, ਕਿ ਮੈਂ ਅੱਜ ਵੀ ਕਹਿਣਾ ਵੀ ਜੇ ਕਬੱਡੀ ਮਹਿਬੂਬ ਖੇਡ ਆ ਪੰਜਾਬੀਆਂ ਦੀ, ਤੇ ਜੇ ਕਬੱਡੀ ਬਚਾਉਣੀ ਆ ਤਾਂ ਅੱਜ ਵੀ ਕੁਛ ਸਰਦ ਬੰਦਿਆਂ ਨੂੰ ਅੱਗੇ ਲੱਗ ਕੇ ਬਚਾਉਣੀ ਚਾਹੀਦੀ ਹੈ, ਜੋ ਇਹ ਚ ਨਸ਼ਾ, ਜੋ ਇਹ ਚ ਗੈਂਗਸਟਰਵਾਦ, ਜੋ ਵੀ ਚ ਹੈਗਾ ਉਹ ਜੇ ਅਸੀਂ ਦੂਰ ਕਰਨਾ ਤੇ ਬੰਦਿਆਂ ਨੂੰ ਇਹਦੇ ਲਈ ਉਪਰਾਲੇ ਕਰਨੇ ਚਾਹੀਦੇ। ਅਸੀਂ ਸਾਡਾ ਕੋਈ ਸਹਿਯੋਗ ਲੈਣਾ ਚਾਹੂਗਾ, ਅਸੀਂ ਜਿੰਨੇ ਜੋਗ ਰਹੇ ਹੈਗੇ ਸਹਿਯੋਗ ਕਰਨ ਨੂੰ ਤਿਆਰ ਹਾਂ। ਉਹ ਮੁੱਦਾ ਮੈਂ ਠਾਇਆ ਸੀ ਪਰ ਉਹ ਇੱਕ ਵਾਰੀ ਭਖਿਆ ਫਿਰ ਦਬ ਗਿਆ, ਕਿਉਂਕਿ ਮੇਰਾ ਖੇਤਰ ਨਹੀਂ ਆ, ਨਾ ਮੈਂ ਕੋਚ ਹਾਂ, ਨਾ ਮੈਂ ਕਿਸੇ ਖੇਤਰ ਚ ਕੰਮ ਕਰ ਰਿਹਾ ਇਸ ਦੇ ਵਿੱਚ। ਜਿਹੜੇ ਬੰਦੇ ਇਸ ਖੇਤਰ ਚ ਕੰਮ ਕਰਦੇ ਆ, ਵੱਖ ਵੱਖ ਫੈਡਰੇਸ਼ਨ ਵਾਲੇ ਨੇ, ਕੋਚ ਨੇ, ਦੂਜੇ ਤੀਜੇ ਜੋ ਵੀ ਹੈਗੇ ਆ, ਤਾਂ ਉਹਨਾਂ ਨੂੰ ਇਹਦੇ ਸੁਧਾਰ ਲਈ ਕੰਮ ਕਰਨਾ ਚਾਹੀਦਾ। ਪਰ ਮੈਂ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਬੱਡੀ ਵਾਲਿਆਂ ਨੂੰ ਕਿ ਦੇਖੋ ਤੁਸੀਂ ਤੁਹਾਨੂੰ ਲੋਕ ਪਸੰਦ ਕਰਦੇ ਆ, ਤੁਹਾਡੀ ਖੇਡ ਕਰਕੇ ਕਰਦੇ ਆ, ਤੁਹਾਨੂੰ ਦੇਖਣਾ ਚਾਹੁੰਦੇ ਆ ਲੋਕ, ਤੁਸੀਂ ਚੰਗਾ ਖੇਡਿਓ, ਤੁਸੀਂ ਆਪਣੇ ਨਾਲ ਦਾਗ ਨਾ ਲਵੋ ਆਪਣੇ ਤੇ, ਕੋਈ ਬਾਲਾਂ ਨਾਲ ਜਾ ਰਿਹਾ, ਕੋਈ ਬੌਕਰ ਨਾਲ ਜਾ ਰਿਹਾ, ਸੋ ਲੋਕਾਂ ਨੇ ਬਖਸ਼ਣਾ ਨਹੀਂ। ਲੋਕ ਜਦੋਂ ਫਿਰ ਇਹ ਨਹੀਂ ਦੇਖਦੇ ਵੀ ਤੁਸੀਂ ਕੀ ਕੀਤਾ, ਕਿੱਡਾ ਤਕੜੇ ਤੁਸੀਂ ਖਿਡਾਰੀ ਹੋ, ਕੀ ਤੁਸੀਂ ਕਰਦੇ ਰਹੇ ਹੋ। ਜਦੋਂ ਤੁਸੀਂ ਪੰਜਾਬ ਦੇ ਜਿਹੜੇ ਵਿਰੋਧੀ ਧਿਰਾਂ ਨੇ, ਪੰਜਾਬ ਦੇ ਜਿਹੜੇ ਗਦਾਰ ਧਿਰਾਂ ਨੇ, ਜਿਨ੍ਹਾਂ ਨੇ ਪੰਜਾਬ ਨਾਲ ਧਰੋਹ ਕਮਾਇਆ, ਜੇ ਤੁਸੀਂ ਉਹਨਾਂ ਨਾਲ ਚਲੇ ਜਾਂਦੇ ਹੋ ਫਿਰ ਲੋਕ ਭੁੱਲ ਜਾਂਦੇ ਵੀ ਇਹ ਕੋਈ ਸਾਡਾ ਤਕੜਾ ਚੰਗਾ ਕਲਾਕਾਰ ਆ ਜਾਂ ਚੰਗਾ ਖਿਡਾਰੀ ਆ, ਨਹੀਂ ਬਰਦਾਸ਼ਤ ਕਰਦੇ ਲੋਕ। ਦੇਖੋ ਮੂਸੇ ਵਾਲਾ ਬੜਾ ਮਸ਼ਹੂਰ ਕਲਾਕਾਰ ਸੀ, ਬੜਾ ਹਰਮਨ ਪਿਆਰਾ ਸੀ, ਬੜੇ ਲੋਕ ਪਸੰਦ ਕਰਦੇ ਸੀ, ਪਰ ਜਦੋਂ ਮੂਸੇ ਵਾਲੇ ਨੇ ਕਾਂਗਰਸ ਦੇ ਵਿੱਚ ਲੈ ਗਿਆ, ਲੋਕਾਂ ਨੇ ਹਰਾਤਾ, ਫਿਰ ਨਹੀਂ ਲੋਕ ਬਖਸ਼ਦੇ। ਸੋ ਜਿਹੜੇ, ਹਾਂ ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ, ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ, ਕੁਛ ਚੰਗੇ ਵੀ ਹੈਗੇ ਆ ਜਿਹੜੇ ਹਾਲੇ ਵੀ ਸੋਚਦੇ ਆ ਪੰਜਾਬ ਬਾਰੇ, ਦਰਦ ਰੱਖਦੇ ਆ ਜਾਂ ਕੁਛ ਕਰਨਾ ਚਾਹੁੰਦੇ ਆ, ਪਰ ਬਹੁਗਿਣਤੀ ਪੰਜਾਬੀਆਂ ਦੀ ਜਿਹੜੀ ਉਹ ਭੇਡ ਚਾਲ ਵਾਲੀ ਹੋ ਗਈ ਆ।
1: ਸਿੱਧੂ ਜੀ, ਤੁਸੀਂ ਗੱਲ ਕੀਤੀ ਆ, ਇੱਕ ਵੈਬ ਸੀਰੀਜ਼ ਆ ਰਹੀ ਆ ਲਾਰੈਂਸ ਆਫ ਪੰਜਾਬ, ਜਿਹਨੂੰ ਲੈ ਕੇ ਸਵਾਲ ਉੱਠ ਰਹੇ ਆ। ਪੰਜਾਬ ਪੁਲਿਸ ਨੇ ਲਿਖਿਆ ਬ੍ਰੋਡਕਾਸਟਿੰਗ ਮਿਨਿਸਟਰੀ ਨੂੰ ਕਿ ਤੁਸੀਂ ਇਹਦੇ 'ਤੇ ਬੈਨ ਲਾਓ, ਉਹ ਤੋਂ ਬਾਅਦ ਬੈਨ ਵੀ ਲਾਇਆ ਡੀ ਜੀ ਪੀ ਯਾਦਵ, ਇਹ ਗੱਲ ਆਖਦੇ ਆ ਕਿ ਅਸੀਂ ਬੈਨ ਲਵਾਇਆ, ਜਾਂ ਵੱਖ ਵੱਖ ਪੋਲੀਟੀਸ਼ੀਅਨ ਕਲੇਮ ਕਰਦੇ ਆ ਜਿਹਨਾਂ ਨੇ ਪੀ ਐੱਮ ਨੂੰ ਚਿੱਠੀ ਲਿਖੀ ਜਾਂ ਐੱਚ ਐੱਮ ਨੂੰ ਲਿਖੀ ਜਾਂ ਬਾਕੀਆਂ ਨੂੰ।
0: ਦੇਖੋ ਇੱਕ ਤਾਂ ਗੱਲ ਫਿਲਮ ਵਾਲੀ ਆ ਗਈ, ਇੱਕ ਫਿਲਮ ਉਹ ਜੀ ਨਿਊਜ਼ ਵਾਲੇ ਰਿਲੀਜ਼ ਕਰ ਰਹੇ ਨੇ ਜਿਹੜੀ ਵੈਬ ਸੀਰੀਜ਼ ਲਾਰੈਂਸ ਪੰਜਾਬ ਦੇ, ਜਿਹਨੇ ਲਾਰੈਂਸ ਨੂੰ ਪੰਜਾਬ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਪੰਜਾਬ ਦੇ ਹੀਰੋ ਤਾਂ ਇੱਕ ਤੋਂ ਇੱਕ ਵੱਧ ਕੇ ਨੇ, ਜਿਹਨਾਂ ਨੇ ਪੰਜਾਬ ਖਾਤਰ ਕੁਰਬਾਨੀਆਂ ਕੀਤੀਆਂ, ਇਹੋ ਜਿਹੇ ਬੰਦੇ ਸਾਡੇ ਹੀਰੋ ਨਹੀਂ ਹੋ ਸਕਦੇ। ਸਾਡਾ ਹੀਰੋ ਭਾਈ ਜਸਵੰਤ ਸਿੰਘ ਖਾਲੜਾ, ਜਿਹੜਾ ਬਹੁਤ ਵੱਡਾ ਬੰਦਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲਾ, ਉਹਦੇ ਤੇ ਫਿਲਮ ਆਈ ਸੀ 95 ਪੰਜਾਬ, ਉਹ ਬੈਨ ਆ ਡੱਬੇ ਚ ਪਈ ਹੈ। ਉਹ ਫਿਲਮ ਜਿਹੜੇ ਹੋਏ ਸਿੱਖਾਂ ਦੇ ਉੱਤੇ ਜ਼ੁਲਮ ਦੀ ਕਹਾਣੀ ਨੂੰ ਪੇਸ਼ ਕਰਦੀ ਹੈ, ਸਿੱਖਾਂ ਦੇ ਕਤਲੇਆਮ, ਸਿੱਖਾਂ ਦਾ ਜੋ ਘਾਣ ਹੋਇਆ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ, ਸੱਚਾਈ ਦਿਖਾਈ ਗਈ। ਉਹ ਬੈਨ ਹੈ, ਉਹ ਚਲਾ ਨਹੀਂ ਰਿਹਾ ਕੋਈ ਉਹਨੂੰ, ਕਿੰਨੇ ਚਿਰ ਤੋਂ ਉਹ ਲਟਕਿਆ ਹੋਇਆ ਮਸਲਾ, ਹਾਈ ਕੋਰਟਾਂ ਚ ਵੀ, ਸੁਪਰੀਮ ਕੋਰਟਾਂ ਤੱਕ ਚਲਾ ਗਿਆ ਮਸਲਾ, ਉਹ ਸਰਕਾਰਾਂ ਤੱਕ ਚਲਾ ਗਿਆ ਮਸਲਾ, ਉਹਨੂੰ ਨਹੀਂ ਚਲਾਇਆ ਜਾ ਰਿਹਾ। ਪਰ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਦੀ ਫਿਲਮ ਜਿਹੜੀ ਉਹ ਉਹਨੂੰ ਹੀਰੋ ਬਣਾ ਕੇ ਪੰਜਾਬ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਅਗਲੀ ਗੱਲ ਆ ਜਾਂਦੀ ਹੈ, ਲਾਰੈਂਸ ਬਿਸ਼ਨੋਈ ਹੈ ਕਿੱਥੇ? ਬੀਜੇਪੀ ਦੀ ਰਹਿਨੁਮਾਈ ਦੇ ਹੇਠਾਂ ਉਹਨਾਂ ਨੇ ਆਪਣੇ ਜੇਲ੍ਹ 'ਚ ਰੱਖਿਆ ਹੋਇਆ, ਗ੍ਰਹਿ ਮੰਤਰਾਲੇ ਵੱਲੋਂ ਲਿਖ ਕੇ ਆਇਆ ਹੋਇਆ ਵੀ ਇਹਨੂੰ ਤੁਸੀਂ ਕਿਸੇ ਵੀ ਸਟੇਟ ਦੀ ਪੁਲਿਸ ਹੈ ਜਿਹੜੀ ਉਹ ਰਿਮਾਂਡ 'ਤੇ ਨਹੀਂ ਲਿਜਾ ਸਕਦੀ, ਕੋਈ ਪੁੱਛਗਿੱਛ ਕਰਨੀ ਇੱਥੇ ਕਰੋ। ਜਿਹੜਾ ਸਾਫ ਨਜ਼ਰ ਆਉਂਦਾ ਆਪਾਂ ਨੂੰ ਵੀ ਕੌਣ ਇਹਦੇ ਪਿੱਛੇ, ਕਿਹੜੀਆਂ ਧਿਰਾਂ, ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਦੂਜੇ ਪਾਸੇ ਆ ਜਾਓ, ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਥਾਣੇ ਦੇ ਵਿੱਚ, ਇੱਕ ਦਫ਼ਤਰ ਦੇ ਵਿੱਚ ਇੰਟਰਵਿਊ ਹੋ ਜਾਂਦੀ ਹੈ। ਅੱਜ ਤੱਕ ਇਹ ਪੰਜਾਬ ਸਰਕਾਰ ਨੇ ਕੀ ਕੀਤਾ ਉਹਦੇ ਬਾਰੇ? ਉਹੀ ਗੱਲ ਆ ਗਈ ਨਾ, ਇੱਕ ਸਮਾਂ ਸੀਗਾ ਜਦੋਂ ਸਿੱਧੂ ਮੂਸੇ ਵਾਲਾ ਮਰਦਾ, ਲੋਕਾਂ ਦੇ ਵਿੱਚ ਇੰਨਾ ਮਤਲਬ ਕਿ ਗੁੱਸਾ ਤੇ ਰੋਹ ਸੀਗਾ ਵੀ ਸਿੱਧੂ ਮੂਸੇ ਵਾਲੇ ਦੀ ਮੌਤ ਦਾ ਕਾਰਨ ਸਰਕਾਰ ਆ, ਕਿਉਂਕਿ ਇਹਨਾਂ ਨੇ ਸਿਕਿਉਰਿਟੀ ਵਾਲੀ ਗੱਲ ਲੀਕ ਕੀਤੀ, ਸਿਕਿਉਰਿਟੀ ਵਾਪਸ ਲਈ, ਫਿਰ ਗੱਲ ਜਨਤਕ ਕਰਤੀ, ਉਹ ਆਪ ਮੰਨੇ ਮਾਰਨ ਵਾਲੇ ਵੀ ਸਾਨੂੰ ਇਸ ਤੋਂ ਬਾਅਦ ਸਤਰਕ ਹੋ ਗਏ ਵੀ ਹੁਣ ਸਿਕਿਉਰਿਟੀ ਘੱਟ ਗਈ ਆ ਤੇ ਜਿਹੜਾ ਇਹਨੂੰ ਹੁਣ ਟਾਰਗੇਟ ਕਰਨਾ ਸੌਖਾ। ਭੁੱਲ ਗਏ ਲੋਕ, ਕੋਈ ਚੇਤੇ ਨਹੀਂ ਲੋਕਾਂ ਦੇ, ਉਦੋਂ ਲੋਕ ਕਹਿੰਦੇ ਕਿ ਭਗਵੰਤ ਮਾਨ ਕਾਤਲ ਆ ਸਿੱਧੂ ਮੂਸੇ ਵਾਲੇ ਦਾ, ਹੁਣ ਕਦੀ ਲੈਂਟ ਜਿਹੜੀ ਦੁਨੀਆ ਆਉਣ ਲੱਗ ਗਈ ਉਹਦੇ ਪਿੱਛੇ ਭੁੱਲ ਗਏ। ਇੰਨੀ ਕੁ ਸਾਡੀ ਆਹ ਸਾਡੀ ਸੋਚ ਆ, ਆਹ ਮਾਨਸਿਕਤਾ ਸਾਡੇ ਲੋਕਾਂ ਦੀ, ਛਿੱਤਰ ਵੀ ਤਾਂ ਹੀ ਖਾ ਰਹੇ ਆ। ਫਿਰ ਇਹ ਗੱਲ ਮੇਰੀ ਚੇਤੇ ਰੱਖਿਓ, 12 ਦੇ ਵਿੱਚ ਜਦੋਂ ਬਾਦਲ ਦੁਬਾਰੇ ਆਏ ਆ ਨਾ, ਰੌਂਦ ਕੇ ਰੱਖਤਾ ਸੀ ਪੰਜਾਬ ਉਹਨਾਂ ਨੇ, ਤੇ ਜੇ ਇਹ ਦੁਬਾਰੇ ਲੋਕਾਂ ਨੇ ਲਿਆਂਦੇ ਨਾ, ਲੋਕ ਕੰਨਾਂ ਟੱਕਰਾਂ ਮਾਰ ਮਾਰ ਕੇ ਰੋਣਗੇ, ਮੇਰੀ ਗੱਲ ਯਾਦ ਰੱਖੀ। ਇੰਨੀ ਮਾੜੀ ਕਰਨਗੇ ਪੰਜਾਬ ਨਾਲ ਇਹ, ਇਹਨਾਂ ਗੱਲਾਂ ਪਿੱਛੇ ਨਾ ਤਰੇ, ਫਿਰ ਉਹ ਵੀ ਲੈਟ ਦਿਨੇ ਆਉਣ ਲੱਗ ਗਈ, ਲੈਟ ਰਾਤ ਨੂੰ ਆਉਣ ਲੱਗ ਗਈ, ਆ ਬਿਜਲੀ ਮੁਫ਼ਤ ਹੋ ਗਈ, ਸਫ਼ਰ ਮੁਫ਼ਤ ਹੋ ਗਿਆ, ਹਜ਼ਾਰ ਹਜ਼ਾਰ ਆ ਗਿਆ, ਇਹ ਨਾ ਸੋਚੋ ਯਾਰ ਮਾਰੇ ਜਾਓਗੇ। ਇਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਮੁੱਦਿਆਂ ਤੇ ਆ ਜਾਓ, ਮੁੱਦਿਆਂ ਦੀ ਗੱਲ।
1: ਜਿਹੜੀ ਹਜ਼ਾਰ ਹਜ਼ਾਰ ਦੀ ਗੱਲ ਆ ਜਾਂ 15-1500 ਦੀ, ਉਹ ਤਾਂ ਸਰਕਾਰ ਕਹਿ ਰਹੀ ਅਸੀਂ ਸਨਮਾਨ ਭੱਤਾ ਬੀਬੀਆਂ ਨੂੰ, ਮਾਵਾਂ ਧੀਆਂ ਸਨਮਾਨ ਜਿਹੜਾ ਸਕੀਮ ਅਸੀਂ ਸ਼ੁਰੂ ਕੀਤੀ ਆ, ਸਨਮਾਨ ਦੇ ਰਹੇ ਹਾਂ ਅਸੀਂ ਤਾਂ ਧੀਆਂ ਭੈਣਾਂ ਨੂੰ।
0: ਇਹ ਵੋਟ ਖਰੀਦਣ ਦੀ ਹੀ ਇੱਕ ਸਕੀਮ ਆ, ਜਿਵੇਂ ਬਿਹਾਰ ਚ ਮੋਦੀ ਨੇ ਖਰੀਦੀ ਬੀਬੀਆਂ ਦੇ ਖਾਤੇ ਚ ਪੈਸੇ ਪਾ ਦਿੱਤੇ, ਹੁਣ ਹੋ ਸਕਦਾ ਇਹ 3 ਮਹੀਨੇ 4 ਮਹੀਨੇ ਇਕੱਠੀ ਪਾ ਦੇਣ।

0: ਜਿਹੜੀ ਬੀਬੀ ਦੇ ਖਾਤੇ ਚ ਹਜ਼ਾਰ ਹਜ਼ਾਰ ਰੁਪਇਆ ਆ ਗਿਆ, ਇਕੱਠਾ ਡਿੱਗਿਆ 4000 ਰੁਪਇਆ 5000 ਰੁਪਇਆ, ਉਹਦਾ ਆਖੂ ਹਰਡਨ ਵੋਕਰ ਚੰਗੀ ਹੈ। ਮੈਂ ਉਹ ਗੱਲ ਦੱਸਦਾ ਨਾ, ਮੇਰਾ ਇੱਕ ਮਿੱਤਰ ਆ ਜੋ ਪਿੰਡ ਦਾ, ਮੈਂ ਨਾਂ ਨਹੀਂ ਲੈਂਦਾ, ਪੰਚਾਇਤ ਮੈਂਬਰ ਹੈ ਮੇਰੇ ਮੌੜ ਹਲਕੇ ਚ, ਮੈਂ ਆ ਪਿੱਛੇ ਵਿਸਾਖੀ ਦੇ ਇਕੱਠ ਦੇ ਸੰਬੰਧ ਚ ਗਿਆ ਉੱਥੇ
1: ਜੀ।
0: ਉਹ ਮੈਨੂੰ ਸੁਣਾਉਣ ਲੱਗ ਗਿਆ, ਕਹਿੰਦਾ ਬਾਈ ਜਿਹਨਾਂ ਕੋਲੇ 15-15-20-20 ਕਿੱਲੇ ਜ਼ਮੀਨ ਆ ਨਾ, ਕਹਿੰਦਾ ਉਹਨਾਂ ਦੀਆਂ ਬੁੜੀਆਂ ਤੜਕੀ ਮੇਰੇ ਸਿਰਾਣੇ ਬੈਠੀਆਂ ਹੁੰਦੀਆਂ ਵੀ ਪੁੱਤ ਆ 1000-1000 ਵਾਲੇ ਫਾਰਮ ਜੇ ਕਦੋਂ ਭਰਨੇ ਆ ਯਾਰ। ਜਿਹੜੀ ਕੌਮ ਭਿਖਾਰੀ ਬਣ ਜੇ ਉਹ ਬਾਜੂ ਇਸੇ ਗੱਲ ਦਾ ਰੋਣਾ, ਇਸੇ ਗੱਲ ਦਾ ਰੋਕਦੇ ਆ ਕਿ ਛੱਡ ਦਿਓ ਲਾਲਚਾਂ ਨੂੰ, ਇਹ ਨਿੱਜ ਨੂੰ ਛੱਡ ਦਿਓ, ਤੁਹਾਡੀਆਂ ਨਸਲਾਂ ਫਸਲਾਂ ਸਭ ਤਬਾਹ ਹੋ ਜਾਣਾ। ਪਰ ਨਹੀਂ, ਇਹਨਾਂ ਲੋਕਾਂ ਦੇ ਗੱਲ ਨਹੀਂ ਪੈਂਦੀ, ਇਹ ਖਾਨੇ ਚ ਗੱਲ ਨਹੀਂ ਪੈਂਦੀ। ਜਦੋਂ ਉਦੇ ਪਹੁ ਜਿੱਦੇ ਸਾਰਾ ਕੁਛ ਭੱਤਾ ਬਣਾ ਲਿਆ, ਨੁਕਸਾਨ ਕਰਾ ਲਿਆ, ਉਹਦੇ ਗਵਾਉਣ ਨੂੰ ਕੋਈ ਰਹਿਣਾ ਨਹੀਂ, ਪਾਉਣ ਨੂੰ ਕੋਈ ਰਹਿਣਾ ਨਹੀਂ, ਉਹਦੇ ਜੋ ਮਰਜ਼ੀ ਕਰੀ ਜਾਓ, ਕਹੇ ਰੋਈ ਜਾਓ ਪਿੱਟੀ ਜਾਓ, ਫਿਰ ਸਾਡੇ ਭਲੇ ਕੀ ਹੈ।
1: ਅੰਮ੍ਰਿਤਪਾਲ ਦੀ ਤੁਸੀਂ ਗੱਲ ਕੀਤੀ ਸੀ ਵੀ ਮਤਲਬ ਜੇ ਉਹਨਾਂ ਨੂੰ ਅੱਜ ਪੰਜਾਬ ਚ ਲਿਆਉਂਦੇ ਆ ਤਾਂ ਸਭ ਤੋਂ ਹਰਮਨ ਪਿਆਰਾ ਚਿਹਰਾ ਪੰਜਾਬ ਦਾ ਉਹ ਹੋਣਗੇ, ਨਾ ਕਿ ਕੋਈ ਹੋਰ। ਮਤਲਬ 100 ਸੀਟਾਂ ਆਉਣਗੀਆਂ। ਵਿਕਰਮ ਮਜੀਠੀਆ ਦਾ ਪਿਛਲੇ ਦਿਨ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਆਇਆ ਸੀ, ਉਹਨੂੰ ਕਿਵੇਂ ਦੇਖਿਆ ਜਾਵੇ?
0: ਇਹ ਉਹੀ ਵਿਕਰਮ ਮਜੀਠੀਆ ਜਿਹੜਾ ਕਹਿੰਦਾ ਸੀਗਾ 10 ਦਿਨ ਸਾਨੂੰ ਦੇ ਲਓ ਬੰਦੇ ਦਾ ਪੁੱਤ ਬਣਾ ਦਿਆਂਗੇ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵਿਕਰਮ ਮਜੀਠੀਆ ਦਾ ਬਿਆਨ ਕੀ ਸੀ? ਸੁਣਿਆ ਹੋਣਾ ਤੁਸੀਂ ਕਿ ਸਰਕਾਰ ਕੁਛ ਕਰਦੀ ਨਹੀਂ, ਸਰਕਾਰ ਫੜਦੀ ਨਹੀਂ, ਸਾਨੂੰ ਦੇ ਉਹ 10 ਦਿਨ ਅਸੀਂ ਤੁਹਾਨੂੰ ਬੰਦਾ ਬਣਾ ਕੇ ਦਿਖਾਈਏ। ਹੁਣ ਕਹਿੰਦੇ ਜੀ ਉਹਦੇ ਧੱਕਾ ਹੋ ਰਿਹਾ। ਉਹ ਗੱਲ ਵਾਰ ਵਾਰ ਸਿਮਰ ਸਿਆ ਉੱਥੇ ਆਏ, ਸਾਡੇ ਲੋਕਾਂ ਦੀ ਯਾਰ ਸੋਚ, ਸਾਡੀ ਯਾਦ ਸ਼ਕਤੀ ਇੰਨੀ ਕੁ ਕਮਜ਼ੋਰ ਹੋ ਗਈ ਕਿ ਤੜਕੇ ਛਿੱਤਰ ਖਾ ਕੇ ਹੱਥ ਨੇ ਭੁੱਲ ਜਾਂਦੇ ਆ, ਹੱਥ ਨੇ ਪੁੜੇ ਕਟਾ ਕੇ ਤੜਕੇ ਅਗਲੇ ਨਾਲ ਤੁਰੇ ਫਿਰਦੇ ਹੁੰਦੇ ਆ, ਅਸੀਂ ਤਾਂ ਇੰਨੇ ਕੁ ਯੁੱਗ ਰਹੇ ਹਾਂ। ਉਹ ਗਈ ਸਾਡੇ 'ਚ ਗੱਲ ਵੀ ਊਧਮ ਸਿੰਘ ਨੇ ਕਦੇ ਕਿੰਨੇ ਸਾਲਾਂ ਬਾਅਦ ਜਾ ਕੇ ਡੈਰ ਨੂੰ ਮਾਰਿਆ ਸੀ, ਆਪਣੇ ਦਿਲ 'ਚ ਗੱਲ ਰੱਖੀ ਸੀ ਨਾ। ਉਹ ਸਾਡੇ ਸੂਰਮੇ ਉਹੀ ਸੀਗੇ, ਯੋਧੇ ਉਹੀ ਸੀ ਸਾਡੇ ਲੋਕ, ਜਿਹੜੇ ਸਾਲਾਂ ਬੱਧੀ ਦਹਾਕਿਆਂ ਬੱਧੀ ਛੱਡੋ, ਉਦੋਂ ਤਾਂ ਇਹ ਵੀ ਹੁੰਦਾ ਸੀਗਾ ਵੀ ਜੇ ਇੱਕ ਕਿਸੇ ਦੇ ਪਿਓ ਦਾ ਕਤਲ ਹੋ ਗਿਆ, ਕਿਸੇ ਭਰਾ ਦਾ ਕਤਲ ਹੋ ਗਿਆ, ਤਾਂ ਉਹਦੀਆਂ ਅਗਲੀਆਂ ਪੀੜ੍ਹੀਆਂ ਨੇ ਬਦਲਾ ਲਿਆ। ਇੰਨਾ ਸਾਡਾ ਯਾਦ ਸ਼ਕਤੀ ਮਜ਼ਬੂਤ ਸੀ ਤੇ ਐਡਾ ਸਾਡੇ ਦਿਮਾਗ ਤੇ ਦਿਲ ਦੇ ਵਿੱਚ ਇਹ ਗੱਲ ਰਹਿੰਦੀ ਸੀ ਵੀ ਨਹੀਂ ਯਾਰ, ਇਹ ਸਾਡਾ ਘਾਣ ਕੀਤਾ, ਇਹਨੂੰ ਅਸੀਂ ਮਾਫ਼ ਨਹੀਂ ਕਰਨਾ। ਹੁਣ ਤਾਂ ਘਾਣ ਕਰਾ ਕੇ ਜਵਾਨੀਆਂ ਦਾ, ਕਿਸਾਨੀਆਂ ਦਾ, ਇਨਸਾਨਾਂ ਦਾ, ਧਰਤੀ ਦਾ, ਮੈਂ ਕਈ ਵਾਰੀ ਬੜੇ ਵਾਰੀ ਜ਼ਿਕਰ ਕੀਤਾ, ਮੈਂ ਕਿਹਾ ਇਹ ਸਾਡੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਲੋਕ, ਦਰਬਾਰ ਸਾਹਿਬ ਢਹਾ ਕੇ, ਕਾਲਤਾ ਸਾਹਿਬ ਢਹਾ ਕੇ, ਹਜ਼ਾਰਾਂ ਤੁਸੀਂ ਮੁੰਡਾ ਮਰਵਾ ਕੇ, ਬਲਾਤਕਾਰ ਕਰਾ ਕੇ ਜਵਾਕੜੀਆਂ ਦੇ, ਜਵਾਕ ਤੁਸੀਂ ਮਰਵਾ ਕੇ, ਅੱਗਾਂ ਲਵਾ ਕੇ, ਗੁਰੂ ਘਰਾਂ ਨੂੰ ਗਲਾਂ ਟਾਇਰ ਪਵਾ ਕੇ, ਤੁਸੀਂ 3 ਵਾਰੀ ਕਾਂਗਰਸ ਬਣਾਈ, ਤੁਸੀਂ ਆਪਣੇ ਨੂੰ ਸਿੱਖ ਆਉਂਦੇ ਹੋ, ਹੈ ਇਹਨਾਂ ਕੋਲ ਜਵਾਬ ਕੋਈ? ਬੇਅਦਬੀਆਂ ਕਰਾ ਕੇ ਤੁਸੀਂ ਵਿਆਹ ਕਲਾਂ ਗੋਲੀ ਕਾਂਡ ਕਰਾ ਕੇ, ਸੈਣੀ ਵਰਗੇ DGP ਲਵਾ ਕੇ, ਇਹ ਆਲਾ ਵਰਗੇ ਨੂੰ ਟਿਕਟਾਂ ਦੇਵਾ ਕੇ, ਅਹੁਦੇ ਦਿੱਤੇ ਇਹਨਾਂ ਲੋਕਾਂ ਨੇ, ਜਿੰਨਾ ਬੁੱਚੜਾ ਨੇ ਸਾਡੇ ਮੁੰਡੇ ਮਾਰੇ 80-90 ਦੇ ਦੌਰ ਝੂਠੇ ਪੁਲਿਸ ਮੁਕਾਬਲੇ 'ਚ, ਉਹਨਾਂ ਨੂੰ ਅਹੁਦਿਆਂ ਨੂੰ ਅਹੁਦਿਆਂ 'ਤੇ ਬਿਠਾਇਆ, ਉਹਨਾਂ ਨੂੰ ਇਹਨਾਂ ਨੇ ਬਚਾਇਆ ਸਰਕਾਰ ਨੇ, ਬਾਦਲਾਂ ਨੇ, ਕੀ ਕਾਂਡ ਨਹੀਂ ਕੀਤਾ ਬਾਦਲਾਂ ਨੇ ਦੱਸੋ ਪੰਜਾਬ ਦਾ? ਇਹ ਅੱਜ ਬਦਲ ਬਦਲ ਕਰਦੇ ਜਿਹੜੇ ਲੋਕ, ਇਹ ਆਪਣੇ ਆਪ ਨੂੰ ਕਹਾਉਂਦੇ ਅਸੀਂ ਪੰਜਾਬ ਦੇ, ਅਸੀਂ ਪਹਿਰੇਦਾਰ ਹਾਂ, ਅਸੀਂ ਪੰਜਾਬੀ, ਅਸੀਂ ਕਹਾਉਣ ਦੇ, ਜਾਂ ਅਸੀਂ ਪੰਜਾਬ ਦੇ ਹੱਕ 'ਚ ਜਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਾਂਗੇ। ਆ ਜੋ ਘਾਣ ਭਵੰਤ ਕਰ ਰਿਹਾ, ਉਹ ਦੇਖਿਆ ਬੇਚਾਰਾ ਧਾ ਨਿਕਲਦੀ ਆ ਬਾਈ, ਐਂ ਰੁੱਗ ਭਰਿਆ ਨਿਕਲੇ ਜਿਹਦੇ ਵਿੱਚੋਂ, ਜਦੋਂ ਉਹਦਾ ਰਣਜੀਤ ਜਿਹੜਾ ਮਾਰਿਆ ਮੁੰਡਾ ਝੂਠੇ ਮੁਕਾਬਲੇ 'ਚ ਆਪਦੀਆਂ ਪਿੰਡ ਗੁਰਦਾਸਪੁਰ ਵਾਲਾ, ਉਹਦਾ ਪਿਓ ਵਿਚਾਰਾ ਜਦੋਂ ਆਉਂਦਾ, ਉਹਦੀ ਵੀਡੀਓ ਆਉਂਦੀ ਹੈ ਨਾ, ਇੱਕ ਬੜਾ ਖੁਸ਼ ਹੁੰਦਾ ਪੁੱਤਦਾ ਘਰ ਦੇ ਪਰਿਵਾਰ ਦੇ ਮੈਂਬਰ ਨੂੰ, ਵੀ ਰਣਜੀਤ ਕਿੱਥੇ ਹੈ? ਕਹਿੰਦਾ ਉਹ ਦਿੱਲੀ ਗਿਆ ਵਾ। ਜਦੋਂ ਉਹਨੂੰ ਪਤਾ ਲੱਗਦਾ ਮੇਰਾ ਮੁੰਡਾ ਝੂਠੇ ਮੁਕਾਬਲੇ 'ਚ ਪੁਲਿਸ ਨੇ ਮਾਰਤਾ, ਕਈ ਦਿਨ ਬੋਲਦਾ ਨਹੀਂ ਬਾਈ, ਸੁੰਨੀ ਹੋ ਜਾਂਦਾ। 10 ਸਾਲ ਬਾਅਦ ਉਹਨੇ ਆਪਣੇ ਬੱਚੇ ਦਾ ਮੂੰਹ ਦੇਖਣਾ ਸੀ, 10 ਸਾਲ ਬਾਅਦ, 9 ਸਾਲ ਦਾ ਸੀ ਰਣਜੀਤ ਜਦੋਂ ਛੱਡ ਕੇ ਗਿਆ ਸੀ ਸਾਊਦੀ ਅਰਬ ਨੂੰ, ਵਿਚਾਰਾ ਢਿੱਡ ਪੇਟ ਦੀ ਖਾਤਰ, ਦੇ ਪਰਿਵਾਰ ਦੀ ਖਾਤਰ, ਦੀ ਗਰੀਬੀ ਨੂੰ ਦੂਰ ਕਰਨ ਦੇ ਲਈ। ਤੇ ਰੋਜ਼ ਜਿਹੜੇ ਸੁਪਨੇ ਹੋਣੇ ਆ ਮਨ 'ਚ ਵੀ ਮੇਰਾ ਪੁੱਤ ਗੱਭਰੂ ਹੋ ਰਿਹਾ, ਕਿਹੋ ਜਿਹਾ ਲੱਗਦਾ ਹੋਊ, ਜਾ ਕੇ ਮਿਲੂੰਗਾ, ਘੁੱਟ ਕੇ ਜੱਫੀ ਪੌਂਕਲੇ ਜਿੰਨਾ ਲਾਊਂਗਾ, ਤੇ ਪੁੱਤ ਮਾਰਿਆ ਪਿਆ। ਹੁਣ ਜਾਂਦੇ ਹੋਏ ਮਰੇ ਹੋਏ ਪੁੱਤ ਦਾ ਮੂੰਹ ਵੀ ਨਹੀਂ ਦੇਖਿਆ। ਇਹਦਾ ਜਵਾਬ ਹੈ ਇਹਨਾਂ ਕੋਲੇ, ਜਿਹੜੇ ਕਹਿੰਦੇ ਆਹ ਭਵੰਤ ਨੇ ਲੈਟ ਦੇ ਦਿੱਤੀ, ਦਿਨੇ ਲੈਟ ਦੇ ਦਿੱਤੀ, ਰਾਤ ਨੂੰ ਲੈਟ ਦੇ ਦਿੱਤੀ, ਫਲਾਨਾ ਕਰਤਾ, ਇਹ ਦੇਣਗੇ ਜਵਾਬ? ਕੱਲ੍ਹ ਅੱਜ ਰਣਜੀਤ ਹੈ, ਕੱਲ੍ਹ ਨੂੰ ਤੁਹਾਡਾ ਰਣਜੀਤ।

0: ਵੀ ਹੋ ਸਕਦਾ, ਤੁਹਾਡਾ ਪੁੱਤ ਵੀ ਹੋ ਸਕਦਾ, ਤੁਹਾਡਾ ਭਰਾ ਵੀ ਹੋ ਸਕਦਾ। ਇਹ ਮੁੱਦੇ ਹੀ ਨਹੀਂ ਸਾਡੇ ਲੋਕਾਂ ਦੇ ਯਾਰ, ਇਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਦੇ ਹੱਕਦਾਰ ਆ, ਸਿੱਖ ਹੋਣ ਦੇ ਹੱਕਦਾਰ ਆ। ਰੱਜ ਕੇ ਸਿੱਖੀ ਦਾ ਘਾਣ ਕੀਤਾ ਸਾਰੀਆਂ ਧਿਰਾਂ ਨੇ, ਇਹ ਅੱਜ ਉਹਨਾਂ ਜੁੱਤੀਆਂ ਚੜਦੇ ਜਾ ਕੇ। ਆ ਤੁਸੀਂ ਦੇਖ ਲਿਓ ਸਿਰਾਂ ਦੇ ਪੱਗਾਂ ਵਾਲੇ ਫਸਾਏ ਹੋਏ ਸਿਰ ਜਿਹਨਾਂ ਨੇ ਪੱਗਾਂ 'ਚ, ਅਤੇ ਮੂਹਰੇ ਦਾੜੇ ਵਾਲੇ ਕਾਤਰ ਵਾਲੇ, ਤੁਹਾਨੂੰ ਬੀਜੇਪੀ ਦੀਆਂ ਜੁੱਤੀਆਂ ਚੜਦਾ ਦਿਖਾ ਦੂੰਗਾ ਮੈਂ, ਦੇਖੋ ਤੁਸੀਂ ਜਾਂਦੇ ਉਹਨਾਂ ਨੂੰ। ਕੋਈ ਦੀਨਮਾਨ ਹੀ ਹੈ ਨਹੀਂ ਲੋਕਾਂ ਦਾ ਯਾਰ, ਕੋਈ ਲੈਣਾ ਦੇਣਾ ਨਹੀਂ ਪੰਜਾਬ ਨਾਲ, ਪੰਥ ਨਾਲ, ਕੌਮ ਨਾਲ, ਕੋਈ ਲੈਣਾ ਦੇਣਾ ਨਹੀਂ ਲੋਕਾਂ ਨੂੰ। ਭਾਅ ਜੀ ਜਦੋਂ ਠੂਠੇ 'ਚ ਡਿੱਗੀ ਆ ਕੇ ਬੁਰਕੀ, ਉਹਦੀ ਪੂਛ ਲਾਉਂਦੇ ਕੁੱਤੇ ਨੂੰ ਮਗਰ ਉਹ ਤੁਰਦੇ ਉਹਨਾਂ ਦੇ। ਆਹ ਤਾਂ ਹਾਲ ਹੈ ਸਾਡੇ ਲੋਕਾਂ ਦਾ।
1: ਤੁਸੀਂ ਪਿੰਡਾਂ 'ਚ ਜਾ ਰਹੇ ਹੋ, ਤੁਹਾਡੇ ਆਉਣ ਵਾਲੇ ਪ੍ਰੋਗਰਾਮ ਕੀ ਨੇ ਪਾਰਸ ਪੰਜਾਬ?
0: ਜਾ ਰਹੇ ਹਾਂ, ਲਗਾਤਾਰ ਸਰਗਰਮ ਹੈ, ਲੋਕਾਂ ਨੂੰ ਜੋੜ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਵੀ ਦੇਵਾਂਗੇ, ਲੋਕਾਂ ਨੂੰ ਅਪੀਲ ਕਰਾਂਗੇ ਵੱਧ ਤੋਂ ਵੱਧ ਆਓ ਭਾਈ। ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਇਹ ਅਪੀਲ ਕਰਦਾ ਅਖੀਰ 'ਤੇ ਕਿ ਪੰਜਾਬ ਦੇ ਲੋਕੋ, 27 ਪੰਜਾਬ ਕੋਲ ਮੇਰੀ ਸਮਝ ਮੁਤਾਬਕ ਆਖਰੀ ਮੌਕਾ, ਗਵਾ ਨਾ ਲਿਓ।
1: ਤੁਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ CM ਚਿਹਰਾ ਲਾਉਂਦੇ ਆ, ਪਾਰਟੀ ਨੇ ਐਲਾਨ ਦਿੱਤਾ, ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਜੋ ਗੱਲਾਂ ਚੱਲ ਰਹੀਆਂ ਨੇ, ਪਾਰਟੀ ਤੁਹਾਡੀ ਇੱਕਜੁੱਟ ਹੈ? ਜਿਵੇਂ ਪਿਛਲੇ ਦਿਨੀ ਸਰਬਜੀਤ ਸਿੰਘ ਹੋਰਾਂ ਦੇ ਬਿਆਨ ਆਉਂਦੇ ਨੇ ਮੈਂਬਰ ਪਾਰਲੀਮੈਂਟ ਫਰੀਦਕੋਟ ਦੇ ਕਿ ਮੈਂ ਤਾਂ ਆਪੇ ਜਿੱਤਿਆ, ਮੈਂ ਕਿਸੇ ਦੀ ਵੀਵ ਨਾਲ ਨਹੀਂ ਜਿੱਤਿਆ ਗਾ, ਇਹ ਗੱਲਾਂ ਆਈਆਂ। ਜਾਂ ਮਨਦੀਪ ਸਿੰਘ ਦੀਪ ਸਿੱਧੂ ਦੇ ਜਿਹੜੇ ਭਰਾ ਨੇ ਉਹ ਤੁਹਾਡੇ ਬਾਰੇ ਗੱਲ ਕਰਦੇ ਆ ਸਟੇਜ ਦੇ ਉੱਤੇ ਵੀ, ਮਤਲਬ ਇਹ ਗੱਲਾਂ ਕਿਵੇਂ ਹੁਣ ਕਿਵੇਂ ਰਲਾ
0: ਲਈਆਂ ਚੀਜ਼ਾਂ?
1: ਇੱਕ ਪਾਰਟੀ
0: ਸਾਰੇ ਇੱਕ ਆ, ਬਹੁਤ ਕੁਛ ਚੱਲਦਾ ਰਹਿੰਦਾ ਪਾਰਟੀ 'ਚ। ਕਈ ਵਾਰੀ ਕੋਈ ਪੱਤਰਕਾਰ ਮੂੰਹੋਂ ਗੱਲ ਕਢਾ ਲੈਂਦੇ ਆ, ਕਈ ਵਾਰੀ ਕੋਈ ਸਮਝ ਨਹੀਂ ਹੁੰਦੀ ਉਨੀ ਹਰ ਗੱਲ ਦੀ, ਹੈ ਨਾ, ਕਈ ਵਾਰੀ ਬੰਦਾ ਬੋਲ ਦਿੰਦਾ। ਪਰ ਸਰਬਜੀਤ ਸਿੰਘ ਖਾਲਸੇ ਨੇ ਆਪਣੀ ਗੱਲ ਨੂੰ ਦਰੁਸਤ ਵੀ ਕੀਤਾ, ਉਦੋਂ ਬਾਅਦ ਉਹਨੇ ਵੀਡੀਓ ਪਾ ਕੇ ਇਸ ਗੱਲ ਨੂੰ ਕਿਹਾ ਵੀ ਹੈ। ਸੋ ਪਰ ਉਹ ਜਿਹੜੀ ਤੁਹਾਨੂੰ ਪਤਾ, ਕੋਈ ਵੀ ਮੈਂ ਹੁਣ ਕੋਈ ਵੀ ਇਹੋ ਜਿਹਾ ਬਿਆਨ ਦੇ ਦਾਂ ਤਾਂ ਠਾ ਠਾ ਠਾ ਨੇ ਐਂ ਚੱਲਣਾ ਵੀ ਦੇਖੋ ਹੈਡਿੰਗ ਵੀ ਇਹੀ ਹੋਊ, ਲੱਖਾ ਹਸਤਾਣਾ ਨੇ ਕੀਤੀ ਵਾਰਸ ਪੰਜਾਬ ਨਾਲ ਬਗਾਵਤ, ਲੱਖਾ ਹਸਤਾਣਾ ਛੱਡਣ ਲੱਗਿਆ ਪਾਰਟੀ। ਸੋ ਇਹ ਗੱਲਾਂ ਲੋਕ ਚਸਕੇ ਲੈਂਦੇ ਇਹਨਾਂ ਗੱਲਾਂ ਦੇ, ਹੈ
1: ਨਾ।
0: ਸੋ ਇਸ ਕਰਕੇ ਕੋਈ ਗੱਲ ਨਹੀਂ, ਚੱਲਦੀਆਂ ਰਹਿੰਦੀਆਂ ਗੱਲਾਂ ਬਾਤਾਂ, ਅਸੀਂ ਇਕੱਠੇ ਹਾਂ, ਅਸੀਂ ਇੱਕਜੁੱਟ ਹਾਂ। ਅਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਦੇਖੋ ਮੁੱਦਿਆਂ 'ਤੇ ਆ ਜਾਓ ਪੰਜਾਬ ਦੇ, ਜੇ ਪੰਜਾਬ ਵਿੱਚ ਆਉਣਾ ਤਾਂ, ਅਤੇ 27 ਦੇ ਵਿੱਚ ਵਾਰਸ ਪੰਜਾਬ ਦਾ ਸਾਥ ਦਿਓ। ਅਸੀਂ ਵਾਅਦੇ ਕਰਦੇ ਹਾਂ ਵੀ ਜਿਹੜੀ ਗੱਲ ਜ਼ਬਾਨ 'ਚੋਂ ਕੱਢਾਂਗੇ ਉਹ ਪੂਰੀ ਕਰਾਂਗੇ, ਅਤੇ ਨਹੀਂ ਅਸੀਂ ਜੇ ਅਸੀਂ ਇਕੱਲੀਆਂ ਵੋਟਾਂ ਖਾਤਰ ਹੀ ਜਾਂ ਸਰਕਾਰ ਬਣਾਉਣ ਤੱਕ ਹੀ ਅਸੀਂ ਕੋਈ ਗੱਲਬਾਤ ਕਰਨੀ ਹੁੰਦੀ, ਵੋਟਾਂ ਲੈਣੀਆਂ ਹੁੰਦੀਆਂ, ਤਾਂ ਅਸੀਂ ਵੀ ਲਾਰੇ ਲਾ ਦਿੰਦੇ ਵੀ ਹਜ਼ਾਰ ਹਜ਼ਾਰ ਕਹਿੰਦੇ 5-5 ਹਜ਼ਾਰ ਦਿਆ ਕਰਾਂਗੇ ਜੀ, ਅਸੀਂ ਤੁਹਾਨੂੰ ਆਹ ਵੀ ਮਾਫ਼ ਕਰ ਦਾਂਗੇ, ਆਹ ਵੀ ਦੇਵਾਂਗੇ, ਆਹ ਵੀ ਦੇਵਾਂਗੇ, ਅਸੀਂ ਕਹੀ ਜਾਂਦੇ। ਅਸੀਂ ਕਹਿੰਦਾ ਨਹੀਂ ਯਾਰ, ਇਹਦੇ ਨਾਲ ਪੰਜਾਬ ਨਹੀਂ ਬਚਣਾ, ਠੀਕ ਹੈ ਤੁਸੀਂ ਵੋਟ। ਲੱਗਦਾ ਮੈਨੂੰ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਇਹ ਬਣਾਤੀ ਇਹਨਾਂ ਨੇ ਵੀ ਜਿਹੜਾ ਇਹਨਾਂ ਨੂੰ ਵੱਧ ਕੋਈ ਲਾਲਚ ਦਿੰਦਾ ਇਹ ਉੱਧਰ ਨੂੰ ਹੁੰਦੇ ਆ, ਪਰ ਨਹੀਂ ਅਸੀਂ ਉਹ ਤੋਂ ਬਿਲਕੁਲ ਹਟ ਕੇ ਚੱਲਣ ਵਾਲੇ ਹਾਂ। ਅਸੀਂ ਨਹੀਂ, ਸਾਨੂੰ ਪਤਾ ਕਿ ਹਾਲਾਤ ਪੰਜਾਬ ਦੇ ਕੀ ਬਣਨ ਵਾਲੇ ਆ। ਸੋ ਅਸੀਂ ਲੋਕਾਂ ਨੂੰ ਇੱਕ ਸ਼ੀਸ਼ਾ ਦਿਖਾ ਰਹੇ ਹਾਂ ਵੀ ਆਹ ਭਾਈ ਸ਼ੀਸ਼ਾ, ਆਹ ਸੱਚ ਆ, ਆਹ ਅਸਲ ਤਸਵੀਰ ਆ ਪੰਜਾਬ ਦੀ ਜੋ ਤੁਹਾਡੇ ਸਾਹਮਣੇ ਆਉਣੀ ਆ। ਅੱਜ ਹੀ ਤੁਸੀਂ ਸੁਧਰ ਜਾਓਗੇ, ਅੱਜ ਹੀ ਬਚ ਜਾਓਗੇ ਤਾਂ ਬਚਾ ਲਓਗੇ ਆਉਣ ਵਾਲਾ ਸਮਾਂ, ਅਤੇ ਨਹੀਂ ਤੁਹਾਡਾ ਬਰਬਾਦੀ ਤੁਹਾਡੀ ਤੈਅ ਆ। ਤਾਂ ਕਹਿੰਦੇ ਵੀ ਜਿਸ ਤਰੀਕੇ ਨਾਲ ਹੁਣ ਆਹ ਵੋਟਾਂ ਆ ਰਹੀਆਂ ਨੇ ਨਾ, ਆ ਮਰਦਮਸ਼ੁਮਾਰੀ ਹੋ ਰਹੀ ਆ, SIS ਸ਼ੁਰੂ ਹੋਇਆ ਵਾ ਪੰਜਾਬ 'ਚ, ਇਹਦੇ ਵਿੱਚ ਵੀ ਲੋਕਾਂ ਨੂੰ ਅਪੀਲ ਕਰਦਾ ਵੀ ਤੁਹਾਡੀਆਂ ਵੋਟਾਂ ਕੱਟੀਆਂ ਜਾ ਰਹੀਆਂ। 2003 ਤੋਂ ਬਾਅਦ ਜਿਹੜੀ ਵੋਟ ਨਹੀਂ ਪਈ ਉਹ ਕੱਟੀ ਜਾ ਰਹੀ ਹੈ। ਬਾਹਰ ਬੈਠਿਆਂ ਨੂੰ ਅਪੀਲ ਹੈ ਵੀ ਤੁਹਾਡੀਆਂ ਵੋਟਾਂ ਨਾ ਕੱਟੀਆਂ ਜਾਣ, ਇਹਦੇ ਬਾਰੇ ਵੀ ਗੌਰ ਕਰੋ। ਪਿੰਡਾਂ 'ਚ ਬੈਠਿਆਂ ਨੂੰ ਲੋਕਾਂ ਨੂੰ ਅਪੀਲ ਹੈ ਕਿ ਜਿਹੜੀਆਂ ਵੋਟਾਂ ਗਲਤ ਬਣੀਆਂ ਹੋਈਆਂ ਕਟਾਓ ਪਿੰਡ 'ਚੋਂ, ਜਿਹੜੀਆਂ ਉਹੀ ਕਿਸੇ ਐਡਰੈਸ 'ਤੇ ਬਣਾਈਆਂ ਪਈਆਂ, ਕੋਈ ਕਿਸੇ ਐਡਰੈਸ 'ਤੇ ਬਣਾਈਆਂ ਪਈਆਂ। ਜਿਵੇਂ ਜਗਤਪੁਰੇ ਦੀ ਘਟਨਾ ਤੁਹਾਨੂੰ ਮੈਂ ਦੱਸਦਾ, ਉੱਥੇ ਰੌਲਾ ਪਿਆ, ਅਸੀਂ ਚਲੇ ਗਏ ਜਗਤਪੁਰਾ ਪਿੰਡ,
1: ਮੋਹਾਲੀ ਕੋਲੇ
0: ਦਾ ਅਖੀਰਲਾ ਪਿੰਡ। ਪਿੰਡ ਦੀ ਵੋਟ 900 ਹੈ, ਪ੍ਰਵਾਸੀਆਂ ਦੀ ਵੋਟ 6700 ਹੈ। ਬਣਾਈ ਕੁਲਵੰਤ ਮੇਅਰ ਜਿਹੜਾ
1: ਜੀ
0: ਬਾਦਲਾਂ ਵੇਲੇ ਰਿਹਾ, ਅੱਜ ਕੱਲ੍ਹ ਬੋਕਰਾਂ ਵਾਲਾ ਦਾ MLA ਆ। ਬਣਾਈ ਕਿਹਦੇ ਐਡਰੈਸ 'ਤੇ? ਲੋਕਾਂ ਐਡਰੈਸ 'ਤੇ ਬਣੀ ਹੋਈਆਂ ਵੋਟਾਂ ਨੇ। ਦਰਸ਼ਨ ਸਿੰਘ ਦੇ ਐਡਰੈਸ 'ਤੇ 200 ਵੋਟ ਹੈ, ਮੱਗਰ ਸਿੰਘ ਦੇ 300 ਵੋਟ ਹੈ, ਕੁਲਵੰਤ ਸਿੰਘ ਦੇ 400 ਵੋਟ ਹੈ। ਐਂ ਲੋਕਾਂ ਦੇ ਟਿਕਾਣੇ ਪਤੇ ਦੇ ਵੋਟਾਂ ਬਣੀਆਂ ਹੋਈਆਂ, ਇਹਦੀ ਵੀ ਗੌਰ ਕਰੋ, ਇਹ ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਇਹ ਸਾਡੇ ਮੁੱਦੇ ਨੇ, ਇਹ ਸਾਡੇ ਏਜੰਡੇ ਨੇ। ਭਾਈ ਅੰਮ੍ਰਿਤਪਾਲ ਸਿੰਘ, ਮੈਂ ਪਿੰਡਾਂ ਜਾਂਦਾ, ਮਾਈਆਂ ਮਿਲਦੀਆਂ ਨੇ, ਬੀਬੀਆਂ ਮਿਲਦੀਆਂ ਨੇ, ਦੁਆ ਕਰਦੀਆਂ ਪਰਮਾਤਮਾ ਅੱਗੇ, ਅਰਦਾਸ ਕਰਦੀਆਂ ਦੋ ਵੇਲੇ ਜਾ ਕੇ ਗੁਰੂ ਘਰ ਕਿ ਸੱਚੇ ਪਾਤਸ਼ਾਹ ਭਾਈ ਅੰਮ੍ਰਿਤਪਾਲ ਸਿੰਘ ਛੇਤੀ ਬਾਹਰ ਆਵੇ, ਸਾਡੀ ਜਵਾਨੀ ਨੂੰ ਬਚਾ ਦੇ।
1: ਪੁਨਰ ਸੁਰਜੀਤ ਅਕਾਲੀ ਦਲ ਤੋਂ ਇਲਾਵਾ ਹੋਰ

0: ਕਿਹਨਾਂ ਲਾਈਨ ਸੋਚ ਸਕਦਾ ਤੁਹਾਡਾ?
1: ਮੈਂ ਪਹਿਲਾਂ ਹੀ ਕਿਹਾ ਜਿਹੜੀਆਂ ਵੀ ਕੋਈ ਪੰਥਕ ਧਿਰਾਂ ਨੇ, ਪੰਜਾਬ ਪੱਖੀ ਧਿਰਾਂ ਨੇ, ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ।
0: ਮਾਨ ਸਾਹਿਬ ਨਾਲ ਹੋ ਸਕਦਾ?
1: ਹੋ ਸਕਦਾ, ਕੋਈ ਇੱਕ ਮੰਚ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ।
0: ਸਰਬਜੀਤ ਸਿੰਘ ਕਹਿੰਦੇ ਕਿ ਜੇ ਉਹਨਾਂ ਨਾਲ ਹੋਊਗਾ ਤਾਂ ਮੈਂ ਪਾਰਟੀ ਛੱਡ ਦੂੰਗਾ, ਉਹਨਾਂ ਨੂੰ ਤੁਸੀਂ ਕਨਵਿੰਸ ਕਰ ਲਓਗੇ ਸਾਰਿਆਂ ਨੂੰ?
1: ਦੇਖੋ, ਕਈ ਵਾਰੀ ਨਾ ਇਹ ਹੁੰਦਾ ਵਿਚਾਰਕ ਬਖਰੇਵੇਂ ਹੁੰਦੇ ਆ, ਆਸਵੇਂ ਮਤਭੇਦ ਹੋ ਜਾਂਦੇ ਆ। ਜਦੋਂ ਕੋਈ ਮਿਸ਼ਨ ਵੱਡਾ ਹੋਵੇ ਨਾ, ਲੜਾਈ ਵੱਡੀ ਹੋਵੇ, ਫਿਰ ਛੋਟੀਆਂ ਮੋਟੀਆਂ ਗੱਲਾਂ ਭੁੱਲਣੀਆਂ ਛੱਡਣੀਆਂ ਪੈਂਦੀਆਂ, ਕੋਈ ਮਸਲਾ ਨਹੀਂ ਹੈ, ਇਕੱਠੇ ਹੋ ਜਾਣੇ ਸਾਰੇ। ਹੋਏ ਬਿਨਾਂ ਹੱਲ ਵੀ ਕੋਈ ਨਹੀਂ ਸਾਡੇ ਕੋਲ, ਰਾਹ ਵੀ ਕੋਈ ਨਹੀਂ, ਫਿਰ ਚਿੱਤਰ ਖਾਈ ਜਾਓ, ਨਹੀਂ ਇਕੱਠੇ ਹੋਣਾ ਤਾਂ ਵਾਰੀ ਸਭ ਦੀ ਆ ਜਾਣੀ।
0: ਸ਼ੁਕਰੀਆ ਲੱਖੇ, ਥੈਂਕ ਯੂ ਸੋ ਮਚ, ਤੁਸੀਂ ਟਾਈਮ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho, ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ਐਸਟੀ ਟੋਇੰਗ।

0: 2027 ਦੀ ਇਲੈਕਸ਼ਨ ਲਗਭਗ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਹਰ ਇੱਕ ਪਾਰਟੀਆਂ ਪੂਰੀ ਜਦੋਜਹਿਦ ਕਰ ਰਹੀਆਂ ਨੇ ਤੇ ਨਾਲ ਹੀ ਪੰਜਾਬ ਦੇ ਵਿੱਚ ਇਸ ਵੇਲੇ ਲਗਾਤਾਰ ਵੱਖ-ਵੱਖ ਖਬਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ। ਸੋ ਇਸ ਪੂਰੇ ਮਾਮਲੇ ਦੇ ਉੱਤੇ ਜੋ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਵਿੱਚ ਹੋ ਰਿਹਾ, ਦੇਸ਼ ਭਰ ਦੇ ਵਿੱਚ ਹੋ ਰਿਹਾ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ, ਸੀਨੀਅਰ ਕਾਂਗਰਸੀ ਲੀਡਰ ਨੇ, ਸਾਬਕਾ ਡਿਪਟੀ ਸੀਐਮ ਵੀ ਰਹੇ ਨੇ ਉਹ। ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰੀਏ। ਸਰ ਬਹੁਤ ਬਹੁਤ ਸਵਾਗਤ ਹੈ ਜੀ।
1: ਮਨਪ੍ਰੀਤ ਜੀ, ਪਹਿਲਾਂ ਤੇ ਤੁਹਾਨੂੰ ਮੁਬਾਰਕਾਂ ਪਰ ਮਿਲੇ ਜਿੱਦਣ ਦਾ ਤੁਸੀਂ ਸ਼ੁਰੂ ਕੀਤਾ
0: ਜੀ,
1: ਤੇ ਉਹਦੇ ਬਾਅਦ ਪਹਿਲੀ ਵਾਰ ਮੇਰੇ ਖਿਆਲ ਮਿਲੇ ਆ।
0: ਹਾਂਜੀ,
1: ਪਰ ਬੜਾ ਵਧੀਆ ਲੱਗਾ ਕਿ ਆਪਣਾ ਚਲਾ ਕੇ, ਤੇ ਕਾਫੀ ਵਿਊਅਰਸ ਮੈਂ ਦੇਖ ਰਿਹਾ, ਕਾਫੀ ਰੀਚ ਤੁਹਾਡੀ ਹੋ ਗਈ ਹੈ, ਤੇ ਲੱਗੇ ਰਹਿਣਾ ਚਾਹੀਦਾ ਔਰ ਪੰਜਾਬ ਨੂੰ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਤੇ ਯਾਰ ਜਿਹੜੀ ਤੇਰੀ ਜਿਵੇਂ ਆਦਤ ਆ
0: ਜੀ,
1: ਉਵੇਂ ਹੀ ਬੋਲਦਾ ਰਹੀ
0: ਜੀ। ਸ਼ੁਕਰੀਆ ਸਰ, ਤੁਸੀਂ ਮਿਲਦੇ ਘੱਟ ਹੋ ਜੀ। ਅੱਛਾ ਰੰਧਾਵਾ ਸਾਹਿਬ, ਸ਼ੁਰੂਆਤ ਇੱਥੋਂ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਅਲੱਗ ਅਲੱਗ ਖਬਰਾਂ ਨੇ, ਚਰਚਾਵਾਂ ਨੇ। ਹੁਣੇ ਇੱਕ ਜਿਹੜੀ ਲੋਰੈਂਸ ਬਿਸ਼ਨੋਈ ਬਾਰੇ ਪੰਜਾਬ ਦੇ ਵਿੱਚ ਇਹ ਖਬਰ ਚੱਲ ਰਹੀ ਹੈ ਕਿ ਇੱਕ ਮੂਵੀ ਆ ਰਹੀ ਹੈ, ਡਾਕੂਮੈਂਟਰੀ ਹੈ, ਉਸ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਵੀ ਇਤਰਾਜ਼ ਹੈ, ਤੁਸੀਂ ਕਿਵੇਂ ਦੇਖਦੇ ਹੋ? ਕੀ ਇਹ ਜਿਹੜੀ ਹੈ ਉਹ ਸਪੀਚ ਆਫ ਫਰੀਡਮ ਆਫ ਸਪੀਚ ਹੈ, ਕੋਈ ਵੀ ਬੰਦਾ ਗੱਲ ਕਰ ਸਕਦਾ ਹੈ?
1: ਨਹੀਂ, ਮੈਂ ਇਹਦੇ ਚ ਫਰੀਡਮ ਆਫ ਸਪੀਚ ਦੀ ਕੋਈ ਬੰਦਾ ਗੱਲ ਕਰ ਸਕਦਾ, ਪਰ ਜਿਹੜਾ ਬੰਦਾ ਯਾਰ ਕਿਸੇ ਨੂੰ ਮਾਰਦਾ ਹੋਵੇ, ਐਕਸਟੋਰਸ਼ਨ ਸ਼ਰਿਆ ਮੰਗਦਾ ਹੋਵੇ, ਜਿਹਦਾ ਡਰ ਹੋਵੇ, ਖੌਫ ਹੋਏ, ਉਹ ਫਿਰ ਉਹ ਦੂਜਿਆਂ ਦੀ ਫਰੀਡਮ ਖਤਮ ਕਰਦਾ ਕਿ ਆਪਣੀ ਕਰ ਰਿਹਾ? ਇਹ ਤੇ ਉਸ ਡਰ ਦੇ ਵਿੱਚ ਇਕੱਲਾ ਇੱਥੇ ਹੀ ਨਹੀਂ, ਉਹਦਾ ਖੌਫ ਬੰਬੇ ਦੇ ਵਿੱਚ ਵੀ ਆ, ਉਹਦਾ ਰਾਜਸਥਾਨ 'ਚ ਵੀ ਆ, ਉਹਦਾ ਹਰਿਆਣੇ 'ਚ ਵੀ ਆ। ਅਤੇ ਉਹ ਸਪੀਚ ਆਫ ਐਕਸਪ੍ਰੈਸ਼ਨ ਜਿਹੜਾ, ਉਹ ਸਿਰਫ ਐਕਸਟੋਰਸ਼ਨ ਅਤੇ ਗੋਲੀ ਚਲਾਉਣੀ ਅਤੇ ਮਾਰਨ ਤੱਕ ਹੀ ਹੋਣਾ ਚਾਹੀਦਾ? ਇਹ ਤੇ ਉਹਨਾਂ ਦੀਆਂ ਡਾਕੂਮੈਂਟਰੀ ਬਣਨੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਕੋਈ ਦੇਸ਼ ਲਈ ਕੰਮ ਕੀਤੇ ਹੋਣ। ਡਾਕੂਮੈਂਟਰੀ ਬਣਨੀ ਚਾਹੀਦੀ ਆ ਸਿੱਧੂ ਮੂਸੇਵਾਲੇ 'ਤੇ, ਡਾਕੂਮੈਂਟਰੀ ਬਣਨੀ ਚਾਹੀਦੀ ਹੈ ਸ਼ਿਵ ਕੁਮਾਰ ਬਟਾਲਵੀ 'ਤੇ, ਡਾਕੂਮੈਂਟਰੀ ਬਣਨੀ ਚਾਹੀਦੀ ਹੈ ਸੁਰਜੀਤ ਪਾਤਰ 'ਤੇ। ਜੇ ਸਭ ਤੋਂ ਵੱਡੀ ਕੋਈ ਸੇਵਾ ਕਰਨੀ ਹੈ ਤਾਂ ਡਾਕੂਮੈਂਟਰੀ ਬਣਨੀ ਚਾਹੀਦੀ ਆ ਡਾਕਟਰ ਐੱਮ ਐੱਸ ਰੰਧਾਵਾ 'ਤੇ
0: ਜੀ,
1: ਜਿਹਨੇ ਸਭ ਤੋਂ ਵੱਧ ਰਿਹੈਬਲੀਟੇਸ਼ਨ ਦਾ ਕੰਮ ਪਾਕਿਸਤਾਨ ਤੋਂ ਬਾਅਦ ਜੇ ਕਿਸੇ ਨੇ ਕੀਤਾ ਤਾਂ ਉਹ ਐੱਮ ਐੱਸ ਰੰਧਾਵਾ ਨੇ ਪੰਜਾਬ ਦੇ ਲੋਕਾਂ ਨੂੰ ਅਤੇ ਪਾਕਿਸਤਾਨ 'ਚ ਉਜੜੇ ਲੋਕਾਂ ਨੂੰ, ਦਿੱਲੀ, ਪੰਜਾਬ, ਹਰਿਆਣਾ ਔਰ ਯੂਪੀ ਦੇ ਵਿੱਚ ਉਹਨਾਂ ਨੂੰ ਸੈਟਲ ਕਰਨਾ। ਡਾਕੂਮੈਂਟਰੀ ਬਣਨੀ ਚਾਹੀਦੀ ਹੈ ਉਹਨਾਂ ਦੀ ਜਿਨ੍ਹਾਂ ਕੋਈ ਦੇਸ਼ ਲਈ ਕੀਤਾ ਹੋਵੇ, ਔਰ ਮੇਰਾ ਖਿਆਲ ਜਿਹਦੇ ਡਾਕੂਮੈਂਟਰੀ ਬਣਾਈ ਆ ਉਹਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਸੀ ਕਿ ਫੋਰ ਦਾ ਸੇਕ ਆਫ ਮਨੀ ਉਹਦੇ ਲਈ ਕੰਮ ਕਰਨਾ ਚਾਹੀਦਾ, ਫਾਰ ਸੇਕ ਆਫ ਕੰਟਰੀ ਕਰਨਾ ਚਾਹੀਦਾ, ਇੱਕ ਕੰਸਟਰਕਟਿਵ ਕੰਮ ਕਰਨਾ ਚਾਹੀਦਾ, ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਚਾਹੀਦਾ। ਤੁਹਾਡੇ ਜਿਹੜੇ ਚੈਨਲ ਜਾਂ ਤੁਹਾਡੇ ਜਿਹੜੇ ਸਿਨੇਮਾ ਘਰ ਨੇ, ਇਹਦੇ ਜਿਹੜੀ ਪੁਰਾਣੀਆਂ ਫਿਲਮਾਂ ਸੀਗੀਆਂ ਉਹਨਾਂ 'ਚ ਦੇਸ਼ ਸੇਵਾ ਦੀ ਭਾਵਨਾ ਹੁੰਦੀ ਸੀ, ਮਨੋਜ ਕੁਮਾਰ ਜਾਂ ਦਲੀਪ ਕੁਮਾਰ ਜਾਂ ਉਹਦੇ ਆਪਣਾ ਸੁਨੀਲ ਦੱਤ, ਇਹਨਾਂ ਦੀਆਂ ਯਾਰ ਫਿਲਮਾਂ ਦੇਖ ਕੇ ਦੇਸ਼ ਭਗਤੀ ਦਾ ਜਜ਼ਬਾ ਆਉਂਦਾ ਸੀ। ਅਤੇ ਆਪਾਂ ਹੁਣ ਇਹ ਆਪਣੇ ਬੱਚਿਆਂ ਨੂੰ ਇਹ ਆਖਾਂਗੇ ਕਿ ਗੈਂਗਸਟਰ ਬਣੋਗੇ ਤਾਂ ਇੱਦਾਂ ਗਲੋਰੀਫਾਈ ਹੋਵੋਗੇ?
0: ਰੰਧਾਵਾ ਸਾਹਿਬ, ਜਦੋਂ ਵੀ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੁੰਦਾ, ਅੱਜ ਵੀ ਉਹਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ। ਉਹ ਗੀਤ ਜਦੋਂ ਵੀ ਤੁਸੀਂ ਸੁਣੋ, ਹਰ ਇੱਕ ਵਰਗ ਦਾ ਜਿਹੜਾ ਉਸਦੇ ਜਾਣ ਤੋਂ ਬਾਅਦ ਹਰ ਇੱਕ ਵਰਗ ਦਾ ਜਿਹੜਾ ਵਿਅਕਤੀ ਹੈ ਉਸਦਾ ਮਰੀਦ ਜਿਹੜਾ ਹੈ ਉਹ ਬਣ ਗਿਆ, ਉਸਦੀ ਕਲਮ ਨੂੰ ਜਿਹੜਾ ਪਸੰਦ ਕਰਦਾ। ਸਿੱਧੂ ਮੂਸੇਵਾਲੇ ਦੇ ਐਕਟ ਵੀ ਵਿੱਚ ਆ ਰਿਹਾ ਹੈ ਕਿ ਉਹਦੇ ਉੱਤੇ ਕਿਸ ਤਰੀਕੇ ਨਾਲ ਅਟੈਕ ਕੀਤਾ ਗਿਆ ਤੇ ਗੱਡੀ ਨੂੰ ਕਿਸ ਤਰੀਕੇ ਨਾਲ ਉਹ ਕਰਿਆ, ਪਰ ਜਿਹੜੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਗੈਂਗਸਟਰ ਪਹਿਲਾਂ ਰਹੇ, ਅੱਜ ਕੱਲ੍ਹ ਨਹੀਂ ਹੈਗੇ ਉਹ ਉਸ ਲਾਈਨ ਦੇ ਵਿੱਚ, ਉਹ ਇਹ ਕਹਿੰਦੇ ਨੇ ਕਿ ਉਸ ਲਾਈਨ ਵਾਲੇ ਪਾਸੇ ਨਾ ਜਾਓ, ਪਰ ਇੱਕ ਤਰ੍ਹਾਂ ਨਾਲ ਗਲੋਰੀਫਾਈ
1: ਯਾਰ ਜਿਹੜਾ ਜਿਹਨਾਂ ਨੂੰ ਆਪਾਂ ਕਹਿ ਰਹੇ ਕਿ ਉਸ ਲਾਈਨ ਵਾਲੇ ਪਾਸੇ ਨਾ ਜਾਓ, ਤੇ ਜਿਹੜੇ ਅੱਜ ਵੀ ਉਸ ਲਾਈਨ ਦੇ ਵਿੱਚ ਨੇ, ਆਪਾਂ ਵਿਆਹ ਕਰ ਦਾਂਗੇ ਤੇ ਇਹਦਾ ਮਤਲਬ ਇਹ ਦੇਸ਼ ਭਗਤੀ ਦੇ ਕੰਮ ਕਰ ਰਹੇ ਹਾਂ, ਇਹ ਸਮਾਜ ਸੇਵਕ ਆ, ਅਸੀਂ ਲੁੱਟ ਦਾ ਪੈਸਾ ਉੱਥੇ ਲਾ ਰਹੇ ਹਾਂ। ਮਨਪ੍ਰੀਤ, ਇਹ ਮੇਰੇ ਖਿਆਲ ਸਾਡਾ ਕਰੈਕਟਰ ਜਿਹੜਾ ਨਾ ਉਹ ਖਤਮ ਹੁੰਦਾ ਜਾ ਰਿਹਾ, ਕਿੱਥੇ ਪੈਸੇ ਦੀ ਦੌੜ 'ਚ ਪੈ ਕੇ ਅਸੀਂ ਆਪਣੀ ਨੇਸ਼ਨ ਨੂੰ ਖਤਮ ਕਰ ਰਹੇ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰਹੇ ਹਾਂ। ਇੱਕ ਗੱਲ ਮੈਂ ਬੜੀ ਕਲੀਅਰ ਦੱਸਣੀ ਚਾਹੁੰਦਾ ਕਿ ਗੈਂਗਸਟਰਿਜ਼ਮ ਦੇ ਨਾਲ ਤੁਹਾਡਾ ਜਿਹੜਾ ਬਿਜ਼ਨਸਮੈਨ ਉੱਥੋਂ ਦੌੜੇਗਾ। ਮੇਰਾ ਨਹੀਂ ਖਿਆਲ ਕਿ ਪੰਜਾਬ ਦੇ ਵਿੱਚ ਕੋਈ ਬਿਜ਼ਨਸਮੈਨ ਬਚਿਆ ਹੋਵੇ ਜਿਹਨੇ ਪੈਸੇ ਨਾ ਦਿੱਤੇ ਹੋਣ, ਚਾਹੇ ਉਹ ਛੋਟਾ ਚਾਹੇ ਉਹ ਵੱਡਾ, ਕਿਸਾਨ ਛੋਟਾ ਜਾਂ ਕਿਸਾਨ ਵੱਡਾ, ਜਿਹੜਾ ਫਾਰਚੂਨਰ ਗੱਡੀ ਤੋਂ ਉੱਪਰ ਉੱਪਰ ਲੈ ਕੇ ਤੁਰਿਆ ਉਹਨੇ ਵੀ ਪੈਸੇ ਦਿੱਤੇ ਨੇ।
0: ਰੰਧਾਵਾ
1: ਤੇ ਉਹਦੇ 'ਚ ਮੈਂ ਕੁਝ
0: ਜੀ
1: ਜਦੋਂ ਬਿਜ਼ਨਸਮੈਨ ਦੌੜੇਗਾ ਬਿਜ਼ਨਸ ਬੰਦ ਹੋਏਗਾ ਅਨਇੰਪਲੋਇਮੈਂਟ ਆਏਗੀ ਜੋ ਉਹਦੇ ਵਿੱਚ ਨਿਰਾਸ਼ਾ ਆਏਗੀ ਉਹ ਜਾਂ ਤਾਂ ਲੁੱਟਮਾਰ ਵੱਲ ਭੱਜੇਗਾ ਅਤੇ ਜਾਂ ਡਰੱਗ ਵੱਲ ਦੌੜੇਗਾ ਦੋ ਚੀਜ਼ਾਂ ਹੀ ਨੇ
0: ਜੀ
1: ਡਰੱਗ 'ਚ ਜਾਏਗਾ ਪਰਿਵਾਰ ਖਤਮ ਲੁੱਟਮਾਰ ਵਾਲੇ ਪਾਸੇ ਜਾਏਗਾ ਗੈਂਗਸਟਰ ਬਣੇਗਾ ਅਤੇ ਤਾਂ ਵੀ ਪਰਿਵਾਰ ਖਤਮ ਅਤੇ ਆਪ ਖਤਮ ਉਹ ਜਦੋਂ ਉੱਧਰ ਜਾਏਗਾ ਪੁਲਿਸ ਮਗਰ ਪਏਗੀ ਪਰਿਵਾਰ ਦੇ ਮੈਂਬਰ ਦੁਖੀ ਹੋਣਗੇ ਕਰਪਸ਼ਨ ਵਧੇਗੀ ਯਾਰ ਕਿੱਥੇ ਜਾ ਕੇ ਕੰਮ ਰੁਕੂ ਆਪਾਂ ਸਾਰੇ ਤੇ ਬੈਠੇ ਗੱਲਾਂ ਕਰੀ ਜਾਂਦੇ ਹਾਂ ਇਹ ਤੇ ਗੈਂਗਸਟਰਿਜ਼ਮ ਨੂੰ ਖਤਮ ਕਰਨਾ ਪਏਗਾ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਬਿਜ਼ਨਸ ਨੂੰ ਬਚਾਉਣਾ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੀਸ ਲਵਿੰਗ ਲੋਕ ਨੇ ਉਹਨਾਂ ਨੂੰ ਬਚਾਉਣਾ ਅਤੇ ਸਾਨੂੰ ਇੱਕਜੁੱਟ ਹੋਣਾ ਪਏਗਾ ਅਤੇ ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਨੂੰ ਠੋਕ ਕੇ ਜਵਾਬ ਦੇਣਾ ਪਏਗਾ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦਾ ਕਿ ਤੇਰੀ ਕੀ ਡਿਊਟੀ ਬਣਦੀ ਆ ਤੇਰੀ ਪਾਰਟੀ ਦੀ ਅੱਜ ਤੱਕ ਜ਼ਬਾਨ ਕਿਉਂ ਨਹੀਂ ਖੁੱਲ੍ਹੀ ਆਪਾਂ ਇਹ ਇੱਕ ਮਿੰਟ 'ਚ ਦੌੜ ਪੈਂਦੇ ਨੇ ਕਿਸੇ ਦੀ ਕਰੈਕਟਰ ਅਸੈਸੀਨੇਸ਼ਨ ਲਈ ਜੋ ਵਿਧਾਨ ਸਭਾ 'ਚ ਜਿਸ ਤਰੀਕੇ ਦੇ ਨਾਲ ਐਕਟ ਕਰਦੇ ਨੇ ਸਟੇਜਾਂ 'ਤੇ ਖਲੋ ਕੇ ਜਿਵੇਂ ਕਿੱਕਲੀ ਮੁੱਖ ਮੰਤਰੀ ਪਾਉਂਦਾ ਅਤੇ ਜਿਵੇਂ ਲੋਕਾਂ ਦੀਆਂ ਰੀਸਾਂ ਲਾਉਂਦਾ ਲੋਕਾਂ ਦੀਆਂ ਜਿਹੜੀਆਂ ਲੇਡੀ ਨੇ ਉਹਨਾਂ ਵਾਂਗੂ ਆਵਾਜ਼ਾਂ ਕੱਢ ਕੱਢ ਕੇ ਬੋਲਦਾ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਇਹ ਮੁੱਖ ਮੰਤਰੀ ਦਾ ਕੰਮ ਹੈ ਜਦੋਂ ਇਹੋ ਜਿਹੀਆਂ ਚੀਜ਼ਾਂ ਆਉਣ ਉਹਦੇ 'ਤੇ ਮੁੱਖ ਮੰਤਰੀ

0: ਵੀ ਖੁੱਲ੍ਹ ਕੇ ਬੋਲੇ ਕਿ ਮੈਂ ਚੀਜ਼ਾਂ ਪੰਜਾਬ 'ਚ ਨਹੀਂ ਹੋਣ ਦਿਆਂਗਾ ਅਤੇ ਪੰਜਾਬ 'ਤੇ ਤਾਂ ਬਚੇਗਾ ਯਾਰ। ਪਹਿਲੋਂ ਟੈਰਰਿਜ਼ਮ ਦੇ ਵਿੱਚ ਪੰਜਾਬ ਦਾ ਕੀ ਰਹਿ ਗਿਆ ਸਾਡਾ? ਇਹ ਤਾਂ ਹੁਣ ਗੈਂਗਸਟਰਾਂ ਨੇ ਪੰਜਾਬ, ਉਹਨਾਂ ਦਾ ਤਾਂ ਕੋਈ ਏਮ ਸੀ, ਉਹ ਕਹਿੰਦੇ ਸੀ ਅਸੀਂ ਖਾਲਿਸਤਾਨ ਬਣਾਉਣਾ, ਇਹੀ ਕਹਿੰਦੇ ਸੀ ਨਾ, ਅਤੇ ਲੋਕਾਂ ਨੇ ਉਹ ਖਾਲਿਸਤਾਨ ਹੀ ਐਕਸੈਪਟ ਨਹੀਂ ਕੀਤੇ, ਲੋਕਾਂ ਨੇ ਰਿਜੈਕਟ ਕਰ ਦਿੱਤੇ ਕਿ ਸਾਨੂੰ ਗੁੰਡਾਗਰਦੀ ਨਹੀਂ ਚਾਹੀਦੀ। ਅਤੇ ਇਹਨਾਂ ਦਾ ਤਾਂ ਏਮ ਹੀ ਕੋਈ ਨਹੀਂ, ਇਹਨਾਂ ਦਾ ਤਾਂ ਏਮ ਹੀ ਲੁੱਟਣਾ।
1: ਰੰਧਾਵਾ ਸਾਹਿਬ, ਮੁੱਖ ਮੰਤਰੀ ਮੁੜ ਮੁੜ ਕੇ ਜੇ ਇਹ ਗੱਲ ਆਉਂਦੀ ਹੈ ਤੇ ਉਹ ਮੁਖਤਾਰ ਅੰਸਾਰੀ ਦਾ ਜ਼ਿਕਰ ਕਰਕੇ
0: ਉਹ ਤਾਂ ਨਹੀਂ ਕਰਦਾ, ਮੇਰੇ ਖਿਆਲ ਆਨੰਦਪ੍ਰੀਤ ਜ਼ਿਆਦਾ ਕਰਦਾ। ਮੇਰੇ ਖਿਆਲ ਆਨੰਦਪ੍ਰੀਤ ਆਪਣੀ ਜਿੰਨੀ ਵੀ ਇੰਟਰਵਿਊ ਹੋਈਆਂ ਨੇ ਉਹਦੇ 'ਚ ਆਪਾਂ ਅੰਸਾਰੀ ਜੋੜ ਲਿਆਂਦਾ ਆਪਾਂ ਦੋਵਾਂ ਨੇ ਅਤੇ ਮੁੱਖ ਮੰਤਰੀ ਨੂੰ ਰੋਕਿਆ ਕਹਿੰਦੇ ਐਕਸ਼ਨ ਕਰ ਦਿਉ। ਇੱਕ ਚੀਜ਼ ਮੈਂ ਤੁਹਾਨੂੰ ਬੜੀ ਵਾਰ ਕਹਿਤਾ, ਹੁਣ ਮੈਨੂੰ ਵੀ ਇੱਕ ਵਾਰ ਵਾਰ ਉਹ ਗੱਲ ਨੂੰ ਕਹਿੰਦੇ ਚੰਗਾ ਨਹੀਂ, ਜਿਹੜਾ ਅੰਸਾਰੀ ਉਹਨੂੰ ਜੇਲ੍ਹ ਮਿਨਿਸਟਰ ਲੈ ਕੇ ਨਹੀਂ ਆਉਂਦਾ, ਉਹਨੂੰ ਹੋਮ ਡਿਪਾਰਟਮੈਂਟ ਲਿਆਉਂਦਾ
1: ਜੀ।
0: ਇਹ ਜੱਗੂ ਭਗਵਾਨਪੁਰੀਆ ਅਤੇ ਬਿਸ਼ਨੋਈ ਦਿੱਲੀ ਚਲੇ ਗਏ ਅਤੇ ਜੇਲ੍ਹ ਮਿਨਿਸਟਰ ਨੇ ਭੇਜ ਦਿੱਤੇ ਸੀ ਜੇਲ੍ਹਾਂ 'ਚੋਂ, ਕੇਸ ਤਾਂ ਉੱਥੇ ਬਣਿਆ ਨਾ, ਉੱਥੋਂ ਦੀ ਕੋਈ ਕੇਸ ਬਣਿਆ ਹੈਗਾ। ਇਸੇ ਤਰ੍ਹਾਂ ਹੀ ਆ ਜਿਹੜਾ ਕੋਈ ਹੈਗਾ ਇੱਥੇ ਬਿਲਡਰ ਆ, ਉਹਨੇ ਇੱਕ ਐਪਲੀਕੇਸ਼ਨ ਦਿੱਤੀ ਕਹਿੰਦੇ ਮੇਰੇ ਕੋਲ 10 ਲੱਖ ਰੁਪਈਆ ਕੀਤਾ, ਤਾਂ ਹੁਣ ਉਹਦੇ ਕੋਲ ਰਵਜੋਤ ਕੋਲ ਆ, ਡਾਕਟਰ ਰਵਜੋਤ ਕੋਲ ਜੇਲ੍ਹ ਡਿਪਾਰਟਮੈਂਟ, ਉਹਦੇ ਕੋਲ ਸਵੇਰੇ ਜਾ ਕੇ ਆ ਬੰਦਾ ਅੰਦਰ ਕੱਢ ਦੇ, ਕੱਢ ਦੂ ਉਹਨੂੰ, ਕੋਰਟ ਕੱਢੂ ਉਹਨੂੰ, ਕੋਰਟ ਭੇਜੂ ਜੇਲ੍ਹ 'ਚੋਂ। ਕਸਟਡੀ ਸਾਡੀ ਕਸਟਡੀ 'ਚ ਜਾਂਦਾ ਜੇਲ੍ਹ ਮਿਨਿਸਟਰ, ਕਿਸੇ ਨੂੰ ਆਪਣੇ ਆਪ ਰੱਖ ਨਹੀਂ ਸਕਦਾ।
1: ਤੁਹਾਡੇ ਡੇਰਾ ਬਾਬਾ ਨਾਨਕ ਦੇ ਜਿਹੜੇ MLA ਨੇ ਉਹ ਜੱਗੂ ਭਗਵਾਨਪੁਰੀ ਨੇ ਪਿਛਲੇ ਦਿਨਾਂ ਦੇ ਵਿੱਚ ਕੁੜੀਆਂ ਦੇ ਵਿਆਹ ਕੀਤੇ ਅਤੇ ਉਹ ਕਹਿੰਦੇ ਕਿ ਜੇ ਕੋਈ ਬੰਦਾ ਵਧੀਆ ਕੰਮ ਕਰ ਰਿਹਾ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ,
0: ਉਹਨੂੰ ਉਦਣ ਵੀ ਕਰਨਾ ਚਾਹੀਦਾ ਸੀ ਹੁਣ, ਕਿਉਂ ਕਹਿੰਦਾ ਕਿ ਬੰਦੂਕ ਨਹੀਂ ਚੁੱਕਣ ਦਾਂਗੇ। ਜਿੱਦਣ ਉਹਨੇ ਚੇਅਰਪਰਸਨ ਆਪਣੀ ਰੈਲੇਟਿਵ ਬਣਾ ਲਈ, ਉਹਦਾ ਜਵਾਬ ਦੇ ਦਿਓ, ਉਹਦਾ ਕੀ ਦਿੱਤਾ ਉਹਨੇ? ਇਹਦੇ ਸਾਰੇ ਮੈਂਬਰ ਇਹਦੇ ਸੀ ਨਾ, ਇਹਨਾਂ ਨੇ ਕਿਉਂ ਉਹਦੀ ਰੈਲੇਟਿਵ ਜਿਹੜੀ ਸੀ ਦਰਗਾਬਾਦ ਜ਼ੋਨ ਤੋਂ ਕਾਂਗਰਸ ਦੇ ਮੈਂਬਰ ਨੂੰ ਕੁੱਟਿਆ ਵੀ ਉੱਥੇ SDM ਆਫਿਸ 'ਚ, ਅਤੇ ਕਾਗਜ਼ ਵੀ ਰਿਜੈਕਟ ਕੀਤੇ, ਅਤੇ ਆਮ ਆਦਮੀ ਪਾਰਟੀ ਫਿਰ ਇਹ ਰਲੇ ਨੇ ਕਿ ਕਾਂਗਰਸ ਰਲੀ ਆ, ਉਹਦਾ ਜਵਾਬ ਤਾਂ ਦੇਣ।
1: ਰੰਧਾਵਾ ਸਾਹਿਬ, ਤੁਸੀਂ ਖੁੱਲ੍ਹ ਕੇ ਮੁੱਖ ਮੰਤਰੀ ਦਾ ਵਿਰੋਧ ਕਰਦੇ ਹੋ, ਪਰ ਤੁਹਾਡੀ ਪਾਰਟੀ ਦੇ ਕਈ ਲੀਡਰਾਂ 'ਤੇ ਇਲਜ਼ਾਮ ਲੱਗਦੇ ਨੇ ਕਿ ਉਹ ਖੁੱਲ੍ਹ ਕੇ ਮੁੱਖ ਮੰਤਰੀ ਦਾ ਵਿਰੋਧ ਨਹੀਂ ਕਰਦੇ, ਦਿੱਲੀ ਜਾ ਕੇ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ।
0: ਮੇਰਾ ਖਿਆਲ ਹੈ ਕਿ ਉਹ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਤੁਹਾਨੂੰ ਜ਼ਰੂਰ ਜਾ ਕੇ ਸਵਾਲ ਪੁੱਛਣਾ ਚਾਹੀਦਾ ਕਿ ਤੁਸੀਂ ਕਿਉਂ ਨਹੀਂ ਕਰਦੇ। ਮੇਰੇ ਵਾਂਗੂ ਉਹ ਵੀ ਇੰਟਰਵਿਊ ਤਾਂ ਤੁਹਾਨੂੰ ਦਿੰਦੇ ਹੀ ਹੋਣਗੇ ਕਿ ਨਹੀਂ ਦਿੰਦੇ? ਦਿੰਦੇ ਨੇ ਕਿ ਨਹੀਂ?
1: ਤੁਸੀਂ ਮੰਨਦੇ ਕਿਹੜੇ ਲੀਡਰ?
0: ਨਹੀਂ ਨਹੀਂ, ਮੈਂ ਮੈਨੂੰ ਨਹੀਂ ਪਤਾ, ਤੁਸੀਂ ਕਹਿ ਰਹੇ ਹੋ,
1: ਮੈਂ ਤਾਂ ਸੁਣਿਆ ਹੀ ਹੈ ਜੀ।
0: ਨਹੀਂ, ਤੁਸੀਂ ਸੁਣਿਆ, ਜਿਹੜਾ ਜਿੱਦਾਂ ਦਾ ਸੁਣਿਆ ਉਹਨਾਂ ਨੂੰ ਜਾ ਕੇ ਤੁਸੀਂ ਜ਼ਰੂਰ ਪੁੱਛੋ ਇਹ ਸਵਾਲ। ਜਿਨ੍ਹਾਂ ਦਾ ਸੁਣਿਆ, ਮੈਂ ਤਾਂ ਨਹੀਂ ਸੁਣਿਆ ਕੋਈ, ਜਿਹਦਾ ਤੁਸੀਂ ਸੁਣਿਆ ਉਹਨੂੰ ਜਾ ਕੇ ਤੁਸੀਂ ਜ਼ਰੂਰ ਮੇਰੇ ਵਾਂਗੂ
1: ਦਿੱਲੀ ਜਾ ਕੇ ਸ਼ਿਕਾਇਤਾਂ ਵੀ ਬਹੁਤ ਕੀਤੀਆਂ ਐਤਕੀ ਲੀਡਰਾਂ ਨੇ, ਰੰਧਾਵਾ ਸਾਹਿਬ
0: ਬਿਲਕੁਲ ਕੋਈ ਨਹੀਂ, ਇਹ ਜਿਹੜਾ ਕੋਈ ਕਰ ਰਿਹਾ ਝੂਠ ਬੋਲ ਰਿਹਾ, ਕੋਈ ਸ਼ਿਕਾਇਤ ਨਹੀਂ ਹੋਈ। ਉੱਥੇ ਇੱਕ ਟੇਬਲ 'ਤੇ ਮੀਟਿੰਗ ਹੋਈ ਆ, ਉੱਥੇ ਸਿਰਫ ਪੰਜਾਬ ਕਾਂਗਰਸ ਨੂੰ ਕੀ ਪ੍ਰੋਗਰਾਮ ਹੁਣ ਅੱਗੇ ਇੰਪਲੀਮੈਂਟ ਕਰਨੇ ਨੇ, ਕਿੱਦਾਂ ਇਹਨਾਂ ਦੇ ਆਪਾਂ ਜਲਸੇ ਜਲੂਸ ਕਰਨੇ, ਕਿਵੇਂ SIR ਆ ਰਹੀ ਆ ਇਹਦਾ ਕਿਵੇਂ ਆਪਣੇ BLA ਜਿਹੜੇ ਉਹਨਾਂ ਨੂੰ ਟ੍ਰੇਨਿੰਗ ਕਿਵੇਂ ਦੇਣੀ ਆ, ਕਿਵੇਂ ਨਵੀਆਂ ਵੋਟਾਂ ਬਣਾਉਣੀਆਂ, 2003 ਵਾਲੀ ਲਿਸਟ ਤੋਂ ਕਿਵੇਂ ਲੋਕਾਂ ਨੂੰ ਐਜੂਕੇਟ ਕਰਨਾ ਕਿ ਤੁਹਾਡੀਆਂ ਕਿਤੇ ਠੀਕ ਵੋਟਾਂ ਨਾਲ ਕੱਟੀਆਂ ਜਾਣ, ਇਹਦੇ 'ਤੇ ਸਾਰੀ ਖੁੱਲ੍ਹ ਕੇ ਗੱਲ ਹੋਈ ਆ। ਹੋਰ ਇਹਦੇ 'ਤੇ ਕੋਈ ਨਹੀਂ, ਇਹਦੇ 'ਤੇ ਇਹ ਵੀ ਹੋਇਆ ਕਿ ਜਿਹੜਾ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਰੈਲੀਜ਼ ਕਰ ਰਹੇ, ਅਸੀਂ 27 ਕੀਤੀਆਂ ਸੀ ਉਦੋਂ ਇਹ ਨਹੀਂ ਸੀ ਕਰ ਰਹੇ, ਹੁਣ ਸਾਡਾ ਸੈਸ਼ਨ ਸੀ, ਸਾਡੀਆਂ ਇਲੈਕਸ਼ਨਾਂ ਸੀ, ਸਾਡੇ ਲੀਡਰ ਸਾਰੇ ਬਿਜ਼ੀ ਸੀ, ਸਾਡਾ ਇੰਚਾਰਜ ਬਿਜ਼ੀ ਸੀ, ਤੋ ਇਹ ਕਰਕੇ ਵਾਢੀਆਂ ਤੋਂ ਪਤਾ ਹੀ ਸ਼ੁਰੂ ਕਰ ਰਹੇ। ਇਹ ਤਾਂ ਪਤਾ ਨਹੀਂ ਕੌਣ ਕਿਹੜੇ ਬੰਦੇ ਕਹਿੰਦੇ ਨੇ, ਜਿਹਨੂੰ ਕਿਸੇ ਨੇ ਕਿਹਾ ਜਾਂ ਜਿਹੜਾ ਕੋਈ ਪ੍ਰੈਸ ਵਾਲਾ ਕਹਿੰਦਾ, ਉਹਨਾਂ ਨੂੰ ਜਾ ਕੇ ਜਿਹੜੇ ਜਿੰਨੇ ਅੰਦਰ ਬੈਠੇ ਸੀ ਸਾਰਿਆਂ ਨੂੰ ਜਾ ਕੇ ਇੰਟਰਵਿਊ ਲੈਣੀ ਚਾਹੀਦੀ।
1: ਅੱਛਾ ਰੰਧਾਵਾ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਇੱਕ ਅਹਿਮ ਡਿਵੈਲਪਮੈਂਟ ਪੰਜਾਬ ਦੀ ਸਿਆਸਤ 'ਚ ਹੋਈ, ਅੰਮ੍ਰਿਤਪਾਲ ਸਿੰਘ ਦੀ NSA ਹਟਾਤੀ ਹੈ ਅਤੇ ਸਰਕਾਰ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਚਲੇ ਗਈ ਹੈ। ਉਹ ਕਹਿੰਦੇ 12 ਕੇਸ ਨੇ, ਅਸੀਂ ਉਹਨਾਂ ਕੇਸਾਂ ਦੇ ਵਿੱਚ ਜਿਹੜੇ ਆਮ ਕੇਸ ਨੇ, ਚਾਹੇ ਦੇ ਨਾਲ ਥਾਣੇ ਵਾਲਾ ਕੇਸ ਹੈ, ਚਾਹੇ ਗੁਰਪ੍ਰੀਤ ਹਰੀਨੋ ਵਾਲਾ ਕੇਸ ਹੈ, ਹੋਰ ਬਹੁਤ ਸਾਰੇ ਕੇਸ ਨੇ, ਉਹਨਾਂ ਦੇ ਵਿੱਚ ਅਸੀਂ ਸਜ਼ਾਵਾਂ ਦਵਾਵਾਂਗੇ। ਤੁਹਾਨੂੰ ਕੀ ਲੱਗਦਾ ਹੈ
0: ਜਿੱਦਾਂ ਦੀਆਂ ਸਜ਼ਾਵਾਂ ਇਹਨਾਂ ਨੇ ਬਰਗਾੜੀ ਉੱਧਰ ਲੈ ਕੇ ਨੇ, ਬੈਬਲ ਕਲਾਂ ਜਾਂ ਕੋਟਕਪੂਰਾ, ਜਿੱਦਾਂ ਦੀ ਉਹ ਕੀਤੀ ਉੱਦਾਂ ਦਾ ਇਹ ਕਰ ਦੇਣਗੇ।
1: 3 ਸਾਲ ਲਗਾਤਾਰ NSA ਲੱਗ ਰਹੀ ਸੀ ਅਤੇ ਹੁਣ ਹਟਾਤੀ ਹੈ, ਇਹਨੂੰ ਤੁਸੀਂ ਕਿਵੇਂ ਮੰਨਦੇ ਹੋ ਕਿ 2027 ਤੋਂ ਪਹਿਲਾਂ ਕੀ ਅੰਮ੍ਰਿਤਪਾਲ ਸਿੰਘ ਬਾਹਰ ਆ ਰਿਹਾ, ਉਹਦੀ ਤਿਆਰੀ ਕੀਤੀ ਜਾ ਰਹੀ ਹੈ?
0: ਕੁਝ ਕਿਸ ਕੋਈ ਬਾਹਰ ਆ ਜੇ, ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਪੰਜਾਬੀ ਜਿਹੜਾ, ਮੇਰਾ ਖਿਆਲ ਕਿ ਪੰਜਾਬ ਦਾ ਵੋਟਰ ਜਿਹੜਾ ਵਰਲਡ ਦੇ ਸਭ ਤੋਂ ਵੋਟਰਾਂ ਤੋਂ ਜ਼ਿਆਦਾ ਇੰਟੈਲੀਜੈਂਟ ਆ, ਚੁੱਪ ਰਹਿੰਦਾ, ਟਾਈਮ ਆਉਣ 'ਤੇ ਐਸਾ ਠੋਕਦਾ ਕਿ ਦੂਸਰਾ ਕੋਈ ਯਾਦ ਕਰੇਗਾ। ਅਕਾਲੀ ਦਲ ਕਾਂਗਰਸ ਨੇ ਦੇਖ ਲਿਆ ਅਤੇ ਇਹ ਕਦੀ ਵੀ ਇਹੋ ਜਿਹਾ ਡਿਸੀਜਨ ਨਹੀਂ ਲੈਂਦਾ। ਔਰ ਹਾਂ, ਇੱਕ ਚੀਜ਼ ਜ਼ਰੂਰ ਆ,

0: ਦਿੱਲੀ ਦੇ ਅਗੇਂਸਟ ਹਮੇਸ਼ਾ ਟੱਕਰ ਲਾ ਕੇ ਰਹਿੰਦਾ ਪੰਜਾਬ।
1: ਪਰ 2024 ਦੇ ਵਿੱਚ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ 2 ਸੀਟਾਂ ਉਹ ਜਿੱਤ ਗਏ, ਹਵਾ ਸੀ ਕਿ ਕੁਝ ਦਿਨਾਂ ਦੇ ਵਿੱਚ ਹਵਾ ਬਣ ਸਕਦੀ ਹੈ 2027 ਚ ਕਿ ਨਹੀਂ ਬਣ ਸਕਦੀ।
0: ਨਹੀਂ, ਉਹਦੇ ਬਾਅਦ ਜਿਹੜੀ 22 ਇਲੈਕਸ਼ਨ ਇਹ ਤੋਂ ਉਹਦੇ ਕੀ ਕਿੰਨੇਵੇਂ ਨੰਬਰ 'ਤੇ ਆਏ ਹੋ? ਉਸੇ ਤਰਨ ਤਾਰਨ ਤੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਅੰਮ੍ਰਿਤਪਾਲ ਜਿੱਤ ਕੇ ਗਿਆ ਸੀ ਅਤੇ ਉਸੇ ਹੀ ਤਰਨ ਤਾਰਨ 'ਚੋਂ ਸਭ ਤੋਂ ਘੱਟ ਵੋਟਾਂ ਉਸ ਪਾਰਟੀ 'ਚੋਂ ਪਈ।
1: ਹੁਣ ਉਹਨਾਂ ਦੀ ਪਾਰਟੀ ਵਾਲੇ ਕਹਿੰਦੇ ਕਿ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਓ ਪੰਜਾਬੀ ਹੋ, ਫਿਰ ਉਹਨਾਂ ਨੂੰ ਬਾਹਰ ਲਿਆਓ। ਕੀ ਜੇ ਉਹ ਮੁੱਖ ਮੰਤਰੀ ਬਣ ਗਏ ਫਿਰ ਬਾਹਰ ਆ ਜਾਣਗੇ?
0: ਨਹੀਂ, ਇਹ ਤਾਂ ਹੁਣ ਅੰਦਰ ਦੇਖਣਗੇ। ਇਹ ਤਾਂ ਹੁਣ ਇਹਨਾਂ ਦਾ ਜਿਹੜਾ ਇਹ ਅੰਦਰ ਬੈਠਾ, ਜੇ ਤੁਸੀਂ ਡਾਕੂਮੈਂਟਰੀ ਦੀ ਗੱਲ ਕੀਤੀ ਆ, ਇਹ ਪੰਜਾਬੀ ਬਹੁਤ ਸਿਆਣੇ ਨੇ ਅਤੇ ਮੁੱਖ ਮੰਤਰੀ ਨੂੰ ਕਹਿੰਦਾ ਕਿ ਇਹਦੇ 'ਤੇ ਖੁੱਲ੍ਹ ਕੇ ਆਪਣਾ ਬਿਆਨ 'ਤੇ ਦੇਵੇ। ਨੀਦਰਲੈਂਡ ਬੈਠਾ, ਉੱਥੇ ਵੀ ਦਿੱਤੀ ਜਾ ਸਕਦੀ ਆ।
1: ਤੁਹਾਨੂੰ ਕੀ ਲੱਗਦਾ ਚੱਲ ਕੀ ਕੁਛ ਰਿਹਾ? ਇਹ ਕੁਛ ਜਾਣ ਬੁੱਝ ਕੇ ਹੋ ਰਿਹਾ ਜਾਂ ਸਹਿਜੇ ਸਹਿਜੇ ਹੋ ਰਿਹਾ? ਉਹ ਇੱਕਦਮ ਜਿਹੜਾ ਸਾਹਮਣੇ ਆਉਂਦਾ ਤੇ
0: ਇਹ ਤੇ ਵੇਖੋ, ਬੀਜੇਪੀ ਨਹੀਂ ਚਾਹੇਗੀ ਕਿ ਪੰਜਾਬ ਸਟੇਬਲ ਰਹੇ। ਜੇ ਪੰਜਾਬ ਨੂੰ ਸਟੇਬਲ ਰੱਖਣਾ ਹੋਵੇ ਤੇ ਕੀ ਗੱਲ, ਜਿਹੜੇ ਫਲੋਰ ਆਫ ਦਾ ਹਾਊਸ ਹੋਮ ਮਿਨਿਸਟਰ ਆਫ ਇੰਡੀਆ ਸਟੇਟਮੈਂਟ ਦਿੰਦਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ, ਮੈਂ CBI ਨੂੰ ਇਨਕੁਆਰੀ ਭੇਜਾਂਗਾ। ਕੀ ਬ੍ਰੀਚ ਆਫ ਪ੍ਰਿਵਿਲੇਜ ਨਹੀਂ ਕਿ ਤੁਸੀਂ ਅਨਾਊਂਸਮੈਂਟ ਕਰ ਦਿਓ ਅਤੇ ਅੱਜ ਤੱਕ ਤੁਸੀਂ CBI ਨੂੰ ਇਨਕੁਆਰੀ ਨਹੀਂ ਦੇ ਰਹੇ? ਕਿਹਦੀ ਵੇਟ ਕਰ ਰਹੇ ਹੋ? ਜੇ ਤੁਹਾਨੂੰ ਸਟੇਟ ਬਾਰੇ ਇਹ ਪਤਾ ਸੀ ਤਾਂ ਤੁਸੀਂ ਉੱਥੇ ਸਾਨੂੰ ਕਿਉਂ ਕਹਿ ਕੇ ਲਿਖ ਕੇ ਦਿਓ? ਮੈਂ ਵਿੱਚੋਂ ਉੱਠ ਕੇ ਕਿਹਾ ਹੋਮ ਮਿਨਿਸਟਰ ਨੂੰ ਕਿ ਲਿਖ ਕਰ ਦਿਓ, ਮੈਂ CBI ਕੋ ਆਜ ਹੀ ਮਾਰਕ ਕਰ ਦੂੰਗਾ। ਉਦੋਂ ਨਹੀਂ ਸੀ ਪਤਾ ਕਿ ਸਟੇਟ ਗਵਰਨਮੈਂਟ ਜਾਂ ਹਾਈਕੋਰਟ ਨੇ ਕਰਨਾ? ਇਹ ਜਿਹੜੀਆਂ ਚੀਜ਼ਾਂ ਨੇ, ਇਹ ਨਹੀਂ ਸੀ ਪਤਾ ਕਿ ਪਾਕਿਸਤਾਨ ਤੋਂ ਜਿਸ ਤਰੀਕੇ ਦੇ ਨਾਲ ਪਾਕਿਸਤਾਨ 'ਚੋਂ ਡਰੋਨ ਆ ਰਹੇ ਨੇ। ਇਹ ਨਹੀਂ ਪਤਾ ਕਿ ਕਲਾਨੋ ਉੱਥੇ ਆਦੀਆਂ ਪਿੰਡ 'ਚ ਜਿਹੜੇ 2 ਕੌਂਸਟੇਬਲ ਮਾਰ ਦਿੱਤੇ ਗਏ, ISI ਦਾ ਉਹਦੇ 'ਚ ਨਾਂ ਲਿਆ ਗਿਆ, ਅੱਜ ਤੱਕ NIA ਕਿਉਂ ਨਹੀਂ ਉਹਦੇ 'ਚ ਐਂਟਰ ਕੀਤੀ, ਰਾਹ ਕਿਉਂ ਨਹੀਂ ਐਂਟਰ ਕੀਤੀ? ਨੈਸ਼ਨਲ ਸਿਕਿਉਰਿਟੀ ਦੀ ਗੱਲ ਆ। ਤੋ ਇਸ ਕਰਕੇ ਇਹ ਦੋਵੇਂ ਪਾਰਟੀਆਂ ਰਲੀਆਂ ਨੇ, ਆਮ ਆਦਮੀ ਪਾਰਟੀ BJP ਦੀ B ਟੀਮ ਬਣ ਕੇ ਕੰਮ ਕਰ ਰਹੀ ਆ। ਇਹਦੇ 'ਤੇ ਸਾਨੂੰ ਪੰਜਾਬੀਆਂ ਨੂੰ, ਮੈਂ ਇਹੋ ਕਿਹਾ ਸੀ ਕਿ ਪੰਜਾਬੀ ਜਿਹੜੇ ਨੇ ਬੜੇ ਅਣਖੀ ਨੇ, ਇਹ ਜਿਹੜੇ ਦਿੱਲੀ ਨਾਲ ਟੱਕਰ ਲਾਉਣਗੇ ਉਹਦੇ ਨਾਲ ਹੀ ਚੱਲਣਗੇ।
1: ਕਾਂਗਰਸ ਦਿੱਲੀ ਨਾਲ ਟੱਕਰ ਲਾ ਸਕਦੀ?
0: ਕਿਉਂ ਨਹੀਂ ਲਾਵੋ, ਕਿਉਂ ਨਹੀਂ? ਅਸੀਂ BJP ਨਾਲ ਚੱਲਦੇ ਹੁਣ,
1: ਤੁਹਾਡੀ ਤਾਂ ਹਾਈ ਕਮਾਂਡ ਆ ਉੱਥੇ।
0: ਕਿਹੜੀ ਕਿਹੜੀ ਕਿਹਨਾਂ ਦੀ?
1: ਕਾਂਗਰਸ ਦੀ?
0: ਤੁਸੀਂ ਨਹੀਂ ਤਾਂ BJP ਦੀ ਗਵਰਨਮੈਂਟ ਨਾਲ ਟੱਕਰ ਲਾਵਾਂਗੇ ਕਿ ਤੁਸੀਂ ਪੰਜਾਬ ਦੇ ਵਿੱਚ ਕਿਉਂ ਲਾਲੈਸਨੈਸ ਦੇ ਵਿੱਚ ਇਹਨਾਂ ਦਾ ਲਾ ਐਂਡ ਆਰਡਰ ਕਿਉਂ ਇਹਨਾਂ ਦਾ ਸਾਥ ਦੇ ਰਹੇ ਹੋ?
1: ਕੱਲ ਨੂੰ ਜੇ ਤੁਹਾਡੀ ਪਾਰਟੀ ਸਰਕਾਰ ਆ ਗਈ 29
0: ਚ, ਉਦੋਂ ਜੇ ਨਹੀਂ ਕਰੇਗੀ ਫਿਰ ਵੀ ਟੱਕਰ ਲਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਲਈ ਸੀ ਕਿ ਨਹੀਂ 2002 ਚ?
1: 2004 ਚ?
0: ਹਾਂ, 2004 ਚ, 2002 ਚ ਜਦੋਂ ਚੀਫ ਲਈ ਕਿ ਨਹੀਂ ਟੱਕਰ? ਤੇ ਕੀ ਕਿਹਾ ਸਾਨੂੰ ਹਾਈ ਕਮਾਂਡ ਨੇ ਕਿ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ ਸੀ? ਬਿਲਕੁਲ ਨਹੀਂ ਲਾਇਆ, ਅਸੀਂ ਆਪਣੇ ਸਟੈਂਡ 'ਤੇ ਰਹੇ, ਵੱਖ ਵੱਖ ਟਾਈਮ 'ਤੇ ਕਰਦੇ ਰਹੇ ਉੱਥੋਂ ਲੈ ਕੇ ਵੀ। ਮੇਰਾ ਖਿਆਲ ਹੈ ਕਿ 2007 ਤੱਕ ਜਿੰਨਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਕੋਲੋਂ ਲਿਆ, ਉਹਦੇ ਕੋਲ ਡਾਕਟਰ ਮਨਮੋਹਨ ਸਿੰਘ ਕੋਲੋਂ, ਅਤੇ ਉਹਦੇ ਬਾਅਦ 2009 ਤੋਂ 12 ਤੱਕ ਜਿੰਨਾ, 2007 ਤੋਂ 12 ਤੱਕ 10 ਸਾਲ ਜਿੰਨਾ ਉਹ ਲੈ ਕੇ ਆਏ ਨੇ ਆਪਣਾ, ਇਹਨਾਂ ਦਾ ਕਿੰਨਾ, 2017 ਤੱਕ ਬਾਦਲ ਸਾਹਿਬ ਕੋਈ ਵੀ ਨਹੀਂ ਲੈ ਕੇ ਆਇਆ, ਅਤੇ ਆਉਂਦਿਆਂ ਗਾਲਾਂ ਡਾਕਟਰ ਮਨਮੋਹਨ ਸਿੰਘ ਨੂੰ ਕੱਢਣ ਲੱਗ ਪੈਂਦੇ ਸੀ। ਅਸੈਂਬਲੀ 'ਚ ਕਹਿੰਦੇ ਜੇ ਤੁਹਾਨੂੰ ਡਾਕਟਰ ਮਨਮੋਹਨ ਸਿੰਘ ਨਹੀਂ ਮਿਲਦਾ ਮੈਂ ਲੈ ਕੇ ਚੱਲਦਾ। ਟੱਕਰ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਸਾਡੇ ਰਾਈਟਸ ਨੇ ਉਹ ਸਾਨੂੰ ਧੱਕੇ ਨਾਲ ਲੈਣੇ ਪੈਣਗੇ।
1: ਬਿਲਕੁਲ ਠੀਕ ਹੈ, ਪੰਜਾਬੀ ਵੀ ਇਹ ਗੱਲ ਚਾਹੁੰਦੇ ਨੇ ਵੀ ਪੰਜਾਬ ਲਈ ਉੱਥੇ ਕੋਈ ਬੋਲਣ ਵਾਲਾ
0: ਹੋਣਾ ਚਾਹੀਦਾ, ਅਤੇ ਇਹ ਸਾਡਾ ਮੁੱਖ ਮੰਤਰੀ ਬਿਲਕੁਲ ਉਹਨਾਂ ਦੇ ਅੱਗੇ ਘੁੱਟਣੇ ਟੇਕ ਗਿਆ। ਸਾਨੂੰ ਬੋਲਣਾ ਤਾਂ ਚਾਹੀਦਾ।
1: ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੀ ਉਹਨਾਂ ਨਾਲ ਕੋਈ ਖਰਾਬ ਨਹੀਂ ਹੈਗੀ, ਮੇਰੀ ਕੋਈ ਵਿਗੜੀ ਨਹੀਂ, ਉਹਨਾਂ ਦੀ ਮੇਰੇ ਨਾਲ ਵਿਗੜੀ ਹੋ ਸਕਦੀ ਹੈ।
0: ਤੇ ਫਿਰ ਇਹਦਾ ਮਤਲਬ ਸਰੈਂਡਰ ਕੀਤਾ ਨਾ? ਇਹਦਾ ਮਤਲਬ ਕੀ ਹੁੰਦਾ ਕਿ ਮੇਰੀ ਉਹਨਾਂ ਨਾਲ ਕੋਈ ਨਹੀਂ, ਮੈਂ ਤੁਹਾਡੇ ਪੈਰੀ ਪੈ ਗਿਆ?
1: ਇਹ ਤੁਸੀਂ ਕਹਿ ਰਹੇ ਹੋ ਜੀ?
0: ਨਹੀਂ, ਉਹਨੇ ਕਿਹਾ ਨਾ ਕਿ ਮੇਰੀ ਉਹਨਾਂ ਨਾਲ ਨਹੀਂ ਵਿਗੜੀ ਪਰ ਉਹ ਮੇਰੇ ਨਾਲ ਵਿਗੜੇ ਨੇ। ਇਹ ਹੋਏ ਨਾ ਕਿ ਮੈਂ ਉਹਨਾਂ ਦੇ ਪੈਰੀ ਪਿਆ, ਇਹਦਾ ਤਾਂ ਮਤਲਬ ਇਹੋ ਹੀ ਕੱਢਿਆ ਜਾ ਸਕਦਾ। ਮੈਂ ਹੁਣ ਜੇ ਕਹਾਂ ਕਿ ਮੇਰੀ ਆਨੰਦਪ੍ਰੀਤ ਨਾਲ ਕੋਈ ਨਹੀਂ, ਤੇ ਆਨੰਦਪ੍ਰੀਤ ਤੈਨੂੰ ਮੈਂ ਕਿ ਸਮਝਦਾ, ਤੇ ਫਿਰ ਮੈਂ ਹੀ ਸਰੈਂਡਰ ਕੀਤਾ ਨਾ ਆਨੰਦਪ੍ਰੀਤ ਦੇ ਅੱਗੇ? ਇਹਦਾ ਤਾਂ ਇਹੋ ਹੀ ਮਤਲਬ ਹੁੰਦਾ ਨਾ ਕਿ ਮੇਰੀ ਉਹਨਾਂ ਨਾਲ ਕੋਈ

0: ਧਨੌਰ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੀ ਠੋਕ ਕੇ ਗੱਲ ਕਹਿ ਰਹੇ ਨੇ ਕਿ 2027 'ਚ ਅਸੀਂ ਆ ਰਹੇ ਹਾਂ। ਬੇਅਦਬੀਆਂ ਦੇ ਖਿਲਾਫ ਅਸੀਂ ਕਾਨੂੰਨ ਬਣਾਤਾ, ਮਹਿਲਾਵਾਂ ਨੂੰ ਅਸੀਂ ਹਜ਼ਾਰ ਰੁਪਇਆ 1500-1500 ਦੇਣ ਲੱਗੇ ਹਾਂ, ਤੇ 10 ਲੱਖ ਵਾਲਾ ਕਾਰਡ ਦੇਤਾ, ਬਿਜਲੀ ਦੇਤੀ, ਹਰ
1: ਦਸ
0: ਚੀਜ਼
1: ਲੱਖ
0: ਦੇਤੀ,
1: ਦਾ
0: ਬੱਲੇ
1: ਬਿੱਲ
0: ਬੱਲੇ
1: ਇਹ ਤਾਂ
0: ਕਰਤੀ।
1: ਦੱਸੇ ਬਿਜਲੀ ਕਿਹਨੇ ਮਾਫ ਕੀਤੀ ਸੀ?

0: ਕਰਤਾ, ਬੱਸਾਂ ਦਾ ਕਿਰਾਇਆ ਕੈਪਟਨ ਅਮਰਿੰਦਰ ਸਿੰਘ ਦੀ ਸਾਡੀ ਕਾਂਗਰਸ ਦੀ ਗਵਰਨਮੈਂਟ ਨੇ ਕੀਤਾ, 500 ਰੁਪਈਏ ਪੈਨਸ਼ਨ ਤੋਂ 1500 ਰੁਪਈਆ ਪੈਨਸ਼ਨ ਕਾਂਗਰਸ ਨੇ ਕੀਤੀ, 1 ਰੁਪਈਆ ਨੇ ਅਜੇ ਤੱਕ ਵਧਾਇਆ। ਅਸੀਂ ਤਾਂ ਪਹਿਲੇ ਸਾਲ ਹੀ ਕਰ ਦਿੱਤਾ ਸੀ 1500 ਰੁਪਈਆ। ਅਤੇ ਇਹ ਜਿਹੜਾ ਕਹਿੰਦਾ ਸੀ ਕਿ ਰਾਜ ਕਰਾਂਗੇ 25 ਸਾਲ, ਅੱਜ ਕਿੰਨੇ ਮੈਂਬਰ ਨੇ? ਭਗਵੰਤ ਮਾਨ ਜੀ, ਇਹ ਪੰਜਾਬ ਆ, ਤੁਸੀਂ ਜੋ ਗੈਂਗਸਟਰਾਂ ਦੇ ਨਾਲ ਪੰਜਾਬ ਦੀ ਇਕਾਨਮੀ ਦਾ ਬੇੜਾ ਕਰ ਕੀਤਾ, ਲੋਕ ਤੁਹਾਨੂੰ ਦੱਸਣਗੇ। ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦਾ ਮਜ਼ਾਕ ਕੀਤਾ ਕਿ ਆਪਣੇ ਘਰੋਂ ਇੱਕ ਮਿਨਿਸਟਰ ਨੂੰ ਅਰੈਸਟ ਕਰਾਉਣਾ ਅਤੇ ਆਪਣੇ ਹੱਥੀਂ ਫਿਰ ਉਸੇ ਮਿਨਿਸਟਰ ਨੂੰ ਐਗਜ਼ੋਨੋਰੇਟ ਕਰਨਾ ਕਿ ਇਹਦੇ 'ਤੇ ਕੋਈ ਕੇਸ ਨਹੀਂ ਬਣਦਾ, ਮੈਂ ਕਹਿੰਦਾ ਇਹਦੀ ਇੰਟੈਗਰਿਟੀ ਤਾਂ ਫਿਰ ਮੁੱਖ ਮੰਤਰੀ ਦੀ ਨਹੀਂ ਹੈਗੀ, ਉਹ ਡਾਊਟਫੁੱਲ ਹੈ ਇੰਟੈਗਰਿਟੀ।
1: ਜਿਹੜਾ ਸਰਕਾਰ ਬੇਅਦਬੀਆਂ ਦੇ ਖਿਲਾਫ ਕਾਨੂੰਨ ਲੈ ਕੇ ਆਈ ਹੈ, ਉਹਦੇ ਬਾਰੇ ਤੁਹਾਡੀ ਕੀ ਸੋਚ ਹੈ?
0: ਮੈਂ ਠੀਕ ਹੈ, ਉਹਦੇ 'ਚ ਬੇਅਦਬੀਆਂ ਦੇ ਵਿੱਚ ਇਹ ਹੋਣਾ ਚਾਹੀਦਾ ਨੇ, ਜੋ ਵੀ ਉਹਨਾਂ ਨੇ ਕੀਤਾ ਮੈਂ ਠੀਕ ਕੀਤਾ, ਪਰ ਨਾਲ ਦੀ ਨਾਲ ਹੀ ਜਿੱਥੇ ਪੰਜਾਬ ਦਾ ਐਕਟ ਸੀ ਵਿਧਾਨ ਸਭਾ ਦੇ ਵਿੱਚ, ਨਾਲ ਹੀ ਇੱਕ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਇੱਕੋ ਹੀ ਕਿ ਆਹ ਅਸੀਂ ਐਕਟ ਪੰਜਾਬ 'ਚ ਬਣਾ ਰਹੇ ਹਾਂ, ਸਾਈਮਲਟੇਨੀਅਸਲੀ ਗਵਰਨਮੈਂਟ ਆਫ ਇੰਡੀਆ ਇਹਨੂੰ BANS ਦੇ ਵਿੱਚ ਇਹਦੀ ਅਮੈਂਡਮੈਂਟ ਕਰੇ ਔਰ ਉਮਰ ਕੈਦ ਜਿਹੜੀ ਉਹਦੀ ਪ੍ਰੋਵੀਜ਼ਨ ਕੀਤੀ ਜਾਏ, ਉਹ ਜਿਹੜਾ ਸੀ ਜ਼ਿਆਦਾ ਬੈਨੀਫਿਟ ਸੀਗਾ। ਠੀਕ ਹੈ, ਪੰਜਾਬ ਵਾਲਾ ਚੱਲਣਾ ਚਾਹੀਦਾ ਕਿ ਜਿੰਨਾ ਚਿਰ ਉਹ ਨਹੀਂ ਬਣਾਉਂਦੇ ਉਹਨਾਂ ਚਿਰ ਇਹ ਜਿਹੜੀ ਅਲਟੀਮੇਟਲੀ ਜਦੋਂ ਉਹ ਬਣਦਾ ਇਹਨੂੰ ਵਿੱਚ ਉਹਦੇ ਮਰਜ ਕਰ ਦਿੱਤਾ ਜਾਂਦਾ ਜਿਹੜਾ ਕੇਸ ਕਿੰਨਾ। ਪਰ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਕੀ ਜਿਹੜੇ ਬੇਅਦਬੀਆਂ ਹੋਈਆਂ ਪੁਰਾਣੀਆਂ ਉਹ ਇਹਦੇ 'ਚ ਇਨਕਲੂਡ ਕੀਤੀਆਂ ਨੇ? ਪੰਜਾਬ ਦੀ ਜੁਰਿਡਿਕਸ਼ਨ 'ਚੋਂ ਬੇਅਦਬੀਆਂ ਹੋਈਆਂ
1: ਉਹ ਤਾਂ ਕਹਿੰਦੇ ਹੋ ਹੀ ਨਹੀਂ ਸਕਦੀਆਂ ਨਾ ਉਹਦੇ ਵਿੱਚ,
0: ਕਿਉਂ ਨਹੀਂ ਹੋ ਸਕਦੀ?
1: ਇਹ ਤਾਂ ਸੰਵਿਧਾਨ ਵੀ ਕਹਿੰਦਾ ਨਾ ਵੀ ਜਿਹੜੇ ਪੁਰਾਣਾ ਕੋਈ ਕ੍ਰਾਈਮ ਹੋ ਚੁੱਕਿਆ ਆ ਜਿਹੜਾ ਨਵਾਂ ਕਾਨੂੰਨ ਬਣਿਆ ਉਹਦੇ ਵਿੱਚ ਨਹੀਂ ਸ਼ਾਮਲ ਹੋ ਸਕਦਾ।
0: ਮੇਰੀ ਗੱਲ ਸੁਣੋ, ਨਵਾਂ ਕਾਨੂੰਨ BANS ਬਣ ਗਿਆ, ਇਹਦਾ ਮਤਲਬ ਸਾਰਾ ਪੰਜਾਬ ਦੇ ਪਿੱਛੇ ਜਿੰਨੇ ਹਿੰਦੁਸਤਾਨ ਦੇ ਕੇਸ ਉਹ ਖਤਮ ਹੋ ਗਏ? ਤੁਸੀਂ ਹੁਣੇ ਕਹਿ ਕੇ ਜਿਹੜਾ ਨਵਾਂ ਕਾਨੂੰਨ ਬਣ ਗਿਆ,
1: ਜਦੋਂ ਨਵਾਂ ਕ੍ਰਾਈਮ ਹੋਏਗਾ ਉਹ BANS ਦੇ ਅੰਦਰ ਆ ਰਿਹਾ, ਤੇ ਜਿਹੜਾ ਪੁਰਾਣਾ ਚੱਲ ਰਿਹਾ ਤਾਂ ਪੁਰਾਣੇ ਦੇ
0: ਤਾਂ ਨਹੀਂ, ਪੁਰਾਣੇ ਦੇ ਚੱਲੇਗਾ, ਇਹ ਨਵਾਂ ਕਾਨੂੰਨ ਤਾਂ ਨਹੀਂ ਬਣ ਰਿਹਾ। ਇਹਨਾਂ ਨੇ ਜਿਹੜਾ ਉੱਥੋਂ ਭੇਜਿਆ ਜਿਹੜੀ ਪ੍ਰੋਵੀਜ਼ਨ ਹੁਣ ਹੋਈ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਕਾਂਗਰਸ ਵੇਲੇ 18 'ਚ ਬਣ ਕੇ ਗਿਆ ਸੀ ਉਹਨਾਂ ਨੇ ਵਾਪਸ ਭੇਜਿਆ ਕਿ ਇਹਨੂੰ BANS ਦੇ ਵਿੱਚ ਕਨਵਰਟ ਕਰਕੇ ਭੇਜੋ।
1: ਇਹ ਉਹ ਨਹੀਂ ਹੈਗਾ ਜੀ, ਵੱਖਰਾ ਲੈ ਕੇ ਆਏ 2018 ਵਾਲਾ ਅਮੈਂਡ ਕਰਕੇ ਲਿਆਏ,
0: 2008 ਵਾਲਾ ਲੈ ਕੇ ਆਏ ਦੇਣ
1: ਜੀ,
0: ਜਿਹੜੀ ਜਿਹੜੀ ਪ੍ਰਿੰਟਿੰਗ ਵਾਲਾ। ਉਹਦੇ 'ਚ ਮੈਂ ਕਹਿੰਦਾ ਕਿ ਇਹਦੇ 'ਚ ਬਹੁਤ ਕੁਛ ਦੇਖਣ ਪੜ੍ਹਨ ਵਾਲਾ, ਕਿਉਂਕਿ ਬੜਾ ਸੈਂਸਿਟਿਵ ਮਸਲਾ, ਉਹਦੇ 'ਤੇ ਆਪਾਂ ਨੂੰ ਬਹੁਤਾ ਇਹਨੂੰ ਆਕੜਵੇਂ ਸਿੱਖ ਧਰਮ ਨੂੰ ਬਚਾਉਣ ਲਈ ਇਹਨੂੰ ਕਹਿ ਦੇਣਾ ਚਾਹੀਦਾ ਕਿ ਠੀਕ ਆ, ਲੋਕਾਂ 'ਚ ਫੀਅਰ ਪੈਦਾ ਨਾ ਹੋਏ। ਮੈਂ ਇੱਕ ਚੀਜ਼ ਅੱਜ ਵੀ ਕਹਿੰਦਾ, ਮੁੱਖ ਮੰਤਰੀ ਕਹਿੰਦਾ ਰੂਹ ਕੰਬੂ, ਮੈਂ ਕਹਿੰਦਾ ਲੋਕਾਂ ਨੂੰ ਇਹਦੇ 'ਚ ਜਿੱਦਣ ਸਾਡਾ ਗੁਰੂ ਗ੍ਰੰਥ ਸਾਹਿਬ ਆਸਥਾ ਇਸ਼ਟ ਆ ਸਾਡਾ, ਸਾਨੂੰ ਆਪਣੇ ਮਨ ਤੋਂ ਡਰਾਉਣਾ ਚਾਹੀਦਾ ਕਿ ਜੇ ਇੱਥੇ ਕਰਾਂਗੇ ਸਾਡਾ ਕੁਛ ਨਹੀਂ ਰਹੂ, ਗੁਰੂ ਸਾਨੂੰ ਬਖਸ਼ੂ ਨਹੀਂ। ਇਹ ਜਿੱਦਣ ਮਨ 'ਚ ਫੀਅਰ ਆ ਗਿਆ ਉਦਣ ਬਚਾਂਗੇ, ਜਿੱਦਣ 30-35 ਸਾਲ ਪੁਰਾਣਾ 40 ਸਾਲ ਪੁਰਾਣਾ ਜਿੱਦਣ ਆਪਾਂ ਤੁਰ ਪਵਾਂਗੇ, ਉਹ ਬਾਬਾ ਸਾਡੇ ਮਨ 'ਚ ਜਿਸ ਦਿਨ ਆਇਆ ਉਸ ਦਿਨ ਕਦੀ ਬੇਅਦਬੀ ਨਹੀਂ ਹੋਏਗਾ। ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਮਾਗ 'ਚ, ਧਾਮੀ ਸਾਹਿਬ ਦੇ ਦਿਮਾਗ 'ਚ ਆ ਗਿਆ ਕਿ ਮੈਂ ਉਹਨਾਂ ਦਾ ਨਹੀਂ ਬਾਦਲਾਂ ਦਾ ਬਣ, ਅਕਾਲੀ ਦਲ ਦਾ ਵਰਕਰ ਬਣ, ਪਰ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਬਣ, ਸਾਨੂੰ ਪਹਿਲੋਂ ਗੁਰੂ ਆ, ਜਿਹੜਾ ਧਰਮ ਪ੍ਰਚਾਰ ਲਈ ਬੰਦੇ ਰੱਖਿਓ, ਅਕਾਲੀ ਦਲ ਦਾ ਪ੍ਰਚਾਰ ਨਾ ਕਰਵਾਈਏ, ਉਹ ਸਿਰਫ ਤੇ ਸਿਰਫ ਧਰਮ ਪ੍ਰਚਾਰ ਕਰਵਾਈਏ।
1: 2026 ਇਸ ਵੇਲੇ ਕੁਛ ਕੁ ਮਹੀਨੇ ਬਾਕੀ ਨੇ, ਮਤਲਬ ਚਲ ਆਪਾਂ ਕਹਿ ਲਈਏ ਵੀ ਅਜੇ 4th ਮਹੀਨਾ ਚੱਲ ਰਿਹਾ ਤੇ 8 ਮਹੀਨੇ ਰਹਿ ਗਏ ਨੇ, ਮਤਲਬ ਇਹ ਤਾਂ ਦਿਨਾਂ 'ਚ ਲੰਘ ਜਾਣੇ ਨੇ, ਤੇ 2027 ਨੂੰ ਤੁਸੀਂ ਕਿਵੇਂ ਦੇਖਦੇ ਹੋ? 2027 ਦੇ ਵਿੱਚ,
0: 27 ਦੇ ਵਿੱਚ ਤੁਸੀਂ ਦੇਖੋ ਇਹਨਾਂ ਦਾ ਜਿੰਨਾ ਇਹਨਾਂ ਦਾ ਵਿਰੋਧ ਹੋ ਰਿਹਾ
1: ਜੀ,
0: ਕਦੀ ਕਿਸੇ MLA ਨੂੰ ਇੱਦਾਂ ਸਿੱਧੇ ਰੂਪ 'ਚ ਅੱਜ ਤੱਕ, ਤੈਨੂੰ ਮੇਰੇ ਖਿਆਲ 10-15 ਸਾਲ ਹੋ ਗਏ ਹੋਣੇ ਇਹਦੇ 'ਚ ਆਏ ਨੂੰ, ਜਰਨਲਿਜ਼ਮ 'ਚ ਆਏ ਨੂੰ, ਕਦੀ ਵੇਖਿਆ ਸੀ ਕਿ MLA ਨੂੰ ਖੜੇ ਕਰਕੇ ਇੱਦਾਂ ਬੇਇੱਜ਼ਤ ਕਰਤੇ ਹੋਈਏ? ਕਦੀ ਦੇਖਿਆ ਸੀ? ਅੱਜ ਤੱਕ ਨਹੀਂ ਦੇਖਿਆ, ਇਹਦੇ ਤੋਂ ਵੱਧ ਹੋਏ। ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਇਹਨੂੰ
1: ਲਾਅ ਐਂਡ ਆਰਡਰ ਜਿਹੜਾ ਸੈੱਟ ਹੋ ਰਿਹਾ, ਤੁਹਾਨੂੰ ਲੱਗਦਾ ਨਹੀਂ ਕਿ ਗਲਤ ਹੈਗਾ ਵੀ ਇਸ ਤਰੀਕੇ ਨਾਲ ਕਿਸੇ ਦੇ ਵੀ ਕੋਈ?
0: ਇਹਨਾਂ ਕਿਹਾ ਸੀ, ਇਹੋ ਹੀ ਮੁੱਖ ਮੰਤਰੀ ਕਹਿੰਦਾ ਸੀ ਨਾ, ਉਹ ਉੱਠ ਕੇ ਸਾਨੂੰ ਹੱਕ ਆ ਕਿਸੇ ਨੂੰ, ਇਸੇ ਮੁੱਖ ਮੰਤਰੀ ਦੀਆਂ ਗੱਲਾਂ ਇਹਦੇ ਅੱਗੇ ਆ ਰਹੀਆਂ ਤੇ ਕਿਉਂ ਡੰਡੇ ਮਾਰ ਰਿਹਾ ਉਹਨਾਂ ਨੂੰ?
1: ਨਹੀਂ, ਸਵਾਲ ਪੁੱਛਣੇ ਚਾਹੀਦੇ ਨੇ, ਪਰ ਬੇਇੱਜ਼ਤ ਕਰਨਾ ਉਹ ਤਾਂ ਗਲਤ ਹੈ ਨਾ ਕਿਸੇ ਨੂੰ?
0: ਜਦੋਂ

0: ਸਵਾਲ ਜਿਹੜੇ ਸਵਾਲ ਕਰ ਲਓ ਜਾਂ ਬੇਇੱਜ਼ਤ ਕਰ ਲਓ ਇੱਕ ਗੱਲ ਹੋ ਗਈ, ਜਦੋਂ ਸਵਾਲ ਪੁੱਛਦੇ ਨੇ ਤਾਂ ਅੱਗੋਂ ਬੰਦਾ ਇਰੀਟੇਟ ਤਾਂ ਹੁੰਦਾ ਹੀ ਹੈ। ਇਹਨੇ ਕਿਹਾ ਸੀ ਸਾਨੂੰ ਇਹ ਕਰਨਾ ਚਾਹੀਦਾ, ਇਹਨੇ ਕਿਹਾ ਸੀ ਮੁੱਖ ਮੰਤਰੀ ਜਿਹੜਾ ਇਕੱਲਾ ਆਉਣਾ ਚਾਹੀਦਾ, ਕਿਉਂ ਨਹੀਂ ਮੁੱਖ ਮੰਤਰੀ ਲਾਈਨ 'ਚ ਲੱਗ ਕੇ ਗੈਸ ਦਾ ਸਿਲੰਡਰ ਲੈ ਸਕਦਾ, ਅੱਜ ਲੈ। ਕਿਉਂ ਇਹਨੇ ਕਿਹਾ ਸੀ, ਕਿਉਂ ਨਹੀਂ ਮੁੱਖ ਮੰਤਰੀ ਦਾ ਬੱਚਾ ਉਹਦੇ 'ਚ, ਮੰਤਰੀ ਦਾ ਬੱਚਾ ਇੱਕ ਸਰਕਾਰੀ ਸਕੂਲ 'ਚ ਫਿਰ ਆਪਣਾ ਪਾ, ਇਹਦੀਆਂ ਗੱਲਾਂ ਨੇ ਨਾ।
1: ਤੁਹਾਨੂੰ ਲੱਗਦਾ ਨਹੀਂ ਕਿ ਮੁੱਖ ਮੰਤਰੀ ਅਕਾਲੀ ਦਲ ਦਾ ਵਿਰੋਧ ਵੱਧ ਕਰ ਰਹੇ ਨੇ, ਤੁਹਾਡਾ ਘੱਟ ਕਰ ਰਹੇ ਨੇ, ਉਹਦੇ ਪਿੱਛੇ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਉਹ ਅਕਾਲੀ ਦਲ ਤੋਂ ਉਹਨਾਂ ਨੂੰ ਖਤਰਾ, ਕਾਂਗਰਸ ਤੋਂ?
0: ਨਹੀਂ ਵੇਖੋ, ਉਹ ਅਕਾਲੀ ਦਲ ਇਹਨੂੰ ਕਰੀ ਜਾਂਦਾ ਟਾਰਗੇਟ, ਉਹਨਾਂ ਦੀ ਕੌਂਸਪਰੇਸੀ ਹੈ ਇਹ ਕਾਂਗਰਸ ਨੂੰ ਦਬਲ ਕੇ ਇਸ ਮੁੱਖ ਮੰਤਰੀ ਦਾ ਵਿਰੋਧ ਕਰਨਾ ਪਏਗਾ। ਜਿਹੜੇ ਕਹਿੰਦੇ ਨੇ ਕਾਂਗਰਸ ਇਕੱਠੀ ਨਹੀਂ, ਜੇ ਤਿੰਨ ਸਾਰੇ ਲੀਡਰ ਮੁੱਖ ਮੰਤਰੀ ਦਾ ਠੋਕ ਕੇ ਵਿਰੋਧ ਕਰਨ ਲੱਗ ਪਏ, ਬੀਜੇਪੀ ਦਾ ਠੋਕ ਕੇ ਵਿਰੋਧ ਕਰਨ ਲੱਗ ਪਏ, ਉਦਣ ਪੰਜਾਬ ਦੇ ਕਾਂਗਰਸ ਦੇ ਵਰਕਰ 'ਚ ਚਲਾ ਜਾ ਕੇ ਕਿ ਹੁਣ ਸਾਰੇ ਇਕੱਠੇ ਹੋ ਗਏ।
1: ਨਹੀਂ ਕਰਦੇ ਨਹੀਂ ਨਾ, ਮੈਂ ਵੀ ਸਹੀ ਗੱਲ
0: ਕਹੀ, ਕਦੋਂ ਕਿਹਾ ਕਿ ਮੈਂ ਕਿਹਾ ਜਿਸ ਦਿਨ
1: ਕੁਛ ਹੈਗੇ ਨੇ
0: ਅੱਖ 'ਚ ਅੱਖ ਪਾ ਕੇ ਕਹਿਣ ਲੱਗ ਪਏ ਕਿ ਤੂੰ ਪੰਜਾਬ ਦਾ ਬੇੜਾ ਗਰਕ ਕਰ ਰਿਹਾ, ਇਕੱਲਾ ਸੁਖਜਿੰਦਰ ਸਿੰਘ ਰੰਧਾਵਾ ਜਾਂ ਚੰਨੀ ਜਾਂ ਪ੍ਰਤਾਪ ਬਾਜਵਾ ਜਾਂ ਰਾਜੇ ਵੜਿੰਗ ਦਾ ਕੰਮ ਨਹੀਂ, ਸਾਰੇ ਪੰਜਾਬ ਦੇ ਕਾਂਗਰਸੀ ਦਾ ਇਹ ਕੰਮ, ਸਾਡੇ ਜਿਹੜਾ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਆ, ਸਾਨੂੰ ਆਪਣਾ ਆਪ ਛੱਡ ਕੇ ਕਿ ਮੈਂ ਮੁੱਖ ਮੰਤਰੀ ਬਣਨਾ, ਸਾਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਕਾਂਗਰਸ ਨੂੰ ਕਿਵੇਂ ਪੈਰਾਂ 'ਤੇ ਖੜੇ ਕਰਨਾ, ਪਹਿਲਾ ਸਾਡੀ ਉਹ ਆ। ਅਤੇ ਨਾਲ ਇਹਨੂੰ ਕਹਿੰਦਾ ਕਿ ਜੇ ਕਾਂਗਰਸ ਜਿੱਤੇਗੀ ਤਾਂ ਮੁੱਖ ਮੰਤਰੀ ਬਣਾਂਗੇ, ਅਤੇ ਜੇ ਕਾਂਗਰਸ ਜਿੱਤੇਗੀ ਨਹੀਂ ਤਾਂ ਮੁੱਖ ਮੰਤਰੀ ਘਰੇ ਬੈਠੇ ਬਣ ਜਾਂਗੇ, ਕੋਈ ਨਹੀਂ ਪੁੱਛਦਾ ਹੁੰਦਾ, ਹਾਰ ਜੋ ਅਤੇ ਤੁਹਾਡੇ ਨਾਲ ਪਹਿਲਾਂ ਸਵੇਰੇ ਗਏ ਹੁੰਦੀ ਆ, ਜਦੋਂ ਜਿੱਦਣ ਕਾਊਂਟਿੰਗ ਹੁੰਦੀ ਆ ਉਦੋਂ ਬੰਦਾ ਤੁਹਾਡੇ ਨਾਲ 3000 ਖਲੋਤਾ ਹੁੰਦਾ, ਅਤੇ ਜੇ ਹਾਰ ਜਾਓ ਤਾਂ ਬੰਦੇ 5 ਦੀ ਨਾਲ ਤੁਰੇ ਹੁੰਦੇ, ਉਹ ਜਿਹੜੇ ਬਹੁਤ ਨੇੜੇ ਦੇ ਨੇ 20-25 ਜਾਣੇ ਉਹੀ ਘਰ ਤੱਕ ਆਉਂਦੇ ਨੇ। ਲੀਡਰਾਂ ਨੂੰ ਇਹ ਸੋਚ ਰੱਖਣੀ ਚਾਹੀਦੀ, ਸਾਰੇ ਨੇ ਚੀਜ਼ਾਂ ਵੇਖੀਆਂ।
1: 5 ਸਾਲ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਣਾ ਹੁੰਦਾ ਫਿਰ ਬਹੁਤੇ ਲੋਕ, 4 ਸਾਲ ਤਾਂ ਨਹੀਂ ਆਉਂਦੇ, ਆਖਰੀ 1 ਸਾਲ ਦੇ ਵਿੱਚ ਜਾ ਕੇ
0: ਨਹੀਂ ਬਿਲਕੁਲ ਠੀਕ ਹੈ, ਮੈਂ ਇਹ ਗੱਲ ਠੀਕ ਹੈ, ਮੈਂ ਤਾਂ ਪਹਿਲਾਂ ਕਿਹਾ। ਤਾਂ ਇਸ ਕਰਕੇ ਜੇ ਪਾਰਟੀ ਨੂੰ ਅੱਗੇ ਰੱਖਾਂਗੇ, ਫਿਰ ਹੁਣ ਇਹ ਕਵੇ ਸੁਖਜਿੰਦਰ ਸਿੰਘ ਰੰਧਾਵਾ ਕਿ ਮੈਂ ਮੇਰੇ ਕਰਕੇ ਪਾਰਟੀ ਗਲਤ ਆ, ਮੈਂ ਪਾਰਟੀ ਕਰਕੇ ਅੱਜ ਮੈਂ ਇੰਡੀਪੈਂਡੈਂਟ ਖਲੋ ਜਾ, ਕਿ ਸਾਡੇ ਪਰਿਵਾਰ ਤੋਂ ਬੜਾ ਦੇਰ ਤੋਂ ਇਕੱਠੇ ਤੋਂ ਮੈਂ 5 ਤੋਂ 7 ਹਜ਼ਾਰ ਤੋਂ ਵੱਧ ਵੋਟ ਨਹੀਂ ਲੈ ਸਕਦਾ, ਅਤੇ ਜੇ ਮੈਂ ਕਾਂਗਰਸ 'ਚ ਖੜਾਂ, ਬਾਈ ਇਲੈਕਸ਼ਨ 'ਚ ਭਾਵੇਂ ਅਕਾਲੀ ਦਲ ਵੀ ਨਹੀਂ ਸੀ, ਗੈਂਗਸਟਰ ਵੀ ਇਕੱਠੇ ਸੀਗੇ, ਅਕਾਲੀ ਦਲ ਵੀ ਆਮ ਪਾਰਟੀ ਨਾਲ ਇਲੈਕਸ਼ਨ ਲੜ ਰਿਹਾ ਸੀ, ਅਤੇ ਫਿਰ ਅਸੀਂ 54 ਹਜ਼ਾਰ ਵੋਟ ਲੈ ਗਏ ਸੀ। ਇੱਕ ਪਾਸੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ, ਇੱਕ ਪਾਸੇ ਇਕੱਲੀ ਕਾਂਗਰਸ 'ਤੇ 54 ਹਜ਼ਾਰ ਵੋਟ ਆਏ, ਅਤੇ ਫਿਰ ਪਾਰਟੀ ਤਗੜੀ ਆ ਕਿ ਸੁਖਜਿੰਦਰ ਸਿੰਘ ਰੰਧਾਵਾ?
1: ਨਹੀਂ ਦੇਖੋ, ਪਾਰਟੀਆਂ ਬਿਲਕੁਲ ਤਕੜੀਆਂ ਨੇ, ਇਹ ਤਾਂ ਇਸ ਦੀ ਕੋਈ ਦੋ ਰਾਏ ਨਹੀਂ ਹੈਗੀ।
0: ਇਹੀ ਮੈਂ ਕਹਿੰਦਾ ਨਾ ਕਿ ਜਿਹੜਾ ਤੁਸੀਂ ਸਵਾਲ ਕੀਤਾ ਕਿ ਸਾਰੇ ਲੀਡਰਾਂ ਨੂੰ ਪਾਰਟੀ ਨੂੰ ਤਕੜਿਆ ਕਰਨਾ ਚਾਹੀਦਾ, ਆਪਣੇ ਆਪ ਨੂੰ ਇੰਡੀਵਿਜੁਅਲੀ ਤਕੜੇ ਨਹੀਂ ਕਰਨਾ ਚਾਹੀਦਾ।
1: ਅੱਛਾ, ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਨੇ ਆਪਣੀ ਨਵੀਂ
0: ਪਾਰਟੀ ਦਾ ਨਾਮ ਛੱਡ ਪਰੇ, ਜਿਹਦੇ ਨਾਲ ਮੇਰਾ ਕੋਈ ਲੈਣ ਦੇਣ ਹੀ ਨਹੀਂ ਹੈਗਾ, ਅਤੇ ਉਹ ਮੇਰਾ ਖਿਆਲ ਹੈ ਕਿ ਜਿਸ ਦਿਨ ਕੋਈ ਨਵੀਂ ਪਾਰਟੀ ਬਣਦੀ ਆ ਉਸ ਦਿਨ ਉਸ ਪਾਰਟੀ ਦੇ ਬਹੁਤ ਸਾਰੇ ਲੀਡਰ ਨਾਲ ਬੈਠੇ ਹੁੰਦੇ ਆ, ਜਿੱਦਣ ਕਿਸੇ ਪਾਰਟੀ ਦਾ ਪ੍ਰੈਜੀਡੈਂਟ ਬਣਦਾ ਉਹਨੂੰ ਢੋਲ ਨਗਾਰਿਆਂ ਦੇ ਨਾਲ ਉੱਥੇ ਬਿਠਾਇਆ ਜਾਂਦਾ
1: ਜੀ,
0: ਅਤੇ ਜਦ ਜੇ ਇਕੱਲੇ ਜਾਣ ਕੇ ਆਪਾਂ ਕਰ ਲੈਂਦੇ ਤਾਂ ਉਹਦੇ ਮਿਰਕਲੇ ਦੇ ਡਿਸਕਸ਼ਨ ਨਾ ਹੀ ਕਰੀਏ ਤਾਂ ਚੰਗੀ ਗੱਲ।
1: 2027 ਤੁਹਾਨੂੰ ਵਧੀਆ ਲੱਗ ਰਿਹਾ ਵੀ?
0: ਬਿਲਕੁਲ ਵਧੀਆ, ਜਿੱਤਾਂਗੇ, ਮੈਂ ਦਾਵਾ ਕਹਿੰਦਾ, ਮੈਂ ਕਦੀ ਨਹੀਂ ਕਹਿੰਦਾ ਹੁੰਦਾ ਕਿ ਤੁਹਾਨੂੰ ਪਤਾ, ਮੈਂ ਕਹਿੰਦਾ ਜਿੱਤਾਂਗੇ। ਜੋ ਜਿਸ ਤਰ੍ਹਾਂ ਦਾ ਮਿਸ ਰੂਲ, ਡਰਾਉਣਾ, ਧਮਕਾਉਣਾ, ਬੀਜੇਪੀ ED ਭੇਜਦੀ ਇਹਨਾਂ ਦੇ ਮੰਤਰੀਆਂ 'ਤੇ, ਇਹ ਪੁਰਾਣੇ ਦੂਸਰਿਆਂ ਦੇ ਵਿਜੀਲੈਂਸ ਭੇਜਦੇ ਨੇ, ਦੋਵੇਂ ਗਲਤ ਕਰ ਰਹੇ ਨੇ। ਜਿਹੜਾ MP ਅਸ਼ੋਕ ਮਿੱਤਲ
1: ਜੀ,
0: ਉਹਦੇ ਘਰ ED ਭੇਜਣਾ, ਮੈਂ ਕਹਿੰਦਾ ਬਿਲਕੁਲ ਗਲਤ ਆ। ਆਸ਼ੂ ਦੇ ਘਰ ਵਿਜੀਲੈਂਸ ਭੇਜਣਾ, ਉਹਦੇ ਤੋਂ ਗਲਤ ਸੀ। ਸੰਜੇ ਅਰੋੜੇ ਦੇ ਘਰ ED ਆਉਣੀ, ਕੀ ਗੱਲ, ਆਮ ਟਵਿਸਟ ਕਰ ਰਹੇ ਹੋ? ਜਿਹੜੀ ਉਹਦੇ ਤੋਂ ਸਿਕਿਉਰਿਟੀ ਲੈਣੀ ਵਾਪਸ, ਮੈਂ ਉਹਦੇ ਵੀ ਅਗੇਂਸਟ ਸੀ ਕਿ ਥ੍ਰੈਟ ਪਰਸੈਪਸ਼ਨ 'ਤੇ ਹੀ ਸਿਕਿਉਰਿਟੀ ਦੇਣੀ ਚਾਹੀਦੀ ਆ। ਜੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਨਾ ਹਟਾਈ ਹੁੰਦੀ ਉਹ ਮਰਦਾ ਨਾ। ਚੱਲ ਇਹ ਤਾਂ ਤਕੜਾ ਬੰਦਾ ਸੀ ਜਿਹੜਾ ਰਾਘਵ ਚੱਡਾ, ਤੇ ਉਹਨਾਂ ਤੇ ਇਹਨੇ ਹਟਾਈ ਤੇ ਉਹਨਾਂ ਦੇ ਡਬਲ ਦੇ
1: ਤੁਹਾਨੂੰ ਮਿਲਿਆ ਨੀ ਪਾਰਲੀਮੈਂਟ ਕਿਤੇ ਅੰਦਰ ਜਾਂਦਾ ਬੰਦਾ ਮਿਲ ਜਾਂਦਾ ਹੁੰਦਾ, ਕਈ ਵਾਰੀ ਬੰਦਾ ਹਮਦਰਦੀ ਕਰ ਲੈਂਦਾ। ਤੁਸੀਂ ਇੱਕ ਵਾਰੀ
0: ਉਹਨਾਂ ਦਾ ਰਾਜ ਸਭਾ ਉਹਨਾਂ ਦਾ ਰਾਜ ਸਭਾ ਮੈਂ ਜਿਹੜੀਆਂ ਦੂਸਰੀਆਂ ਪਾਰਟੀਆਂ ਵਾਲੇ ਨੇ ਨਾ ਮੇਰੇ ਨਾਲ ਹਮਦਰਦੀ ਰੱਖਦੇ ਨਾ ਮੈਂ ਉਹਨਾਂ ਨਾਲ ਹਮਦਰਦੀ ਰੱਖ।
1: ਹੋਇਆ ਕੀ ਹੈ ਤੁਹਾਨੂੰ ਕੀ ਨਜ਼ਰ ਆ ਰਿਹਾ ਰਾਘਵ ਚੱਡੇ ਨਾਲ ਕਿੱਥੇ ਕਾ ਕੇ ਵਿਗੜ ਗਈ ਇਹਨਾਂ ਨਾਲ? ਉਹਦਾ ਸਰਵੇ ਸਰਵਾ ਸੀ
0: ਮੇਰੇ ਖਿਆਲ ਕੇਜਰੀਵਾਲ ਸਾਹਿਬ ਵੀ ਦੱਸ ਸਕਦੇ ਨੇ ਕੀ ਵਿਗੜੀ ਹੈ।
1: ਉਹ ਚੁੱਪ ਨੇ ਅਜੇ ਬੋਲੇ ਨੀ।
0: ਨਹੀਂ ਤੁਸੀਂ ਮੇਰੇ ਜਿੱਥੇ ਮੈਨੂੰ ਜਿੱਥੇ ਰਾਘਵ ਚੱਡਾ ਸੀਗਾ ਮੇਰਾ ਵੀ ਘਰ ਵੇਖਿਆ ਸੀ ਤੁਸੀਂ, ਕਿਵੇਂ ਖੁੱਲ੍ਹਾ ਹੀ ਰਹਿੰਦਾ ਹੁੰਦਾ ਸੀ ਗੇਟ
1: ਜੀ।
0: ਅਜੇ ਮੈਂ ਹੋਮ ਮਿਨਿਸਟਰ ਸੀ, ਜੇਲ੍ਹ ਮਿਨਿਸਟਰ ਸੀ, ਮੈਨੂੰ ਥ੍ਰੈਟ ਵੀ ਸੀਗਾ ਪੂਰਾ। ਅਤੇ ਇਹ ਭਾਈ ਸਾਹਿਬ ਨੂੰ ਇੰਨਾ ਕੁਝ ਉਹਨਾਂ ਸਾਂਭ ਕੇ ਰੂਮ 'ਚ ਵਲੇਟ ਕੇ ਰੱਖਿਆ ਸੀ, ਰੂਮ 'ਚ ਵਲੇਟ ਕੇ ਰਾਘਵ ਚੱਡਾ ਰੱਖਿਆ ਸੀ ਨਾ, ਅਤੇ ਫਿਰ ਉਹ ਪਤਾ ਨਹੀਂ ਕਿਉਂ ਵਿਚਾਰੇ ਨੂੰ ਐਡੀ ਛੇਤੀ ਉਹਦੇ 'ਚੋਂ ਬਾਹਰ ਕੱਢ ਲਿਆ।
1: ਬਹੁਤ ਸ਼ੁਕਰੀਆ ਰੰਧਾਵਾ ਸਾਹਿਬ, ਤੁਸੀਂ ਸਮਾਂ ਦਿੱਤਾ ਜੀ, ਧੰਨਵਾਦ।
2: CWC Immigration is one of the largest immigration companies and ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 905-670-4444।
4: Gig Express ਚੁੱਕੀ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
9: Sirai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sirai Trucking 905-794-8837 905-794-8837 Sirai

0: ਆਮ ਆਦਮੀ ਪਾਰਟੀ ਦੇ ਐਮਪੀ ਅਸ਼ੋਕ ਮਿੱਤਲ ਤੇ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਹਰਾਂ ਦੇ ਘਰ ਈਡੀ ਪਹੁੰਚਦੀ ਆ।
1: ਰਾਘਵ ਚੱਡਾ ਦੀ ਤੇ ਉਹਨਾਂ ਦੀ ਟੱਸਲ ਹੋ ਗਈ ਨਾ, ਇਹ ਚ ਈਡੀ ਕਿੱਥੋਂ ਆ ਗਈ, ਕਿਹਨੇ ਜਾ ਕੇ ਇਨਫੋਰਮੇਸ਼ਨ ਦਿੱਤੀ? ਇਨਫੋਰਮੇਸ਼ਨ ਤਾਂ ਪਹਿਲਾਂ ਹੀ ਸੀ।
0: ਮਤਲਬ ਜਿਹੜੀ ਗੱਲ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਰਾਘਵ ਚੱਡਾ ਇਨਫੋਰਮੇਸ਼ਨ ਦੇ ਰਿਹਾ,
1: ਪਹਿਲਾਂ ਤੁਸੀਂ ਮਾਰੀ ਨੀ ਰੇਡ, ਹੁਣ ਕਿਹੜਾ ਰੀਜ਼ਨ ਹੋਇਆ ਉਹ ਦੱਸ ਦੇਣ ਤੇ, ਪਹਿਲਾਂ ਕਿਹੜਾ ਰੀਜ਼ਨ ਹੋਇਆ ਸੀ ਰੇਡ ਨਾ ਮਾਰਨ ਦਾ? ਇਹ ਜਿਹੜੇ ਕਹਿ ਰਹੇ ਨੇ ਇਹਨਾਂ ਦੇ ਵੀ ਰੇਡ ਵੱਜੇ, ਇਹਨਾਂ ਦੇ ਵੀ ਇੰਨਾ ਕੁਛ ਹੀ ਨਿਕਲੂਗਾ, ਇਹਨਾਂ ਦੀਆਂ ਜਾਇਦਾਦਾਂ ਤਾਂ ਚੈੱਕ ਕਰੋ ਬੇਟਾ, ਬਿੱਲ ਜੋ ਬਣਾ ਰਹੇ ਆ 66 ਤੋਂ ਲੈ ਕੇ ਬੇਟਾ ਹੁਣ ਤੱਕ, ਇਹ ਹਿਸਟਰੀ 'ਚ ਨਹੀਂ ਹੋਇਆ ਪੰਜਾਬ ਦੀ 'ਚ ਕਿ ਪੰਜਾਬ 'ਚ ਕੋਈ ਮੋਰਚਾ ਲੱਗੇ ਔਰ ਉਹਦੀ ਗੱਲ ਮੰਨ ਲਈ ਜਾਵੇ ਤੇ ਅਸੈਂਬਲੀ ਬਣਾ ਕੇ ਕਾਨੂੰਨ ਲਾਗੂ ਕਰ ਦੇ। ਇਸੇ ਕਰਕੇ ਇਹਨਾਂ ਪਾਰਟੀਆਂ ਦੀ ਜਾਨ ਨਿਕਲੀ ਹੋਈ ਹੈ, ਜਿਹੜੇ ਬੜੇ ਚਿਰ ਦੇ ਰੌਲਾ ਪਾਉਂਦੇ ਨੇ, ਕੀਤਾ ਕੱਖ ਨਹੀਂ, ਨਾ ਉਹ ਕਿਸੇ ਫਲੱਡ 'ਚ ਖੜਦੇ ਨੇ, ਨਾ ਕਿਸੇ ਬੰਦੇ ਕੋਲੇ ਖੜਦੇ ਨੇ ਜਿਹਦੇ ਨਾਲ ਧੱਕਾ ਹੋਇਆ ਹੋਵੇ, ਉਹ ਸਿਰਫ ਇਹਨਾਂ ਸਰਕਾਰਾਂ ਦੀ ਪੈਰਵਾਈ ਕਰਦੇ। ਕਿਹੜਾ ਕਾਨੂੰਨ ਅੱਧੇ ਹਿੰਦੁਸਤਾਨ 'ਚ ਸਾਡੇ ਕਿਉਂ ਨਹੀਂ ਬਣ ਰਿਹਾ ਡੋਮੀਸੇਲ ਦਾ?
0: ਸੁਖਪਾਲ ਖਹਿਰਾ ਵੀ ਮੰਗ ਕਰ ਹੀ ਰਹੇ ਨੇ ਲੰਬੇ ਸਮੇਂ
1: ਬੇਟਾ। ਸੁਖਪਾਲ ਖਹਿਰਾ ਜੀ ਨੂੰ ਮੈਂ ਇੱਥੇ ਖੜ ਕੇ ਪੁੱਛਿਆ ਸੀ, ਜਿਹੜੀ ਮੰਗ ਤੁਸੀਂ ਕਰ ਰਹੇ ਹੋ ਤੁਹਾਡੀ ਪਾਰਟੀ ਸਹਿਮਤ ਆ ਉਹਦੇ ਲਈ? ਉਹਨਾਂ ਦਾ ਜਵਾਬ ਸੀ ਨਹੀਂ ਸਾਡੀ ਪਾਰਟੀ ਇੰਟਰਸਟਡ ਨਹੀਂ। ਵਟ ਕੈਨ ਆਈ ਡੂ? ਕਿਹੜੀ ਚੀਜ਼ ਆ ਬੱਚੇ ਜਿਹੜੀ ਇਹਨਾਂ ਸਰਕਾਰਾਂ ਨੇ ਕੀਤੀ ਹੋਵੇ, ਇੱਕ ਗਣਾ ਦੇ, ਇੱਕ ਮੈਂ ਨਾ ਛੱਡੋ ਪਰੇ ਵਾਲੀਆਂ, ਇੱਕ ਗਣਾ ਦੇ। ਮੈਂ ਹਜੇ ਸੋਚਿਆ ਨੀ ਗਾ ਤੇ ਜੇ ਮੈਂ ਸੋਚਿਆ ਦੱਸ ਕੇ ਥਾਪੀ ਮਾਰ ਕੇ ਆਊਂਗਾ। ਐਮਐਲਏ ਬਣਨਾ ਅਹਿਮ ਨਹੀਂ, ਮੁੱਖ ਮੰਤਰੀ ਬਣਨਾ ਅਹਿਮ ਨਹੀਂ, ਜਿਹੜੇ ਲੋਕਾਂ ਨੇ ਚੁਣਨਾ ਉਹਨਾਂ ਦਾ ਸਮਝਦਾਰ ਹੋਣਾ ਅਹਿਮ ਹੈ।
0: ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ। ਪੰਜਾਬ ਦੇ ਵਿੱਚ ਭਾਵੇਂ BBMB ਤੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਨਾ ਹੋਵੇ, ਫਿਰ ਭਾਵੇਂ ਮੈਂਬਰ ਸਿੰਚਾਈ ਹੋਵੇ ਜਾਂ ਫਿਰ ਮੈਂਬਰ ਪਾਵਰ ਹੋਵੇ ਜਾਂ ਫਿਰ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਬੇਅਦਬੀਆਂ ਨੂੰ ਰੋਕਣ ਵਾਸਤੇ ਕੋਈ ਸਖ਼ਤ ਕਾਨੂੰਨ ਬਣਾਉਣਾ ਹੋਵੇ, ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਪੰਜਾਬ, ਪੰਜਾਬੀ, ਪੰਜਾਬੀਅਤ ਦਾ ਜ਼ਿਕਰ ਹੋਵੇ। ਅਸੀਂ ਇੱਕ ਸ਼ਖਸ ਨੂੰ ਹਮੇਸ਼ਾ ਲੋਕਾਂ ਦੇ ਹੱਕ ਦੇ ਵਿੱਚ, ਪੱਖ ਦੇ ਵਿੱਚ, ਲੋਕਾਂ ਦੇ ਨਾਲ ਖੜਿਆ ਦੇਖਦੇ ਹਾਂ, ਅਮਿਤੋਜ ਸਿੰਘ ਮਾਨ। ਤੁਸੀਂ ਵੇਖਦੇ ਹੋਵੋਗੇ ਕਿ ਜੇ ਮੋਹਾਲੀ ਦੇ ਵਿੱਚ ਕਿਸੇ ਮੁੰਡੇ ਨੂੰ ਪ੍ਰਵਾਸੀਆਂ ਦੇ ਵੱਲੋਂ ਮਾਰ ਦਿੱਤਾ ਜਾਂਦਾ ਹੈ ਤਾਂ ਫਿਰ ਉੱਥੇ ਪਰਿਵਾਰ ਦੇ ਨਾਲ ਖੜਦੇ ਨੇ, ਜੇ ਗੁਰਦਾਸਪੁਰ ਦੇ ਵਿੱਚ ਕਿਸੇ ਨੌਜਵਾਨ ਦਾ ਫੇਕ ਐਨਕਾਊਂਟਰ ਹੋ ਜਾਂਦਾ ਹੈ ਤਾਂ ਉੱਥੇ ਵੀ ਖੜਦੇ ਨੇ, ਔਰ ਹੁਣ ਸਮਾਣੇ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ ਹੈ, ਧਰਮਯੁੱਧ ਮੋਰਚਾ, ਉੱਥੇ ਪਿਛਲੇ ਕਈ ਦਿਨਾਂ ਤੋਂ ਡਟੇ ਹੋਏ ਨੇ MLA ਚੇਤਨ ਸਿੰਘ ਜੋੜਾ ਮਾਜਰਾ ਦਾ ਡਟ ਕੇ ਵਿਰੋਧ ਕਰਨਾ ਹੋਵੇ, ਭਾਵੇਂ ਮਨਪ੍ਰੀਤ ਸਿੰਘ ਅਯਾਲੀ ਨੂੰ ਰੋਕ ਕੇ ਸਵਾਲ ਪੁੱਛਣਾ ਹੋਵੇ ਤੇ ਉਹਨਾਂ ਨੂੰ ਕਹਿਣਾ ਹੋਵੇ ਅਯਾਲੀ ਸਾਹਿਬ ਕੁਝ ਤਾਂ ਬੋਲੋ, ਅਸੀਂ ਤੁਹਾਡੇ ਬੋਲਣ ਦੀ ਉਡੀਕ ਕਰ ਰਹੇ ਹਾਂ। ਸੋ ਇਹ ਸਾਰੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਚੁੱਕਣ ਵਾਸਤੇ ਲੋਕ ਉਹਨਾਂ ਦੀ ਸ਼ਲਾਘਾ ਵੀ ਕਰਦੇ ਨੇ ਔਰ ਚਾਹੁੰਦੇ ਵੀ ਨੇ ਕਿ ਉਹ ਇਹਨਾਂ ਮੁੱਦਿਆਂ ਤੇ ਖੁੱਲ੍ਹ ਕੇ ਗੱਲਬਾਤ ਵੀ ਕਰਨ। ਅੱਜ ਅਸੀਂ ਵੀ ਉਹਨਾਂ ਦੇ ਨਾਲ ਹੀ ਇਹਨਾਂ ਵਿਸ਼ਿਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਤੁਹਾਡਾ।
1: ਮਿਹਰਬਾਨੀ, ਮਿਹਰਬਾਨੀ, ਥੈਂਕ ਯੂ।
0: ਸੋ ਸਰ, ਸਮਾਣੇ ਮੋਰਚੇ ਤੋਂ ਮੈਂ ਸ਼ੁਰੂਆਤ ਕਰੂੰਗੀ ਕਿ ਹੁਣ ਸਪੈਸ਼ਲ ਸੈਸ਼ਨ ਬੁਲਾਇਆ, ਜਾਗਤ ਜੋਤ ਸਤਿਕਾਰ ਸੋਧ ਬਿੱਲ ਲਿਆਂਦਾ, ਪਾਸ ਕੀਤਾ, ਗਵਰਨਰ ਨੂੰ ਭੇਜ ਦਿੱਤਾ ਗਿਆ ਪ੍ਰਵਾਨਗੀ ਵਾਸਤੇ ਮੁੱਖ ਮੰਤਰੀ ਸਾਹਿਬ ਨੇ। ਉਹਨਾਂ ਨੇ ਇਹ ਵੀ ਆਖਿਆ ਕਿ ਸਾਨੂੰ ਹੁਣ ਇਸ ਬਿੱਲ ਦੇ ਉੱਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੈ, ਗਵਰਨਰ ਹੀ ਦੇ ਦੇਣਗੇ ਤੇ ਇਹਨੂੰ ਅਸੀਂ ਕਾਨੂੰਨ ਬਣਾ ਦੇਵਾਂਗੇ। ਹੁਣ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੋਰਚਾ ਨਹੀਂ ਚੁੱਕਾਂਗੇ,
1: ਉਹਦਾ ਕਾਰਨ ਬੇਟਾ, ਇੱਥੇ ਜਦੋਂ ਆਏ ਸੀਗੇ ਸਪੀਕਰ ਸਾਹਿਬ ਤਾਂ ਉਹਨਾਂ ਨੇ ਆ ਕੇ ਇੱਕ ਗੱਲ ਕੀਤੀ ਕਿ ਕਾਨੂੰਨ ਬਣ ਗਿਆ ਜੀ, ਤਾਂ ਮੈਂ ਖੜੇ ਹੋ ਕੇ ਉਦੋਂ ਹੀ ਉਹਨਾਂ ਤੋਂ ਸਵਾਲ ਪੁੱਛਿਆ ਸੀ, ਮੈਂ ਕਿਹਾ ਸਰ ਹਲੇ ਤਾਂ ਬਿੱਲ ਪਾਸ ਹੋਇਆ, ਕਾਨੂੰਨ ਤਾਂ ਉਸ ਦਿਨ ਬਣੂਗਾ ਜਦੋਂ ਗਵਰਨਰ ਸਾਈਨ ਕਰ ਦੇਣਗੇ, ਨੋਟੀਫਿਕੇਸ਼ਨ ਹੋ ਜੂਗੀ ਤੇ ਗਜਟ 'ਚ ਜ਼ਿਕਰ ਹੋ ਜੂਗਾ, ਦੈਨ ਇਹ ਕਾਨੂੰਨ ਦਾ ਸ਼ਕਲ ਲੈ ਲੂਗਾ ਤੇ ਲਾਗੂ ਹੋ ਜੂਗਾ। ਤੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਵੀ ਇਹੀ ਗੱਲ ਸੀ, ਪਹਿਲੇ ਦਿਨ ਤੋਂ ਸਾਡੀ ਵੀ ਆਹੀ ਗੱਲ ਸੀ ਕਿ ਜਿਸ ਦਿਨ ਲਾਗੂ ਹੋ ਗਿਆ ਉਸ ਦਿਨ ਮੋਰਚਾ ਖਤਮ ਹੋਊਗਾ। ਦੈਟਸ ਵਾਈ ਅਸੀਂ ਬੈਠੇ ਵੀ ਹਾਂ ਤੇ ਉਸ ਦਿਨ ਸੰਧਵਾਂ ਸਾਹਿਬ ਨੂੰ ਇਹ ਯਾਦ ਵੀ ਦਿਲਾਇਆ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਸੰਤ ਸਮਾਜ 'ਚ ਜਾ ਕੇ ਔਰ ਉਸ ਤੋਂ ਬਾਅਦ 2-3 ਥਾਈਂ ਹੋਰ ਜਾ ਕੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਗਵਰਨਰ ਤੋਂ ਫੋਨ ਸਾਈਨ ਕਰਾ ਲੂੰਗਾ। ਸੋ ਦੈਟਸ ਵਾਈ ਵੀ ਆਰ ਸਿਟ ਹੇਅਰ।
0: 400 ਤੋਂ ਵੱਧ ਬੇਦਬੀਆਂ ਦੇ ਮਾਮਲੇ ਆ ਚੁੱਕੇ ਨੇ ਹੁਣ ਵੀ, ਔਰ ਜਿਹੜਾ ਇਹ ਨਵਾਂ ਜਦੋਂ ਬਿੱਲ ਪਾਸ ਹੋ ਗਿਆ, ਜਦੋਂ ਕਾਨੂੰਨ ਬਣ ਜਾਊਗਾ, ਤਾਂ ਇੱਕ ਇਹ ਵੀ ਹੈ ਕਿ ਪੁਰਾਣੇ ਜਿਹੜੇ ਬੇਦਬੀਆਂ ਦੇ ਮਾਮਲੇ ਜਾਂ ਕੇਸਿਸ ਪੁਲਿਸ ਦੇ ਕੋਲ ਨੇ ਉਹਨਾਂ ਦੇ ਉੱਤੇ ਕਾਨੂੰਨ ਲਾਗੂ ਨਹੀਂ ਹੋਵੇਗਾ, ਜਿਹੜਾ ਕੋਈ ਨਵਾਂ ਮਾਮਲਾ ਆਉਂਦਾ ਹੈ ਉਸ 'ਤੇ ਹੀ ਲਾਗੂ ਹੋਵੇਗਾ। ਤਾਂ ਕੀ ਤੁਹਾਨੂੰ ਇਹ ਵੀ ਰੋਸ ਇਸ ਗੱਲ 'ਤੇ ਕਿ ਪੁਰਾਣੇ ਮਾਮਲਿਆਂ ਦਾ ਵੀ ਸਾਨੂੰ ਹਜੇ ਤੱਕ ਇਨਸਾਫ਼ ਨਹੀਂ ਦਵਾਇਆ ਗਿਆ?
1: ਦੇਖੋ ਉਹਦਾ ਰੋਸ਼ ਵੀ ਹੈ, ਉਹਦਾ ਗਿਲਾ ਵੀ ਹੈ, ਔਰ ਇਹ ਸਾਰੀਆਂ ਸਰਕਾਰਾਂ ਉਹਦੇ ਚ ਸ਼ਾਮਲ ਵੀ ਨੇ। ਮਿਸਟਰ ਸਪੀਕਰ ਵੀ ਉੱਥੇ ਜਾ ਕੇ ਬਹਿਬਲ ਕਲਾਂ ਤੇ ਉੱਥੇ ਕਹਿੰਦੇ ਰਹੇ ਨੇ, ਮੈਂ ਉੱਥੇ ਵੀ ਬਹੁਤ ਵਾਰੀ ਗਿਆ, ਸੁਖਰਾਜ ਹਰਾਂ ਦਾ ਮੋਰਚਾ ਲੱਗਿਆ ਹੋਇਆ ਸੀ। ਪਰ ਗੱਲ ਕੀ ਹੈ ਕਿ ਜਦੋਂ ਕ੍ਰਿਮੀਨਲ ਓਫੈਂਸ ਨੂੰ ਜੋੜ ਕੇ ਕੋਈ ਕਾਨੂੰਨ ਬਣਦਾ, ਉਹਨੂੰ ਤੁਸੀਂ ਪਿੱਛੋਂ ਤੋਂ ਲਾਗੂ ਨਹੀਂ ਕਰ ਸਕਦੇ, ਇਹ ਪੋਸੀਬਲ ਨਹੀਂ। ਜੇ ਤੁਸੀਂ ਕਰ ਵੀ ਦਿਓਗੇ ਤਾਂ ਤੁਹਾਡਾ ਇੱਕੇਦਮ ਚੈਲੰਜ ਹੋ ਜਾਊਗਾ ਔਰ ਉਹ ਖਤਮ ਹੋ ਜਾਊਗਾ ਕਾਨੂੰਨ। ਸੋ ਇਹ ਪੋਸੀਬਲ ਨਹੀਂ ਸੀਗਾ ਜੋ ਵਟ ਦੇ ਆਰ ਸੇਇੰਗ। ਪਰ ਰਹੀ ਗੱਲ ਇਹ ਕਿ ਕਾਨੂੰਨ ਦਾ ਤਾਂ ਪਹਿਲਾਂ ਵੀ ਇੱਕ ਹੈਗਾ ਸੀ, ਛੋਟਾ ਸੀ, ਘੱਟ ਸਜ਼ਾ ਸੀ, ਔਰ ਇਹਦੇ ਵਿੱਚ ਤਾਂ ਗੋਲੀ ਨਾਲ ਸ਼ਹੀਦ ਹੋਏ ਸੀ ਬੰਦੇ, ਤਾਂ ਉਹਦਾ ਫੈਸਲਾ ਹੋਣਾ ਚਾਹੀਦਾ। ਪਰ ਦੁੱਖ ਦੀ ਗੱਲ ਹੈ ਕਿ ਉਹਨੂੰ ਪੰਜਾਬ ਤੋਂ ਸ਼ਿਫਟ ਕਰਕੇ ਚੰਡੀਗੜ੍ਹ ਕਰਤਾ, ਔਰ ਉਸ ਮਾਮਲੇ 'ਚ ਬਹੁਤ ਸਾਰੇ ਲੋਕਾਂ ਦੀਆਂ ਗਵਾਹੀਆਂ ਨੂੰ ਜਾਂ ਉਹਨਾਂ ਨੂੰ ਦਰਜ ਨਹੀਂ ਕੀਤਾ ਗਿਆ। ਜਿਵੇਂ ਇੱਕ ਸਤਪਾਲ ਸਿੰਘ ਜੀ ਨੇ, ਉਹਨਾਂ ਨੇ ਸ਼ਾਇਦ ਉਹ ਮੌਕੇ ਦੇ ਗਵਾਹ ਸੀ, ਉਹਨਾਂ ਦੀ ਗਵਾਹੀ ਨਹੀਂ ਰਜਿਸਟਰ ਹੋਈ ਮੈਨੂੰ ਜਿੰਨਾ ਕੁ ਪਤਾ। ਇੱਕ ਗੁਰਨਾਮ ਸਿੰਘ ਸੀਗੇ, SSP ਸੀਗੇ, ਉਹਨਾਂ ਦੇ ਡਰਾਈਵਰ ਸੀਗੀ, ਉਸ ਗੱਡੀ ਦੇ ਗੋਲੀਆਂ ਲੱਗੀਆਂ ਸੀ, ਉਹਨਾਂ ਦੀ ਵੀ ਗਵਾਹੀ ਨਹੀਂ ਲਈ ਗਈ ਗੀ, ਉਹਨਾਂ ਨੂੰ ਔਨ ਰਿਕਾਰਡ ਨਹੀਂ ਲਿਆ ਗਿਆ ਗਾ। ਇੱਕ ਗੁਰਦੀਪ ਸਿੰਘ ਸੀਗਾ ਥਾਣੇਦਾਰ, ਗੁਰਦੀਪ ਸਿੰਘ ਸੀ ਸ਼ਾਇਦ ਨਾ, ਉਹਨਾਂ ਨੂੰ ਕੋਟਕਪੂਰੇ ਵਾਲੀ FIR 'ਚ ਵੀ ਦਰਜ ਕੀਤਾ ਗਿਆ ਤੇ ਬਹਿਬਲ ਕਲਾਂ ਵਾਲੀ 'ਚ ਵੀ। ਉਹ ਇੱਕੋ ਬੰਦਾ ਦੋ ਜਗ੍ਹਾ ਕਿਵੇਂ ਹੋ ਸਕਦਾ? ਔਰ ਇੱਕ ਬਾਬਾ ਜੀ ਸੀ, ਮੈਂ ਨਾਂ ਭੁੱਲ ਰਿਹਾ ਉਹਨਾਂ ਦਾ, ਉਹਨਾਂ ਨੇ ਕਾਰਤੂਸਾਂ ਦੇ ਜਿਹੜੇ ਖੋਲ ਹੁੰਦੇ ਨੇ ਚੱਲਣ ਤੋਂ ਬਾਅਦ, ਉਹ ਇਕੱਠੇ ਕਰਕੇ ਦਿੱਤੇ ਸੀ, ਉਹਨਾਂ ਨੂੰ ਵੀ ਔਨ ਰਿਕਾਰਡ ਨਹੀਂ ਲਿਆ ਗਿਆ, ਉਹਨਾਂ ਖੋਲਾਂ ਨੂੰ ਵੀ ਤੇ ਉਹਨਾਂ ਦੀ ਗਵਾਹੀ ਵੀ। ਮੈਨੂੰ ਲੱਗਦਾ ਕੁਛ ਜੋ ਇਨਵੈਸਟੀਗੇਸ਼ਨ ਹੋਈ ਹੈ ਉਹਨਾਂ 'ਚ ਵੀ ਜਾਣੇ ਜਾਣ ਜਾਣੇ ਲੂਪ ਹੋਲ ਰਹਿ ਗਏ ਨੇ, ਜਾਣ ਬੁੱਝ ਕੇ ਵੀ ਛੱਡੇ ਹੋ ਸਕਦੇ, ਰਹਿ ਵੀ ਗਏ ਹੋ ਸਕਦੇ ਹੈ। ਤੇ ਨਾਲ ਨਾਲ ਕਿਉਂਕਿ ਇੱਥੇ ਪਹਿਲਾਂ ਉਹਨਾਂ ਦੀ ਆਪਦੀ ਸਰਕਾਰ ਸੀ ਜਿਨ੍ਹਾਂ ਦੇ ਵਿਰੁੱਧ ਕੇਸ ਚੱਲ ਰਿਹਾ, ਫਿਰ ਉਹਨਾਂ ਦਾ ਆਵਾਜ਼ ਦੀ ਕੀ ਰਿਲੇਸ਼ਨ ਰਿਹਾ ਹੈ ਅਗਲੀ ਸਰਕਾਰ ਵਾਲੇ ਬੰਦਿਆਂ ਨਾਲ, ਉਹ ਵੀ ਆਪਾਂ ਨੂੰ ਪਤਾ। ਤੇ ਇਹਨਾਂ ਨੇ ਵੀ ਕੋਈ ਭਰਮੀ ਕਾਰਵਾਈ ਨਹੀਂ ਕੀਤੀ ਗੀ। ਇਹਦੇ ਪਿੱਛੇ, ਇਹਨਾਂ ਦੇ ਨਾਂ ਕਰਨ ਦੇ ਪਿੱਛੇ ਰੀਜ਼ਨ ਕੀ ਹੈ? ਕਿਸੇ ਸੈਂਟਰ ਵਾਲੇ ਨੇ ਰੋਕਿਆ, ਜਾਂ ਇਹ ਆਪ ਰੁਕੇ ਨੇ, ਜਾਂ ਕੋਈ ਅੰਡਰਸਟੈਂਡਿੰਗ ਹੈ, ਜਾਂ ਫਿਰ ਜੋ ਰਿਪੋਰਟਸ ਪੇਸ਼ ਕੀਤੀਆਂ ਗਈਆਂ ਨੇ ਅਦਾਲਤਾਂ ਨੇ ਐਂ ਕਰਕੇ ਜ਼ਮਾਨਤ ਦੇ ਦਿੱਤੀ, ਆਰਾਮ ਨਾਲ ਜ਼ਮਾਨਤਾਂ ਹੋ ਗਈਆਂ, ਕੀ ਜ਼ਿਆਦਾ FIR ਤਾਂ ਨਹੀਂ ਕਰ ਦਿੱਤੀਆਂ ਗਈਆਂ, ਜਾਂ ਜੋ ਵੀ ਰੀਜ਼ਨ ਆ ਟੈਕਨੀਕਲ, ਉਹ ਕੁਛ ਹੋਏ ਨੇ। ਮੈਨੂੰ ਲੱਗਦਾ ਉਹਨਾਂ ਸਾਰੀਆਂ ਗੱਲਾਂ ਦਾ ਨਿਤਾਰਾ ਹੋਣਾ ਚਾਹੀਦਾ, ਪਰ ਉਹ ਕਿਸੇ ਕਾਨੂੰਨ ਦੇ ਥੱਲੇ ਨਹੀਂ ਹੋਣਾ। ਉਹ ਤਾਂ ਇੱਕ ਸਪੈਸ਼ਲ ਜਾਂਚ ਬਿਠਾਈ ਜਾਵੇ, ਜਾਂਚਾਂ ਦੀ ਜਾਂਚ, ਜਾਂਚਾਂ ਦੀ ਜਾਂਚ ਕਿ ਹੋਇਆ ਕੀ ਸੀ, ਤੇ ਫਿਰ ਇਹਦੀਆਂ ਜੋ ਵਾਰ ਵਾਰ ਜਾਂਚਾਂ ਹੋਈਆਂ ਨੇ ਉਹਦੇ ਨਾਲ ਕਾਨੂੰਨ ਮਤਲਬ ਉਹਨਾਂ ਨੂੰ ਸ਼ਿਕੰਜਾ ਕੱਸਿਆ, ਜਾਂ ਆਪਾਂ ਇੰਨਾ ਕੁ ਸੱਤਿਆਨਾਸ਼ ਕਰਤਾ ਕਿ ਆਰਾਮ ਨਾਲ ਉਹਨਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਤੇ ਕੇਸ ਵੀ ਚੰਡੀਗੜ੍ਹ ਸ਼ਿਫਟ ਹੋ ਗਿਆ, ਇਹ ਕਿਉਂ ਹੋਇਆ?
0: ਸੁਖਬੀਰ ਬਾਦਲ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਨੇ, ਫਸੀਲ ਤੋਂ ਜਦੋਂ ਹੁਕਮ ਸੁਣਾਏ ਜਾਂਦੇ ਨੇ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਜੋ ਲੋਕ ਉਹਨਾਂ ਨੂੰ ਪ੍ਰਵਾਨ ਕਰਨ ਲੱਗ ਗਏ? ਕਿਉਂਕਿ ਉਹਨਾਂ ਦੇ ਉੱਤੇ ਦੋਸ਼ ਇਹੀ ਲੱਗੇ ਨੇ ਕਿ ਇਹਨਾਂ ਦੇ ਸਮੇਂ 'ਚ ਬੇਅਦਬੀਆਂ ਹੋਈਆਂ, ਫਿਰ ਰਾਮ ਰਹੀਮ ਨੂੰ ਮਾਫ਼ੀ ਇਹਨਾਂ ਨੇ ਖੁਦ ਦਵਾਈ।
1: ਬੇਟਾ, ਇਹਦਾ ਤੁਹਾਡਾ ਮਾਪਦੰਡ ਕ੍ਰਾਈਟੇਰੀਆ ਕੀ ਹੈ ਕਿ ਮਾਫ਼ ਕਰਤਾ ਜਾਂ ਨਹੀਂ ਕਰਤਾ? ਕੀ ਮਾਪਦੰਡ ਹੈ ਤੁਹਾਡਾ?
0: ਤੁਹਾਨੂੰ ਕੀ ਲੱਗਦਾ? ਮੈਂ ਤੁਹਾਡਾ ਵਿਊ ਪੁਆਇੰਟ ਜਾਣ ਰਹੀ ਹਾਂ, ਤੁਹਾਡੇ ਹਿਸਾਬ ਨਾਲ ਲੋਕਾਂ ਨੇ ਕਰਤਾ?
1: ਆਪਾਂ ਆਪਦਾ ਸਮਾਂ ਇਹਨਾਂ ਗੱਲਾਂ 'ਚ ਕਿਉਂ ਖਰਾਬ ਕਰੀਏ ਕਿ ਇਹਨਾਂ ਨੂੰ ਮਾਫ਼ ਕਰਤਾ ਜਾਂ ਨਹੀਂ ਕਰਤਾ? ਕਿਵੇਂ ਪਤਾ ਲੱਗੂਗਾ? ਪਤਾ ਲੱਗੂਗਾ ਜਾ ਕੇ ਤੁਸੀਂ ਸਰਵੇ ਕਰੋਗੇ, ਲੋਕਾਂ ਤੋਂ ਪੁੱਛੋਗੇ ਆਪਾਂ ਕਿਉਂ ਕਰੀਏ। ਬੇਟਾ, ਜਿਹੜੇ ਬੰਦੇ ਇੰਨੇ ਵਾਰੀ ਪਹਿਲਾਂ ਰਹਿ ਚੁੱਕੇ ਨੇ ਤੇ ਉਹ ਕੁਛ ਨਹੀਂ ਕਰ ਪਾਏ, ਉਹ ਲੋਕਾਂ ਨੂੰ ਪਤਾ ਨਹੀਂ ਗਾ? ਮੈਨੂੰ ਇੱਕ ਗੱਲ ਦੱਸੋ, ਤੁਸੀਂ ਇਕੱਲਾ ਉਹਨਾਂ ਨੂੰ ਨਾ ਗਿਣੋ, ਵਿੱਚੇ ਕਾਂਗਰਸੀਆਂ ਨੂੰ ਗਿਣ ਲਓ, ਵਿੱਚੇ ਇਹਨਾਂ ਦੇ ਵੀ 4 ਸਾਲ ਗਿਣ ਲਓ, ਝਾੜੂ ਵਾਲਿਆਂ ਦੇ ਵੀ। ਮੈਨੂੰ ਦੱਸੋ, 1 ਨੰਬਰ ਦਾ ਸੂਬਾ ਸੀ, ਲੋਕਾਂ ਦੀ ਮਿਹਨਤ ਘੱਟ ਗਈ ਆ, ਵੇਖ ਲਓ ਜਾ ਕੇ ਕਣਕ ਉੱਜੜ ਵੀ ਗਈ, ਫਿਰ ਵੀ ਪਤੰਦਰ ਕਾਇਮ ਹੋਣਗੇ। ਲੋਕਾਂ ਦੀ ਮਿਹਨਤ ਉਵੇਂ ਹੀ ਹੈ, ਜੁਝਾਰੂਪਨ ਉਵੇਂ ਹੀ ਆ, ਆਪਾਂ ਮੋਰਚੇ ਲਾਉਣੇ ਆ, ਫਿਰ ਪੰਜਾਬ 1 ਨੰਬਰ ਦਾ ਸੂਬਾ ਆਖਰੀ ਸੂਬਾ ਕਿਵੇਂ ਬਣ ਗਿਆ? ਕੀ ਇਹਨਾਂ ਸਰਕਾਰਾਂ ਨੂੰ ਦੋਸ਼ ਨਾ ਦੇਈਏ? ਕੀ ਇਹਨਾਂ ਨੇ ਆ ਜਿਹੜੀ ਨਹਿਰ ਪਿੱਛੋਂ ਦੀ ਜਾ ਰਹੀ ਹੈ, ਕਿੰਨਾ ਪਾਣੀ ਬਚਿਆ ਸਾਡੇ ਕੋਲ? ਨਹਿਰੀ ਬਚੇ 11 MAF, ਕਿੰਨਾ ਸੀ 160 MAF ਤੋਂ ਉੱਤੇ, ਫਿਰ 33 ਰਹਿ ਗਿਆ, 33 ਤੋਂ ਬਾਅਦ ਹੁਣ 11 ਹੈ, ਔਰ 11 ਚੋਂ ਵੀ SYL ਦੀ ਲਈ ਜ਼ਮੀਨ ਅਕਵਾਇਰ ਹੋਈ ਹੈ, ਹੁਣ ਵੀ ਸਰਵੇ ਹੋਇਆ ਪਿੱਛੇ ਜੇ, ਇਹ ਕਿਉਂ ਵੀ? ਕੀ ਇਹਨਾਂ ਸਰਕਾਰਾਂ ਦੀ ਦੇਣ ਨਹੀਂ ਗੀ? ਸੁਪਰੀਮ ਕੋਰਟ 'ਚ ਕੇਸ ਜਿੱਤ ਚੱਲੇ ਸੀ, ਕੇਸ ਵਾਪਸ ਨਹੀਂ ਲਏ ਗਏ? ਇਹ ਮੈਂ ਸਿਰਫ ਇੱਕ ਪਾਣੀ ਦੀ ਗੱਲ ਕਰ ਰਿਹਾ
0: ਜੀ।
1: ਸਾਡੇ ਨਸ਼ੇ ਦਾ ਕੀ ਹਾਲ ਹੈ? ਕੀ ਅਸੀਂ ਰੌਲਾ ਪਾਪਾ ਥੱਕ ਗਏ। SSP ਥਾਣੇਦਾਰ ਕੀ ਇਹ ਲੋਕ ਜ਼ਿੰਮੇਦਾਰ ਨਹੀਂ ਹੋਣੇ ਚਾਹੀਦੇ? ਇਹਨਾਂ ਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ? ਜੇ ਇਹਨਾਂ ਦੇ ਇਲਾਕੇ 'ਚ ਨਸ਼ਾ ਵਿਕੇ ਕੀ ਉਹ ਪਬਲਿਕ ਕਮੇਟੀ ਬਣਨੀ ਨਹੀਂ ਚਾਹੀਦੀ? ਪੁਲਿਸ ਕੰਪਲੇਂਟ ਅਥਾਰਟੀ ਨੂੰ ਵਰਕਿੰਗ ਨਹੀਂ ਹੋਣਾ ਚਾਹੀਦਾ ਸੀ? ਹੋਰ ਛੱਡ ਬੱਚੇ, ਮੈਂ ਬੰਬੇ ਰਿਹਾ, ਉੱਥੇ ਫਰੌਤੀਆਂ ਦੇ ਕੇ ਕਤਲ ਕਰਵਾਏ ਜਾਂਦੇ ਸੀ
0: ਜੀ,
1: ਫਰੌਤੀਆਂ ਲਈਆਂ ਜਾਂਦੀਆਂ ਸੀ। ਇਹ ਕੰਮ UP ਬਿਹਾਰ 'ਚ ਵੀ ਬਹੁਤ ਸੀ, ਉੱਥੇ ਬੰਦ ਹੋ ਗਿਆ, ਸਾਡੇ ਸ਼ੁਰੂ ਨਹੀਂ ਹੋ ਗਿਆ। ਕਿ 90,000 ਪੁਲਿਸ ਕਰਮੀ ਨੇ ਜਿਹੜੇ, ਹੁਣ ਤਾਂ ਮੈਨੂੰ ਲੱਗਦਾ ਲੱਖ ਹੋ ਜਾਣਗੇ। ਇਹ ਹਿੰਦੁਸਤਾਨ ਦੇ ਵਿੱਚ ਜਿੰਨੀ ਗਿਣਤੀ ਆ ਪਾਪੂਲੇਸ਼ਨ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਪੁਲਿਸ ਪੰਜਾਬ 'ਚ ਹੈ। ਫਿਰ ਉਹ

0: ਕਿਉਂ ਨਹੀਂ ਪਾ ਰਹੇ? ਸਾਡੇ ਲੋਕ ਤਾਂ ਕ੍ਰਿਮੀਨਲ ਮਾਈਂਡਡ ਨਹੀਂ ਗਏ, ਸਾਡੇ ਲੋਕ ਤਾਂ ਇੱਕ ਵਧੀਆ ਜ਼ਿੰਦਗੀ ਜਿਉਂਦੇ, ਕਮਾਲ ਦੇ ਪਿੰਡ ਘਰਾਂ 'ਚ ਰਹਿੰਦੇ, ਪਿੰਡਾਂ 'ਚ ਵੀ।
1: ਇਹ ਸਡਨਲੀ ਕਿੱਥੋਂ ਆ ਗਿਆ? ਕੌਣ ਹੈ ਫਿਰ ਕ੍ਰਿਮੀਨਲ ਮਾਈਂਡਡ?
0: ਬੇਟਾ ਇਹਨਾਂ ਦੀ ਮਦਦ ਕਿਹਨੇ ਕੀਤੀ ਹੈ? ਇਹ ਗੈਂਗਸਟਰ ਜਦੋਂ ਆਏ ਨੇ, ਇਹਨਾਂ ਨੂੰ ਹਵਾ ਕਿਹਨੇ ਦਿੱਤੀ ਹੈ? ਇਹਨਾਂ ਨੂੰ ਗਾਰਡ ਕਿਹਨੇ ਦਿੱਤੇ ਨੇ? ਦੇਖ ਲਓ ਪਿੱਛੇ ਜਾ ਕੇ।
1: ਤੇ ਫਿਰ ਜਿਨ੍ਹਾਂ ਨੇ ਗਾਰਡ ਕੀਤਾ ਉਹਨਾਂ ਨੂੰ ਬਾਰ ਬਾਰ ਲੋਕਾਂ ਨੇ ਜਿਤਾਇਆ ਕਿਉਂ?
0: ਦੈਟਸ ਦੀ ਪ੍ਰੋਬਲਮ, ਕਿਉਂ ਬੋਲਦੇ ਫਿਰਦੇ ਹਾਂ ਅਸੀਂ? ਤੁਸੀਂ ਹੁਣੇ ਗੱਲ ਕਹੀ ਕਿ ਜਿੱਥੇ ਕੋਈ ਮੁੰਡਾ ਮਾਰਿਆ ਜਾਂਦਾ ਹੈ, ਮੋਹਾਲੀ ਵਾਲੇ ਦਾ ਜ਼ਿਕਰ ਕੀਤਾ, ਤਿੰਨ ਕਾਂਡ ਬਹੁਤ ਮਸ਼ਹੂਰ ਹੋਏ ਨੇ, ਜਦਕਿ ਬਹੁਤ ਸਾਰੇ ਹੋਏ ਨੇ ਜਿੱਥੇ ਪ੍ਰਵਾਸੀਆਂ ਨੇ ਸਾਡੇ ਕਿਸੇ ਪੰਜਾਬੀ ਨੂੰ ਮਾਰਤਾ ਹੋਵੇ। ਉਹ ਗੁਰਸੇਵ ਮਾਰਿਆ ਵਿਚਾਰਾ, ਫਿਰ ਉਹ ਹਰਵੀਰ ਬੱਚਾ ਮਸੂਮ ਹੁਸ਼ਿਆਰਪੁਰ, ਉਦੋਂ ਪਹਿਲਾਂ ਕੁੰਬੜਾ ਕਾਂਡ ਹੋਇਆ ਸੀਗਾ। ਬੇਟਾ ਅਸੀਂ ਰੌਲਾ ਪਾਪਾ ਥੱਕ ਗਏ ਕਿ ਡੋਮੀਸੇਲ ਦਾ ਕਾਨੂੰਨ ਬਣਾ ਲਓ। ਇਹ ਸਰਕਾਰ ਨੂੰ ਇੱਕ ਸਾਲ ਪਹਿਲਾਂ ਲਿਖ ਕੇ ਭੇਜਿਆ ਸੀ ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ 'ਚ ਸਾਡੇ ਕਿਉਂ ਨਹੀਂ ਬਣ ਰਿਹਾ? ਤੇ ਫਿਰ ਅਸੀਂ ਕਿਹਾ ਕਿ ਜਦੋਂ ਤੱਕ ਇਹ ਕਾਨੂੰਨ ਨਹੀਂ ਬਣ ਰਿਹਾ ਉਦੋਂ ਤੱਕ ਇਹਨਾਂ ਸਾਰਿਆਂ ਦੇ ਜਿਹੜੇ ਬਾਹਰੋਂ ਆਏ ਨੇ ਪ੍ਰਵਾਸੀ, ਪ੍ਰਵਾਸ ਕਰਕੇ ਇੱਥੇ ਆਏ ਨੇ, ਉਹਨਾਂ ਦੇ ਓਰੀਜਿਨਲ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰੋ। ਕੈਨ ਯੂ ਬਿਲੀਵ, ਜਿਸ ਬੰਦੇ ਨੇ ਹਰਵੀਰ ਨਾਲ ਉਹ ਜਘਨਯ ਅਪਰਾਧ ਕੀਤਾ, ਛੋਟੇ ਬੱਚੇ ਨਾਲ ਜੋ ਬਦਫੈਲੀ ਕਰਕੇ ਉਹਨੂੰ ਮਾਰਿਆ, ਉਹ ਬੰਦਾ ਪਹਿਲਾਂ ਰੇਪ ਦੇ ਕੇਸ 'ਚ ਸਜ਼ਾ ਭੁਗਤ ਕੇ ਆਇਆ। ਜੇ ਉਹਦੇ ਓਰੀਜਿਨਲ ਡਾਕੂਮੈਂਟ ਦੀ ਵੈਰੀਫਿਕੇਸ਼ਨ ਹੁੰਦੀ ਤਾਂ ਉਹਦੇ ਬਾਰੇ ਪਤਾ ਹੋਣਾ ਸੀ ਸਾਰਿਆਂ ਨੂੰ, ਪੁਲਿਸ ਨੂੰ ਵੀ ਪਤਾ ਹੋਣਾ ਸੀ, ਸਮਾਜ ਨੂੰ ਵੀ ਪਤਾ ਹੋਣਾ ਸੀ, ਇਹਨਾਂ ਨੇ ਨਹੀਂ ਕੀਤਾ
1: ਜੀ।
0: ਕਿਉਂ? ਇੱਥੇ ਕੁੰਬੜਾ ਕਾਂਡ ਹੋਇਆ ਸੀ ਉਦੋਂ ਇਹਦਾ ਜ਼ਿਕਰ ਕੀਤਾ ਸੀ ਕਿ ਭਾਈ ਬੰਦਿਓ ਰੱਬ ਦਿਓ, ਜਦੋਂ ਤੁਸੀਂ ਇਹਨਾਂ ਦੇ ਓਰੀਜਿਨਲ ਪੇਪਰਾਂ ਦੀ ਵੈਰੀਫਿਕੇਸ਼ਨ ਕਰ ਰਹੇ ਹੋ ਬਾਕੀ ਜਗ੍ਹਾ ਵੀ ਦੱਸ ਦਿਓ, ਪੰਜਾਬ ਵੱਲੋਂ ਕਹਿ ਦਿਓ। ਇੱਕ ਥਾਂ ਨਹੀਂ ਕਿਹਾ ਗਿਆ। ਜਦੋਂ ਮੈਂ ADC ਤੇ SP ਨੂੰ ਮਿਲਿਆ ਹੁਸ਼ਿਆਰਪੁਰ ਦੇ ਵਿੱਚ, ਮੈਂ ਉਹਨਾਂ ਨੂੰ ਖੜ੍ਹ ਕੇ ਪੁੱਛਿਆ, ਮੈਂ ਕਿਹਾ ਸਰ ਤੁਸੀਂ ਇਹਨਾਂ ਦੇ ਓਰੀਜਿਨਲ ਪੇਪਰਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ? ਕਹਿੰਦੇ ਨਹੀਂ ਕੀਤੀ ਸਰ। ਮੈਂ ਕਿਹਾ ਕੁੰਬੜਾਂ ਦਾ ਕਾਂਡ ਹੋਇਆ ਮੋਹਾਲੀ ਝੋਰੀ, ਤੁਸੀਂ ਕਿਉਂ ਨਹੀਂ ਕੀਤੀ? ਐਟਲੀਸਟ ਮੈਂ ਕਿਹਾ ਹੁਣ ਕਰਾ ਦੂੰਗੇ। ਔਰ ਆਮ ਸੋਰੀ, ਮੈਂ ਤੁਹਾਨੂੰ ਸ਼ਰਤੀਆ ਕਹਿੰਦਾ ਕਿ ਉਹ ਹਜੇ ਵੀ ਨਹੀਂ ਹੋਏਗੀ। ਹਜੇ ਵੀ ਉਹਦੇ ਓਰੀਜਿਨਲ ਡਾਕੂਮੈਂਟ ਦੀ ਜੇ ਵੈਰੀਫਿਕੇਸ਼ਨ ਹੁੰਦੀ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਸੀ।
1: ਕੀ ਇਹ ਢਿੱਲ ਪੁਲਿਸ ਛੱਡ ਰਹੀ ਹੈ? ਕਿਉਂ ਛੱਡ ਰਹੀ ਹੈ ਜੇ ਪੁਲਿਸ ਛੱਡ ਰਹੀ ਹੈ?
0: ਪੁਲਿਸ ਉਹੀ ਕਰੂਗੀ ਜੋ ਤੁਸੀਂ ਆਰਡਰ ਕਰੋਗੇ। ਕੀ ਤੁਹਾਡੀ ਇੱਛਾ ਸ਼ਕਤੀ ਹੈ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਜਾਵੇ? ਤੁਸੀਂ ਤਾਂ ਗਾਰਡ ਦਿੰਦੇ ਹੋ ਉਹਨਾਂ ਨੂੰ, ਆ ਬੇਅਦਬੀ ਦੇ ਲਈ ਬੈਠੇ ਹਾਂ ਆਪਾਂ। ਕੋਈ ਵੀ ਜਿਵੇਂ ਤੁਸੀਂ ਖੁਦ ਗਿਣਤੀ ਕੀਤੀ ਹੈ, ਜਿਹੜਾ ਬੰਦਾ ਬੇਅਦਬੀ ਕਰਦਾ ਬੇਟਾ ਉਹਨੂੰ ਮੈਕਸੀਮਮ ਸਜ਼ਾ ਕਿੰਨੀ ਹੈ? ਹੁਣ ਤੱਕ ਆ ਕਾਨੂੰਨ ਤੋਂ ਪਹਿਲਾਂ, ਅਜੇ ਕਾਨੂੰਨ ਬਣਿਆ ਨਹੀਂ ਪੰਜਾਬ 'ਚ, ਮੈਕਸੀਮਮ ਸਜ਼ਾ 3 ਸਾਲ।
1: ਪਰ ਸਵਾਲ ਇਹ ਵੀ ਹੈ ਨਾ ਸਰ ਕਿ ਮਿਲੀ ਕਿੰਨਿਆਂ ਨੂੰ ਹੈ?
0: ਮੈਂ ਉਹੀ ਕਹਿ ਰਿਹਾ, 44 ਨੂੰ। ਪਹਿਲਾਂ ਤਾਂ ਇੱਕ ਸੀ ਕਨਵਿਕਟ ਹੋਣਾ ਦੇ ਜੀ, ਇਹਨਾਂ ਨੂੰ ਹੋਈ ਆ, ਬਟ ਤੁਹਾਨੂੰ ਹੋਰ ਦੱਸਦਾ ਗੱਲ, ਉਹਨਾਂ ਦੀ ਵੀ ਜ਼ਮਾਨਤ ਦੂਜੇ ਦਿਨ ਹੋ ਜਾਂਦੀ ਹੈ ਕਿਉਂਕਿ ਇਹ ਬੇਲੇਬਲ ਓਫੈਂਸ ਹੈ। ਬੇਲੇਬਲ ਦਾ ਮਤਲਬ ਕੀ ਹੈ ਕਿ ਸਜ਼ਾ ਤੋਂ ਬਾਅਦ ਵੀ ਤੁਹਾਨੂੰ ਜ਼ਮਾਨਤ ਮਿਲ ਜੂਗੀ
1: ਜੀ,
0: 7 ਸਾਲ ਤੋਂ ਥੱਲੇ ਬੇਲੇਬਲ ਹੋ ਜਾਂਦਾ। ਉਹਦੇ ਨਾਲ ਨਾਲ ਤੁਹਾਨੂੰ ਗਾਰਡ ਮਿਲ ਜਾਣਗੇ ਜੇ ਤੁਹਾਨੂੰ ਜੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਖਤਮ ਕਰਨਾ ਚਾਹੁੰਦੀਆਂ। ਕੀ ਇਹ ਕਾਨੂੰਨ ਹੈ? ਸਾਨੂੰ ਬੜੇ ਬੰਦੇ ਆਉਂਦੇ ਨੇ ਕਿ ਜੀ ਇਹ ਤਾਂ ਕਾਨੂੰਨ ਆਲਰੇਡੀ ਹੈਗਾ ਸੀ, ਕਾਨੂੰਨਾਂ ਨਾਲ ਕੀ ਹੁੰਦਾ? ਮੈਂ ਉਹਨਾਂ ਨੂੰ ਪੁੱਛਿਆ ਕਿਹੜਾ ਕਾਨੂੰਨ ਸੀਗਾ, ਕਿਹੜਾ ਕਾਨੂੰਨ ਹੈ ਜਿਸ ਕਾਨੂੰਨ ਦੇ ਤਹਿਤ ਮੈਕਸੀਮਮ 3 ਸਾਲ ਸਜ਼ਾ ਔਰ ਦੂਜੇ ਦਿਨ ਜ਼ਮਾਨਤ ਹੈ ਤੇ ਉਸ ਤੋਂ ਬਾਅਦ ਉਹ 15 ਗਾਰਡ ਲੈ ਕੇ ਇਹੀ ਪੰਜਾਬ ਪੁਲਿਸ ਵਾਲੇ ਘੁੰਮਦਾ ਹੈ? ਔਰ ਫਿਰ ਇਹ ਲੋਕ ਕਹਿ ਰਹੇ ਨੇ ਕਿ ਕਾਨੂੰਨ ਦੀ ਤਾਂ ਲੋੜ ਨਹੀਂ। ਜੇ ਕਾਨੂੰਨ ਦੀ ਲੋੜ ਨਹੀਂ ਤਾਂ ਫਿਰ ਇਹ ਕਿਉਂ ਕਹਿੰਦੇ ਨੇ ਕਿ ਕਾਨੂੰਨ ਹੈਗਾ? ਕੰਟਰਡਕਟਿਵ ਗੱਲਾਂ, ਸਿਰਫ ਵਿਰੋਧ ਲਈ ਵਿਰੋਧ ਕਰਨਾ। ਕਿੰਨੇ ਲੋਕ ਬੋਲ ਰਹੇ ਨੇ ਬੇਟਾ, ਕੀ ਇਹ ਦੱਸਣਗੇ ਕਿ ਇਹ ਲੋਕ ਉਦੋਂ ਬੋਲੇ ਸੀ ਜਦੋਂ 2016 ਦੇ ਵਿੱਚ
1: ਜੀ
0: BJP ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇੱਕ ਬਿੱਲ ਪਾਸ ਕਰਕੇ ਅਸੈਂਬਲੀ ਤੋਂ ਸੈਂਟਰ ਨੂੰ ਭੇਜਿਆ ਸੀ, ਉਹਦੇ ਚ ਵੀ ਉਮਰ ਕੈਦ ਕਹੀ ਸੀ? ਕੀ ਉਦੋਂ ਇਹਨਾਂ ਲੋਕਾਂ ਨੇ, ਆ ਜਿਹੜੇ ਸੋ ਕਾਲਡ ਬੁੱਧੀ ਲੋੜ ਜੀ ਵੀ ਬੋਲੀ ਜਾਂਦੇ ਨੇ, ਇਹਨਾਂ ਨੇ ਉਦੋਂ ਬੋਲਿਆ ਸੀ? ਉਦੋਂ ਜੱਜ ਸਾਹਿਬ ਨੇ ਆਰਟੀਕਲ ਲਿਖੇ ਸੀ? ਉਦੋਂ ਉਹਨਾਂ ਚੈਨਲਾਂ ਤੇ ਇੰਨਾ ਰੌਲਾ ਪਿਆ ਸੀ, ਇੱਕ ਇੱਕ ਬੰਦਾ ਇੱਕ ਇੱਕ ਦਿਨ 'ਚ 4-4 ਇੰਟਰਵਿਊ ਦੇ ਰਿਹਾ। ਉਦੋਂ ਸ਼੍ਰੋਮਣੀ ਕਮੇਟੀ ਨੇ ਇਜਲਾਸ ਸੱਦਿਆ ਸੀ ਸਾਰੀਆਂ ਜਥੇਬੰਦੀਆਂ ਦਾ, ਇਹ ਗੱਲ ਅਸੀਂ ਉੱਥੇ ਖੜ ਕੇ ਵੀ ਪੁੱਛੀ ਹੈ, ਉਸ ਇਜਲਾਸ ਦੇ ਵਿੱਚ ਵੀ ਬੋਲੀ ਹੈ। ਦੱਸਣਗੇ ਇਹ ਉਮਰ ਕੈਦ ਤਾਂ ਉਹਦੇ 'ਚ ਵੀ ਸੀ, ਉਦੋਂ ਨਹੀਂ ਇਹਨਾਂ ਨੇ ਕਿਹਾ ਕਿ ਸਿੱਖ ਤੇ ਗੁਰੂ ਦੇ ਵਿੱਚ ਕਾਨੂੰਨ ਆ ਜੂਗਾ, ਜਦਕਿ ਆ ਹੀ ਨਹੀਂ ਰਿਹਾ ਗਾ। ਦੋਖੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਾਨੂੰਨ ਆ ਰਿਹਾ। ਕੀ ਇਹ ਉਦੋਂ ਬੋਲੇ ਸੀ?

0: ਇੱਕ ਪਾਰਟੀ ਦੇ ਪ੍ਰਧਾਨ ਨੇ ਚੈਨਲਾਂ ਨੂੰ ਆਪਦੇ ਇੱਕ ਹੋਟਲ ਦੇ ਵਿੱਚ ਸੱਦ ਕੇ ਡਿਨਰ ਨਹੀਂ ਕੀਤਾ ਦੋ ਵਾਰੀ, ਔਰ ਉਹ ਚੈਨਲ ਇੱਕ ਦੂਜੀ ਪਾਰਟੀ ਦੇ ਸਪੋਰਟਰਾਂ ਨੂੰ ਜਿਹੜੇ ਕਿ ਬੁੱਧੀ ਲੋੜ ਜੀਵੀ ਨੇ, ਗੱਠਜੋੜ ਨਾਲ ਉਹਨਾਂ ਦੀਆਂ ਇੰਟਰਵਿਊਜ਼ ਨਹੀਂ ਹੋ ਰਹੀਆਂ, ਕਾਹਦੇ ਲਈ?
1: ਕਿਹੜੇ ਪ੍ਰਧਾਨ ਦੀ ਗੱਲ ਕਰ ਰਹੇ ਹੋ ਤੁਸੀਂ, ਖੁੱਲ ਕੇ ਦੱਸੋ।
0: ਤੁਸੀਂ ਇੱਕ ਪਾਰਟੀ ਦੇ ਪ੍ਰਧਾਨ ਦੇ ਨਾਂ ਲੈਣਾ ਮੈਂ ਜ਼ਰੂਰੀ ਨਹੀਂ ਸਮਝ ਰਿਹਾ, ਸਾਰਿਆਂ ਨੂੰ ਪਤਾ ਹੋਟਲ ਕਿਹਦੇ ਨੇ, ਕੀ ਉੱਥੇ ਉਹਨਾਂ ਚੈਨਲਾਂ ਨੇ ਡੀਲ ਨਹੀਂ ਕੀਤੀ, 8-8 ਲੱਖ ਰੁਪਇਆ ਮਹੀਨੇ ਦਾ ਨਹੀਂ ਦਿੱਤਾ ਜਾ ਰਿਹਾ, ਕੀ ਉਹ ਬੁੱਧੀ ਲੋੜ ਜੀਵੀ ਉਹਨਾਂ ਚੈਨਲਾਂ ਤੇ ਜਾ? ਇੱਕ ਬੇਟਾ ਮੈਨੂੰ ਦੱਸ
1: ਜੀ,
0: ਤੁਹਾਨੂੰ ਕਿਸੇ ਚੀਜ਼ ਦਾ ਲੱਗ ਰਿਹਾ ਕਿ ਯਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ? ਆਹੀ ਲੱਗ ਰਿਹਾ। ਤੁਸੀਂ ਇੱਕ ਇੰਟਰਵਿਊ ਕਰ ਦਿਓਗੇ, ਦੋ ਕਰ ਦਿਓਗੇ, ਦਿਨ ਚ 4-4 ਇੰਟਰਵਿਊ, ਇਸ ਲਈ ਕਿ ਗਵਰਨਰ ਸਾਈਨ ਨਾ ਕਰੇ, ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕਾਨੂੰਨ ਦੀ ਗੱਲ ਨਹੀਂ ਕਰ ਰਹੇ, ਕਾਨੂੰਨ ਦੀ ਗੱਲ ਹੀ ਨਹੀਂ ਕਰ ਰਹੇ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਦੋ ਹਜ਼ਾਰ 16 ਚ ਹੋਇਆ ਹੈ, ਜੋ 2018 ਚ ਹੋਇਆ ਇਹਨਾਂ ਨੇ ਮੀਟਿੰਗਾਂ ਕੀਤੀਆਂ, ਇਹਨਾਂ ਨੇ ਇਹਨਾਂ ਚੈਨਲਾਂ ਤੇ ਆ ਕੇ ਬੋਲਿਆ
1: ਜੀ,
0: ਜੇ ਨਹੀਂ ਬੋਲਿਆ ਤਾਂ ਮੈਨੂੰ ਦੱਸ ਦੇਣ ਉਦੋਂ ਤੇ ਹੁਣ ਚ ਫਰਕ ਕੀ ਹੈ। ਮੈਂ ਦੱਸ ਦੂੰਗਾ, ਇਹਨਾਂ ਨੂੰ ਨੀ ਦੱਸਣਾ ਹੋਣਾ, ਮੈਂ ਦੱਸ ਦਿੰਦਾ ਕੀ ਫਰਕ ਹੈ।
1: ਕੀ ਫਰਕ ਹੈ?
0: ਉਦੋਂ ਦੇਸ਼ ਦਾ ਕਾਨੂੰਨ ਬਣੇ, ਉਹਦਾ ਮਤਾ ਪਾਸ ਕਰਕੇ ਇਹਨਾਂ ਨੇ ਭੇਜਤਾ, ਉਹ ਤਾਂ ਬਣਨਾ ਹੀ ਨਹੀਂ ਸੀ, ਡਿਸਾਈਡਡ ਸੀ, ਕਿਉਂਕਿ ਪੰਜਾਬ ਦੀ ਮਸਲੇ ਨੂੰ ਲੈ ਕੇ ਸਾਰੇ ਹਿੰਦੁਸਤਾਨ ਦਾ ਕਾਨੂੰਨ ਕਿਉਂ ਬਣੂਗਾ, ਇਹ ਤਾਂ ਪੰਜਾਬ ਚ ਹੀ ਬਣਨਾ ਸੀ ਪਹਿਲਾਂ, ਜਿਹੜਾ ਹੁਣ ਬਣਿਆ। ਸੋ ਇਹ ਬੇਸਿਕ ਫਰਕ ਸੀ, ਅਸਲ ਚ ਉਹ ਬੇਈਮਾਨੀ ਸੀ, ਉਹ ਆਪਣੀ ਕੌਮ ਨੂੰ ਗੁੰਮਰਾਹ ਕੀਤਾ ਗਿਆ ਸੀ। ਕਿਉਂ ਕੀਤਾ ਗਿਆ ਸੀ? ਕਿ ਦੇਸ਼ ਦਾ ਕਾਨੂੰਨ ਬਣਨਾ ਨੀ, ਇਹਨਾਂ ਨੂੰ ਕਹਿ ਦਿਓ ਇਹਨਾਂ ਦੀਆਂ ਅੱਖਾਂ ਠੰਡੀਆਂ ਕਰ ਦਿਓ, ਗਜਤਾ ਮਤਾ ਪਾ ਕੇ ਭੇਜਤਾ, ਨਹੀਂ ਬਣਿਆ ਵਟਕੇ ਨੂੰ ਵਿਡੂ। ਜਿਹੜੇ ਬੰਦੇ ਇਹ ਕਹਿੰਦੇ ਰਹੇ ਹੈ ਕਿ ਦੇਖੋ ਜੀ, ਜਦੋਂ ਅਸੀਂ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਮੰਗ ਰਹੇ ਸੀ
1: ਜੀ,
0: ਕਿ ਸਾਰੇ ਧਰਮਾਂ ਨੂੰ ਤੁਸੀਂ ਇਕੁਅਲ ਕਿਵੇਂ ਕਰ ਸਕਦੇ ਹੋ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਜਾਗਤ ਜੋਤ ਨੇ, ਅਸੀਂ ਵੀ ਮੰਨਦੇ ਹਾਂ। ਅਸੀਂ ਉਹਦੇ ਲਈ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਸੀ ਕਿ ਇਹਨਾਂ ਦਾ ਦੋ ਅੱਡ ਅੱਡ ਲੈਵਲ ਤੇ ਟ੍ਰੀਟ ਕੀਤਾ ਜਾਊਗਾ ਇੱਕੋ ਕਾਨੂੰਨ ਚ ਦੋਨਾਂ ਨੂੰ, ਇੱਕ ਜਾਗਤ ਜੋਤ ਸਮਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਕਿਉਂਕਿ ਬਾਕੀ ਧਰਮਾਂ ਨੂੰ ਜਾਗਤ ਜੋਤ ਨਹੀਂ ਮੰਨਿਆ ਜਾਂਦਾ, ਉਹ ਸਤਿਕਾਰਤ ਨੇ, ਉਹਨਾਂ ਨੂੰ ਅੱਡ। ਬਹੁਤ ਲੋਕਾਂ ਨੇ ਰੌਲਾ ਪਾਇਆ ਕਿ ਇਹ 2018 ਚ ਜਦੋਂ ਕਾਂਗਰਸ ਨੇ ਇਹ ਦੁਬਾਰਾ ਇਹਦੇ ਚ ਸੋਧ ਕਰਕੇ ਸਰਬ ਧਰਮ ਦਾ ਬਣਾ ਕੇ ਭੇਜਿਆ, ਇੱਕੋ ਜਿਹਾ ਟ੍ਰੀਟ ਕਰ ਰਹੇ ਸੀ, ਕੀ ਇਹ ਬੁੱਧੀਜੀਵੀ ਉਦੋਂ ਬੋਲੇ? ਕੀ ਇਹ ਲੋਕ ਉਦੋਂ ਬੋਲੇ ਕਿ ਇਹ ਤਾਂ ਇਕੁਅਲ ਕੀਤਾ ਜਾ ਰਿਹਾ? ਕੀ ਇਹ ਲੋਕ ਉਦੋਂ ਬੋਲੇ ਜਦੋਂ ਅਰਵਿੰਦ ਕੇਜਰੀਵਾਲ ਦੇ ਥੱਪੜ ਵੱਜਦਾ ਤੇ ਉਹਦੇ ਤੇ ਵੀ 295 ਇਹ ਲਾਈ ਜਾਂਦੀ ਹੈ, ਜੋ ਕਿ ਬੇਅਦਬੀਆਂ ਦੇ ਲਾਈ ਜਾਂਦੀ ਹੈ, ਉਦੋਂ ਇਹ ਬੋਲੇ ਕਿ ਕੇਜਰੀਵਾਲ ਨੂੰ ਬਰਾਬਰ ਕਰਤਾ, ਹੁਣ ਕਿਉਂ ਬੋਲ ਰਹੇ ਨੇ? ਹੁਣ ਆਉਣਾ ਅਸਲ ਗੱਲ ਤੇ ਬੇਟਾ, ਇਹ ਪਾਰਟੀਆਂ ਡਰੀਆਂ ਹੋਈਆਂ ਨੇ
1: ਕਿਹਦੇ ਤੋਂ?
0: ਆਪਦੀਆਂ ਬੇਈਮਾਨੀਆਂ ਤੋਂ, ਕਿ ਉਹ ਉਜਾਗਰ ਹੋ ਜਾਣਗੀਆਂ ਕਿ ਇਹਨਾਂ ਲੋਕਾਂ ਨੇ ਕੌਮ ਨੂੰ ਉਦੋਂ ਗੁੰਮਰਾਹ ਕੀਤਾ ਸੀ। ਸਟੇਟ ਐਕਟ ਬਣ ਸਕਦਾ ਸੀ, ਇਹਨਾਂ ਨੇ ਬਣਾਇਆ, ਇਹਨਾਂ ਨੇ ਨੈਸ਼ਨਲ ਲਈ ਭੇਜਤਾ। ਇਹੀ ਗੱਲ ਅਸੀਂ ਸ਼੍ਰੋਮਣੀ ਕਮੇਟੀ ਦੇ ਬਾਹਰ ਖੜੇ ਹੋ ਕੇ ਤੇਜਾ ਸਿੰਘ ਸਮੁੰਦਰੀ ਹਾਲ ਤੇ ਮੈਂ ਗੱਲ ਕਹੀ ਸੀ ਕਿ ਦੱਸੂਗੇ ਤੁਸੀਂ ਜਿਹੜੀ ਚੀਜ਼ ਮੇਰੇ ਕੋਲ ਘਰੇ ਗੱਲ ਹੋ ਰਹੀ ਹੈ ਬੇਟਾ, ਆਪਾਂ ਪਹਿਲਾਂ ਘਰ ਸਹੀ ਕਰਾਂਗੇ, ਔਰ ਸਾਜਿਸ਼ ਵੀ ਉੱਥੇ ਹੀ ਹੋ ਰਹੀ ਹੈ। ਅੱਜ ਜਿਹੜੇ 400 ਬੇਅਦਬੀਆਂ ਤੁਸੀਂ ਕਿਹਾ, ਬਲਕਿ ਇਹਨਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੈ, ਇਹ ਪੰਜਾਬ ਚੋਂ ਹੀ ਹੈ, ਤਾਂ ਪਹਿਲਾਂ ਪੰਜਾਬ ਚ ਹੀ ਕਾਨੂੰਨ ਬਣੂਗਾ ਨਾ, ਜਿੱਥੇ ਇਹ ਸੈਂਸਿਟਿਵ ਹੈ, ਜਿੱਥੇ ਸਾਡੀ ਸਰਕਾਰ ਆ ਉਹਨਾਂ ਦੀ ਸਰਕਾਰ ਸੀ, ਇਹਨਾਂ ਨੇ ਪਹਿਲਾਂ ਪੰਜਾਬ ਚ ਕਿਉਂ ਨਹੀਂ ਬਣਾਇਆ?
1: ਤਾਂ ਮਤਲਬ ਆਮ ਆਦਮੀ ਪਾਰਟੀ ਨੰਬਰ ਲੈ ਗਈ ਹੁਣ?
0: ਨਾ, ਆਮ ਆਦਮੀ ਪਾਰਟੀ ਤਾਂ ਨੰਬਰ ਲੈਂਦੀ ਜੇ ਇਹਨਾਂ ਨੇ ਜੋ ਵਾਅਦਾ ਕੀਤਾ ਸੀ 48 ਘੰਟੇ ਵਾਲਾ, ਜੇ ਸਰਕਾਰ ਬੰਦੇ ਹੀ
1: ਬਣਾਉਂਦੇ,
0: ਇਹਦੇ ਇਹਨਾਂ ਨੇ ਬਣਾਇਆ ਨੀ। 18 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਬੈਠਾ ਹੈ, 2 ਮਹੀਨੇ ਆਪਾਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ, ਜਦੋਂ ਇਹਨਾਂ ਦੇ ਗਲਾਂ 'ਚ ਅੰਗੂਠਾ ਦਿੱਤਾ, ਜਦੋਂ ਇਹਨਾਂ ਨੂੰ ਅਸੀਂ ਨਿਕਲਣਾ ਮੁਸ਼ਕਲ ਕਰਤਾ, ਫਿਰ ਇਹਨਾਂ ਨੂੰ ਲੱਗਿਆ ਯਾਰ ਇਹਦਾ ਤਾਂ ਸਾਨੂੰ ਇਲੈਕਸ਼ਨਾਂ 'ਚ ਨੁਕਸਾਨ ਹੋਊਗਾ, ਫਿਰ ਇਹਨਾਂ ਨੂੰ ਬਣਾਉਣੀ ਪਈ। ਹਾਂ, ਫਿਰ ਵੀ ਬਣਾ ਲਿਆ, ਇਸ ਮਾਮਲੇ 'ਚ ਉਹਨਾਂ ਨਾਲੋਂ ਜ਼ਿਆਦਾ ਨੰਬਰ ਹੈ ਇਹਨਾਂ ਦੇ, ਪਰ ਇਹ ਇਹਨਾਂ ਨੇ ਸੁਹਿਰਦਤਾ ਨਾਲ ਨਹੀਂ ਬਣਾਇਆ, ਇਹ ਉਦੋਂ ਬਣਾਇਆ ਜਦੋਂ ਇਹਨਾਂ ਦੇ ਵਿਰੁੱਧ ਮਾਹੌਲ ਬਣਨ ਲੱਗ ਗਿਆ, ਦੈਟਸ ਦੀ ਰੀਜ਼ਨ। ਪਰ ਉਹ ਜਿਹੜੇ ਸਿੱਧਾ ਹੀ ਧੋਖਾ ਦੇ ਗਏ ਕਿ ਹੁਣ ਆਪਦੇ ਜਿਹੜੇ ਉਹਨਾਂ ਦੇ ਸੋ ਕਾਲਡ ਬੁੱਧੀਜੀਵੀ ਨੇ, ਜਿਹੜੇ ਉਹਨਾਂ ਨਾਲ ਮਿਲ ਕੇ ਚੱਲਦੇ ਨੇ, ਜਿਹੜੇ ਸਿਰਫ ਇਹ ਚਾਹ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਹੋਵੇ, ਜਿਹੜੀਆਂ ਨੇ ਪਹਿਲਿਆਂ ਨੇ ਗੰਦ ਪਾਇਆ ਉਹਨਾਂ ਦਾ ਜ਼ਿਕਰ ਨਾ ਹੋਵੇ, ਤਾਂ ਜੋ ਉਹ ਪਿਛਲੀ ਵਾਰ ਵਾਂਗੂ ਹੋਵੇ ਜਿਵੇਂ ਆਪਾਂ ਕਾਂਗਰਸੀਆਂ ਨੂੰ

0: ਸਿਖਾਉਣਾ, ਅਕਾਲੀਆਂ ਨੂੰ ਸਬਕ ਸਿਖਾਉਣਾ। ਇਸ ਚੱਕਰ 'ਚ ਆਪਾਂ ਇਹ ਨਹੀਂ ਵੇਖਿਆ ਕਿ ਆਪਾਂ ਵੋਟ ਕੀ ਨੂੰ ਪਾ ਰਹੇ ਹਾਂ, ਅਸੀਂ ਇਹ ਨਹੀਂ ਵੇਖਿਆ ਕਿ ਜਿਨ੍ਹਾਂ ਨੂੰ ਜਿਤਾ ਰਹੇ ਹੈ ਉਹਨਾਂ ਨੇ ਕੋਈ ਤੁਹਾਡੇ ਨਾਲ ਡਿਟੇਲ ਆਫ ਪਾਲਿਸੀ ਦਿੱਤੀ ਹੈ, ਉਹਦੇ ਨਾਲ ਕੋਈ ਸਾਨੂੰ ਫਰਕ ਪਊਗਾ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਹਰਾਉਣਾ ਤਾਂ ਠੀਕ ਹੈ, ਜਿਤਾ ਕੀ ਨੂੰ ਰਹੀ ਹੈ। ਇਵੇਂ ਹੀ ਇਹ ਚਾਹ ਰਹੇ ਨੇ ਕਿ ਸਿਰਫ ਆਪ ਨੂੰ ਹਰਾਉਣ ਦੀ ਗੱਲ ਕਰੋ, ਜਿਤਾਉਣਾ ਕੀ ਨੂੰ ਉਹਦੀ ਗੱਲ ਨਾ ਕਰੋ। ਸਾਡਾ ਰਿਕਾਰਡ ਵੇਖ ਲਓ ਤੁਸੀਂ, ਅਸੀਂ ਕੀ ਕਹਿ ਰਹੇ ਹਾਂ। ਜਦੋਂ ਇਹਨਾਂ ਨੂੰ ਜਿਤਾਇਆ ਗਿਆ ਪਿਛਲੀ ਵਾਰੀ, ਉਦੋਂ ਵੀ ਅਸੀਂ ਇਹ ਗੱਲ ਕਹੀ ਸੀਗੀ ਕਿ ਯਾਰ ਤੁਸੀਂ ਹਰਾਉਣਾ ਸੋਚੋ, ਪਰ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਨੌਨਸੈਂਸ ਗੱਲਾਂ ਨੇ, ਇਹਦੇ ਨਾਲ ਕੋਈ ਬਿਹਤਰੀ ਨਹੀਂ ਹੋਣੀ ਪੰਜਾਬ ਦੀ। ਅਸੀਂ ਇਹ ਬੋਲਿਆ, ਅਸੀਂ ਇਹ ਕਿਹਾ, ਅਸੀਂ ਇਹ ਡਿਟੇਲ 35 ਮੁੱਦਿਆਂ ਦੀ ਡਿਟੇਲ ਦਿੱਤੀ ਕਿ ਜੇ ਕਰਨਾ ਤਾਂ ਇਹਨਾਂ ਗੱਲਾਂ ਤੇ ਵੋਟ ਪਾਓ। ਜੂਝਦਾ ਪੰਜਾਬ ਵੱਲੋਂ ਅਸੀਂ ਡਿਟੇਲ ਆਫ ਪਾਲਿਸੀ ਦਿੱਤੀ ਕਿ ਆਹ ਪਾਲਿਸੀਜ਼ ਨਹੀਂ ਗੀਆਂ ਕਿ 1000 ਰੁਪਇਆ ਦੇ ਦਿਆਂਗੇ, ਬਿਜਲੀ ਮੁਫ਼ਤ ਕਰ ਦੇਂਗੇ, ਪੰਜਾਬ ਦਾ ਸੱਤਿਆਨਾਸ਼ ਹੋ ਜਾਊਗਾ।
1: ਪਰ ਲੋਕ ਤਾਂ ਖੁਸ਼ ਨੇ
0: ਬੇਟਾ, 4 ਲੱਖ ਤੇ 20,000 ਕਰੋੜ ਤੁਹਾਡੇ ਤੇ ਕਰਜ਼ਾ ਹੋ ਗਿਆ, 4,20,000 ਕਰੋੜ ਤੇ ਤੁਹਾਡੀ ਇਕਾਨਮੀ ਸ਼ਰਿੰਕ ਹੋ ਕੇ 9 ਲੱਖ ਕਰੋੜ ਤੇ ਆ ਗਈ ਹੈ। 30,000 ਕਰੋੜ ਤੋਂ ਬਾਅਦ ਤੁਹਾਡੀ ਮਤਲਬ ਤੁਸੀਂ ਬੈਂਕਰਪਟ ਹੋ ਜਾਊਗੇ, ਤੁਸੀਂ ਤਨਖਾਹਾਂ ਨਹੀਂ ਦੇ ਪਾਓਗੇ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
1: ਗਰੀਬ ਤਬਕਾ ਹੈ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਖਾ ਰਹੇ ਨੇ, ਰੋਜ਼ ਰੋਜ਼ ਦਾ ਕਮਾਉਂਦੇ ਨੇ, ਫਿਰ ਉਸੇ ਹੀ ਕਮਾਈ ਦੇ ਨਾਲ, ਉਸੇ ਹੀ ਦਿਹਾੜੀ ਦੇ ਨਾਲ ਰੋਜ਼ ਰਾਸ਼ਨ ਲੈ ਰਹੇ ਨੇ, ਉਹਨਾਂ ਵਾਸਤੇ ਤਾਂ ਚੰਗਾ ਹੈ ਨਾ ਕਿ 1000 ਜਾਂ 1500 ਮਿਲ ਰਿਹਾ ਹੈ ਬੀਬੀਆਂ ਨੂੰ, ਉਹਨਾਂ ਦੀ ਬਿਜਲੀ ਫ੍ਰੀ ਹੋ ਗਈ, ਉਹਨਾਂ ਨੂੰ ਰਾਸ਼ਨ ਮੁਫ਼ਤ ਦੇ ਵਿੱਚ ਮਿਲ ਰਿਹਾ ਹੈ, ਉਹਨਾਂ ਨੂੰ 10 ਲੱਖ ਦਾ ਹੈਲਥ ਕਾਰਡ ਬਣਾ ਕੇ ਦਿੱਤਾ, ਉਹ ਤਾਂ ਖੁਸ਼ ਨੇ, ਉਹਨਾਂ ਨੂੰ ਫਰਕ ਪੈਂਦਾ ਤੁਹਾਡੇ ਹਿਸਾਬ ਨਾਲ?
0: 10 ਲੱਖ ਵਾਲਾ ਹੈਲਥ ਕਾਰਡ ਅਜੇ ਵਰਕਿੰਗ ਨਹੀਂ ਗੀ, ਪਹਿਲੀ ਗੱਲ। ਦੂਜੀ ਗੱਲ, ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ। ਅਸੀਂ ਇਹਨਾਂ ਨੂੰ ਲਿਖ ਕੇ ਦਿੱਤਾ ਸੀ ਕਿ ਤੁਸੀਂ ਜਿਹੜਾ ਰੇਤਾ ਹੈ ਜਿਹਦੇ 'ਚ 21,000 ਨਹੀਂ ਹੁਣ 25,000 ਕਰੋੜ ਦੀ ਕਰਪਸ਼ਨ ਹੈ, ਇਸ ਰੇਤੇ ਨੂੰ ਫ੍ਰੀ ਕਰ ਦਿਓ। ਹੁਣ ਉਹ ਕਿੰਨੇ ਦਾ ਟਿੱਪਰ ਬੇਟਾ ਪਤਾ ਤੁਹਾਨੂੰ? 35,000 ਤੋਂ ਲੈ ਕੇ 50,000 ਦੇ ਵਿੱਚ ਉਹਦੀ ਕੀਮਤ ਹੈ ਇਲਾਕੇ ਦੇ ਹਿਸਾਬ ਨਾਲ। 50 ਤੋਂ 35,000 ਤੁਸੀਂ 40 ਮੰਨ ਲਓ, 40,000 ਦਾ ਇੱਕ ਟਿੱਪਰ ਹੈ। ਜੇ ਤੁਸੀਂ ਇੱਕ 3 ਕਮਰਿਆਂ ਦਾ ਵੀ ਘਰ ਬਣਾਉਣਾ ਹੈ ਤਾਂ ਤੁਹਾਡਾ 4 ਤੋਂ 5 ਲੱਖ ਰੁਪਈਆ, ਬਲਕਿ ਜ਼ਿਆਦਾ 7-8 ਲੱਖ ਰੁਪਈਆ ਰੇਤੇ ਦਾ ਲੱਗ ਜਾਊਗਾ। ਅਸੀਂ ਕਿਹਾ ਤੁਸੀਂ ਰੇਤਾ ਫ੍ਰੀ ਕਰ ਦਿਓ, ਔਰ ਉਹਦੇ ਬਦਲੇ ਜਦੋਂ ਸ਼ਹਿਰਾਂ 'ਚ ਨਕਸ਼ੇ ਪਾਸ ਹੁੰਦੇ ਨੇ ਤੁਸੀਂ ਇੱਕ ਮਿਨੀਮਮ ਟੈਕਸ ਲਾ ਲਓ, ਨਾ ਦੇ ਬਰਾਬਰ,

0: ਔਰ ਜਿਹੜਾ 5000 ਸਕੁਅਰ ਫੁੱਟ ਦਾ ਥਲੜਾ ਘਰ ਹੈ ਉਹਨੂੰ ਫ੍ਰੀ ਕਰ ਦਿਓ, ਗਰੀਬ ਬੰਦੇ ਨੂੰ ਜਮਾਂ ਹੀ ਫ੍ਰੀ ਕਰ ਦਿਓ। ਤੁਹਾਡੀ ਕਮਾਈ ਰੈਵੀਨਿਊ ਸਰਕਾਰ ਦਾ ਜਿਹੜਾ ਰੈਵੀਨਿਊ ਹੁਣ ਹੈ ਇਦੋਂ 7 ਗੁਣਾ ਹੋ ਜੂਗੀ, ਤੇ ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਫ੍ਰੀ ਮਿਲ ਜਾਣਗੇ। ਹੁਣ ਮੈਨੂੰ ਦੱਸ ਬੇਟਾ ਪਾਲਿਸੀ ਕਿਹੜੀ ਬਿਹਤਰ ਹੈ? ਇੱਕ ਪਾਸੇ ਰੈਵੀਨਿਊ ਵੱਧ ਰਿਹਾ, ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋ ਰਿਹਾ, ਉਹਦੇ ਨਾਲ ਕੁਦਰਤੀ ਘਾਣ ਬੰਦ ਹੋ ਰਿਹਾ ਜਿਹਦੇ ਕਰਕੇ ਫਲੱਡ ਆਏ, ਦਰਿਆਵਾਂ ਚ ਮਾਈਨਿੰਗ ਹੁੰਦੀ ਹੈ। ਕਿਹੜੀ ਪਾਲਿਸੀ ਬੈਟਰ ਹੈ? ਆ 1000 ਰੁਪਇਆ ਦੇਣ ਦੀ, ਕਿੰਨੇ ਬਣ ਗਏ 1000 ਰੁਪਏ ਨਾਲ? ਗਿਣੋ ਜੇ ਬੇਟਾ, ਕਿੰਨਾ 12000, ਜਿਨ੍ਹਾਂ ਦੇ ਦੂਜੇ ਉਹਨਾਂ ਦਾ 18000 ਗਿਣ ਲਓ। ਇੱਕ ਪਾਸੇ ਮੈਂ ਲੱਖਾਂ ਰੁਪਏ ਦੀ ਗੱਲ ਕਰ ਰਿਹਾ, ਨਾਲੇ ਸਰਕਾਰ ਦਾ ਵੀ ਫਾਇਦਾ ਹੋਊ। ਔਰ ਇੱਕ ਹੋਰ ਗੱਲ ਦੱਸਦਾ, ਇਹ 8000 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ, ਇਹ 8000 ਕਰੋੜ ਰੁਪਇਆ ਕਿੱਥੋਂ ਆਇਆ? ਕੀ ਇਹ ਪੰਜਾਬ ਸਿਰ ਕਰਜ਼ਾ ਨਹੀਂ ਵਧਿਆ? ਉਹ ਕਰਜ਼ਾ ਥੋਥੋਂ ਹੀ ਟੈਕਸ ਲੈ ਕੇ ਲੈਣਾ, ਇਹ ਕਿੱਥੋਂ ਨਿਕਲੂਗਾ 8000 ਕਰੋੜ ਰੁਪਇਆ? ਅਰਵਿੰਦ ਕੇਜਰੀਵਾਲ ਜਾਇਦਾਦ ਵੇਚਣਗੇ ਜਾਂ ਭਗਵੰਤ ਮਾਨ? ਇਹ 8000 ਕਰੋੜ ਤੁਹਾਡੀਆਂ ਹੀ ਜੇਬਾਂ ਚੋਂ ਨਿਕਲਿਆ, ਇੱਕ ਜੇਬ ਚੋਂ ਕੱਢ ਲਓ ਔਰ ਉਹ ਵੀ 4 ਗੁਣਾ ਜ਼ਿਆਦਾ, ਤੇ ਉਹਦਾ 1/5 ਹਿੱਸਾ ਫੇਰ ਪਾ ਦਿਓ ਵਾਪਸ। ਇਹ ਕਿੱਥੋਂ ਦੀ ਪਾਲਿਸੀ ਹੈ? ਨਾਲੇ ਤਾਂ ਤੁਸੀਂ ਸਟੇਟ ਇੱਕ ਕਰਪਟ ਹੋ ਜਾਣਾ, ਫਿਰ ਸੈਂਟਰ ਆਊਗਾ ਔਰ ਜਦੋਂ ਸੈਂਟਰ ਆਪਦੀਆਂ ਸ਼ਰਤਾਂ ਤੇ ਆਇਆ, ਹੋ ਸਕਦਾ ਤੁਹਾਡਾ ਸਟੇਟ ਓਡਰ ਨਾ ਰਵੇ। ਇਹ ਕੰਮ ਸਹੀ ਹੈ ਜਾਂ ਉਹ ਕੰਮ ਸਹੀ ਹੈ? ਹਾਂ, ਉਹਦੇ ਚ ਨੁਕਸਾਨ ਕੀਦਾ? ਇਨਵਾਇਰਮੈਂਟ ਦਾ ਵੀ ਫਾਇਦਾ, ਲੋਕਾਂ ਦਾ ਵੀ ਫਾਇਦਾ, ਸਰਕਾਰ ਦਾ ਰੈਵੀਨਿਊ ਵੀ ਫਾਇਦਾ। ਨੁਕਸਾਨ ਆ ਉਹਨਾਂ ਕਰਪਟ ਲੋਕਾਂ ਦਾ ਜਿਨ੍ਹਾਂ ਦੀ ਜੇਬ ਚ 25000 ਕਰੋੜ ਰੁਪਇਆ ਰੇਤ ਦੀ ਕਰਪਸ਼ਨ ਦਾ ਜਾ ਰਿਹਾ, ਉਹਨਾਂ ਦਾ ਨੁਕਸਾਨ ਹੈ। ਜਿਹੜਾ ਪਿਛਲੀ ਵਾਰੀ ਕਾਂਗਰਸੀਆਂ ਦੀ ਜੇਬ ਚ ਜਾ ਰਿਹਾ ਸੀ, ਉਦੋਂ ਪਹਿਲਾਂ ਅਕਾਲੀ ਤੇ ਬੀਜੇਪੀ ਦੀ ਜੇਬ ਚ ਜਾ ਰਿਹਾ ਸੀ।
1: ਅਧਿਕਾਰੀ ਨੇ ਉਹਨਾਂ ਵਾਸਤੇ ਪੋਸਟਾਂ ਖੋਲ ਰਹੇ ਹਾਂ, ਪੰਜਾਬ ਕਹਿ ਰਿਹਾ ਸਾਨੂੰ ਬਿਲਕੁਲ ਹੀ ਸਾਈਡਲਾਈਨ, ਬੀਬੀਐਮਬੀ ਤੋਂ ਸਾਡੀ ਬਿਲਕੁਲ ਹੀ ਨੁਮਾਇੰਦਗੀ ਖਤਮ ਕੀਤੀ ਜਾ ਰਹੀ ਹੈ ਕਿ ਸਾਡੀ ਪਰਮਾਨੈਂਟ ਕੋਈ ਪੋਸਟ ਹੀ ਨਹੀਂ ਰਹੂਗੀ ਉੱਥੇ, ਹਾਂ ਸਿਰਫ ਸਾਨੂੰ ਤਰਜੀਹ ਜ਼ਰੂਰ ਦਿੱਤੀ ਜਾਊਗੀ।
0: ਬੇਟਾ ਮੈਨੂੰ ਇੱਕ ਗੱਲ ਦੱਸੋ, ਮੇਰੇ ਨਾਲ ਬੀਜੇਪੀ ਦਾ ਇੱਕ ਬੰਦਾ ਗੱਲ ਕਰਨ ਲੱਗ ਗਿਆ ਕਾਫੀ ਪਹਿਲਾਂ, ਮੈਨੂੰ ਕਹਿੰਦਾ ਜੀ ਕਾਂਗਰਸ ਨੇ ਬੜਾ ਕੁਛ ਮਾੜਾ ਕੀਤਾ, ਤੁਸੀਂ ਸਾਡੇ ਐਵੇਂ ਦੁਸ਼ਮਣ ਹੋਏ ਰਹਿੰਦੇ ਹੋ ਕਿਸਾਨ ਅੰਦੋਲਨ ਵੇਲੇ। ਮੈਂ ਕਿਹਾ ਤੁਸੀਂ ਕੋਈ ਚੰਗਾ ਕੰਮ ਕਿਹੜਾ ਕਰਦੇ ਹੋ ਸਾਡਾ? ਉਹ ਤੋਂ ਬਾਅਦ ਹੁਣ ਉਹ ਦੁਬਾਰਾ ਮਿਲ ਗਿਆ। ਮੈਂ ਕਿਹਾ ਕੀ ਕੀਤਾ ਜਨਾਬ ਤੁਸੀਂ? 11 ਸਾਲ ਤੁਸੀਂ ਬਜਟ ਪੇਸ਼ ਕੀਤਾ ਮੋਦੀ ਸਾਹਿਬ ਨੇ, ਪੰਜਾਬ ਨੂੰ ਕਿਹੜਾ ਪ੍ਰੋਜੈਕਟ ਕੀਤਾ ਦੱਸ ਦਿਓ, ਮੈਨੂੰ ਪ੍ਰੋਜੈਕਟ ਦਿੱਤਾ ਤੁਸੀਂ ਦੱਸ ਦਿਓ ਕਿਹੜਾ ਦਿੱਤਾ, ਇੱਕ ਵੀ ਪ੍ਰੋਜੈਕਟ ਗਣਾ ਦਿਓ। ਔਰ ਉਲਟਾ ਤੁਸੀਂ ਸਾਡੀ ਯੂਨੀਵਰਸਿਟੀ ਖੋਲਣ ਲੱਗ ਗਏ, ਤੁਸੀਂ ਸਾਡਾ ਚੰਡੀਗੜ੍ਹ ਖੋਲਣ ਲੱਗ ਗਏ ਸੀ, ਉਹ ਤਾਂ ਰੌਲਾ ਪਿਆ ਰੁਕ ਗਏ, ਤੁਸੀਂ ਆ ਸਾਡੇ ਬੀਬੀਐਮਬੀ ਦਾ ਮੈਂਬਰ ਖੋਲਿਆ, ਕੋਈ ਇੱਕ ਕੰਮ ਤਾਂ ਦੱਸ ਦਿਓ। ਸਾਡੇ ਸੈਂਟਰਲ ਫੋਰਸ ਬਾਤੀ ਲਿਆ ਕੇ ਭਾਖੜਾ ਤੇ, ਤੁਸੀਂ ਤੁਹਾਡੀਆਂ ਭਾਖੜਾ ਤੇ ਪੌਂਗ ਦੇ ਵਿੱਚੋਂ ਇੰਨਾ ਪਾਣੀ ਛੱਡਿਆ ਗਿਆ ਕਿ ਸਾਡੇ ਫਲੱਡ ਆ ਗਿਆ, ਸਾਡਾ 5000 ਏਕੜ ਡੁੱਬ ਗਈ, ਸਾਡੇ 1996 ਪਿੰਡ ਬਰਬਾਦ ਹੋ ਗਏ, ਤੁਸੀਂ ਉਹਨਾਂ ਦੀ ਇਨਕੁਆਇਰੀ ਕਿਉਂ ਨਹੀਂ ਕਰਦੇ ਕਿ ਭਾਖੜਾ ਦੀ ਤੇ ਪੌਂਗ ਦੀ? ਆ ਪੰਜਾਬ ਸਰਕਾਰ ਨੂੰ ਵੀ ਕਿਹਾ ਅਸੀਂ, ਤੁਸੀਂ ਇਨਕੁਆਇਰੀ ਤਾਂ ਮੰਗ ਲਓ, ਇਹਨਾਂ ਨੇ ਮੰਨੀ ਨਹੀਂ। ਅਸੀਂ ਕਿਹਾ ਰਣਜੀਤ ਡੈਮ ਦੀ ਕਰ ਲਓ ਇਨਕੁਆਇਰੀ, ਕੀਤੀ ਨਹੀਂ। ਇਹ ਜੋ ਸਰਕਾਰਾਂ ਨੇ ਨਾ ਬੇਟਾ, ਇਹਨਾਂ ਨੇ ਸਾਡੀ ਸਭ ਤੋਂ ਦੁੱਖ ਦੀ ਗੱਲ ਕੀ ਹੈ ਕਿ ਰਾਜਸਥਾਨ ਦੀ ਹੋਵੇ ਜਾਂ ਹਰਿਆਣੇ ਦੀ ਹੋਵੇ, ਉਹਨਾਂ ਨੇ ਕਰਪਸ਼ਨਾਂ ਕੀਤੀਆਂ ਪਰ ਉਹਨਾਂ ਨੇ ਆਪਦੇ ਸਟੇਟ ਲਈ ਕੁਛ ਨਾ ਕੁਛ ਕੀਤਾ। ਸਾਡੇ ਵਾਲਿਆਂ ਨੇ ਸਟੇਟ ਨੂੰ ਵੇਚਤਾ, ਤੁਹਾਡੇ ਅਧਿਕਾਰ ਵੇਚਤੇ। ਮੈਨੂੰ ਦੱਸੋ ਆ ਕੀ ਹੈ ਸਰਕਾਰ ਨੇ, ਹੁਣੇ ਜਿਹੜੇ PCS ਦੇ ਐਗਜ਼ਾਮ ਹੁੰਦੇ ਆ 25% ਤੋਂ ਘਟਾ ਕੇ ਪੰਜਾਬੀ ਦੀ ਮਾਤਰਾ ਉਹ 'ਚ 5% ਨਹੀਂ ਕਰਤੀ। ਕਿਉਂ ਕੀਤੀ ਗਈ ਹੈ? ਕਿ ਤੁਹਾਡੇ ਆਪਦੇ ਮੁੰਡਿਆਂ ਨੂੰ ਨੌਕਰੀ ਨਾ ਮਿਲੇ, ਬਾਹਰ ਵਾਲਿਆਂ ਨੂੰ ਮਿਲੇ। ਇਸੇ ਲਈ ਤੁਹਾਡੇ 7 ਸਬ ਇੰਸਪੈਕਟਰ ਰੱਖੇ ਗਏ, 6 ਬਾਹਰਲੇ, 230 ਬਿਜਲੀ ਬੋਰਡ 'ਚ ਬੰਦੇ ਰੱਖੇ ਗਏ, 180 ਬਾਹਰਲੇ। ਇਹ ਕੀ ਹੋ ਰਿਹਾ? ਇਹ ਸਾਡੀਆਂ ਸਰਕਾਰਾਂ, ਆਈ ਐਮ ਸੋਰੀ ਟੂ ਸੇ, ਬਟ ਇਹ ਲੁਟੇਰੇ ਸੀ, ਸਾਰੇ ਰਲੇ ਮਿਲੇ। ਜੇ ਨਹੀਂ ਤਾਂ ਇਹ 10 ਦਿਨ ਸਾਹਮਣੇ ਖੜ ਕੇ ਕਿ 1 ਨੰਬਰ ਦਾ ਸੂਬਾ ਅਖੀਰ ਤੇ ਕਿਵੇਂ ਪਹੁੰਚ ਗਿਆ। ਇਹ 10 ਦਿਨ ਰੇਤਾ ਇਹਨਾਂ ਨੇ ਕਰਪਸ਼ਨ ਕੀਤੀ ਕਿ ਨਹੀਂ? ਕੇਜਰੀਵਾਲ ਨੇ ਕਿਹਾ ਸੀ 21000 ਕਰੋੜ ਦਾ ਰੈਵੀਨਿਊ ਵਧਾਊਗਾ, ਕਰਪਸ਼ਨ ਹੈ, ਕਿਹਾ ਸੀ ਔਨ ਰਿਕਾਰਡ ਕਿਹਾ ਸੀ। ਹੁਣ ਦੱਸੇ ਰੈਵੀਨਿਊ ਕਿੰਨਾ? 288 ਕਰੋੜ। ਬਾਕੀ ਕਿੱਧਰ ਗਿਆ ਜਿਹੜਾ ਮਿਸਟਰ ਕੇਜਰੀਵਾਲ ਨੇ ਕਿਹਾ? ਦੱਸ ਦੇ ਕਿੱਥੇ ਗਿਆ ਬਾਕੀ? ਨਹੀਂ ਇਹਨਾਂ ਦੀ ਜੇਬ 'ਚ ਜਾ ਰਿਹਾ ਜਿਹੜਾ ਪਹਿਲਾਂ ਕਾਂਗਰਸੀਆਂ ਦੀ ਸੀ, ਉਦੋਂ ਪਹਿਲਾਂ ਬੀਜੇਪੀ ਤੇ ਅਕਾਲੀਆਂ ਦੀ ਜੇਬ 'ਚ ਸੀ।

0: ਕਿਸੇ ਮੰਤਰੀ ਦੀ ਕਿਸੇ ਐਮਐਲਏ ਦੀ ਕੋਠੀ ਛੋਟੀ ਹੋਈ ਹੈ, ਵੱਧ ਗਈਆਂ ਆ ਇੱਥੋਂ ਵਾਲੇ ਐਮਐਲਏ ਦੇ ਸੌਖਤਾ ਵੀ ਵੱਧ ਗਏ। ਪੁੱਛ ਲਓ ਲੋਕਾਂ ਨੂੰ ਕਿੰਨੇ ਕਿੱਲੇ ਹੋ ਗਏ ਨੇ, ਦੱਸ ਦੇਣਗੇ ਲੋਕ ਆਮ, ਤੁਸੀਂ ਪੁੱਛ ਲਿਓ ਜੇ ਜਾ ਕੇ।
1: ਮਤਲਬ ਹੁਣ ਆਮ ਆਦਮੀ ਨਹੀਂ ਰਹਿ ਗਏ
0: ਬੇਟਾ, ਕਿੱਥੇ ਨੇ? ਇਹ ਤਾਂ ਆਉਂਦੇ ਸੀ ਅਸੀਂ ਸੁੱਖ ਵਿਲਾਸ ਢਾਵਾਂਗੇ, ਇਹ ਤਾਂ ਆਉਂਦੇ ਸੀ ਅਸੀਂ ਸਿਸਮਾਂ ਵਾਲਾ ਮਹਿਲ ਢਾਵਾਂਗੇ। ਗਲਤ ਬਣੇ ਆ, ਮੈਂ ਵੀ ਆਉਣਾ ਤੁਹਾਨੂੰ ਹੁਣ ਢਾਉਂਦੇ ਕਿਉਂ ਨੀ? ਕਿਉਂਕਿ ਉੱਥੇ ਪਲੋਟ ਲੈ ਲਏ ਇਹਨਾਂ ਨੇ, ਇਹਨਾਂ ਨੇ ਤਾਂ ਕੰਢੀ ਵਾਲੀ ਪਾਲਿਸੀ ਲੈ ਆਂਦੀ ਜਿਹਦੇ ਚ 2.5 ਏਕੜ ਤੋਂ ਲੈ ਕੇ 1.25 ਏਕੜ ਤੱਕ ਇਹ ਫਾਰਮ ਹਾਊਸ ਕੱਟਣਗੇ।
1: ਆਮ ਆਦਮੀ ਪਾਰਟੀ ਦੇ MP ਅਸ਼ੋਕ ਮਿੱਤਲ ਤੇ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਹਰਾਂ ਦੇ ਘਰ ED ਪਹੁੰਚਦੀ ਆ, ਔਰ ਸੰਜੀਵ ਅਰੋੜਾ ਦੇ ਘਰ ਤਾਂ ਲਗਭਗ 30 ਘੰਟੇ ਤੱਕ ਰੇਡ ਚੱਲਦੀ ਰਹਿੰਦੀ ਹੈ। ਇਹ ਸਾਰਾ ਕੁਝ ਉਦੋਂ ਹੁੰਦਾ ਹੈ ਜਦੋਂ ਰਾਘਵ ਚੱਡਾ ਨੂੰ ਡਿਪਟੀ ਲੀਡਰ ਤੋਂ ਹਟਾ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਲਗਾਇਆ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਆਪਸੀ ਟਸਲ ਹੈ BJP ਆਮ ਆਦਮੀ ਪਾਰਟੀ ਦੀ?
0: ਮੈਨੂੰ ਇਹ ਦੱਸੋ ਲੈ ਵੀ ਰਾਘਵ ਚੱਡਾ ਦੀ ਤੇ ਉਹਨਾਂ ਦੀ ਟਸਲ ਹੋ ਗਈ ਨਾ, ਟਸਲ ਹੋਈ ਨਾ ਹੁਣ, ਇਹ ਚ ED ਕਿੱਥੋਂ ਆ ਗਈ,
1: ਕਿਵੇਂ ਆਈ ED?
0: ਤੁਹਾਨੂੰ ਨਹੀਂ ਪਤਾ ਕਿਹਨੇ ਜਾ ਕੇ ਇਨਫੋਰਮੇਸ਼ਨ ਦਿੱਤੀ? ਇਨਫੋਰਮੇਸ਼ਨ ਤਾਂ ਪਹਿਲਾਂ ਹੀ ਸੀ।
1: ਮਤਲਬ ਜਿਹੜੀ ਗੱਲ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਰਾਘਵ ਚੱਡਾ ਇਨਫੋਰਮੇਸ਼ਨ ਦੇ ਰਿਹਾ, ਤੁਸੀਂ ਉਹਨੂੰ ਵੈਰੀਫਾਈ ਕਰ ਰਹੇ
0: ਹੋ? ਲੈ ਪਹਿਲਾਂ ਤੁਸੀਂ ਮਾਰੀ ਨਹੀਂ ਰੇਡ, ਹੁਣ ਕਿਹੜਾ ਰੀਜ਼ਨ ਹੋਇਆ ਉਹ ਦੱਸ ਦੇਣ ਤੇ, ਪਹਿਲਾਂ ਕਿਹੜਾ ਰੀਜ਼ਨ ਹੋਇਆ ਸੀ ਰੇਡ ਨਾ ਮਾਰਨ ਦਾ? ਇਹ ਜਿਹੜੇ ਕਹਿ ਰਹੇ ਨੇ ਇਹਨਾਂ ਦੇ ਵੀ ਰੇਡ ਵੱਜੇ, ਇਹਨਾਂ ਦੇ ਵੀ ਇੰਨਾ ਕੁਛ ਹੀ ਨਿਕਲੂਗਾ, ਇਹਨਾਂ ਦੀਆਂ ਜਾਇਦਾਦਾਂ ਤਾਂ ਚੈੱਕ ਕਰੋ ਬੇਟਾ। ਤੁਸੀਂ ਬਿਕਰਮ ਸਿੰਘ ਮਜੀਠੀਆ ਤੇ ਕੇਸ ਚੱਲਿਆ, ਡਰੱਗ ਵਾਲਾ ਤੇ ਮੇਰਾ ਰੌਲਾ ਪਾਈ ਗਏ ਆ, ਆ ਜਾਇਦਾਦ ਵਾਲਾ ਕੇਸ ਸੀ ਆਈ ਸੀ ਨਾ। ਮੈਨੂੰ ਦੱਸੋ 92 ਤੋਂ ਲੈ ਕੇ ਹੁਣ ਤੱਕ ਜਿੰਨੇ ਪੋਲੀਟੀਸ਼ੀਅਨ ਨੇ ਵੱਡੇ ਅਹੁਦਿਆਂ ਤੇ ਰਹੇ ਨੇ, ਉਹਨਾਂ ਦੀ ਜਾਇਦਾਦ ਦੀ ਜਾਂਚ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਦੇ ਮਹਿਲ ਕਿੱਥੋਂ ਬਣ ਗਏ? ਆ ਹੁਣ ਵਾਲਿਆਂ ਦੇ ਕਿੰਨੀਆਂ ਵੱਡੀਆਂ ਵੱਡੀਆਂ ਮਹਿਲ ਪੈ ਗਏ ਨੇ, ਇਹ ਕਿੱਥੋਂ ਪੈ ਗਏ? ਇਦੋਂ ਪਹਿਲਾਂ ਵਾਲਿਆਂ ਦੇ ਵੀ, ਉਦੋਂ ਪਹਿਲਾਂ ਵਾਲਿਆਂ ਦੇ ਵੀ, ਇਹ ਮਹਿਲ ਕਿੱਥੋਂ ਪੈ ਗਏ ਨੇ? ਇਹ ਮਹਿਲ ਕਿਹਨੇ ਪਾਤੇ ਨੇ,
1: ਕਿਵੇਂ ਪਏ?
0: ਕਰਪਸ਼ਨ
1: ਫਿਰ ਲੋਕ ਕਿਉਂ ਬਾਰ-ਬਾਰ ਸਰ ਇਹਨਾਂ ਨੂੰ ਜਿਤਾਈ ਜਾ ਰਹੇ ਨੇ?
0: ਬੇਟਾ ਮੈਂ ਲੋਕਾਂ ਦੇ ਮਾਮਲੇ 'ਚ ਇੱਕ ਗੱਲ ਦੱਸਦਾ ਤੁਹਾਨੂੰ, ਲੋਕਾਂ ਕੋਲੇ ਕੋਈ ਆਪਸ਼ਨ ਨਹੀਂ ਸੀ, ਫਿਰ ਉਹਨਾਂ ਨੂੰ ਲੱਗਿਆ ਸ਼ਾਇਦ ਇੱਕ ਆਪਸ਼ਨ ਆ ਗਿਆ ਆਮ ਆਦਮੀ ਪਾਰਟੀ, ਆਹੀ ਲੱਗਿਆ, ਫਿਰ ਉਹਨਾਂ ਨੇ ਵੋਟ ਪਾਤੀ ਜਿਤਾ ਤੇ, ਇਹ ਉਦੋਂ ਵੀ ਭੈੜੇ ਨਿਕਲੇ। ਲੋਕਾਂ ਨਾਲ ਧੋਖਾ ਹੋਇਆ, ਲੋਕਾਂ ਨੇ ਆਪਦੇ ਵੱਲੋਂ ਇਨਕਲਾਬ ਕਰਤਾ ਸੀ, ਲੋਕਾਂ ਨੇ ਇਨਕਲਾਬ ਕਰਤਾ ਸੀ, ਇਹ ਤਾਂ ਇਹਨਾਂ ਨੇ ਉਹਨਾਂ ਗੱਲਾਂ ਤੇ ਪੂਰੇ ਨਹੀਂ ਉਤਰੇ ਜੋ ਇਹਨਾਂ ਨੇ ਕਹੀਆਂ ਸੀ, ਨਹੀਂ ਤਾਂ ਮੈਨੂੰ ਦੱਸੋ 21,000 ਰੇਤੇ ਵਾਲਾ ਕਿੱਧਰ ਗਿਆ, 21,000 ਕਰੋੜ। ਲੋਕਾਂ ਕੋਲੇ ਕੋਈ ਆਪਸ਼ਨ ਹੀ ਨਹੀਂ, ਵਿਚਾਰਿਆਂ ਕੋਲੇ ਕੋਈ ਇਮਾਨਦਾਰ ਵਿਕਲਪ ਹੀ ਨਹੀਂ, ਮਾੜਾ ਜਿਹਾ ਲੱਗਿਆ ਕਿ ਸਹੀ ਹੋ ਸਕਦੇ ਨੇ, ਉਹਨਾਂ ਨੇ ਵੋਟ ਪਾਤੀ, ਅਸੀਂ ਤਾਂ ਰੌਲਾ ਪਾਇਆ, ਉਹ ਨਾ ਪਾਓ, ਇਹਨਾਂ ਦੀਆਂ ਪਾਲਿਸੀਆਂ ਸਹੀ ਨਹੀਂ ਗੀਆਂ, ਪਰ ਇਹ ਮੰਨੇ ਹੀ ਨਹੀਂ, ਮੈਂ ਨਿਤਨੇਮ ਵਾਂਗੂ ਬੋਲ ਰਿਹਾ। ਮੈਂ ਇਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਪਾਲਿਸੀ ਦੀ ਡਿਟੇਲ ਲੈ ਲਓ, ਜੇ ਤੁਸੀਂ ਪਾਲਿਸੀ ਦੀ ਡਿਟੇਲ ਤੇ ਵੋਟ ਪਾਓਗੇ ਤਾਂ ਤੁਸੀਂ ਬਚ ਜਾਓਗੇ, ਨਹੀਂ ਤਾਂ ਤੁਸੀਂ ਚਲੇ ਜਾਓਗੇ। ਮੈਨੂੰ ਆਂਦੇ ਜੀ ਕਿਵੇਂ, ਮੈਂ ਕਿਹਾ ਤੁਹਾਨੂੰ ਜਦੋਂ ਇਹਨਾਂ ਨੇ ਕਿਹਾ ਸੀ ਕਿ ਰੇਤ ਰੈਵਨਿਊ ਵਧਾ ਦੇਵਾਂਗੇ, ਤੁਸੀਂ ਪੁੱਛਿਆ ਸੀ ਕਿਵੇਂ ਵਧਾਉਂਗੇ, ਬਸ ਆ ਕਿਵੇਂ ਪੁੱਛਣਾ ਸ਼ੁਰੂ ਕਰ ਲਓ। ਇਹਨਾਂ ਨੇ ਕਿਹਾ ਨਸ਼ੇ ਹਟਾ ਦੇਵਾਂਗੇ, ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੱਕ ਕੇ ਸੌਂਹ ਖਾ ਲਈ ਸੀ, ਸਿਰਫ ਇੰਨਾ ਪੁੱਛ ਲੈਣਾ ਸੀ ਕਿ ਕਿਵੇਂ ਹਟਾਏਗਾ, ਕੀ ਜੇਲ੍ਹਾਂ ਦੀ ਰਿਪੋਰਟ, ਉੱਥੇ ਫਲੈਂਗ ਵਾਂਗੂ ਜਾਂਚ ਹੋਊਗੀ ਮਹੀਨੇ 'ਚ 2 ਵਾਰੀ, ਕਿੰਨੀਆਂ ਕੁ ਜੇਲ੍ਹਾਂ ਨੇ, ਔਰ ਉਸ ਤੋਂ ਬਾਅਦ ਉਹ ਰਿਪੋਰਟ ਵਿਧਾਨ ਸਭਾ 'ਚ ਪੇਸ਼ ਹੋਊਗੀ, ਇੰਨਾ ਕੁ ਪੁੱਛ ਲਓ। ਐ 35 ਤੋਂ 40 ਮਸਲੇ ਨੇ ਜਿਨ੍ਹਾਂ ਦੀ ਡਿਟੇਲ ਕਿ ਪਹਿਲਾਂ ਕੀ ਸੀ, ਖਰਾਬ ਕਿਵੇਂ ਹੋਇਆ, ਬਿਹਤਰ ਕਿਵੇਂ ਹੋ ਸਕਦੇ ਆ, ਉਹ ਡਿਟੇਲ ਤੁਸੀਂ ਕਰ ਲਓ, ਸਹੀ ਹੋ ਜੂਗਾ ਸਾਰਾ ਕੁਛ।
1: ਕੀ ਤੁਸੀਂ ਇੰਨੇ ਸਮੇਂ ਪਹਿਲਾਂ ਫਿਲਮਾਂ ਕਰਦੇ ਸੀ, ਤੁਸੀਂ ਫਿਲਮਾਂ ਛੱਡ ਕੇ ਤੁਸੀਂ ਇੱਧਰ ਲੋਕਾਂ ਨੂੰ ਹੁੱਬ-ਹੁੱਬ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਹੀ ਹੈ ਕਿ ਗਲਤ ਹੈ? ਮੇਰਾ ਇਹ ਲਾਸਟ ਸਵਾਲ ਹੈ ਕਿ ਲੋਕਾਂ ਨੂੰ ਅਸਰ ਹੋ ਰਿਹਾ ਤੁਹਾਡੀਆਂ ਗੱਲਾਂ ਦਾ?
0: ਬੇਟਾ ਇਹ ਤਾਂ ਤੁਸੀਂ ਬਿਹਤਰ ਦੱਸ ਸਕਦੇ ਹੋ, ਮੈਨੂੰ ਤਾਂ ਨਹੀਂ ਪਤਾ ਗਾ, ਮੈਨੂੰ ਤਾਂ ਇਹ ਪਤਾ ਕਿ ਮੈਂ ਕਰ ਰਿਹਾ ਇਹ ਕੰਮ, ਮੇਰੇ ਤਾਂ ਜਿੰਮੇ ਆਹੀ ਹੈ ਨਾ, ਮੇਰੇ ਪੱਲੇ ਇਹ ਤਾਂ ਨੀਗਾ ਕਿ ਮੈਂ ਉਹਨਾਂ ਦੇ ਅੰਦਰ ਕੋਈ ਚਾਬੀ ਮਰੋੜ ਦਿਆਂ ਕਿ ਕਵਾਂ ਅਸਰ ਹੋ ਜੇ ਤੇਰੇ ਤੇ, ਮੈਂ ਤਾਂ ਆਹੀ ਕਰ ਸਕਦਾ। ਕਿਹੜਾ ਮੁੱਦਾ ਜਿਹੜਾ ਅਸੀਂ ਡਿਟੇਲ ਨਹੀਂ ਦਿੱਤੀ, ਅਸੀਂ ਇਕੱਲਾ ਇਹ ਨਹੀਂ ਕਹਿ ਰਹੇ ਕਿ ਗਲਤ ਹੈ, ਅਸੀਂ ਨਾਲ ਉਹਦੀ ਡਿਟੇਲ ਵੀ ਦੱਸ ਰਹੇ ਸਹੀ ਕਿਵੇਂ।

0: ਪੁਣੇ ਦਾ ਹਾਈਵੇ ਦਾ ਮਸਲਾ ਹੋਇਆ ਹਿਮਾਚਲ, ਉਹਨਾਂ ਨੇ ਟੈਕਸ ਵਧਾਤਾ
1: ਜੀ।
0: ਤੁਸੀਂ ਉੱਥੇ 40 ਤੋਂ 50 ਕਿਲੋਮੀਟਰ ਅੱਗੇ ਜਾਓ, ਜਿਵੇਂ ਹਿਮਾਚਲ ਚ ਪ੍ਰਵੇਸ਼ ਕਰਦੇ ਹੋ, ਤੁਹਾਨੂੰ 2 ਤੋਂ 2500 ਰੁਪਇਆ ਪੇ ਕਰਨਾ ਪੈਂਦਾ। ਜਦੋਂ ਹਿਮਾਚਲ ਵਾਲੇ ਪੰਜਾਬ ਚ ਆਉਂਦੇ ਨੇ ਤੁਹਾਨੂੰ 40 ਰੁਪਏ ਦੇਣੇ ਪੈਂਦੇ ਆ। ਅਸੀਂ ਕਿਹਾ ਪੰਜਾਬ ਗੌਰਮੈਂਟ ਟੈਕਸ ਲਾਵੇ ਬਦਲੇ ਚ, ਜਾਂ ਤਾਂ ਉਹ ਟੈਕਸ ਖਤਮ ਕਰ ਦੇਣਗੇ ਜਾਂ ਫਿਰ ਸਾਡੀ ਸਰਕਾਰ ਦਾ ਰੈਵਨਿਊ ਵਧੂਗਾ। ਦੋਵਾਂ ਚੋਂ ਇੱਕ ਗੱਲ ਤਾਂ ਹੋਵੇ, ਕੀਤਾ ਹਾਲਤੀ ਕਿ ਨਹੀਂ ਕੀਤਾ। ਕੀ ਹੋ ਰਿਹਾ ਕਿ ਸਰਕਾਰਾਂ ਇਹ ਆਪਦੀ ਮਰਜ਼ੀ ਨਾਲ ਨਹੀਂ ਚੱਲ ਰਹੀਆਂ। ਇਹਨਾਂ ਸਰਕਾਰਾਂ ਨੂੰ ਦਿੱਲੀ ਤੋਂ ਇਸ਼ਾਰਾ ਆਉਂਦਾ ਹੈ, ਔਰ ਦਿੱਲੀ ਤੁਹਾਡੇ ਕਦੇ ਵੀ ਵਫ਼ਾਦਾਰ ਨਹੀਂ ਰਹੀ। ਤੁਹਾਡਾ ਫੈਡਰਲ ਸਟਰਕਚਰ ਇਹਨਾਂ ਨੇ ਨੈਸ਼ਨਲਾਈਜ਼ ਕਰਤਾ, ਤੁਹਾਡੇ ਅਧਿਕਾਰ ਖੋ ਕੇ ਲੈ ਗਏ, ਤੁਹਾਨੂੰ ਪੰਗੂ ਬਣਾਤਾ ਇਹਨਾਂ ਨੇ। ਕਿਹਨੇ GST ਵਾਲੀ ਗੱਲ ਕਹੀ ਸੀਗੀ? ਕੌਣ ਸੀ ਸਾਡਾ ਫਾਈਨਾਂਸ ਮਿਨਿਸਟਰ? ਕੌਣ ਸੀ ਉਦੋਂ ਦੀ ਸਰਕਾਰ ਜਿਹਨੇ ਲਿਖ ਕੇ ਦਿੱਤਾ ਕਿ ਸੈਂਟਰ ਕੁਲੈਕਟ ਉਹ ਕਲੈਕਸ਼ਨ ਕਰਦੇ, ਅਸੀਂ ਉਹਨਾਂ ਅੱਗੇ ਭਿਖਾਰੀ ਬਣ ਕੇ ਖੜ ਜਾਂਦੇ ਹਾਂ? ਕਿਹਨੇ ਕੀਤਾ ਇਹ? ਕਿਉਂ ਨੀ ਇਹਨਾਂ ਨੂੰ ਸਮਝ ਆਈ ਉਦੋਂ ਕਿ ਕਲੈਕਸ਼ਨ ਪੰਜਾਬ ਕਰੇ, ਮਤਲਬ ਸਾਰੀਆਂ ਸਟੇਟਾਂ ਕਰਨ, ਆਪਦੀ ਮਰਜ਼ੀ ਨਾਲ ਉਹਨਾਂ ਦਾ ਹਿੱਸਾ ਦੇ ਦੇਣ? ਉਲਟਾ ਵੀ ਤਾਂ ਹੋ ਸਕਦਾ ਸੀ
1: ਜੀ,
0: ਕਿਉਂ ਨੀ ਹੋਇਆ ਇਹ? ਇੱਕ ਗੱਲ, ਆਪ ਬਿੱਲ ਜੋ ਬਣਾ ਰਹੇ ਹੈ 66 ਤੋਂ ਲੈ ਕੇ ਬੇਟਾ ਹੁਣ ਤੱਕ ਇਹ ਹਿਸਟਰੀ ਚ ਨਹੀਂ ਹੋਇਆ ਪੰਜਾਬ ਦੀ, ਚ ਕਿ ਪੰਜਾਬ ਚ ਕੋਈ ਮੋਰਚਾ ਲੱਗੇ ਕੋਈ ਮੰਗ ਲਈ ਔਰ ਉਹਦੀ ਗੱਲ ਮੰਨ ਲਈ ਜਾਵੇ ਤੇ ਅਸੈਂਬਲੀ ਬਣਾ ਕੇ ਕਾਨੂੰਨ ਲਾਗੂ ਕਰਦੇ। ਇਹ ਹੋਇਆ ਨਹੀਂ ਹਾਲਤੀ, ਹੁਣ ਜਾ ਰਿਹਾ। ਇਸੇ ਕਰਕੇ ਇਹਨਾਂ ਪਾਰਟੀਆਂ ਦੀ ਜਾਨ ਨਿਕਲੀ ਹੋਈ ਹੈ ਤੇ ਉਹਨਾਂ ਬੁੱਧੀਜੀਵੀਆਂ ਦੀ, ਜਿਹੜੇ ਬੜੇ ਚਿਰ ਦੇ ਰੌਲਾ ਪਾਉਂਦੇ ਨੇ, ਕੀਤਾ ਕੱਖ ਨਹੀਂ। ਨਾ ਉਹ ਕਿਸੇ ਫਲੱਡ ਚ ਖੜਦੇ ਨੇ, ਨਾ ਕਿਸੇ ਬੰਦੇ ਕੋਲੇ ਖੜਦੇ ਨੇ ਜਿਹਦੇ ਨਾਲ ਧੱਕਾ ਹੋਇਆ ਹੋਵੇ, ਨਾ ਕਿਸੇ ਹਾਈਵੇ ਤੇ ਖੜਦੇ ਨੇ ਜਾਂ ਕਿਸੇ ਬੁੱਢੇ ਨਾਲੇ ਤੇ ਖੜਦੇ ਨੇ। ਉਹ ਸਿਰਫ ਇਹਨਾਂ ਸਰਕਾਰਾਂ ਦੀ ਪੈਰਵਾਈ ਕਰਦੇ ਨੇ, ਉਹ ਸਰਕਾਰਾਂ ਜਿਨ੍ਹਾਂ ਨੇ ਪੰਜਾਬ ਨੂੰ 1 ਨੰਬਰ ਤੋਂ ਖੀਰ ਤੇ ਲੈ ਆਂਦਾ। ਨਹੀਂ ਤਾਂ ਮੈਨੂੰ ਦੱਸੋ, ਆਹ ਜਿਹੜੇ ਪੁਲਿਸ ਅਫੀਸਰ ਨੇ ਕਮਾਊ ਪੁੱਤ, ਇਹ ਸਾਰੀਆਂ ਸਰਕਾਰਾਂ ਚ ਕਿਉਂ ਹੁੰਦੇ ਨੇ? ਕਮਾਊ ਪੁੱਤ ਕਹਿ ਤਾਂ ਦਿੱਤਾ ਮੈਂ,
1: ਸਾਰੇ ਤਾਂ ਕਮਾਊ ਪੁੱਤ ਨਹੀਂ ਹੋ ਸਕਦੇ,
0: ਜ਼ਿਆਦਾਤਰ ਨੇ। ਵੇਖ ਲਓ ਕਿਹੜੇ, ਪਹਿਲੀ ਅਕਾਲੀ BJP ਵੇਲੇ ਵੀ ਸੀ, ਗੱਲ ਕਾਂਗਰਸੀਆਂ ਵੇਲੇ ਵੀ ਸੀ, ਹੁਣ ਵੀ ਨੇ। ਕਮਾਊ ਪੁੱਤ ਸਾਰੇ ਨਹੀਂ ਹੁੰਦੇ ਬੱਚੇ, ਕੋਈ ਕੋਈ ਹੁੰਦਾ, ਉਹ ਹੈਗੇ ਕਿ ਨਹੀਂ। ਹੁਣ ਪੰਜਾਬ ਦਾ ਧੱਕਾ ਵੇਖੋ, DGP ਤੋਂ ਲੈ ਕੇ ਥੱਲੇ ਤੱਕ, ਚੀਫ ਸੈਕਟਰੀ ਤੋਂ ਲੈ ਕੇ ਥੱਲੇ ਤੱਕ, ਕਿਹੜਾ ਪੰਜਾਬੀ ਬੱਚਿਆ?
1: ਰੀਜ਼ਨ ਕੀ ਹੈ ਕਿ ਪੰਜਾਬੀ ਖੁਦ ਇੰਟਰਸਟ ਨਹੀਂ ਲੈ ਰਹੇ ਕਿ ਅਸੀਂ ਆਫੀਸਰ ਬਣੀਏ?
0: ਬੇਟਾ ਸਾਡੀਆਂ ਸਰਕਾਰਾਂ ਇਹ ਲੁਟੇਰੇ ਸੀਗੇ, ਇਹਨਾਂ ਨੇ ਪੰਜਾਬ ਨੂੰ ਵੇਚਤਾ, ਤੁਹਾਡੀ ਜਵਾਨੀ ਦਾ ਸੌਦਾ ਕੀਤਾ। ਇਹਨਾਂ ਨੇ ਖੁਸ਼ ਹੁੰਦੇ ਨੇ ਕਿ ਮੁੰਡੇ ਸਾਡੇ ਬਾਹਰ ਜਾ ਰਹੇ ਨੇ, ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਤੁਹਾਡੀ, ਤੁਹਾਡੀਆਂ ਨੌਕਰੀਆਂ ਬਾਹਰਲਿਆਂ ਨੂੰ ਜਾ ਰਹੀਆਂ। ਕੌਣ, ਕਿਹਨੇ ਫੈਸਲਾ ਕੀਤਾ ਕਿ 25% ਤੋਂ ਘਟਾ ਕੇ 5% ਕਰ ਦਿਓ? ਸੇਮ ਐਗਜ਼ਾਮ ਰਾਜਸਥਾਨ ਚ ਹੁੰਦੇ ਨੇ, ਉੱਥੇ 29% ਹੈ, ਤੇ ਕੌਣ ਬਣੂਗਾ ਤੁਹਾਡਾ SDM, ਕੌਣ ਬਣੂਗਾ ਤੁਹਾਡਾ DSP? ਕਿਹੜਾ ਬੰਦੇ ਨੇ ਡਾਕਖਾਨੇ ਚ ਬਹਿ ਕੇ ਕਿਹਾ ਅੰਮ੍ਰਿਤਸਰ ਦੇ ਮੈਨੂੰ ਪੰਜਾਬੀ ਨਹੀਂ ਆਉਂਦੀ? ਕਿਹਾ ਕਿ ਨਹੀਂ ਕਿਹਾ
1: ਜੀ?
0: ਕੀ ਇਸ ਪੰਜਾਬ ਚ ਹੋ ਨਹੀਂ ਰਿਹਾ ਇਹ? ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ ਚ ਸਾਡੇ ਕਿਉਂ ਨੀ ਬਣ ਰਿਹਾ ਡੋਮੀਸੇਲ ਦਾ? ਇਹ ਸਰਕਾਰਾਂ ਨੂੰ ਲਿਖ ਲਿਖ ਕੇ ਭੇਜਤਾ ਸੀ, ਮੁੰਡੇ ਮਰੀ ਜਾ ਰਹੇ ਨੇ।
1: ਸੁਖਪਾਲ ਖਹਿਰਾ ਵੀ ਮੰਗ ਕਰ ਹੀ ਰਹੇ ਨੇ ਲੰਬੇ ਸਮੇਂ
0: ਬੇਟਾ। ਸੁਖਪਾਲ ਖਹਿਰਾ ਜੀ ਨੂੰ ਮੈਂ ਇੱਥੇ ਖੜ ਕੇ ਪੁੱਛਿਆ ਸੀ, ਜਿਹੜੀ ਮੰਗ ਤੁਸੀਂ ਕਰ ਰਹੇ ਹੋ ਤੁਹਾਡੀ ਪਾਰਟੀ ਸਹਿਮਤ ਆ ਉਹਦੇ ਲਈ? ਉਹ ਬਿੱਲ ਪਾਰਟੀ ਵੱਲੋਂ ਪਵਾਓ ਖਾਂ। ਉਹਨਾਂ ਦਾ ਜਵਾਬ ਸੀ, ਨਹੀਂ ਸਾਡੀ ਪਾਰਟੀ ਇੰਟਰਸਟਡ ਨਹੀਂ ਜੀ, ਵਟ ਕੈਨ ਆਈ ਡੂ। ਅਸੀਂ 8 ਪੇਜ ਦਾ ਪ੍ਰੋਪਰ ਜੈਨੂਅਨ ਬਿੱਲ ਬਣਾ ਕੇ ਇਹਨਾਂ ਨੂੰ 1 ਸਾਲ ਪਹਿਲਾਂ ਦਿੱਤਾ ਹੈ, ਬਲਕਿ 1.5 ਸਾਲ ਹੀ ਉਹ ਚੱਲਿਆ ਹੁਣ ਤਾਂ। ਉਹਦੇ ਚ ਲਿਖਿਆ ਕਿ ਪੰਜਾਬ ਦੀ ਜ਼ਮੀਨ ਸਿਰਫ ਐਗਰੀਕਲਚਰਲਿਸਟ ਖਰੀਦੂਗਾ
1: ਜੀ,
0: ਜਾਂ ਉਹਦੇ ਨਾਲ ਜੁੜੇ ਹੋਏ ਲੋਕ, ਔਰ ਉਹ ਪੰਜਾਬ ਦਾ ਡੋਮੀਸੇਲ ਹੋਵੇ। ਅਸੀਂ ਲਿਖਿਆ ਉਹ ਚ ਜਿਹੜੇ ਬੰਦੇ ਬਾਹਰੋਂ ਆਉਣ, ਜਿੰਨੇ ਵੀ ਬਾਹਰੋਂ ਆਉਣ, ਉਹਨਾਂ ਨੂੰ ਡੋਮੀਸੇਲ ਸਰਟੀਫਿਕੇਟ ਮਿਲਣ ਲਈ 15 ਤੋਂ 25 ਸਾਲ ਚਾਹੀਦੇ ਨੇ। ਉਹ ਕਲਚਰ ਨੂੰ ਜਾਣਤਾ ਲੈਣ, ਫਿਰ ਵੋਟ ਪਾਉਣਗੇ। ਆ SIR ਆ ਰਿਹਾ, ਇਹਦੇ ਤੇ ਕੋਈ ਪਾਰਟੀ ਬੋਲੀ ਹੁਣ ਤੱਕ? ਅਸੀਂ ਬੋਲ ਰਹੇ ਹਾਂ ਕਿ ਤੁਹਾਡੇ ਮੁੰਡਿਆਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ, ਬਾਹਰਲਿਆਂ ਦੀਆਂ ਬਣਾਈਆਂ ਜਾਣਗੀਆਂ, ਤੁਹਾਡੀ ਡੈਮੋਗ੍ਰਾਫੀ ਪਰਮਾਨੈਂਟ ਖਤਮ ਕਰ ਦਿੱਤੀ ਜਾਊਗੀ, ਬਦਲ ਦਿੱਤੀ ਜਾਊਗੀ। ਕੋਈ ਪਾਰਟੀ ਬੋਲ ਰਹੀ ਹੈ ਕਿ ਖਰੜ ਦੇ ਵਿੱਚ 60% ਹਿਮਾਚਲੀ ਨਹੀਂ ਹੋ ਗਏ ਜਾਂ ਬਾਹਰਲੇ ਨਹੀਂ ਹੋ ਗਏ
1: ਜੀ?
0: ਉਹਨਾਂ ਦੇ ਬੋਨਾਫਾਈਡ ਦਾ ਕਾਨੂੰਨ ਆ, ਉਹਨਾਂ ਦੀ ਬੱਚੀ ਦਾ ਵਿਆਹ ਬਾਹਰ ਹੋ ਜਾਏ, ਉਹਦੀ ਜਾਇਦਾਦ ਦਾ ਹੱਕ ਨਹੀਂ ਰਹਿ ਜਾਂਦਾ ਸਾਡੇ ਹੈ। ਸਾਡੇ ਉਹ ਆ ਕੇ ਹੱਕ ਵੀ ਲੈ ਰਹੇ ਨੇ ਤੇ ਆਪਦੇ ਹੱਕ ਵੀ ਰੱਖੇ ਹੋਏ ਨੇ।

0: ਕਿਹੜੀ ਚੀਜ਼ ਆ ਬੱਚੇ ਜਿਹੜੀ ਇਹਨਾਂ ਸਰਕਾਰਾਂ ਨੇ ਕੀਤੀ ਹੋਵੇ? ਇੱਕ ਗਣਾ ਦੇ, ਇੱਕ ਮੈਨੂੰ ਛੱਡੋ ਪਰੇ ਵਾਲੀਆਂ, ਇੱਕ ਗਣਾ ਦੇ।
1: ਪਰ ਫਿਰ ਵੀ ਲੋਕਾਂ ਦੇ ਕੋਲ ਆਪਸ਼ਨ ਤਾਂ ਕੋਈ ਨਹੀਂ ਹੈ
0: ਬੇਟਾ। ਆਪਸ਼ਨ ਪੁਰਾਣੀ ਗੱਲ ਨਹੀਂ ਰਹਿ ਗਈ, ਆਪ ਆ ਗਈ ਸੀ ਨਾ, ਉਹ ਗੰਦੇ ਨਿਕਲ ਗਏ, ਵੱਖਰੀ ਗੱਲ ਹੈ। ਹੋਰ ਵੀ ਆਪਸ਼ਨ ਆ ਗਏ ਨੇ, ਆ ਜਾਣਗੇ।
1: ਅਮਿਤ ਔਜਲਾਨ ਆਪਸ਼ਨ ਹੈ,
0: ਮੈਂ ਹਜੇ ਸੋਚਿਆ ਨੀਗਾ, ਤੇ ਜੇ ਮੈਂ ਸੋਚਿਆ ਦੱਸ ਕੇ ਥਾਪੀ ਮਾਰ ਕੇ ਆਊਂਗਾ, ਕਿਉਂਕਿ ਮੈਨੂੰ ਲੱਗਦਾ ਹੈ MLA ਬਣਨਾ ਅਹਿਮ ਨਹੀਂ, ਮੁੱਖ ਮੰਤਰੀ ਬਣਨਾ ਅਹਿਮ ਨਹੀਂ, ਜਿਹੜੇ ਲੋਕਾਂ ਨੇ ਚੁਣਨਾ ਹੈ ਉਹਨਾਂ ਦਾ ਸਮਝਦਾਰ ਹੋਣਾ ਅਹਿਮ ਹੈ। ਕਿਉਂਕਿ ਜਦੋਂ ਉਹ ਸਮਝਦਾਰ ਹੋ ਗਏ ਫਿਰ ਤੁਸੀਂ ਕਿਹਨੂੰ ਮਰਜ਼ੀ ਬਣਾ ਲਓ ਉਹ ਚੰਗਾ ਹੀ ਹੋਊਗਾ, ਕਿਉਂਕਿ ਉਹਨਾਂ ਨੇ ਡਿਟੇਲ ਆਫ ਪਾਲਿਸੀ ਦੀ ਜਿਹੜੀ ਡਿਟੇਲ ਹੋਊਗੀ ਉਹਦੇ 'ਤੇ ਵੋਟਾਂ ਪਾਈਆਂ ਹੋਣਗੀਆਂ, ਫਿਰ ਆਪਾਂ ਬੈਟਰ ਹੋ ਜਾਵਾਂਗੇ।
1: ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ ਸਾਨੂੰ, ਧੰਨਵਾਦ।
2: CWC Immigration is one of the largest immigration companies and ਉਹਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 905-670-4444।
4: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫੋਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
9: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 9057988837 Sarai

ਸੁਣਿਆ ਹਵੇਲੀ ਚ ਕੋਈ ਵੱਡੇ ਸਾਹਿਬ ਆ ਰਹੇ ਨੇ, ਸ਼ਹਿਰ ਚ ਡਿਊਟੀ ਲੱਗੀ ਆ ਉਹਨਾਂ ਦੀ।

ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270।

0: 932270 extension 206 or 207 Amar Group jithe drivers nu mile family wang respect
1: best bargain carpets and flooring sirf ek na hi nahi sachi best bargain hai
2: best bargain te milde ne brand name carpets hardwood vinyl ate laminate floors bargain prices te
1: साडे स्टोर ते आके आप सिलेक्शन देखो या अपने घर बैठ के चूज करो
2: लाजवाब क्वालिटी टॉप क्लास सर्विस बेस्ट बार्गेन तो बेहतर कोई नहीं
1: वी आल्सो सर्विस होटल्स मोटेल्स बैंक्वेट्स एंड हाई राइज बिल्डिंग्स बेस्ट बार्गेन कारपेट्स 905-696-7877
3: CCCLA कर्जा माफ करवाना बस इतना ही आसान है
4: ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
3: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
6: CWC Immigration is one of the largest immigration companies ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਤੇ 12 ਇੰਡੀਆ 'ਚ ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ 905-670-4444
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ ਸਰਵਿਸ ਪੂਰੀ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਇਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609
9: क्या लगा था तुझे मेरे खिलाफ गवाही देके
10: तू बच जाएगी
9: क्या कोई नहीं आएगा तुझे बचाने के लिए
11: वाह मेरे हीरो आते ही कर दिया गुंडों को जीरो
9: मेरे दो तीन आदमियों को मार के खुद को तू शेर समझ रहा है
10: अरे पूरी फौज पड़ी है तीर्थ लड़ने के लिए
9: तो भेज अपनी फौज अब तू ही आ जा
10: अरे ऐसा तू क्या खाता है यार इतनी ताकत कहां से लाता है
9: मेरा भरोसेमंद साथी एक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है मेरा स्टैमिना
1: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप जो तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 गिग एक्सप्रेस
12: ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ ਅਖੰਡ ਪਾਠ ਘਰਾਂ ਦੀ ਨਵੇਂ ਘਰ ਦੀ ਓਪਨਿੰਗ ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਮੋਹਨ ਢਾਬੇ 'ਤੇ ਆਓ 416-450-9090 ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ ਸਾਡੇ ਕੋਲ ਨਵੀਆਂ ਪਲੇਟਾਂ ਕੱਪ ਕੌਲੀਆਂ ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-9090 ਸਤਿ ਸ਼੍ਰੀ ਅਕਾਲ ਜੀ
1: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ ਟੀ ਸ਼ਰਟ ਬੈਟਸ ਟਰੋਫੀਜ਼ ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬ੍ਰੈਂਪਟਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664

0: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
1: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8 to 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
2: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
3: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
4: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lane layi ajj hi call karo. Sarai Trucking 905-794-8837 905-794-8837 Sarai

0: ਤੁਹਾਨੂੰ ਵੀ ਲੋਕ ਗਵੱਈਏ ਸਮਝਦੇ ਨੇ। ਸ਼ੁਕਰ ਹੈ ਮਾਲਕਾ ਤੇਰਾ। ਦੁਨੀਆਂ 'ਚ ਸਭ ਤੋਂ ਮੁਸ਼ਕਿਲ ਹੈ ਸੁਰ 'ਚ ਗਾਉਣਾ।
1: ਇੱਕ ਸ਼ੇਰ ਹੈ ਕਿ ਹਮਨੇ ਗੁਜ਼ਰ ਕੇ ਦੇਖ ਲਿਆ ਰਹਿ ਗੁਜ਼ਰ ਕੇ ਆਗੇ।
0: ਉਹਨਾਂ ਨੇ ਉਹ ਨਜ਼ਰ ਨਾਲ ਸਿਖਾ ਦਿੰਦੇ ਸੀ। ਮੇਰੀ ਪਸੰਦੀਦਾ ਇੱਕ ਮਿਊਜ਼ਿਕ ਡਾਇਰੈਕਟਰ ਹੈ ਚਰਨਜੀਤ ਹੂਜਾ ਸਾਹਿਬ, ਉਹ 'ਚ ਆਵਾਜ਼ ਵੀ ਲਾਉਂਦਾ ਸੀ ਲੈਲਾ ਰਾਗ, ਕਹਿੰਦੇ ਸੀ ਅੱਜ ਮੈਨੂੰ ਗਾ ਦਿਓ ਅਮਰ ਹੋ ਜਾਵਾਂਗਾ ਮੈਂ। ਬਲਦੇਵ ਜੀ ਨਾਲ ਯਾਰੀ ਪੈ ਗਈ, ਉਹ ਵੀ ਮਸਤ। ਉਹ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਪਹਿਲਾਂ ਹਿੱਟ ਹੋ ਗਿਆ, ਹੁਣ ਗੁੱਸੇ ਬਹੁਤ ਹੁੰਦੇ ਆ। ਨਾਜ਼ਾਂ ਵਾਲਾ ਮਹਿਬੂਬ ਆਏ, ਦੋ ਇਲਜ਼ਾਮ ਲੱਗਦੇ ਆ, ਜਾਂ ਕਰਪਸ਼ਨ ਦਾ ਅਤੇ ਜਾਂ ਕਰੈਕਟਰ ਦਾ। ਅਤੇ ਸਭ ਤੋਂ ਵੱਡੀ ਸੱਟ ਤਾਂ ਉਦੋਂ ਵੱਜੀ ਨਾ ਜਦੋਂ ਉਸਤਾਦ ਜੀ ਚਲੇ ਗਏ।
1: ਤਸਵੀਰਾਂ ਨਾਲ ਗੱਲਾਂ ਵੀ ਕਰਦੇ ਹੋ ਕਦੇ?
0: ਮੈਨੂੰ ਇਹ ਲੱਗਦਾ ਸੀ ਕਹਿਣਗੇ ਜਾ ਕੰਮ ਕਰ ਸਿਆਸਤਦਾਨਾਂ ਜਿਹਾ, ਅੱਜ ਚੈਸੀ ਖੜਕੀ ਨਹੀਂ ਕਾਇਮ ਆ। ਆਪਾਂ ਚਾਹੁੰਦਾ, ਮੈਂ ਕਹਿੰਦਾ ਹੁੰਦਾ ਸੀ ਨਾ, ਮੈਂ ਇੱਕ ਵਾਰੀ ਐਮ ਪੀ ਜ਼ਰੂਰ ਬਣਨਾ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜਸਦੀਪ ਸਾਗਰ ਅਤੇ ਤੁਸੀਂ ਦੇਖ ਰਹੇ ਹੋ ਪੋਡਕਾਸਟ। ਅਤੇ ਦੋਸਤੋ, ਮੁਕੇਸ਼ ਆਲਮ ਜੀ ਦਾ ਇੱਕ ਸ਼ੇਰ ਹੈ ਕਿ ਰੇਗਜ਼ਾਰੋਂ ਮੇਂ ਸਮੁੰਦਰ ਕੀ ਕਹਾਣੀ ਸੁਣਕਰ, ਰੇਗਜ਼ਾਰੋਂ ਮੇਂ ਸਮੁੰਦਰ ਕੀ ਕਹਾਣੀ ਸੁਣਕਰ, ਪਿਆਸ ਇਤਨੀ ਥੀ ਕਿ ਰੋ ਪੜੇ ਪਾਣੀ ਸੁਣਕਰ। ਅੱਜ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਗੱਲ ਸ਼ੁਰੂ ਕਿੱਥੋਂ ਕਰਾਂ। ਗੱਲ ਹੈ ਇੱਕ ਐਸੇ ਗਾਇਕ ਦੀ ਜਿਹਨੇ ਟਿੱਬਿਆਂ ਦੇ ਵਿੱਚ ਬੈਠ ਕੇ ਵਾਈਟ ਹਾਊਸ ਦੇ ਸੁਪਨੇ ਦੇਖ ਲਏ। ਗੱਲ ਉਸ ਮਾਂ ਦੀ ਹੈ ਜਿਹਨੂੰ ਲੋਕ ਹਰ ਰੋਜ਼ ਤਾਨੇ ਮਾਰਨ ਲੱਗ ਗਏ ਕਿ ਤੇਰਾ ਮੁੰਡਾ ਪਾਗਲ ਹੋ ਗਿਆ। ਗੱਲ ਉਸ ਕਿੱਲ ਦੀ ਵੀ ਕਰਨੀ ਚਾਹੁੰਦਾ ਜਿਹੜਾ ਇੱਕ ਸ਼ਾਗਿਰਦ ਦੇ ਪੈਰ ਦੇ ਆਰ ਪਾਰ ਹੋ ਗਿਆ। ਗੱਲ ਉਸ ਖੂਨ ਦੀ ਵੀ ਕਰਨੀ ਚਾਹੁੰਦਾ ਜਿਹੜਾ ਪੈਰਾਂ 'ਚੋਂ ਰਿਸਦਾ ਤਾਂ ਰਿਹਾ ਪਰ ਸ਼ਾਗਿਰਦ ਨੇ ਪੈਡਲ ਮਾਰਨੇ ਬੰਦ ਨਹੀਂ ਕੀਤੇ ਕਿ ਕਿਤੇ ਮੇਰੇ ਉਸਤਾਦ ਜੀ ਨੂੰ ਰਾਸਤੇ ਦੇ ਵਿੱਚ ਖੜਾ ਨਾ ਹੋਣਾ ਪੈ ਜਾਏ। ਗੱਲ ਸੁਪਨਿਆਂ ਦੀ ਹੈ, ਗੱਲ ਕੱਚੇ ਰਾਹਾਂ ਦੀ ਹੈ ਜਿੱਥੇ ਬੈਠ ਕੇ ਮਾਰਬਲਾਂ ਦੇ ਸੁਪਨੇ ਲਏ, ਜਿੱਥੇ ਬੈਠ ਕੇ ਉਹਨੇ ਸੋਚਿਆ ਸੀ ਕਦੇ ਕਿ ਮੈਂ ਬਣੂੰਗਾ ਗਾਇਕ ਅਤੇ ਐਸਾ ਗਾਇਕ ਬਣੂੰਗਾ ਜਿਹੜੇ ਅੱਜ ਮੈਨੂੰ ਪਾਗਲ ਕਹਿ ਰਹੇ ਨੇ ਨਾ, ਕੱਲ੍ਹ ਤੇਰੇ ਮੁੰਡੇ ਨੂੰ ਸੁਣ ਸੁਣ ਕੇ ਪਾਗਲ ਹੋਣਗੇ। ਮੇਰੇ ਕੋਲ ਲਫਜ਼ ਨਹੀਂ ਕਿ ਉਸ ਗਾਇਕ ਨੂੰ ਕਿਸ ਤਰ੍ਹਾਂ ਇੰਟਰੋਡਿਊਸ ਕਰਾਂ। ਬੜਾ ਲੰਬਾ ਸਫ਼ਰ ਹੈ, ਬੜਾ ਵੱਡਾ ਗਾਣਾ ਹੈ। ਗਾਣਾ ਵੀ ਐਸਾ, ਜਦੋਂ ਫੋਕ ਗਾਇਆ ਤਾਂ ਜਮਲਾ ਜੱਟ ਦੀਆਂ ਝਲਕਾਰਾਂ ਵੀ ਮਾਰੀਆਂ, ਜਦੋਂ ਸੂਫੀ ਗਾਇਆ ਤਾਂ ਲੱਗਾ ਕਿ ਵਾਰਸ਼ਾਹ ਇਹਦੇ ਅੰਦਰ ਆ ਗਿਆ, ਜਦੋਂ ਗੁਰਬਾਣੀ ਗਾਉਣ ਲੱਗਾ ਤਾਂ ਇੱਦਾਂ ਲੱਗਾ ਕਿ ਇਹ ਪਰਟੀਕੁਲਰਲੀ ਗੁਰਬਾਣੀ ਦਾ ਹੀ ਗਵੱਈਆ ਹੈ। ਜਿਸ ਵੀ ਰੰਗ ਦੇ

0: ਆਇਆ ਉਹ ਰੰਗ ਕਬੂਲ ਕੀਤਾ ਲੋਕਾਂ ਨੇ। ਇਹ ਸੁਰ ਦੀ ਤਾਕਤ ਸੀ ਅਤੇ ਅੱਜ ਉਸ ਸੁਰੀਲੇ ਅਤੇ ਸਜੀਲੇ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਦਾ। ਮੇਰੀ ਔਕਾਤ ਨਹੀਂ ਰੂਬਰੂ ਕਰਦੀ, ਬਸ ਆਪਾਂ ਉਹਨਾਂ ਦੇ ਚਰਨਾਂ 'ਚ ਬੈਠ ਕੇ ਗੱਲਾਂ ਕਰਾਂਗੇ ਉਹਨਾਂ ਦੇ ਸੰਗੀਤਕ ਸਫ਼ਰ ਦੀਆਂ, ਕਿਉਂਕਿ ਬੜਾ ਕੁਝ ਹੈ ਉਹਨਾਂ ਦੇ ਅੰਦਰ। ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ, ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਵੀ ਸਫਲ ਬਣਾਉਣੀ ਚਾਹੀਦੀ ਆ। ਛੋਟੀ ਜ਼ਬਾਨ ਦੇ ਨਾਲ ਵੱਡਾ ਨਾਮ ਲੈ ਰਿਹਾ, ਪਦਮ ਸ਼੍ਰੀ ਜਨਾਬ ਹੰਸ ਰਾਜ ਹੰਸ ਜੀ, ਹੰਸ ਭਾਜੀ, ਸਾਗਰ ਪੋਡਕਾਸਟ ਦੇ ਵਿਹੜੇ 'ਚ ਤੁਹਾਡਾ ਬਹੁਤ ਬਹੁਤ ਬਹੁਤ ਸਵਾਗਤ।
1: ਬਹੁਤ ਸ਼ੁਕਰੀਆ ਜੀ। ਸਕੂਨ ਏ ਦਿਲ ਕੇ ਲੀਏ ਕੁਛ ਤੋ ਇਹਤਮਾਮ ਕਰੂੰ,
0: ਹਾਂ
1: ਜ਼ਰਾ ਨਜ਼ਰ ਤੋਂ ਮਿਲੇ ਫਿਰ ਉਹਨੇ ਸਲਾਮ ਕਰੂੰ।
0: ਹਾਏ ਹਾਏ ਹਾਏ ਹਾਏ,
1: ਮੁਝੇ ਤੋ ਹੋਸ਼ ਨਹੀਂ, ਆਪ ਮਸ਼ਵਰਾ ਦੀਜੇ, ਕਹਾਂ ਸੇ ਛੇੜੂ ਫਸਾਨਾ, ਕਹਾਂ ਤਮਾਮ ਕਰੂੰ।
0: ਹਾਏ ਹਾਏ, ਫਸਾਨਾ ਭਾਅ ਜੀ ਉੱਥੋਂ ਹੀ ਮੈਂ ਚਾਹੁੰਦਾ ਛੇੜੋ, ਕਿਉਂਕਿ ਹੰਸਰਾਜ ਹੰਸ ਜੀ ਨੂੰ ਸੰਗੀਤ ਤੋਂ ਅਲੱਗ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਆਪਣੇ ਆਪ ਦੇ ਵਿੱਚ ਇੱਕ ਸੰਗੀਤ ਯੂਨੀਵਰਸਿਟੀ, ਐਸਾ ਗਾਣਾ ਜਿਹਨੂੰ ਗਾ ਗਾ ਕੇ ਲੋਕਾਂ ਨੇ ਆਪਣੀ ਜ਼ਿੰਦਗੀ ਬਣਾ ਲਈ, ਉਸ ਗਾਣੇ ਦੀ ਮੈਂ ਚਾਹੁੰਦਾ ਅੱਜ ਉਹ ਗੱਲਾਂ ਜ਼ਰੂਰ ਕੀਤੀਆਂ ਜਾਣ ਜਿਹੜੀਆਂ ਮੈਨੂੰ ਲੱਗਦਾ ਕਿ ਲੋਕਾਂ ਦੇ ਅੱਗੇ ਆਉਣੀਆਂ ਚਾਹੀਦੀਆਂ ਅਤੇ ਲੋਕ ਆਪਣੀ ਜ਼ਿੰਦਗੀ 'ਚ ਉਹਨਾਂ ਗੱਲਾਂ ਨੂੰ ਧਾਰ ਕੇ ਕੁਝ ਬਣ ਸਕਦੇ ਨੇ।
1: ਹਾਂਜੀ, ਰੱਬ ਸੋਹਣਾ ਜਦੋਂ ਮਿਹਰਬਾਨ ਹੋਵੇ ਅਤੇ ਇਹ ਜਿਹੜੀ ਸੂਖਮ ਕਲਾ ਸੰਗੀਤ ਦੀ ਇਹ ਸਮਝ ਆਉਂਦੀ ਹੈ, ਅਤੇ ਜਦੋਂ ਤੁਸੀਂ ਬਹੁਤ ਜ਼ਿਆਦਾ ਤਮੀਰ ਬਣ ਰਹੇ ਸੀ, ਮੇਰਾ ਇੰਟਰੋਡਕਸ਼ਨ ਦੇ ਰਹੇ ਸੀ, ਤਾਂ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਸੋਚਿਆ ਕਿਸੇ ਹੋਰ ਬਾਰੇ ਗੱਲ ਕਰਨ ਲੱਗੀ। ਮੈਂ ਆਪਣੇ ਆਪ ਨੂੰ ਸਟੂਡੈਂਟ ਹੀ ਸਮਝਿਆ, ਹਮੇਸ਼ਾ ਵਿਦਿਆਰਥੀ ਸਮਝਿਆ ਸੰਗੀਤ ਦਾ। ਔਰ ਜਿਵੇਂ ਬਜ਼ੁਰਗਾਂ ਨੇ ਕਿਹਾ ਕਿ ਸਮੁੰਦਰ ਆ, ਉਹਨਾਂ ਨੇ ਤਾਂ ਤਾਰੀਆਂ ਵੀ ਲਾਈਆਂ, ਅਸੀਂ ਉਹ ਲੋਕ ਹਾਂ ਕਿਨਾਰੇ 'ਤੇ ਅਜੇ ਬੈਠੇ, ਜਸਟ ਇਸ ਤਲਾਸ਼ ਵਿੱਚ ਹਾਂ ਕਿ ਕਦੋਂ ਥੋੜ੍ਹਾ ਬਹੁਤਾ ਇੱਕ ਬੂੰਦ ਮਿਲੇ। ਲੇਕਿਨ ਜੋ ਵੀ ਸੀਗਾ ਕੋਸ਼ਿਸ਼ ਕੀਤੀ ਆ, ਬਾਕੀ ਜਿੰਨੀਆਂ ਸਿਫਤਾਂ ਨੇ, ਸਭ ਤੋਂ ਪਹਿਲਾਂ ਤਾਂ ਮਾਂ ਬਾਪ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਬੰਦੇ ਨੂੰ, ਜਿਹਦੀ ਵਜ੍ਹਾ ਨਾਲ ਅਸੀਂ ਇਹ ਧਰਤੀ 'ਤੇ ਆਉਂਦੇ ਹਾਂ, ਇਸ ਦੁਨੀਆਂ ਦੇ ਦਰਸ਼ਨ ਕਰਦੇ ਹਾਂ। ਉਸ ਤੋਂ ਬਾਅਦ ਚੰਗੀ ਕਿਸਮਤ ਹੋਵੇ ਤਾਂ ਚੰਗੇ ਉਸਤਾਦ ਮਿਲ ਜਾਂਦੇ ਆ, ਫਿਰ ਜੋ ਵੀ ਸਿਫਤਾਂ ਹੁੰਦੀਆਂ, ਜੋ ਵੀ ਪ੍ਰੇਜ਼ ਹੁੰਦੀ ਹੈ, ਉਹਨੂੰ ਐਟ ਡਿਸਟੈਂਸ ਹੀ ਰੱਖੋ
0: ਜੀ,
1: ਹੋਰ ਅੱਛਾ ਕਰਨ ਦਾ ਸੋਚਦੇ ਰਹੋ। ਮੇਰੀ ਇੱਦਾਂ ਹੀ ਤਲਾਸ਼ ਵਿੱਚ ਹੀ ਉਮਰ ਗੁਜ਼ਰੀ ਹੈ, ਇਸ ਦੇ ਵਿੱਚ ਨਹੀਂ ਗੁਜ਼ਰੀ ਕਿ ਮੈਂ ਖਰੇ ਕੀ ਕਰ ਛੱਡਿਆ। ਇਹ ਲੱਗਾ ਕਿ ਯਾਰ ਜੇ ਜਦੋਂ ਮੈਂ ਉਸਤਾਦਾਂ ਨੂੰ ਸੁਣਿਆ, ਵੱਡੇ ਲੋਕਾਂ ਨੂੰ ਸੁਣਿਆ, ਤਾਂ ਇਹੀ ਲੱਗਾ ਯਾਰ ਸਾਨੂੰ ਵੀ ਲੋਕ ਗਵੱਈਏ ਸਮਝਦੇ ਨੇ। ਸ਼ੁਕਰ ਹੈ ਮਾਲਕਾ ਤੇਰਾ ਕਿ ਤੂੰ ਪਰਦਾ ਬਣਾਇਆ ਹੋਇਆ, ਵਰਨਾ ਦੁਨੀਆਂ 'ਚ ਸਭ ਤੋਂ ਮੁਸ਼ਕਿਲ ਹੈ ਸੁਰ 'ਚ ਗਾਉਣਾ, ਸਭ ਤੋਂ ਮੁਸ਼ਕਿਲ ਹੈ। ਜਦੋਂ ਜ਼ਲਜ਼ਲਾ ਵੀ ਆਉਂਦਾ, ਅਰਥਕੁਇਕ ਆਉਂਦਾ, ਭੂਚਾਲ ਆਉਂਦਾ, ਉਦੋਂ ਬੇਸੁਰਿਆ ਹੁੰਦਾ ਜਾਂ ਬੇਤਾਲਾ ਹੁੰਦਾ ਸਿਸਟਮ। ਜਦੋਂ ਹਾਰਟ ਅਟੈਕ ਆਉਂਦਾ, ਉਦੋਂ ਬੇਤਾਲਾ ਹੀ ਹੁੰਦਾ
0: ਜੀ।
1: ਜਦੋਂ ਕਹਿੰਦੇ ਨਾ ਕਿ ਹੁਣ ਆਵਾਜ਼ ਬਦਲ ਗਈ ਹੈ, ਉਦੋਂ ਸਮਝੋ ਤੁਹਾਡਾ ਸੁਰ ਵਿਗੜ ਜਾਂਦਾ। ਜ਼ਿੰਦਗੀ ਸੁਰ ਔਰ ਲੈਅ ਦਾ ਹੀ ਨਾਮ ਹੈ, ਪੈਦਾ ਹੋਣ ਤੋਂ ਲੈ ਕੇ ਅੰਤ ਤੱਕ ਸੰਗੀਤ ਹੀ ਆ। ਅਤੇ ਸ਼ੁਕਰ ਹੈ ਮਾਲਕ ਦਾ ਥੋੜ੍ਹਾ ਬਹੁਤਾ ਕੰਟਰੀਬਿਊਟ ਕਰ ਸਕੇ ਹਾਂ, ਅਤੇ ਤੁਹਾਡੀ ਮਿਹਰਬਾਨੀ ਤੁਸੀਂ ਯਾਦ ਕੀਤਾ ਸਾਗਰ ਸਾਹਿਬ।
0: ਇੱਕ ਸ਼ੇਰ ਹੈ ਕਿ ਹਮਨੇ ਗੁਜ਼ਰ ਕੇ ਦੇਖ ਲਿਆ ਰਹਿ ਗੁਜ਼ਰ ਕੇ ਆਗੇ, ਰਹਿ ਗੁਜ਼ਰ ਹੀ ਰਹਿ ਗੁਜ਼ਰ ਹੈ ਰਹਿ ਗੁਜ਼ਰ ਕੇ ਆਗੇ
1: ਜੀ।
0: ਸੰਗੀਤ ਦੇ ਵਿੱਚ ਮੰਜ਼ਿਲ ਕੀ ਹੈ?
1: ਕਿਸੇ ਸੂਫੀ ਦਰਵੇਸ਼ ਨੇ ਪੁੱਛਿਆ ਸੀ ਆਪਣੇ ਮੁਰਸ਼ਿਦ ਨੂੰ ਕਿ ਸਰਕਾਰ ਇਹ ਤਸੱਵਫ ਦਾ, ਸੂਫੀਜ਼ਮ ਦਾ, ਸੰਤ ਮਤ ਦਾ, ਗੁਰਮਤ ਦਾ, ਰੂਹਾਨੀਅਤ ਦਾ ਰਸਤੇ ਦੀ ਮੰਜ਼ਿਲ ਕੀ ਹੈ? ਉਹਨੇ ਕਿਹਾ ਬੇਟਾ ਰਸਤਾ ਹੀ ਮੰਜ਼ਿਲ ਬਣ ਜਾਂਦਾ।
0: ਹਾਏ ਹਾਏ ਹਾਏ ਹਾਏ,
1: ਜਦੋਂ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਨਾ ਫਿਰ ਵੇਖਣ ਵਾਲਾ ਰਹਿੰਦਾ, ਕਿਉਂਕਿ ਤੂੰ ਮੇਰੇ ਪਾਸ ਹੋਤੇ ਹੋ ਗੋਆ, ਜਬ ਕੋਈ ਦੂਸਰਾ ਨਹੀਂ ਹੋਤਾ, ਫਿਰ ਦੂਈ ਖਤਮ ਹੋ ਜਾਂਦੀ ਹੈ ਅਤੇ ਫਿਰ ਤੁਹਾਡਾ ਅਸਤਿਤਵ ਖਤਮ ਹੋ ਜਾਂਦਾ, ਔਰ ਸਮੁੰਦਰ 'ਚ ਮਿਲ ਕੇ ਬੂੰਦ ਦੱਸਣ ਜੋਗੀ ਵੀ ਨਹੀਂ ਰਹਿ ਜਾਂਦੀ, ਮੇਰੇ ਵੀ ਕੋਈ ਹੋ ਸੀਗਾ। ਇਸੇ ਤਰ੍ਹਾਂ ਸੰਗੀਤ ਦੇ ਵਿੱਚ ਚੱਲਦੇ ਜਾਣਾ ਹੁੰਦਾ, ਯਾਨੀ ਅਸੀਂ ਤਾਂ ਕਿਹੜੇ ਬਾਗ

0: ਦੀ ਮੁੱਲੀਆਂ ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ, ਜਦੋਂ ਉਹਨਾਂ ਦੀ ਤਬੀਅਤ ਬਹੁਤ ਨਾਸਾਜ਼ ਹੋ ਗਈ, ਉਹ ਸੈਂਚਰੀ ਦੇ ਸਭ ਤੋਂ ਵੱਡੇ ਗਵੱਈਏ ਮੰਨੇ ਗਏ ਨੇ, ਜਿਹਨਾਂ ਦਾ ਨਾਂ ਹੀ ਵੱਡੇ ਗੁਲਾਮ ਅਲੀ ਖਾਨ। ਸੋਚ ਕੇ ਦੇਖੋ ਕੀ ਬਾਤ। ਅਤੇ ਕਹਿਣ ਲੱਗੀ ਹੁਣੇ ਅਜੇ ਸੁਰ ਦੀ ਸਮਝ ਆਈ ਸੀ, ਆਵਾਜ਼ ਲਾਉਣਾ ਆਇਆ ਸੀ, ਹੁਣ ਅੱਲਾ ਨੇ ਬੁਲਾ ਲਿਆ। ਸੋ ਇਸ ਕਰਕੇ ਜੇ ਉਹ ਲੋਕ ਇਸ ਤਰ੍ਹਾਂ ਕਹਿੰਦੇ ਆ ਤੇ ਅਸੀਂ ਤਾਂ ਬਸ ਰਾਹਗੀਰ ਆ, ਬਸ ਇੱਥੇ ਸਭ ਰਾਹਗੀਰ ਆ,
1: ਰਾਹਗੀਰ,
0: ਚਾਹੇ ਉਹ ਰੂਹਾਨੀਅਤ ਦਾ ਰਸਤਾ ਹੈ ਚਾਹੇ ਸੰਗੀਤ ਦਾ ਰਸਤਾ ਹੈ।
1: ਜਦੋਂ ਭਾਜੀ ਟੀਨੇਜ 'ਚ ਹੁੰਦੇ ਹੋ,
0: ਹਾਂਜੀ,
1: ਕਿਹੜੀ ਆਵਾਜ਼ ਕੰਨਾਂ 'ਚ ਪੈਂਦੀ ਆ, ਜਿਹੜੀ ਆਵਾਜ਼ ਦਾ ਪਿੱਛਾ ਕਰਦਾ ਕਰਦਾ ਹੰਸ ਰਾਜ ਹੰਸ ਉਸਤਾਦ ਨਾਲ ਪੂਰਨ ਸ਼ਾਹ ਕੁੱਟੀ ਜੀ ਹੁਣਾਂ ਦੇ ਚਰਨਾਂ 'ਚ ਪਹੁੰਚ ਜਾਂਦੇ?
0: ਹਾਂਜੀ, ਬਿਫੋਰ ਟੀਨੇਜ ਵੀ ਮੇਰੇ ਕੰਨਾਂ 'ਚ ਜਦੋਂ ਸ਼ਊਰ ਬੰਦੇ ਨੂੰ ਆਉਂਦਾ ਨਾ, ਹੋਸ਼ ਆਉਂਦੀ ਹੈ
1: ਜੀ,
0: ਜਦੋਂ ਉਹਨੂੰ ਆਵਾਜ਼ ਜਾਂ ਕੋਈ ਵੀ ਗੱਲ ਜਾਂ ਸਾਊਂਡ ਸੁਰੀਲੀ ਲੱਗਣ ਲੱਗਦੀ ਹੈ, ਉਹ ਯਮਲਾ ਜੀ ਦੀ ਆਵਾਜ਼ ਸੀ, ਉਸਤਾਦ ਲਾਲਚੰਦ ਯਮਲਾ ਜੱਟ ਜੀ ਦੀ। ਫਿਰ ਉਸ ਤੋਂ ਬਾਅਦ ਮੇਰੇ ਗੁਰੂ ਜੀ ਨਾਲ ਮੇਲ ਹੋ ਗਿਆ, ਉਸਤਾਦ ਜੀ, ਤੁਸੀਂ ਤੁਹਾਨੂੰ ਪਤਾ ਹੀ ਹੈ ਮੇਰੇ ਉਸਤਾਦ ਜੀ
1: ਜੀ,
0: ਉਸਤਾਦਾਂ ਦੇ ਉਸਤਾਦ,
1: ਉਸਤਾਦਾਂ ਦੇ ਉਸਤਾਦ
0: ਸ਼ਾਹ ਕੋਟੀ ਸਾਹਿਬ
1: ਜੀ।
0: ਫਿਰ ਉਹਨਾਂ ਨੇ ਉਹਨਾਂ ਦੇ ਉਹ ਨਜ਼ਰ ਨਾਲ ਹੀ ਸਿਖਾ ਦਿੰਦੇ ਸੀ। ਉਹ ਕਹਿੰਦੇ ਜੇ ਗਵੱਈਏ ਹੈ ਜਿੱਦਾਂ ਬੇਟਾ ਕਲਾਸਾਂ ਲਾਉਣ ਨਾਲ ਬਣਦੇ ਹੁੰਦੇ ਅਤੇ ਅਕੈਡਮੀਆਂ ਜਗ੍ਹਾ ਜਗ੍ਹਾ, ਉਹਨਾਂ ਨੂੰ ਤੁਸੀਂ ਟੀਚਰ ਨੂੰ ਪੇ ਕਰਦੇ ਆ, 40-45 ਮਿੰਟ ਜਾਂ ਘੰਟਾ ਤੁਹਾਨੂੰ ਉਹ ਸਿਖਾਉਂਦੇ ਨੇ, ਅਤੇ ਸ਼ਾਇਦ ਤੁਹਾਨੂੰ ਥਿਊਰੀ ਥੋੜ੍ਹੀ ਬਹੁਤ ਆ ਜਾਂਦੀ ਹੈ, ਲੇਕਿਨ ਗਵੱਈਏ ਨਹੀਂ ਪੈਦਾ ਹੋਏ, ਗਵੱਈਆ ਗੁਰੂ ਸ਼ਿਸ਼ ਪਰੰਪਰਾ 'ਚੋਂ ਹੀ ਪੈਦਾ ਹੋਏ ਹੈ
1: ਜੀ।
0: ਸੋ ਇਸ ਕਰਕੇ ਜਿਹੜੇ ਕਾਮਲ ਮੁਰਸ਼ਦ ਹੁੰਦੇ ਆ ਉਹ ਨਜ਼ਰ ਨਾਲ ਹੀ ਬਖਸ਼ਿਸ਼ ਕਰ ਦਿੰਦੇ ਆ, ਪਰ ਨਜ਼ਰ ਉਹਨਾਂ ਦੀ ਕਦੋਂ ਸਵੱਲੀ ਹੋਵੇ ਇਹਦਾ ਕੋਈ ਪਤਾ ਨਹੀਂ, ਕਿੰਨੀ ਦੇਰ ਲੱਗੇਗੀ, ਬਹੁਤ ਜ਼ਿਆਦਾ ਹੀ ਬੰਦਾ ਕਾਹਲੀ 'ਚ ਹੋਵੇ, 10-12 ਸਾਲ ਦਾ ਕੋਰਸ ਹੈ
1: ਜੀ,
0: ਜੇ ਬਹੁਤ ਕਾਹਲੀ 'ਚ ਹੋਵੇ
1: ਜੀ,
0: ਜੇ ਤਾਮਲ ਮਿਜ਼ਾਜ ਨਾਲ ਸ਼ਾਂਤੀ ਨਾਲ ਤਾਂ ਉਮਰਾਂ ਲੱਗ ਜਾਂਦੀਆਂ।
1: ਜਿੱਦਾਂ ਕਹਿੰਦੇ ਆ ਕਿ ਉਸਤਾਦ ਦੀ ਚਿੱਤਰ ਛਾਇਆ, ਉਸਤਾਦ ਦੀ ਚਰਿੱਤਰ ਛਾਇਆ, ਉਸਤਾਦ ਦੀ ਛੱਤਰ ਛਾਇਆ ਤੇ ਉਸਤਾਦ ਦੀ ਛਿੱਤਰ ਛਾਇਆ,
0: ਛਿੱਤਰ,
1: ਜੇ ਚਾਰ ਛਾਵਾਂ ਦੇ ਵਿੱਚ ਕੋਈ ਸ਼ਾਗਿਰਦ ਰਹਿ ਜਾਏ, ਮੈਂ ਅਕਸਰ ਇਹ ਗੱਲ ਬੋਲਦਾ, ਤੇ ਮੈਨੂੰ ਲੱਗਦਾ ਕਿ ਸ਼ਾਗਿਰਦ ਦੇ ਅੰਦਰ ਉਹ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ।
0: ਹਾਂਜੀ ਹਾਂਜੀ, ਬਸ ਗੱਲ ਇਹ ਕਿ ਸੁਰ ਮਿਲਣੀ ਚਾਹੀਦੀ ਹੈ, ਰੂਹ ਮਿਲਣੀ ਚਾਹੀਦੀ ਹੈ, ਸੋਲ ਟੂ ਸੋਲ ਇੱਕ ਦੂਜੇ ਨਾਲ ਜਦੋਂ ਮੈਚ ਕਰ ਜਾਏ ਫਰੀਕੁਐਂਸੀ
1: ਜੀ,
0: ਕੈਮਿਸਟਰੀ, ਫਿਰ ਗੱਲ ਬਣਦੀ ਹੈ, ਉੱਦਾਂ ਨਹੀਂ ਬਣ। ਤੁਸੀਂ ਦੇਖਿਆ ਹੋਵੇਗਾ ਇੱਕੋ ਉਸਤਾਦ ਦੇ ਕਈ ਸ਼ਾਗਿਰਦ ਹੁੰਦੇ ਨੇ
1: ਜੀ,
0: ਪਰ ਕਿਸੇ ਕਿਸੇ 'ਤੇ ਕਰਮ ਹੁੰਦਾ,
1: ਕਿਸੇ ਦੀ ਗੱਲ ਬਣਦੀ ਕਿਸੇ ਦੀ ਨਹੀਂ,
0: ਫਰੀਕੁਐਂਸੀ ਮਿਲਦੀ
1: ਜੀ,
0: ਜਾਂ ਕੋਈ ਭਾਗਾਂ ਦੀ ਗੱਲ ਲਾ ਲਓ, ਅਤੇ ਜਾਂ ਫਿਰ ਇਹ ਲਾ ਲਓ ਕਿ ਇਹ ਕੰਮ ਜਿਹਨੂੰ ਮਾਲਕ ਚਾਹੇ ਉਹ ਨਹੀਂ ਦਿੰਦਾ।
1: ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਊਜਾ ਸਾਹਿਬ ਤੱਕ ਕਿੱਦਾਂ ਭਾਜੀ ਸਫ਼ਰ ਤੁਹਾਡਾ?
0: ਊਜਾ ਸਾਹਿਬ ਤੱਕ ਇੰਜ ਕਿ ਮੈਂ, ਮੇਰੇ ਦੋਸਤ ਸੀਗੇ, ਮੇਰੇ ਤੋਂ ਥੋੜ੍ਹੇ ਸੀਨੀਅਰ ਸੀ ਲੇਕਿਨ ਬਚਪਨ ਦੇ ਮੇਰੇ ਦੋਸਤ ਸੀ, ਸਾਡੇ ਲਾਗੇ ਗਿੱਲਾਂ ਪਿੰਡ ਆ,
1: ਸਤਨਾਮ ਗਿੱਲ,
0: ਗਿੱਲਾਂ ਗਾਖਲਾਂ ਸੁਣਿਆ, ਸਤਨਾਮ ਗਿੱਲ ਦਾ ਨਾਮ, ਅਤੇ ਅਸੀਂ ਫਿਲਮ ਵੇਖਣ ਗਏ ਸੀ ਯਾਰਾਨਾ
1: ਜੀ,
0: ਉਹਦੇ ਵਿੱਚ ਅਮਿਤਾਬ ਬੱਚਨ ਸਾਹਿਬ ਔਰ ਅਮਜਦ ਅਲੀ ਖਾਨ ਸਾਹਿਬ, ਅਮਜਦ ਖਾਨ ਸਾਹਿਬ
1: ਜੀ
0: ਜਿਹੜੇ ਗੱਬਰ ਸਿੰਘ ਬਣ
1: ਜੀ ਜੀ,
0: ਇੱਕ ਅਮੀਰ ਆ ਇੱਕ ਗਵੱਈਆ ਆ, ਉਹ ਗਵੱਈਏ ਨੂੰ ਕੋਈ ਸੁਣਦਾ ਨਹੀਂ, ਉਹ ਕਹਿੰਦਾ ਯਾਰ ਤੈਨੂੰ ਇੰਨਾ ਇਗਨੋਰ ਕਰਦੇ ਆ, ਮੈਂ ਤੇਰੇ ਅੰਦਰ ਦਾ ਨਾ ਕਲਾਕਾਰ ਬਾਹਰ ਕੱਢ ਕੇ ਸਾਰੇ ਜਹਾਨ ਨੂੰ ਸੁਣਾਉਣਾ, ਉਹ ਉਹਨੂੰ ਪ੍ਰਮੋਟ ਕਰਦਾ, ਇਹਦੇ ਉਹਦੇ ਜ਼ਿਹਨ 'ਚ ਗੱਲ ਵਸ ਗਈ
1: ਸਤਨਾਮ ਜੀ।
0: ਹਾਂ, ਜਦੋਂ ਸਿਨੇਮਾ ਨਿਕਲ ਕੇ ਬਸ ਸੋਚਣਾ ਇਹਨੇ ਸ਼ੁਰੂ ਕਰਤਾ, ਫਿਰ ਉਹਨਾਂ ਨੇ ਉੱਥੇ HMV ਕਿਹਾ, ਉੱਥੇ ਬਕਾਇਦਾ ਆਡੀਸ਼ਨ ਹੁੰਦੀ ਸੀ, ਉਦੋਂ LP ਰਿਕਾਰਡ ਬਣਦੇ ਸੀ ਜਿਹਨੂੰ ਤਾਵੇ ਕਹਿੰਦੇ ਆ, ਅਤੇ ਬੜਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਪੈਂਦਾ ਸੀ, ਅਤੇ ਮੈਨੂੰ ਨਹੀਂ ਸੀ ਪਤਾ ਅਹੂਜਾ ਸਾਹਿਬ ਦੇ ਬਾਰੇ ਵੀ ਹੋਰ ਕਿਸੇ ਬਾਰੇ ਵੀ, ਮੇਰੀ 10-15 ਸਾਲ ਇਸ ਤਰ੍ਹਾਂ ਦੀ ਸ਼ਾਗਿਰਦੀ ਰਹੀ ਕਿ ਬਾਹਰ ਦੀ ਦੁਨੀਆ ਦਾ ਮੈਨੂੰ ਪਤਾ ਹੀ ਨਹੀਂ ਸੀ। ਅਤੇ ਮੇਰੇ ਉਸਤਾਦ ਜੀ ਨੇ ਕਿਹਾ ਕਿ ਬੇਟਾ ਉੱਥੇ ਦੋ ਬੰਦੇ ਹੋਣਗੇ HMV, ਇੱਕ ਸਰਦਾਰ ਕੇਸਰ ਸਿੰਘ ਨਰੂਲਾ ਸਾਹਿਬ, ਉਸ ਬਹੁਤ ਹਿੱਟ ਹੁੰਦੇ ਸੀ ਉਦੋਂ, ਹਰ ਰਿਕਾਰਡ ਉਹਨਾਂ ਦਾ ਹਿੱਟ ਹੁੰਦਾ ਜੀ। ਅਤੇ ਮੇਰੀ ਪਸੰਦੀਦਾ ਇੱਕ ਮਿਊਜ਼ਿਕ ਡਾਇਰੈਕਟਰ ਹੈ ਚਰਨਜੀਤ ਅਹੂਜਾ ਸਾਹਿਬ, ਉਹ ਉੱਠ ਰਹੇ ਆ, ਮਤਲਬ ਉਹਨਾਂ ਦੇ
1: ਕਿਆ ਬਾਤ ਹੈ ਜੀ,
0: ਹਿੱਟ ਗਾਣੇ ਕੁਛ ਆ ਗਏ ਸੀ
1: ਜੀ।
0: ਅਤੇ ਕੰਮ ਉਹਨਾਂ ਦੀ ਮਰਜ਼ੀ ਦਾ, ਉਸਤਾਦ ਜੀ ਦੀ ਮਰਜ਼ੀ ਦਾ ਕਿਵੇਂ। ਹੁਣ ਮੈਂ ਉੱਥੇ ਜ਼ਹੀਰ ਅਹਿਮਦ ਸਾਹਿਬ ਸੀਗੇ ਸਾਡੀ, ਦੋ ਹੀ ਬੰਦੇ ਬਾਹਰ ਆਏ ਉਹਨਾਂ ਦੇ ਉਹਦੇ 'ਚੋਂ ਆਫਿਸ 'ਚੋਂ
1: ਜੀ।
0: ਸਟੂਡੀਓ ਹੁੰਦਾ ਸੀ ਐਚ ਐਮ ਬੀ ਦਾ, ਦਰਿਆਗੰਜ ਦੀਆਂ ਜਦੋਂ ਪੌੜੀਆਂ ਮੈਂ ਚੜ੍ਹ ਰਿਹਾ ਸੀ ਸਟੂਡੀਓ ਦੀਆਂ ਐਚ ਐਮ ਬੀ ਦੀਆਂ, ਤੁਸੀਂ ਦੇਖ ਲਓ ਕਿ ਜਿੱਦਾਂ ਸੁਰਗਾਪੁਰੀ ਨੂੰ ਹੀ ਕੋਈ ਜਾ ਰਿਹਾ। ਅਤੇ ਫਿਰ ਉਹਨਾਂ ਨੇ ਬ੍ਰੇਕ ਦੇ ਟਾਈਮ, ਬ੍ਰੇਕ ਜਦੋਂ ਹੋਈ ਅਤੇ ਮੈਨੂੰ ਸੁਣਿਆ, ਅਤੇ ਜ਼ਹੀਰ ਸਾਹਿਬ ਨੇ ਕੁਦਰਤੀ ਕਹਿਤਾ ਕਿ ਇਹ ਜਿੱਦਾਂ ਦਾ ਗਾਉਂਦਾ ਹੈ ਨਾ, ਇਹਨੂੰ ਅਹੂਜਾ ਸਾਹਿਬ ਦਾ ਮਿਊਜ਼ਿਕ ਠੀਕ ਰਹੇਗਾ।
1: ਕਿਆ ਬਾਤ!
0: ਸੋ ਇਸ ਤਰ੍ਹਾਂ ਮਿਲਿਆ ਪਹਿਲੀ ਵਾਰੀ ਮੈਂ ਉਹਨਾਂ ਨੂੰ। ਫਿਰ ਉਹਨਾਂ ਨੇ ਰਿਕਾਰਡ
1: ਕੀ ਰਿਸਪੋਂਸ ਰਿਹਾ ਟੇਪ ਦਾ ਉਦੋਂ, ਕਿਉਂਕਿ ਤੁਹਾਡਾ ਵੀ ਪਹਿਲਾ ਐਕਸਪੀਰੀਅੰਸ ਸੀਗਾ।
0: ਹਾਂਜੀ,
1: ਰਿਕਾਰਡਿੰਗ ਦਾ
0: ਉਹ ਮੇਰਾ ਗਾਣਾ ਨਵੀਂ ਥੋੜ੍ਹਾ ਹੋਰ ਹਿਸਾਬ ਦਾ ਸੀ
1: ਜੀ,
0: ਜਿਹੜਾ ਆਵਾਮੀ ਗਾਣਾ ਨਹੀਂ ਸੀ, ਸਾਰੇ ਸੂਫਿਆਨਾ ਅਤੇ ਫੋਕ ਸੀਗਾ, ਕੋਈ ਵੀ ਐਸਾ ਗਾਣਾ ਉਹਦੇ 'ਚ ਨਹੀਂ ਸੀਗਾ ਜਿਹੜਾ ਓਕੇਜਨਲੀ ਚੱਲਦਾ, ਵਿਆਹਾਂ ਸ਼ਾਦੀਆਂ ਤੇ, ਕੜਮਾਈਆਂ ਤੇ, ਮੰਗਣਿਆਂ ਤੇ, ਐਸਾ ਨਹੀਂ ਸੀਗਾ। ਲੇਕਿਨ ਪੂਰੀ ਦੁਨੀਆ 'ਚ ਤਹਿਲਕਾ ਮੱਚ ਗਿਆ ਸੀ, ਉਹਦਾ ਪ੍ਰੋਗਰਾਮ ਕੋਈ ਵੀ ਨਹੀਂ ਸੀ ਆਉਂਦਾ ਉਹਦੇ ਤੋਂ, ਕਿਉਂਕਿ ਉਹਦੇ ਵਿੱਚ ਗਾਣੇ ਇਸ ਕਿਸਮ ਦੇ ਸੀ,
1: ਕਮਰਸ਼ੀਅਲ ਗਾਣੇ ਨਹੀਂ ਸੀਗੇ,
0: ਲੋਕੀ ਨਹੀਂ ਕਮਰਸ਼ੀਅਲ ਸੀਗੇ, ਲੇਕਿਨ ਵਿਆਹਾਂ ਤੇ ਹੁਣ
1: ਓਕੇਜਨਲੀ ਨਹੀਂ ਸੀਗੇ,
0: ਜਿਹੜਾ ਵਿਆਹਾਂ ਤੇ ਬਗਾਉਂਦਾ ਉਹ ਤੇ ਉਹਦੇ 'ਚ ਤਾਂ ਆਉਂਦਾ ਨਾ, ਮੇਰੇ ਵੀਰ ਦਾ ਵਿਆਹ, ਮੈਨੂੰ ਗੋਡੇ ਗੋਡੇ ਚਾਹ, ਹੈ ਨਾ, ਜਾਂ ਲੰਬੜਾਂ ਦੀ ਨੋਹ ਨੱਚਦੀ,
1: ਹੈ ਨਾ
0: ਜਾਂ ਹੋਕੇ ਹਾਕੇ ਅਸੀਂ ਵੀ ਬਾਅਦ 'ਚ ਗਾਏ, ਜਾਂ ਕੋਕੇ ਵੀ ਗਾਏ, ਉਹਦੇ ਵਿੱਚ ਗਾਣੇ ਸੀਗੇ ਕਿ ਅਸੀਂ ਇਕੱਲੇ ਰਹਿ ਗਏ, ਤੇਰਾ ਨਹੀਂ ਵਿਆਹ ਹੋ ਗਿਆ, ਹੁਣ ਮਾਰ ਖਾਣੀ ਸੀ ਮੈਂ ਉੱਥੇ, ਜੇ ਮੈਨੂੰ ਕੋਈ ਬੁਲਾ ਵੀ ਲੈਂਦਾ ਤਾਂ ਉਹਨੇ ਕਹਿਣਾ ਇਹ ਕੀ ਗਾਉਣ ਲੱਗ ਪਿਆ। ਉਹਦੇ ਵਿੱਚ ਹੁਣ ਮੈਨੂੰ ਵਿਆਹ 'ਤੇ ਫਰਜ਼ ਕਰ ਲਓ ਬੁਲਾ ਲਿਆ, ਗਾਣਾ ਸੀਗਾ ਡੋਲੀ ਵਿੱਚ ਬਹਿ ਗਈ ਹੀਰੇ, ਦਿਲੋਂ ਭੁਲਾ ਕੇ ਮੈਨੂੰ, ਭੁੱਲਦਾ ਨਹੀਂ ਚੇਤਾ ਤੇਰੇ ਪਿਆਰ ਦਾ, ਰਾਂਝਾ ਰੋ ਰੋ ਕਰ ਲਾਵੇ। ਅਤੇ ਇਹ ਗਾਣਿਆਂ ਨੂੰ ਕੌਣ ਸੁਣਦਾ ਸੀ, ਸੱਸੀ ਸੁੱਤੀ ਨਾਲ ਪਾ ਗਿਓ ਜੁਦਾਈ ਪੰਨਣਾ, ਇੱਕ ਗਾਣਾ ਸੀ ਉਹ ਮੈਂ ਜਦੋਂ ਗਾਉਂਦਾ ਸੀ ਅਤੇ ਸਾਈਂ ਜੀ ਨਕੋਦਰ ਵਾਲੇ, ਉਹ ਕਹਿੰਦਾ ਬਸ ਬੰਦ ਕਰ ਦੇ ਇੱਕ ਅੰਤਰਾ ਸੁਣਨਾ, ਉਹ ਸੀ ਨਾ ਤੂੰ ਰੱਬ ਸਾਡਾ ਨਾ ਅਸੀਂ ਬੰਦੇ ਤੇਰੇ, ਤੇਰੇ ਮਾਰਿਆ ਮੂਲ ਨਾ ਮਰਦੇ, ਜਿਸ ਜੰਨਤ ਦਾ ਮਾਣ ਕਰਦਾ ਉਸ ਜੰਨਤ ਮੂਲ ਨਾ ਵੜਦੇ, ਫੜ ਕੇ ਪੱਲਾ ਸੋਹਣੇ ਯਾਰ ਵਾਲਾ ਸਿੱਧੇ ਜਾ ਬਹਿਸ਼ਤੀ ਵੜਦੇ, ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ, ਤੂੰ ਵੀ ਤੇ ਰੱਬਾ ਯਾਰ ਰੱਖਿਆ। ਅਸਾਂ ਪੁੱਛਿਆ ਕਿ ਉਹ ਰੱਬ ਦਾ ਕਿਹੜਾ ਯਾਰ ਸੀ, ਉਹਨਾਂ ਨੇ ਕਿਹਾ ਅਵਲ ਹਮਦ ਖੁਦਾ ਦਾ ਵਿਰਦ ਕੀਜਾ ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ, ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ। ਠੀਕ ਹੈ
1: ਜੀ,
0: ਉਹਦੇ ਇਸ਼ਕ 'ਚ ਕਾਇਨਾਤ ਰਚਾਏਗੀ ਸਰਕਾਰਾਂ ਦੇ। ਅਤੇ ਫਿਰ ਜਦੋਂ ਮੈਂ ਗਾਉਣਾ ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ, ਮਨ ਜਦੋਂ ਮੈਂ ਕਹਿਣਾ ਨਾ ਮਜਨੂੰ ਲੈਲਾ ਲੈਲਾ ਪਿਆ ਸੀ ਪੁਕਾਰਦਾ, ਉਹ 'ਚ ਆਵਾਜ਼ ਵੀ ਲਾਉਂਦਾ ਸੀ ਲੈਲਾ ਲੈਲਾ, ਸਾਈਂ ਜੀ ਨੇ ਕਹਿਣਾ ਬਸ ਅੱਗ ਨਿਕਲਦੀ ਇਹਦੇ 'ਚ। ਸੋ ਉਹ ਗਾਣੇ ਹਿੱਟ ਹੋ ਗਏ ਸੀ
1: ਜੀ,
0: ਅਤੇ ਉਹਦਾ ਪ੍ਰੋਗਰਾਮ ਮਹਾਰਾਜ ਦੀ ਕਿਰਪਾ ਨਾਲ ਕੋਈ ਨਹੀਂ ਮਿਲਿਆ ਸਾਨੂੰ।
1: ਅੱਛਾ, ਇੱਕ ਸਮਾਂ ਇੱਦਾਂ ਦਾ ਵੀ ਆਇਆ ਕਿ ਊਜਾ ਸਾਹਿਬ ਨੇ ਆਪ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ, ਫਿਰ ਮੈਂ ਹੰਸ ਨੂੰ ਕਿਹਾ ਕਿ ਹੁਣ ਆਪਣੇ ਮਿਲ ਨਹੀਂ ਰਹੀ ਸਰ, ਆਪਣੇ ਕੀ ਕਹਿੰਦੇ ਹੁੰਦੇ ਆਪਣੇ ਗ੍ਰਹਿ ਨਹੀਂ ਮਿਲ ਰਹੇ,
0: ਹਾਂਜੀ,
1: ਕਿ ਆਹ ਆਖਰੀ ਗਾਣਾ ਤੇਰਾ ਕਰਨਾ ਜਾਂ ਆਖਰੀ ਟੇਪ ਤੇਰੀ ਕਰਨੀ, ਇਹ ਤੋਂ ਬਾਅਦ ਫਿਰ ਨਹੀਂ ਤਾਂ ਆਪਾਂ ਕੰਮ ਨਹੀਂ ਕਰਨਾ। ਫਿਰ ਉਸ ਵੇਲੇ ਇੱਕ ਟੇਪ ਆ ਜਾਂਦੀ ਆ ਆਸ਼ਕਾਂ ਦੀ ਕਾਹਦੀ ਜ਼ਿੰਦਗੀ,
0: ਬਲਦੇਵ ਜੀ ਨੇ ਉਹ ਕੀਤੀ ਸੀ
1: ਜੀ
0: ਮੇਰੇ
1: ਭਾਈ, ਉਹਦਾ ਫਿਰ ਕਿੱਦਾਂ ਭਾਜੀ ਸਵਾਬ ਬਣਿਆ,
0: ਕਿਉਂਕਿ ਮੇਰੇ ਭਾਈ ਨੇ, ਮੈਂ ਉਦੋਂ ਵਲੈਤ ਚਲ ਜਾਂਦਾ ਸੀ, ਟਿਕਟ ਟੁਕਟ ਕਿਸੇ ਕੋਈ ਮੈਨੂੰ ਮਿਹਰਬਾਨ ਭੇਜ ਦਿੰਦੇ ਸੀ
1: ਜੀ,
0: ਭਾਜੀ ਜੋਰਾਵਰ ਸਿੰਘ ਜੀ ਹੁਣਾਂ ਨੇ ਟਿਕਟ ਭੇਜਤੀ, ਤੇ ਉੱਥੋਂ ਫਿਰ ਬਲਦੇਵ ਜੀ ਨਾਲ ਯਾਰੀ ਪੈ ਗਈ, ਉਹ ਵੀ ਮਸਤ, ਅਸੀਂ ਵੀ ਟਿੰਡ ਫੋੜੀ ਚੁੱਕ ਕੇ ਤੁਰ ਪੈਂਦਾ ਸੀ ਵਲੈਤ ਨੂੰ
1: ਜੀ,
0: ਉਦੋਂ ਹਫ਼ਤਿਆਂ ਹਫ਼ਤਿਆਂ ਦਿਨਾਂ ਦੀ ਨਹੀਂ ਸੀ ਗੱਲ, ਮਹੀਨਿਆਂ ਬੱਧੀ ਸਾਲਾਂ ਬੱਧੀ ਰਹੀਦਾ ਸੀ, ਫਿਰਦੇ ਤੁਰਦੇ ਅਸੀਂ ਟੇਪ ਬਣਾ ਲਈ, ਉਹ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਪਹਿਲਾਂ ਹਿੱਟ ਹੋ ਗਿਆ, ਨਾਲ ਹੀ ਫਿਰ ਅਹੂਜਾ ਸਾਹਿਬ ਦਾ ਗਾਣਾ ਸੀਗਾ ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ, ਉਹ ਵੀ ਹਿੱਟ ਹੋ ਗਿਆ, ਤੇ ਚਲੋ ਦਾਣਾ ਪੱਕਾ, ਰੋਜ਼ੀ ਰੋਟੀ ਸਾਨੂੰ ਗਰੀਬਾਂ ਨੂੰ ਵੀ ਮਿਲਣ ਲੱਗ ਪਈ।
1: ਵਾਹ ਵਾਹ ਭਾਈ, ਸੁਰ ਤੇ ਕਿਸੇ ਦੀ ਮਲਕੀਅਤ ਤਾਂ ਹੈ ਨਹੀਂ,
0: ਹਾਂਜੀ,
1: ਕੋਈ ਦੁਨੀਆਂ ਵਿੱਚ ਇੱਦਾਂ ਦਾ ਬੰਦਾ ਵੀ ਨਹੀਂ ਜਿਹੜਾ ਕਹਿ ਦੇ ਕਿ ਮੈਂ ਕਦੇ ਬੇਸੁਰ ਹੁੰਦਾ ਨਹੀਂ, ਹਰ ਬੰਦਾ ਸਟੇਜ ਤੇ ਬੇਸੁਰ ਹੋ ਜਾਂਦਾ, ਲਾਈਵ ਸਟੇਜ ਕਿਸੇ ਦੀ।
0: ਮੈਂ ਕਿਹਾ ਜੀ ਵੱਡੇ ਖਾਨ ਸਾਹਿਬ ਨੂੰ ਕਹਿੰਦੇ ਸੁਣਿਆ, ਰਿਕਾਰਡਿੰਗ ਤੁਹਾਨੂੰ ਸੁਣਾਵਾਂਗਾ ਕਿ ਲੈ ਔਰ ਸੁਰ ਪੇ ਕਿਸੀ ਕਾ ਕੰਟਰੋਲ ਨਹੀਂ ਹੈ,
1: ਲੈ ਔਰ ਸੁਰ ਪੇ ਕਿਸੀ ਕਾ ਕੰਟਰੋਲ
0: ਮੈਂ
1: ਨਹੀਂ।
0: ਉਹਨਾਂ ਦੀ ਮਿਸਾਲ ਦੇ ਰਿਹਾ ਜਿਨ੍ਹਾਂ ਦੀ ਗੁਲਾਮ ਸੀਗੇ,
1: ਆਹ
0: ਰਾਗ

0: ਕਹਿੰਦੇ ਸੀ ਅੱਜ ਮੈਨੂੰ ਗਾ ਦਿਓ ਅਮਰ ਹੋ ਜਾਵਾਂਗਾ ਮੈਂ, ਉਲਟ ਰਾਗ।
1: ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹੰਸ ਜੀ ਕਿਤੇ ਸੁਰ ਛੱਡਦੇ ਵੀ ਹੋਣਗੇ
0: ਜੀ ਬਹੁਤ,
1: ਪਰ ਲੋਕਾਂ ਦੇ ਉੱਤੇ ਫਤੂਰ ਏਦਾਂ ਚੜਿਆ ਹੋਇਆ, ਲੋਕੀ ਨੱਚ ਰਹੇ, ਉਹ ਕਿਹੜੀ ਚੀਜ਼ ਹੰਸਰਾਜ ਦੇ ਵਿੱਚ ਆ ਜਿਹੜੀ ਉਹ ਨਸ਼ਾ ਕਰ ਰਹੀ ਹੈ ਲੋਕਾਂ ਨੂੰ?

0: ਚੀਜ਼ ਹੰਸਲਾ ਦੇ ਅੰਦਰ
1: ਉਹ ਇਹ ਚੀਜ਼ ਹੈ ਕਿ ਜਿਨ੍ਹਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਜਿਨ੍ਹਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ। ਅਸੀਂ ਕੀ ਹਾਂ? ਉਹ ਤਾਂ ਖਸਮ ਨੂੰ ਕ੍ਰੈਡਿਟ ਜਾਂਦਾ। ਜਿਨ੍ਹਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ। ਇੱਕ ਸੰਗੀਆਂ ਸੰਗ ਨਾਲ ਨਾ ਮੂਲ ਰਲੀਆਂ, ਰਲੀਆਂ ਸੋਜ ਮੂਲ ਨਾ ਸੰਗੀਆਂ ਨੇ। ਇੱਕ ਪਾਕ ਪੀਆ ਦੀ ਸੇਜ ਮਾਨਣ, ਇੱਕ ਮੁਰਸ਼ਦ ਬਿਨਾਂ ਸਿਰਾਂ ਤੋਂ ਨੰਗੀਆਂ ਨੇ। ਜਦੋਂ ਪੀਰ ਮਿਹਰਬਾਨ ਹੋਵੇ, ਮੂੰਹੋਂ ਮਿਲਣ ਮੁਰਾਦਾਂ
0: ਮੰਗੀਆਂ ਨੇ।
1: ਇਹ ਤਾਂ ਕਰਮ ਆ। ਮੈਂ ਤਾਂ ਤੁਹਾਨੂੰ ਕਿਹਾ ਕਿ ਇਹ ਸ਼ੁਕਰ ਹੈ ਦਾਤੇ ਦਾ ਕਿ ਸਾਨੂੰ ਵੀ ਲੋਕ ਗਵਈਏ ਸਮਝਦੇ ਨੇ। ਪਰ ਮੈਂ ਜਦੋਂ ਓਨੈਸਟਲੀ ਆਪ ਬਿਨਾਂ ਕੁੰਡੀ ਲਾ ਕੇ ਜਾਂ ਵੈਸੇ ਇਕੱਲਾ ਘਰ ਆਉਂਦਾ ਜਾਂ ਵਾਜੇ 'ਤੇ ਬੈਠਦਾ, ਕੋਈ ਹੋਰ ਨਾ ਹੋਵੇ, ਅਤੇ ਮੈਂ ਕਹਿੰਦਾ ਸ਼ੁਕਰ ਹੈ ਦਾਤਿਆ, ਤੈਨੂੰ ਵੀ ਗਵਈਆ ਸਮਝੀ ਜਾਂਦੇ। ਹੰਸ ਰਾਜਨਸ
0: ਵਾਹ ਵਾਹ। ਇੱਕ ਨਾ ਮੈਂ ਰਾਜਨ ਸਾਜਨ ਮਿਸ਼ਰਾ ਸਾਹਿਬ ਹੁਣਾਂ ਦੀ ਇੰਟਰਵਿਊ ਸੁਣ ਰਿਹਾ ਸੀ। ਉਹਨੇ ਇੱਕ ਬੜੀ ਕਮਾਲ ਦੀ ਗੱਲ ਕਹੀ। ਉਹਨੇ ਕਿਹਾ ਕਿ ਸੁਰ ਕਦੇ ਕਦੇ ਨਾ ਤਰਬੀਅਤ ਹੈ ਸੁਰ ਦੀ, ਕਦੇ ਕਦੇ ਗੁੱਸੇ ਵੀ ਹੋ ਜਾਂਦੇ ਆ।
1: ਹੁਣ ਗੁੱਸੇ ਬਹੁਤ ਹੁੰਦੇ ਆ, ਨਾਜ਼ਾਂ ਵਾਲਾ ਮਹਿਬੂਬ ਆਏ, ਬਹੁਤ ਮੁਸ਼ਕਿਲ ਨਾਲ ਮਨਾਉਣਾ ਪੈਂਦਾ। ਇੱਕ ਦਿਨ ਰਿਆਜ਼ ਨਾ ਕਰੋ, 21 ਦਿਨ ਲਈ ਰੁੱਸ ਜਾਂਦਾ।
0: ਜਦੋਂ ਸਿਆਸਤ ਦੇ ਦੌਰ ਚ ਨਿਕਲੇ,
1: ਹਾਂਜੀ,
0: ਆਪਾਂ ਕੋਈ ਸਿਆਸਤੀ ਗੱਲ ਨਹੀਂ ਕਰਨੀ ਕਿਉਂਕਿ ਮੈਂ ਇਹ ਸਿਰਫ ਸੰਗੀਤ ਨਾਲ ਰਿਲੇਟਡ ਹੀ ਰੱਖਣੀ ਚਾਹੁੰਦਾ।
1: ਜੀ,
0: ਜੋ ਸਿਆਸਤ ਦੇ ਦੌਰ ਚ ਚਲੇ ਗਏ, ਉਦੋਂ ਕਦੇ ਹਾਰਮੋਨੀਅਮ ਤੇ ਬੈਠੇ ਮਹਿਸੂਸ ਹੋਇਆ ਕਿ ਗੁੱਸੇ ਹੋਏ ਆ?
1: ਮੇਰਾ ਸੰਗੀਤ ਜ਼ਿੰਦਗੀ ਰਹੀ ਆ, ਸੰਗੀਤ ਨਾਲ ਹੀ ਮੇਰੇ ਸਾਹ ਚੱਲੇ ਆ। ਜਿਹੜੇ ਲੋਕ ਮੈਨੂੰ ਜਾਣਦੇ ਆ ਨਾ, MP ਵਗੈਰਾ, ਮਿਨਿਸਟਰ ਵਗੈਰਾ, ਜਿਨ੍ਹਾਂ ਦੇ ਨਾਲ ਮੈਂ ਪਾਰਲੀਮੈਂਟ 'ਚ ਬਹਿੰਦਾ ਸੀ, ਉਹਨਾਂ ਨੂੰ ਪਤਾ ਹੈ ਕਿ ਇਹ ਕੋਈ ਰੈਲੀ ਹੋਵੇ ਜਾਂ ਕਿਤੇ ਹੋਰ ਹੋਵੇ ਬੈਠਾ, ਜੇ ਤਾਂ ਕੋਈ ਬਹੁਤ ਇੰਪੋਰਟੈਂਟ ਗੱਲ ਹੈ, ਗਰੀਬਾਂ ਦੇ ਭਲੇ ਲਈ ਆ, ਸਮਾਜ ਦੇ ਭਲੇ ਲਈ, ਤਾਂ ਮੈਂ ਸੁਣਦਾ ਸੀ ਬੜੇ ਗੌਰ ਨਾਲ। ਅਤੇ ਜੇ ਆਪਸ ਵਿੱਚ ਬਹਿਸ ਵਸਾਈਆ, ਲਾਊਡਨੈਸ ਆ, ਫਿਰ ਹੈੱਡਫੋਨ ਲੱਗਾ ਹੁੰਦਾ ਸੀ, ਰਾਗ ਦਰਬਾਰੀ ਲੱਗਾ, ਬੈਰਾਗੀ ਲੱਗਾ ਹੋਇਆ,
0: ਉਹ ਸੁਣ
1: ਦੋ ਦੋ ਘੰਟੇ ਦਾ ਰਾਗ ਉਸਤਾਦ ਨਜਾਕ ਸਲਾਮਤ ਸਾਹਿਬ ਨੂੰ ਸੁਣੀਦਾ ਸੀ। ਆਪਾਂ ਕੀ ਲੈਣਾ ਦੇਣਾ?
0: ਵਾਹ ਵਾਹ ਵਾਹ।
1: ਉਹ ਤਾਂ ਕਹਿੰਦੇ ਨਾ, ਇਹ ਵੀ ਭਾਗਾਂ 'ਚ ਸੀਗਾ, ਕਹਿੰਦਾ ਦੁਨੀਆ ਮੇਂ ਰਹਿਤੇ ਹੈ ਤਲਬਕਾਰ ਨਹੀਂ ਹੈ ਹਮ, ਬਾਜ਼ਾਰ ਸੇ ਗੁਜ਼ਰੇ ਹੈ ਖਰੀਦਾਰ ਨਹੀਂ ਹੈ ਹਮ।
0: ਵਾਹ ਵਾਹ ਵਾਹ।
1: ਉਹ ਬਸ ਪਰਾ ਲਵਤ ਸੀ ਪੂਰੀ ਕੀਤੀ। ਫਿਰ ਹੁਣ ਦੇਖ ਲਓ, ਸਾਲ ਡੇਢ ਸਾਲ ਹੋ ਗਿਆ, ਮੈਨੂੰ ਨਾ ਹੀ ਭੁੱਲ ਗਿਆ। ਇੱਕ ਬਹੁਤਿਆਂ ਵਜ਼ੀਰਾਂ ਦੇ, ਅਮੀਰਾਂ ਦੇ, MP ਵਗੈਰਾ ਦੇ, ਉਹ ਮੈਂ ਇੱਕ ਦਿਨ ਮੈਨੂੰ ਕੋਈ ਪੁੱਛਦਾ ਸੀ ਅਤੇ ਮੇਰੇ ਜ਼ਿਹਨ 'ਤੇ ਜ਼ੋਰ ਦੇ ਕੇ ਯਾਦ ਕਰ ਰਹੀ ਆ, ਉਹਦਾ ਨਾਂ ਕੀ ਸੀ ਫਲਾਂ ਮਿਨਿਸਟਰ ਦਾ। ਮੇਰਾ ਖਿਆਲ ਇੱਦਾਂ ਦਾ ਯਕਸੂਈ ਹੋ ਜਾਂਦਾ ਕਿ ਫਿਰ ਜਿੱਧਰ ਤੁਰਦਾ ਪੂਰੇ ਦਾ ਪੂਰਾ ਹੀ। ਜਦੋਂ ਉੱਧਰ ਸੀ ਧਿਆਨ, ਫਿਰ ਮੈਨੂੰ ਹੋਰ ਕਈ ਬਹੁਤ ਕੁਛ ਭੁੱਲਿਆ ਹੋਇਆ ਸੀ।
0: ਵਾਹ ਵਾਹ।
1: ਇਹ ਸ਼ੁਕਰ ਆ ਸਿਆਸਤ ਵਿੱਚ ਜਦੋਂ ਆ ਜਾਂਦੇ ਹਾਂ, ਆਪਾਂ ਤਾਂ ਨੋਰਮਲ ਬੰਦੇ ਹਾਂ ਨਾ, ਕੋਈ ਅਸੀਂ ਉਹ ਤਾਂ ਹੈ ਨਹੀਂ ਗੇ ਲਾਈਟ ਐਂਡ
0: ਜੀ।
1: ਇਹਦੇ ਵਿੱਚ ਤਾਂ ਸਾਧੂ ਸੰਤਾਂ 'ਤੇ ਵੀ ਇਲਜ਼ਾਮ ਲੱਗ ਜਾਂਦੇ ਆ ਜੋ ਸਿਆਸਤ 'ਤੇ ਆਉਂਦਾ। ਪਰ ਮੈਂ ਰੱਬ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਯਾ ਰੱਬਾ, ਦੋ ਇਲਜ਼ਾਮ ਲੱਗਦੇ ਆ, ਜਾਂ ਕਰਪਸ਼ਨ ਦਾ ਅਤੇ ਜਾਂ ਕਰੈਕਟਰ ਦਾ। ਸਾਗਰ ਸਾਹਿਬ, ਸ਼ੁਕਰ ਹੈ ਉਹਦਾ ਅਜ਼ਾਬ ਦਾ, ਇਹਦੇ 'ਚ ਮੇਰੀ ਕੋਈ ਵਡਿਆਈ ਨਹੀਂ। ਮੈਂ ਵੇਖ ਲਓ ਛੱਡ ਵੀ ਦਿੱਤੀ ਸਿਆਸਤ, ਲੇਕਿਨ ਇਹ ਦੋਨੇ ਦਾਗਾਂ ਤੋਂ ਬਚਾ ਤਿਆ ਰੱਬ ਨੇ। ਬਸ ਇਹਨਾਂ ਦੋ 'ਚੋਂ ਇੱਕ ਤਾਂ ਲੱਗਦਾ ਹੀ ਲੱਗਦਾ, ਜਿੰਨਾ ਮਰਜ਼ੀ ਹੋਵੇ ਬੰਦਾ ਪਾਕ ਸਾਫ ਜੀ। ਮੇਰੀ ਰੱਤੀ ਤਰਸ ਕੀਤਾ। ਦੇਖੋ 10-15 ਸਾਲ ਬਹੁਤ ਹੁੰਦੇ।
0: ਸਿਆਸਤ ਦਾ ਦੌਰ ਤੁਹਾਡਾ ਛੋਟਾ ਸੀ, ਸੰਗੀਤ ਦਾ ਦੌਰ ਤਾਂ ਇੰਨਾ ਵੱਡਾ ਸੀ, ਉਦੋਂ ਵੀ ਨਹੀਂ ਲੱਗੇ ਇਹ ਚੀਜ਼ਾਂ?
1: ਬਸ
0: ਇਹ ਤੁਹਾਡੀ ਤਰਬੀਅਤ ਹੈ, ਤੁਹਾਡੀ ਆਪਣੀ ਰੂਹ ਹੀ ਇੱਦਾਂ ਦੀ
1: ਤਰਬੀਅਤ ਨੇ। ਮੇਰਾ ਰੱਬ ਸੁਣਨਾ ਮੈਨੂੰ ਬਚਾ ਲੈਂਦਾ ਹੈ। ਇਹ ਦੋਨੇ ਚੀਜ਼ਾਂ, ਜਿਹੜਾ ਪੈਸਾ ਆ ਜਾਂ ਦੁਨਿਆਵੀ ਹੁਸਨ ਹੈ, ਇਹ ਮਾਲ ਦਾ ਬੰਦੇ ਨੂੰ ਢਾ ਲੈਂਦਾ, ਅਤੇ ਜੇ ਇਹਦੇ ਤੋਂ ਨਫਸ ਤੋਂ ਬਚਾ ਲਵੇ ਤਾਂ ਫਿਰ ਉਹਨੂੰ ਮਾਲਕ ਦੀ ਕਿਰਪਾ।
0: ਇੱਕ ਭਰਿਆ ਹੋਇਆ ਘਰ ਆ, ਇੱਕ ਘਰ ਦੇ ਬਾਹਰ ਚੋਂ ਹੰਸਰਾ ਜੀ ਗੁਜ਼ਰ ਰਹੇ ਆ, ਨਾਗਿਨ ਫਿਲਮ ਦੀ ਪ੍ਰਮੋਸ਼ਨ ਲਈ ਸੰਜੇ ਉਹਨਾਂ ਦੇ ਫਾਦਰ ਸਾਹਿਬ ਆਏ ਹੋਏ ਆ, ਰੀਨਾ ਰਾਏ ਆਈ ਹੋਈ ਆ, ਹੰਸਰਾ ਜੀ ਦੇ ਵੀ ਡੰਡਾ ਵੱਜ ਜਾਂਦਾ।
1: ਹਾਂ, ਵੱਜਦਾ ਵੇਖਿਆ ਸੀ, ਮੇਰੇ ਵੱਜਦਾ ਵੇਖਿਆ ਸੀ ਮੈਂ ਕਿਸੇ ਦੇ ਡੰਡਾ
0: ਜੀ,
1: ਮੇਰਾ ਬਚਾਅ ਹੀ ਸੀ,
0: ਤੁਹਾਡਾ ਬਚਾਅ ਹੋ ਗਿਆ।
1: ਹਾਂਜੀ,
0: ਥੋੜੇ ਦਿਨ ਪਹਿਲਾਂ ਇਸੇ ਸਟੂਡੀਓ ਦੇ ਵਿੱਚ ਸਲੀਮ ਜੀ ਬੈਠੇ ਸੀ, ਸੁਰ ਦੀ ਤਾਕਤ ਦੀ ਗੱਲ ਚੱਲ ਰਹੀ ਸੀ। ਮੈਂ ਕਿਹਾ ਵੀ ਸੁਰ ਦੀ ਤਾਕਤ ਹੀ ਹੈ ਕਿ ਉਹ ਉੱਥੋਂ ਗੁਜ਼ਰੇ। ਉਹਨੇ ਕਿਹਾ ਯਾ ਰੱਬਾ, ਵੀ ਲੱਠੀ ਲਾਠੀਆਂ ਇਹਨਾਂ ਦੇ ਵੱਜ ਰਹੀਆਂ ਜਾਂ ਤੇ ਜੇ ਕਿਤੇ ਇੱਥੇ ਮੈਂ ਲਾਠੀ ਖਾ ਵੀ ਲੈਂਦਾ, ਜੇ ਇੱਥੇ
1: ਲਾਠੀ ਮੈਂ ਖਾ ਸਕਦਾ ਜੇ
0: ਲਤਾ ਜੀ ਆਏ ਹੋਣ।
1: ਹਾਂ, ਮੈਨੂੰ ਐਕਟਰਾਂ ਉਕਟਰਾਂ ਦਾ ਬੜਾ ਪਤਾ ਹੀ ਨਹੀਂ ਸੀ ਉਦੋਂ। ਉੱਦਾਂ ਮੈਂ ਵੇਖਿਆ ਭੀੜ ਲੱਗੀ ਸੀ, ਮੈਂ ਕਿਹਾ ਕੌਣ ਆਇਆ, ਕਹਿੰਦੇ ਨਾਗਿਨ ਫਿਲਮ ਆਈ ਹੈ।

0: जी
1: ਉਹਦੇ ਚ
0: ਸੁਨੀਲ ਦੱਤ ਜੀ,
1: ਮਲਟੀ ਸਟਾਰ ਆ
0: ਜੀ
1: ਦੱਤ ਸਾਹਿਬ, ਸੁਨੀਲ ਦੱਤ ਸਾਹਿਬ ਤੇ ਹੋਰ ਵੀ ਐਕਟਰ ਆਏ ਆ
0: ਜੀ
1: ਤੇ ਲੋਕੀ ਵੇਖਣਾ ਚਾਹੁੰਦੇ ਆ ਤੇ ਪੁਲਿਸ ਭਜਾ ਰਹੀ ਆ। ਮੈਂ ਕਿਹਾ ਰੱਬ ਦੇ ਰੰਗ ਆ, ਵੇਖੋ ਇਹਨਾਂ ਬੰਦਿਆਂ ਨੂੰ ਵੇਖ। ਫਿਰ ਉਹੀ ਘਰ ਮਿਲ ਗਿਆ, ਫਿਰ ਉੱਥੇ ਦੱਤ ਸਾਹਿਬ ਸੱਚ ਆਏ
0: ਜੀ। ਵਾਹ ਵਾਹ ਵਾਹ ਵਾਹ, ਮੈਂ ਇਹ ਗੱਲ ਤੇ ਆਉਣਾ
1: ਚਾਹੁੰਦਾ
0: ਸੀ।
1: ਦੱਤ ਸਾਹਿਬ ਆਏ, ਜਲੰਧਰ ਦੇ ਹੋਰ ਇੱਕ ਦੋ ਮੁਅੱਜ਼ਜ਼ ਲੋਕ ਜਦੋਂ ਪਦ ਯਾਤਰਾ ਕੀਤੀ ਨਾ ਉਹਨਾਂ ਨੇ, ਪੈਦਲ ਯਾਤਰਾ
0: ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ,
1: ਤੇ ਇੱਕ ਗੁਰੂ ਨਾਨਕ ਮਿਸ਼ਨ ਵੱਲੋਂ ਭੇਟ ਕੀਤੀ ਗਈ ਸੀ ਐਂਬੂਲੈਂਸ, ਉਹਦੇ ਚ ਥੋੜਾ ਜਿਹਾ ਯੋਗਦਾਨ ਮੇਰਾ ਵੀ ਸੀਗਾ
0: ਜੀ ਜੀ ਜੀ ਜੀ ਜੀ
1: ਤੇ ਉਹ ਫਿਰ ਬਦਕਿਸਮਤੀ ਨਾਲ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ। ਦੱਤ ਸਾਹਿਬ ਇੱਥੋਂ ਜਲੰਧਰ ਤੋਂ ਗੁਜ਼ਰ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਯਾਰ ਮੈਂ ਉਸ ਬੰਦੇ ਨੂੰ ਮਿਲਣਾ ਚਾਹੁੰਦਾ। ਤੇ ਦੇਖੋ ਉਸੇ ਘਰ ਉਹਨਾਂ ਹੀ ਸੋਫਿਆਂ ਤੇ ਆ ਕੇ ਬੜੇ ਹੀ ਸਾਲਾਂ ਬਾਅਦ ਸੁਨੀਲ ਦੱਤ ਸਾਹਿਬ ਬੈਠੇ ਸੀ, ਮੈਂ ਮੇਜ਼ਬਾਨ ਸੀ।
0: ਵਾਹ ਵਾਹ,
1: ਇਹ ਰੱਬ
0: ਉਹ ਸੁਰ ਦੀ ਤਾਕਤ,
1: ਇਹ ਮਾਲਕ ਹੈ।
0: ਵਾਹ ਵਾਹ, ਮਾਲਕ ਹੈ, ਭਰਿਆ ਹੋਇਆ ਘਰ ਆ। ਹੌਲੀ ਹੌਲੀ ਘਰ ਚੋਂ ਜੀ ਜਾਣੇ ਸ਼ੁਰੂ ਹੋ ਜਾਂਦੇ ਆ, ਪਿਤਾ ਜੀ ਚਲੇ ਗਏ, ਮਾਤਾ ਜੀ ਚਲੇ ਗਏ, ਕੰਢੇ ਚੁੱਗ ਕੇ ਰੇਸ਼ਮ ਵਿਛਾਉਣ ਵਾਲੀ ਰੇਸ਼ਮ ਕੌਰ ਵੀ ਚਲੇ ਜਾਂਦੇ ਆ।
1: ਹਾਂਜੀ,
0: ਤਸਵੀਰਾਂ ਰਹਿ ਜਾਂਦੀਆਂ ਘਰਾਂ 'ਚ, ਤਸਵੀਰਾਂ ਨਾਲ ਗੱਲਾਂ ਵੀ ਕਰਦੇ ਹੋ ਕਦੇ?
1: ਮੈਂ ਖੁਦ ਹੀ ਦੁੱਖਾਂ ਦੀ ਤਸਵੀਰ ਬਣ ਗਿਆ
0: ਜੀ,
1: ਦੁੱਖਾਂ ਦੀ ਤਸਵੀਰ, ਬਿਰਹੋ ਦੀ ਸ਼ਕਲ, ਇਕਲਾਪਾ, ਤਨਹਾਈ, ਲੋਨਲੀਨੈਸ, ਇਹ ਭਾਗਾਂ 'ਚ ਸੀਗਾ। ਇਸ ਉਮਰ 'ਚ ਆ ਕੇ ਮਿਲਣਾ ਸੀ ਉਹ ਹੈਗਾ, ਪਰ ਮੇਰਾ ਮੁਰਸ਼ਦ ਬਹੁਤ ਮਿਹਰਬਾਨ ਆ, ਮੇਰਾ ਸਤਿਗੁਰੂ ਆ ਨਾ ਜਿਹੜੇ
0: ਜੀ,
1: ਜਦੋਂ ਮੈਂ ਉਹਨਾਂ ਦੇ ਧਿਆਨ 'ਚ ਚਲ ਜਾਂਦਾ ਨਾ ਫਿਰ ਲੋਨਲੀ ਹੁੰਦਾ ਨਾ ਉਦਾਸ ਹੁੰਦਾ। ਫਿਰ ਮੈਂ ਪ੍ਰੈਕਟੀਕਲ ਕੋਈ ਮੇਰੇ 'ਚ ਉਹ ਆ ਜਾਂਦੀ ਆ ਕਿ ਚਲੇ ਚੱਲ ਜਾ ਆਪਣਾ ਸਭ ਨੇ, ਚਲੇ ਚੱਲ ਯਾਦ ਆਉਂਦੀ ਹੈ। ਕਦੇ ਉਹ ਵਕਤ ਆਉਣਾ ਹੈ ਜਦੋਂ ਆਪਾਂ ਵੀ ਨਹੀਂ ਹੋਣਾ,
0: ਆਪਾਂ ਵੀ ਨਹੀਂ ਹੋਣਾ,
1: ਉਹ ਮਾਲਕ ਦੀ ਗੋਦ 'ਚ ਜਾ ਬੈਠੇ। ਪਰ ਜਦੋਂ ਮੈਂ ਨੀਚੇ ਸਤਰ 'ਤੇ ਹੁੰਦਾ ਮੇਰਾ ਜ਼ਿਹਨ, ਅਤੇ ਤਸਵੀਰਾਂ ਨਾਲ ਗੱਲਾਂ ਕਰਦਾ, ਮਾਂ ਬਾਪ, ਤੁਹਾਡਾ ਹਮਸਫ਼ਰ, ਤੁਹਾਡਾ ਭਾਈ, ਤੁਹਾਡਾ ਬੇਟੇ ਵਰਗਾ ਭਤੀਜਾ, ਅਤੇ ਕਹਿੰਦੇ ਨਾ ਆਲਮਾ ਪੁੱਤਰ ਮੋਏ ਨਹੀਂ ਭਲਦੇ ਭਾਵੇਂ ਹੋ ਕੇ ਮਰਨ ਫਕੀਰ, ਭਾਈਆਂ ਬਾਜ ਪਿਆਰਿਆ ਜਿਉਣ ਕੋਈ ਨਾ ਭਾਵੇਂ ਮਗਰ ਕਬੀਲੇ ਦੀ ਡੰਡ ਹੋਵੇ। ਮੇਰਾ ਅਰਤਰੁਲ ਗਾਜ਼ੀ ਚਲੇ ਗਿਆ, ਉਹਦਾ ਨਾਮ ਅਮਰੀਕ ਸੀਗਾ, ਅਮਰੀਕ ਸਿੰਘ ਸਰਪੰਚ ਬਣਿਆ ਦੋ ਚਾਰ ਵਾਰੀ, ਭਲਵਾਨ ਸੀਗਾ ਐਕਚੁਲੀ। ਸਾਡੀ ਫੈਮਿਲੀ 'ਚ ਸਭ ਤੋਂ ਜ਼ਿਆਦਾ ਅਗਰ ਅੱਛੀ ਸਿਹਤ ਕਿਸੇ ਦੀ ਦੇਖਣੀ ਉਹਦੀ ਸੀ, ਮੈਂ ਤਾਂ ਮਲੂਕੜਾ ਜਿਹਾ
0: ਜੀ,
1: ਅਤੇ ਉਹ ਤਾਂ ਬਹੁਤ ਜ਼ਬਰਦਸਤ ਸੀਗਾ
0: ਜੀ।
1: ਮੈਂ ਉਹਦਾ ਨਾਂ ਰੱਖਿਆ ਅਰਤੁਲ ਗਾਜ਼ੀ, ਲੇਕਿਨ ਗਾਜ਼ੀ ਹੋ ਨਾ ਸਕਿਆ, ਇੰਤਕਾਲ ਹੋ ਗਿਆ ਉਹਦਾ। ਇਹ ਸੱਟਾਂ ਨੇ, ਰੇਸ਼ਮ ਹੋਣੀ, ਮਾਤਾ ਪਿਤਾ ਸਭ। ਫਿਰ ਗੱਲ ਇਹ ਆ ਕਿ ਵਾਰ ਵਾਰ ਉਹ ਫਿਰ ਮੀਡੀਏ 'ਚ ਜਾਂ ਇੱਧਰ ਉਹ ਫਿਰ ਜ਼ਿਕਰ ਕਰਨਾ ਵੀ ਮੈਨੂੰ ਉਹਨਾਂ ਦੇ ਗਮ ਦੀ ਵੀ ਤੋਹੀਨ ਲੱਗਦੀ ਹੈ। ਅਤੇ ਸਭ ਤੋਂ ਵੱਡੀ ਸੱਟ ਤਾਂ ਉਦੋਂ ਵੱਜੀ ਨਾ ਜਦੋਂ ਉਸਤਾਦ ਜੀ ਚਲੇ ਗਏ, ਹੈ ਨਾ। ਸਾਰੇ ਰਿਸ਼ਤਿਆਂ 'ਚ ਇੱਕ, ਅਗਰ ਸਾਰੇ ਰਿਸ਼ਤਿਆਂ ਨੂੰ ਇਕੱਠੇ ਕਰੋ ਤਾਂ ਇੱਕ ਰਿਸ਼ਤੇ 'ਚ ਸਮਾ ਜਾਂਦੇ ਸੀ ਮੇਰੇ ਗੁਰੂ ਜੀ। ਜਦੋਂ ਐਂਡ ਹੋ ਜਾਂਦਾ ਸੀ, ਗੁੰਝਲਾਂ ਪੈ ਜਾਂਦੀਆਂ ਸੀ, ਕਹਿੰਦੇ ਨਾ ਕਿ ਫਿਰ ਮੈਂ ਉੱਥੇ ਕਹਿੰਦਾ ਹੁੰਦਾ ਸੀ ਕਿ ਤੇਰੇ ਦਰ ਕੀ ਮੱਟੀ ਛਾਨ ਕੇ ਮਾਥੇ ਪੇ ਮਲਤਾ ਹੂੰ, ਮੁਰੰਮਤ ਕਰ ਰਿਹਾ ਹੂੰ ਇਨ ਦਿਨੋਂ ਟੂਟੇ ਮੁਕੱਦਰ ਕੀ। ਤਾਂ ਉਹ ਵੀ ਚਲੇ ਗਏ, ਕੀ ਕਰੀਏ ਹੁਣ, ਹੁਣ ਜਹਾਨ ਹੀ ਐਸਾ, ਇਹ ਲੋਅ ਹੀ ਐਸਾ, ਇਹਦਾ ਨਿਜ਼ਾਮ ਐਸਾ ਆ, ਕਰੀਏ ਕੀ, ਕੁਛ ਨਹੀਂ ਕਰ ਸਕਦੇ, ਹਮ ਬਰੀ ਦੁਨੀਆ ਮੇਂ ਤਨਹਾ ਹੋ ਗਏ।
0: ਠਹਿਰਾਵ ਜ਼ਿੰਦਗੀ ਦੇ ਵਿੱਚ ਇੰਨਾ ਲੈ ਕੇ ਆਉਣਾ, ਕੀ ਪ੍ਰੈਕਟਿਸ ਹੈ ਇਹਦੀ, ਕੋਈ ਆਸ਼ੀਰਵਾਦ ਸਮਝਦੇ ਹੋ?
1: ਕੋਈ ਪ੍ਰੈਕਟਿਸ ਨਹੀਂ, ਇਹਦੇ ਤਸੱਵਰ ਰੱਖੋ ਮਾਲਕ ਦਾ ਔਰ ਆਪਣੇ ਮੁਰਸ਼ਦ ਦਾ, ਇੱਥੇ ਜ਼ਿਹਨ 'ਚ ਰੱਖੋ ਤਸਵੀਰ, ਅਤੇ ਉਹ ਫਿਰ ਤੁਹਾਡੀ ਰਹਿਨਮਾਈ ਵੀ ਕਰਦਾ, ਤੁਹਾਨੂੰ ਹੌਸਲਾ ਵੀ ਦਿੰਦਾ। ਜਦੋਂ ਕੁੱਟ ਕੇ ਜੱਫੀ ਪਾ ਲੈਂਦਾ ਨਾ, ਤਾਂ ਫਿਰ ਮੁਸ਼ਕਿਲ ਕੁਛ ਆ ਜਾਣਾ, ਉਹ ਕਹਿੰਦਾ ਪਰੇ ਹੋ ਜਾਓ ਗਮੋ, ਮੇਰਾ ਸਤਿਗੁਰੂ ਆ ਗਿਆ, ਮੇਰਾ ਮੁਰਸ਼ਦ ਆ ਗਿਆ, ਮੇਰੇ ਬਾਬਾ ਜੀ ਆ ਗਏ।
0: ਜਦੋਂ ਟਿੱਬਿਆਂ 'ਚ ਵਾਜਾਂ ਲਾਉਂਦੇ ਸੀ,
1: ਹਾਂਜੀ,
0: ਉਹਨਾਂ ਟਿੱਬਿਆਂ ਤੋਂ ਜਲੰਧਰ ਵਾਲਾ ਵਾਈਟ ਹਾਊਸ, ਅਤੇ ਜਲੰਧਰ ਵਾਲੇ ਵਾਈਟ ਹਾਊਸ ਤੋਂ ਅਮੈਰੀਕਾ ਵਾਲਾ ਵਾਈਟ ਹਾਊਸ, ਸੋਚਿਆ ਸੀ ਇਹ ਆਵਾਜ਼ਾਂ ਉੱਥੇ ਪਹੁੰਚ ਜਾਣਗੀਆਂ?
1: ਕੁਛ ਨਹੀਂ ਸੋਚਿਆ।

0: सोच ना होवे, जे
1: छे सौ
0: सोचे
1: छे
0: लख
1: लख
0: वार,
1: बार
0: करे करावे आपे आप। यार दुखी दे बंदे नहीं यार, मेरे लिए तो जलंधर आना ही बड़ा मुश्किल सी। टिब्बियां वो साईं जी कहिंदे वो केड़ा पिंड है, मैं कह शफीपुर, कहिंदे अच्छा चंगी जगावे नाल मंगी ते गाहलां दा वसा कोई ना, शफीपुर नू राह कोई ना। असीं
1: वाह
0: उत्थे जम्मे जा टिब्बे जे हुंदे सी, ते वाइट हाउस ये वो सब लोग बस तकदीरां दे खेड़। शुक्र है ओहदी साथ दा, शुक्र है दाता तेरा, ये कहना चाहिए, शुक्र है मेरे मालिक का।
1: अज सुकून समझते हो, मुड़ के स्टेजा ते आ गए, लोग अगे नालों वध के प्यार दे रहे ने,
0: हाँ जी
1: जहां
0: प्यार।
1: लोग उड़ीक रहे सी कदों हंसराज जी
0: अच्छा मैं सोचता
1: अस्तीफा
0: सी,
1: दे के आ जान।
0: मैं सोचता सी इन्होंने कहना जा कम कर। कोई बंदा गया ना,
1: जी
0: कहिंदा जी कम नहीं मिलता। उस सियाणे ने कहा वो इत्थे घर ही बैठे रहने हैं, कम लभो, कम कम करया करो। कोई कहिंदा कम सवा करिए, जिथे कम लैण जाने हो कहिंदे जा कम कर।
1: काम
0: आफ्टर लॉन्ग टाइम,
1: कर
0: इन्नी
1: जी
0: गैप तो बाद मैनू ये लगता सी कहणगे जा कम कर सियासतदाना जा। लेकिन
1: हाय हाय हाय
0: बहुत चंगे आ पंजाबी, कनेडे दे लोकां ने, वलैत दे लोकां ने, अमरीकना च जिहड़े पंजाबी बैठे आ ना इत्थे भी, उन्होंने कहा चल गलती हो जाती है कोई गल नहीं, फिर सीने नाल ला लिया।
1: ये फराक दिल्ली कितों लैके आने हो भाजी, जिदा मीडिया विच बह के आप ही कह दिंदे हो कि मैं चंबल गया सी, ये कहिंदा नहीं कोई भाजी।
0: नहीं ऑनेस्ट रहना चाहिए। तुसी दो एक दो गाने जो हिट हो जाए, चार पैसे आ जाए, दो चार बंदे सलामा करन लग पैन, ते वो फिर लोग कहते ना सरिया जहा जड़ा अड़िया होंगे, फिर मालिक कड भी लेंदा ना,
1: वाह
0: तुहानू पता है ना, वो तो डरना चाहिए। तो असी हमेशा डर के जिंदगी गुजारी है। मैं तो बहुत मालिक, वैसे मैं गॉड लविंग च यकीन करदा, गॉड फियरिंग च नहीं करदा,
1: जी वाह वाह
0: पर जिहड़े गुनाहां तो फिर डर लगता ही है ना। इस करके उच्चा बोल ना बोलीए, करतारों डरीए। जिन्हें किसी का दिल दुखाता ना सागर साहब, तो वो बंदे नू माफी नहीं। किसी ने कहा सीगा कि केड़ी केड़ी गुनाह की माफी है, वो कहते मालिक बड़ा मेहरबान है, वो हर गुनाह नू माफ कर देता। कहते फिर माफी केड़े गुनाह दी, कहते किसी का दिल ना तोड़ी, वो फिर जी हूक है ना विदाउट एनी डिले तुर दरगाह जाती, गर्क कर दें बंदे। इस करके सज्जन जी किसी का दिल ना तोड़ी, इस गलों मैं बहुत डरता रहा,
1: वाह
0: डरता रहा मैं। हालांकि ये नहीं कि मैं कहना कि मैं जैसा गल्लां करना उन्ना कंप्लीट हो गया हूं, पर कोशिश करता
1: कर
0: रहा।
1: रहे हैं
0: की गुनाह होए, कोई दुध धोता नहीं होंगे,
1: जी
0: बड़ा सौखा है मीडिया च जा स्क्रीन दे अगे मैं जी बहुत चंगा, ना ना ना, हुण बंदे नूं पता हुंदा मैं की कीता। लेकिन ऐसा कुछ ना करो जिहदे नाल किसी दा दिल दुखे जां दिल टुट जावे।
1: हुण बैठ के गाने गा रहे हो
0: हाँ जी,
1: ते
0: नहीं विच विच खड़ा भी हो जाना
1: मैं वही
0: मैं।
1: कह रहे हैं, बच लोग कह रहे हैं दिल टूट
0: एक
1: साडा हो
0: दिन
1: गया,
0: मैं चंडीगढ़ गाउंदा सी,
1: तो वीडियो में
0: रोज
1: देख रहे हैं लोग
0: फेस्टिवल आ,
1: नाल गा रहे भाजी तुहाडे
0: लोकी
1: सारे
0: ने
1: गाने
0: ऐदां मैनूं इशारा करदे
1: जी
0: सी।
1: खड़े हो जा,
0: मैं कहा अच्छा, फिर मैं
1: वाह
0: कोई गल नहीं, अज चैसी खड़की नहीं कहम आपा।
1: जी। तुहाडा ना किसी ने रील बनाई एक, शायद तुसीं देखी होवे, उन्हें क्या शेर बुढ़ा हो सकता, बब्बर शेर नहीं, तुहाडी रील पोस्ट की उन्होंने लिख के, फिर
0: अच्छा
1: सुनो अज भी की गा रहे हैं।
0: मैनू नहीं पता, ना मैं शेर हाँ ना मैं बब्बर शायर हाँ, ओदी करम लई फिरदा, ओदी रहमत लई फिरदा। एक अदना जिहा बंदा, एक खेत मजदूर दा पुत,
1: हाँ
0: 6.5 लाख ना जित जावे, ओदी भी मैनू कोई पछतावा नहीं। मैं एक करी चाहुंदा, मैं कहिंदा हुंदा सी ना मैं एक करी MP जरूर बनना, ते बन गया जिद्दण, उद्दण ही मैं क्या हुण 1000 वारी हरा रब्बा तेरी मेहरबानी, तू एक करी मैनू बना दा। फिर मैं उदास भी नहीं होया।
1: कदे कदे यकीन डोलता भी मालिक तो
0: बंदे ही आप फरिश्ते तो है नहीं गे,
1: जी
0: यकीन डोलना तो नहीं चाहिए। कदी कदी फिर गम दी जदों इंतहा हो जाती है, तन्हाई, बड़े बड़े घर लै लेंदे बंदा, खलारे पा लेंदा, ते मेरे बच्चे बड़े चंगे है, मैनू उदास नहीं होण दिंदे। मेरे दो बेटे वड्डे जवान हो गए, व्याहे गए हैं, जिहड़े मेरे भतीजे दोने, नवराज जी युवराज जी तो हो गए ना मेरे
1: जी
0: लखते जिगर, मेरे कालजे दे टुकड़े, ते गैरी गुरवर वो भी मेरे समझो बेटे ही है, अमरीक दे बेटे।
1: जी हाँ जी
0: ਇਹ ਮੈਨੂੰ ਉਦਾਸ ਨਹੀਂ ਹੋਣ ਦਿੰਦਾ। ਨਵਰਾਜ, ਖਾਸ ਤੌਰ 'ਤੇ ਯੁਵਰਾਜ, ਗੈਰੀ ਤਾਂ ਸਾਡਾ ਸਾਰਿਆਂ ਦਾ ਲਾਡਲਾ ਹੈ, ਗੁਰੂਵਰ ਵੀ ਭਲਵਾਨ ਹੈ, ਗੁਰੂਵਰ ਆਪਣੇ ਪਿਓ ਵਰਗਾ। ਸੋ ਇਸ ਕਰਕੇ ਇਹਨਾਂ ਨੇ ਮੇਰੀਆਂ ਨੂੰਹਾਂ, ਮੇਰੀਆਂ ਬੇਟੀਆਂ ਦੋਨੇ, ਅਜੀਤ ਹੈ, ਮਾਨਸੀ ਹੈ, ਉਹ ਡੇਲੀ ਫੋਨ ਕਰਦੇ ਰਹਿੰਦੇ, ਡੈਡੀ ਕੁਛ ਕੀ ਖਾਧਾ, ਵਰਕਸ਼ਾਪ ਕੀਤੀ। ਹਾਲਾਂਕਿ ਉਹਨਾਂ ਦਾ ਦਿਲ ਕਰਦਾ ਕਿ ਉੱਥੇ ਰਵਾਂ ਮੈਂ। ਮੈਂ ਸ਼ੁਰੂ ਤੋਂ ਯਾਰ ਇਕੱਲਾ ਹੀ ਹਾਂ
1: ਜੀ,
0: ਜੰਮਦਾ
1: ਸਫ਼ਰ 'ਚ ਰਹੇ,
0: ਸਫ਼ਰ 'ਚ ਵੀ ਰਹੇ। ਮੇਰਾ ਸੁਭਾਅ ਇੱਦਾਂ ਦਾ, ਮੈਂ ਨਿੱਕਾ ਹੁੰਦਾ ਕਬਰਾਂ 'ਚੋਂ ਹੀ ਲੱਭਦਾ ਹੁੰਦਾ ਸੀ, ਜਿੱਥੋਂ ਲੋਕ ਡਰਦੇ ਸੀ ਨਾ, ਉੱਥੇ ਆਰਾਮ ਨਾਲ ਟਾਹਲੀਆਂ ਥੱਲੇ ਮੈਂ ਇੱਟ ਦਾ ਸਿਰਹਾਣਾ ਜਿਹਾ ਲੈ ਕੇ ਸੁੱਤਾ ਹੁੰਦਾ ਸੀ। ਬੀਬੀ ਨੇ ਥਾਪੀਆਂ ਥੂਪੀਆਂ ਵੀ ਮਾਰਨੀਆਂ, ਕਈ ਵਾਰੀ ਤੌਣੀ ਲਾਉਂਦੇ ਸੀ ਨਾ ਮਾਤਾ ਪਿਤਾ ਕਿ ਤੂੰ ਬੱਚਾ ਆ, ਕੋਈ ਬਾਹਰਲੀ ਸ਼ਹਿਰ ਚਿੰਬੜ ਜਾਏਗੀ, ਕੋਈ ਹੋਰ। ਉਦੋਂ ਵੈਸੇ ਇੱਦਾਂ ਦਾ ਡਰ ਨਹੀਂ ਸੀ, ਕੋਈ ਬੱਚੇ ਮਹਿਫੂਜ਼ ਰਹਿੰਦੇ ਸੀ, ਜੋ ਹੁਣ ਜ਼ਮਾਨਾ ਕਿਡਨੈਪਿੰਗ ਨੂਪਿੰਗ ਦਾ। ਲੇਕਿਨ ਉਦੋਂ ਇਸ ਗੱਲੋਂ ਬੜੇ ਡਰਦੇ ਹੁੰਦੇ ਸੀ। ਅਤੇ ਮੈਂ ਸ਼ੁਰੂ ਤੋਂ ਵੈਸੇ ਮੈਂ ਤਨਹਾਈ ਪਸੰਦ ਹੈਗਾ। ਜਦੋਂ ਮੈਂ ਇਕੱਲਾ ਹੁੰਦਾ ਨਾ, ਸਮਝੋ ਮੈਂ ਬਹੁਤ ਇੰਜੋਏ 'ਚ, ਆਨੰਦ 'ਚ, ਬਹੁਤ ਸ਼ਾਂਤ ਹੁੰਦਾ। ਹਾਂ, ਜੀਆਂ ਦੀ ਘਾਟ ਮੈਨੂੰ
1: ਮਹਿਸੂਸ ਹੁੰਦੀ ਹੈ,
0: ਉਹ ਤਾਂ ਹੁੰਦੀ ਹੈ।
1: ਉਸ ਖਾਲੀ ਘਰ 'ਚ ਆਵਾਜ਼ਾਂ ਵੀ ਆਉਂਦੀਆਂ ਕਦੇ?
0: ਆਵਾਜ਼ਾਂ ਆਉਂਦੀਆਂ,
1: ਕੀ ਕਹਿੰਦੀਆਂ ਆਵਾਜ਼ਾਂ ਹੰਸਰਾਜ ਨੂੰ ਆ ਕੇ?
0: ਉਹਨਾਂ ਨੇ ਆਵਾਜ਼ਾਂ ਦੀ ਸ਼ਕਲ, ਆਵਾਜ਼ਾਂ ਦੀ ਸੁਰ, ਆਵਾਜ਼ਾਂ ਦਾ ਸਕੇਲ, ਆਵਾਜ਼ਾਂ ਦੀ ਤਰਜ਼ ਬਦਲਦੀ ਰਹਿੰਦੀ ਹੈ।
1: ਕਿਆ ਬਾਤ ਹੈ ਭਾਜੀ!
0: ਹਾਂ, ਮਾਂ ਹੋਰ ਸੁਰ 'ਚ ਬੋਲਦੀ ਹੈ, ਪਿਓ ਹੋਰ ਸੁਰ 'ਚ ਆ ਕੇ ਬੋਲਦਾ, ਵੋਟੀ ਹੋਰ ਤਰ੍ਹਾਂ ਬੁਲਾਉਂਦੀ ਹੈ। ਹਾਂਜੀ, ਭਾਈ ਮੇਰਾ ਛੋਟਾ ਹੋਰ ਤਰ੍ਹਾਂ ਬੁਲਾਉਂਦਾ, ਉਹ ਭਤੀਜਾ ਜਿਹੜਾ ਮੈਨੂੰ ਡੈਡੀ ਜੀ ਕਹਿੰਦਾ ਸੀ, ਉਹ ਹੋਰ ਤਰ੍ਹਾਂ ਬੁਲਾਉਂਦਾ। ਮੈਂ ਕਿਹਦੀ ਕਿਹਦੀ ਆਵਾਜ਼ਾਂ ਦੱਸਾਂ?
1: ਉਸਤਾਦ ਪੂਰਨ ਸ਼ਾਹ ਕੋਟੀ ਜੀ ਦੇ ਚਰਨਾਂ 'ਚ ਬੈਠਦੇ ਹੋ, ਸਖ਼ਤ ਸੁਭਾਅ ਦੇ ਵੀ ਸੀਗੇ
0: ਬਹੁਤ,
1: ਕਦੇ ਸੁਣਿਆ ਤਾਂ ਇਹੀ ਆ ਕਿ ਤੁਹਾਨੂੰ ਝਿੜਕਦੇ ਨਹੀਂ ਸੀ ਕਦੇ?
0: ਸੱਚੇ ਸੁਭਾਅ ਦੇ ਸੀਗੇ, ਸਖ਼ਤ ਹੋਣਾ,
1: ਸੱਚੇ ਸੁਭਾਅ ਦੇ ਜੀ,
0: ਸੱਚੇ ਸੀਗੇ। ਜੇ ਉਹਨਾਂ ਨੂੰ ਗੁੱਸਾ ਆਉਂਦਾ ਸੀ ਤਾਂ ਗੁੱਸੇ ਫਿਰ ਲਾਟਾਂ ਨਿਕਲਦੀਆਂ ਸੀ
1: ਜੀ,
0: ਸਪਾਰਕਿੰਗ। ਜੇ ਮੁਹੱਬਤ ਆਉਂਦੀ ਸੀ ਫਿਰ ਵੀ ਇੰਤਹਾ ਸੀ, ਝੂਠ ਨਹੀਂ ਸੀ ਉਹ ਜੀ ਸਕਦੇ, ਬਸ ਇਹ ਗੱਲ ਸੀ।
1: ਰੰਜਨ ਵੀ ਇਸੇ ਚੇਅਰ ਤੇ ਬੈਠੇ ਕਿਤੇ ਪੋਡਕਾਸਟ ਕਰ ਰਹੇ ਹੋ, ਕਹਿੰਦੇ ਜਦੋਂ ਸਲੀਮ ਦੇ ਕਿਤੇ ਵੱਜਦੀਆਂ ਸੀ ਨਾ ਗੁੱਸੇ 'ਚ, ਕੋਈ ਛਡਾ ਨਹੀਂ ਸੀ ਸਕਦਾ ਹੰਸਰਾਜ ਭਾਜੀ ਤੋਂ ਇਲਾਵਾ?
0: ਹਾਂ, ਕਿਉਂਕਿ ਉਹ ਫਿਰ ਜਿਹੜਾ ਚੰਡਣਾ ਕਹਿ ਦਿੰਦੇ ਆ, ਜੇ ਟਾਈਮ ਸਿਰ ਤੁਸੀਂ ਸਿਰਫ ਲਾਡ ਹੀ ਲੜਾਈ ਜਾਓ ਨਾ, ਉਹ ਬੱਚੇ ਫਿਰ ਲੋਹਲੇ ਜਿਹਾ ਰਹਿ ਜਾਂਦੇ ਆ
1: ਜੀ।
0: ਡੈਡੀ ਡੈਡੀ ਬੁੱਢਾ ਹੋਇਆ ਵੀ ਬੰਦਾ ਕਰੀ ਜਾਵੇ, ਮੰਮੀ ਮੰਮੀ ਕਰੀ ਜਾਵੇ, ਉਹ ਫਿਰ ਬਲੂੰਗੜਾ ਜਿਹਾ ਹੀ ਰਹਿ ਜਾਂਦਾ। ਫਿਰ ਸਖ਼ਤ ਉਹ ਇਸ ਕਰਕੇ ਹੁੰਦੇ ਸੀ ਕਿ ਹੋਮਵਰਕ ਜ਼ਰੂਰੀ ਹੈ।
1: ਤੁਹਾਨੂੰ ਵੀ ਕਦੇ ਹੋਏ ਕੁਛ ਯਾਦ ਹੋਵੇ ਤੁਹਾਨੂੰ? ਕੋਈ
0: ਬਹੁਤ ਵਾਰੀ ਹੋਏ
1: ਵਾਕਿਆ ਕੋਈ ਇੱਦਾਂ ਦਾ?
0: ਬਹੁਤ ਵਾਰੀ ਹੋਏ, ਲੇਕਿਨ ਮੈਨੂੰ ਪਿਆਰ ਬਹੁਤ ਕਰਦੇ ਸੀ। ਸੋ ਜਿਹੜਾ ਉਹਨਾਂ ਦਾ ਝਿੜਕਣਾ ਮੈਨੂੰ ਚੰਗਾ ਵੀ ਲੱਗਦਾ ਸੀ, ਬਹੁਤ ਜ਼ਿਆਦਾ ਚੰਗਾ ਲੱਗਦਾ ਸੀ। ਮੈਨੂੰ ਲੱਗਾ ਹੀ ਨਹੀਂ ਕਦੀ
1: ਕਿ ਝਿੜਕ ਰਹੇ ਆ,
0: ਨਹੀਂ ਭਾਵੇਂ ਵੱਢ ਸਿੱਟ ਮੈਨੂੰ।
1: ਹਾਏ ਹਾਏ ਹਾਏ!
0: ਹਾਂ, ਮਤਲਬ ਕਈ ਕੁਛ ਹੋਇਆ, ਥੋੜੀਆਂ ਥੋੜੀਆਂ ਵੀ ਖਾਧੀਆਂ
1: ਜੀ,
0: ਜਿਹੜੀ ਥੋੜੀ ਨਾ ਤਬਲਾ ਸੁਰ 'ਚ ਕਰੀਦਾ ਨਾ, ਉਹ ਵੀ ਉਹਨਾਂ ਦੇ ਜੋ ਹੱਥ 'ਚ ਉਹ ਵੀ ਮਾਰ ਦਿੰਦੇ ਸੀ
1: ਜੀ।
0: ਲੇਕਿਨ ਮੈਨੂੰ ਦਰਦ ਨਹੀਂ ਹੋਇਆ, ਕਦੀ ਦਰਦ ਨਹੀਂ ਹੋਇਆ, ਕਦੀ ਕੋਈ ਇਹ ਨਹੀਂ ਹੋਇਆ ਕਿ ਕਿਉਂ ਮਾਰਿਆ। ਪਤਾ ਨਹੀਂ ਕਿੱਦਾਂ ਦਾ ਸੀ ਮੈਂ, ਪਤਾ ਨਹੀਂ ਕੀ ਸੀਗਾ, ਮੈਨੂੰ ਨਹੀਂ ਪਤਾ।
1: ਉਹਨਾਂ ਦੇ ਜਾਣ ਤੋਂ ਬਾਅਦ ਲਗਾਤਾਰ ਘਰ ਜਾਂਦੇ ਹੋ, ਸਲੀਮ ਅਤੇ ਪੇਜੀ ਹੋਣਾ 'ਤੇ ਵੀ ਆਸ਼ੀਰਵਾਦ ਦੇ ਰਹੇ ਹੋ, ਮਾਤਾ ਜੀ ਨਾਲ ਵੀ ਮਿਲਦੇ ਹੋ। ਇਹ ਸਵਾਲ ਕਰੀ ਨਾ ਮੈਂ ਬਲਦੇਵ ਭਾਅ ਜੀ ਨੂੰ ਪੁੱਛਿਆ ਜਦੋਂ ਓਜਾ ਸਾਹਿਬ ਚਲੇ ਗਏ, ਮੈਂ ਕਿਹਾ ਸਾਰੇ ਲਈ ਘਾਟਾ ਹੈ, ਪਰਿਵਾਰ ਲਈ ਵੀ ਘਾਟਾ, ਤੁਸੀਂ ਕੀ ਸਮਝਦੇ ਹੋ ਕਿਹੜਾ ਘਾਟਾ ਪੈ ਗਿਆ ਤੁਹਾਨੂੰ? ਉਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਕਿ ਸਾਰਿਆਂ ਨੂੰ ਆਪਣੇ ਆਪਣੇ ਤਰ੍ਹਾਂ ਦਾ ਘਾਟਾ ਪਿਆ, ਪਰ ਮੈਨੂੰ ਇੱਦਾਂ ਦਾ ਘਾਟਾ ਪਿਆ ਗਿਆ ਕਿ ਮੈਂ ਅੱਜ ਜੇ ਪੁੱਛਣਾ ਹੋਵੇ ਗੁਰੂ ਜੀ ਆਹ ਕਿੱਦਾਂ ਕਰਾਂ, ਆਹ ਕੰਪੋਜੀਸ਼ਨ ਠੀਕ ਹੈ ਜਾਂ ਨਹੀਂ,
0: ਹਾਂਜੀ,
1: ਕਹਿੰਦੇ ਮੈਂ ਕਿਹੜਾ ਦਰਵਾਜ਼ਾ ਖੜਕਾਵਾਂ, ਮੈਨੂੰ ਤੁਹਾਨੂੰ ਸਮਝ ਇਹ ਨਹੀਂ ਆ ਰਿਹਾ।
0: ਹਾਂਜੀ,
1: ਤੁਹਾਡੇ ਨਾਲ ਵੀ ਹੁੰਦਾ ਇੱਦਾਂ?
0: ਹਾਂ, ਜਿਹੜਾ ਜਿਹਦੇ ਹੱਥ 'ਚ ਤੁਸੀਂ, ਜਿਹਦੀ ਉਂਗਲ ਫੜ ਕੇ ਐਡਾ ਸਫ਼ਰ ਕੀਤਾ ਹੋਵੇ, ਜੇ ਉਹ ਰਹਿਣ ਮਾਇਨਾ ਰਿਹਾ, ਰਸਤਾ ਦਿਖਾਉਣ ਵਾਲਿਆਂ ਨੇ ਰਿਹਾ, ਤਾਂ ਫਿਰ ਠੇਡੇ ਖਾਣੇ ਆ
1: ਜੀ।
0: ਅਤੇ ਫਿਰ ਇਹ ਆ ਕਿ ਫਿਰ ਰੂਹਾਨੀ ਤੌਰ 'ਤੇ ਮੈਟਾਫਿਜ਼ੀਕਲੀ ਮੈਂ ਮਹਿਸੂਸ ਕਰਦਾ, ਹਮੇਸ਼ਾ ਮੇਰੇ ਨਾਲ, ਹਮੇਸ਼ਾ ਨਾਲ ਰਹਿੰਦੇ। ਮੈਂ ਜਿੱਦਣ ਉਹਨਾਂ ਨੂੰ ਗੁਸਲ ਕਰਾਇਆ, ਨਲਾਇਆ, ਮੁੜ ਕੇ ਆ ਕੇ ਮੈਂ ਖੁਦ ਆਪਣੇ

0: ਕਰਨ ਆਉਣ ਲੱਗਾ, ਮੈਨੂੰ ਲੱਗਾ ਮੈਂ ਉਸ ਇਹਨੂੰ ਨਲਾ ਰਿਹਾ ਸੀ, ਮੈਂ ਹੰਸਰਾਜ ਹੰਸ ਨੂੰ, ਮੈਨੂੰ ਲੱਗਾ ਮੈਂ ਉਸਤਾਦ ਜੀ ਨੂੰ ਨਲਾ ਰਿਹਾ। ਮੇਰੀ ਬਾਹਾਂ ਵੀ ਉਸ ਤਰ੍ਹਾਂ ਦੀਆਂ ਪਤਲੀਆਂ ਜਿਹੀਆਂ ਹੋ ਗਈਆਂ ਸੀ, ਅਤੇ ਮੈਂ ਇੱਦਾਂ ਮਰ ਰਿਹਾ ਸੀ। ਅਤੇ ਮੈਂ ਕਿਹਾ ਉਸਤਾਦ ਜੀ, ਯਾਨੀ ਹੁਣ ਇਹ ਮੈਨੂੰ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਐਕਸਪਲੇਨ
1: ਹੋ ਰਿਹਾ ਸੀ।
0: ਨਹੀਂ ਨਹੀਂ, ਬਸ ਉਸਤਾਦ ਜੀ ਦੀ ਬੋਡੀ ਮੈਨੂੰ ਲੱਗ ਰਹੀ, ਹਾਂਜੀ ਆਪਣੇ ਆਪ ਨੂੰ ਤੋਰ ਰਹੇ ਸੀ। ਅਤੇ ਸੋ ਇਸ ਕਰਕੇ ਇਹ ਅਨਸਪੋਕਨ ਲੈਂਗੁਏਜ ਹੈ, ਜਦੋਂ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਸ਼੍ਰਿੰਕ ਹੋ ਜਾਂਦੀਆਂ ਫੀਲਿੰਗਸ, ਮੈਂ ਕਹਿ ਨਹੀਂ ਪਾ ਰਿਹਾ ਕਿ ਕੀ ਕੈਫੀਅਤ ਹੈ। ਕੋਈ ਜਾਣਕਾਰ ਦੱਸ ਸਕਦਾ ਕਿ ਯਾਰ ਮੈਂ ਨਾ ਰਿਹਾ, ਅਤੇ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਨਾ ਆ ਰਿਹਾ, ਤਾਂ ਮੈਂ ਕਿੱਥੇ ਸੀ? ਉਹਨੂੰ ਨਲਾਈ ਜਾ ਰਿਹਾ ਸੀ ਆ ਕੇ, ਸੋਚ ਕੇ ਦੇਖੋ।
1: ਇੰਨਾ ਕੁਛ ਗਾ ਲਿਆ ਭਾਜੀ, ਕੋਈ ਰੰਗ ਮੇਰੇ ਖਿਆਲ 'ਚ ਛੱਡਿਆ ਨਹੀਂ, ਪਰ ਹੁਣ ਵੀ ਲੱਗਦਾ ਇੱਦਾਂ ਕਦੇ ਕਦੇ ਕਿ ਮੈਂ ਆਹ ਚੀਜ਼ ਜ਼ਰੂਰ ਗਾਉਣੀ ਆ।
0: ਉਹ ਆਰਟਿਸਟਿਕ ਦਾ ਜਿਹੜਾ ਕਵੇ, ਹੁਣ ਤਸਵੀਰ ਕੰਪਲੀਟ ਹੋ ਗਈ
1: ਜੀ।
0: ਕਦੀ ਹੋਂਠਾਂ 'ਚ ਕਮੀ, ਕਦੀ ਰੁਖਸਾਰ 'ਚ ਕਮੀ, ਕਦੀ ਆਈਜ਼ ਵਿੱਚ ਕਮੀ, ਕਦੀ ਜ਼ੁਲਫਾਂ 'ਚ ਕਮੀ, ਕਦੀ ਰੰਗਾਂ 'ਚ ਕਮੀ, ਕਦੀ ਕਿਤੇ ਕਮੀ। ਤਸਵੀਰ ਮੁਕੰਮਲ ਨਹੀਂ ਹੁੰਦੀ, ਚਾਹੇ ਉਹ ਪਿਕਾਸੋ ਹੋਵੇ, ਹਾਂ ਚਾਹੇ ਕੋਈ ਹੋਵੇ।
1: ਕਿਹੜਾ ਰੰਗ ਲੱਗਦਾ ਤੁਹਾਨੂੰ ਕਿ ਇਹ ਰਹਿ ਗਿਆ ਹੁਣ ਕਿ ਗਾਵਾਂਗਾ ਜ਼ਰੂਰ?
0: ਮੈਂ ਚਾਹੁੰਦਾ ਸੁਰ ਐਕੂਰੇਟ ਲੱਗੇ,
1: ਕੁਛ ਵੀ ਗਾਵਾਂ।
0: ਅਜੇ ਤੱਕ ਜਦੋਂ ਮੈਂ ਇਸ ਬੰਦੇ ਨੂੰ ਸੁਣਦਾ ਜਿਹਦਾ ਨਾਂ ਹੰਸਰਾਜ ਹੰਸ ਲਿਆ ਜਾਂਦਾ, ਇਹਨੂੰ ਮੈਂ ਅਜੇ ਪਸੰਦ ਨਹੀਂ ਕਰਦਾ ਜ਼ਿਆਦਾ। ਮੈਂ ਆਪਣਾ ਗਾਣਾ ਸੁਣ ਕੇ
1: ਜੀ
0: ਖੁਦ ਮੁਤਮਈਨ ਹੋਵਾਂ ਕਿ ਯਾਰ ਅੱਛਾ ਗਾ ਲਿਆ। ਅਜੇ ਮੈਨੂੰ ਇਹ ਹੁੰਦਾ ਯਾਰ ਇਸ ਤਰ੍ਹਾਂ ਵੀ ਹੋ ਸਕਦਾ ਸੀ, ਹੋਰ ਮੈਨੂੰ ਰਿਆਜ਼ ਕਰਨਾ ਚਾਹੀਦਾ, ਮੈਂ ਕਿਉਂ ਇੱਧਰ ਉੱਧਰ ਭਟਕ ਗਿਆ। ਇਹ ਕੰਮ ਹੈ ਕਰਤ ਵਿੱਦਿਆ, ਕਰਦੇ ਰਹੋ ਤਾਂ ਕਾਬੂ 'ਚ ਆਉਂਦਾ, ਨਹੀਂ ਤਾਂ ਆਵਾਜ਼ ਜਿੱਡਾ ਹੋ ਜਾਂਦਾ, ਕਿਹਾ ਨਹੀਂ ਮੰਨਦਾ ਤੁਹਾਡਾ। ਅਦਰਵਾਈਜ਼ ਰੋ ਸਰ ਕਰਕੇ ਇੱਦਾਂ ਚੜ੍ਹੀਦਾ ਸੀ ਰੋਕੜ ਦੀ ਚਾਲ
1: ਜੀ।
0: ਮੇਰੀ ਪਹਿਲੀ ਰਿਕਾਰਡਿੰਗ ਸੁਣਨਾ, ਪਰਵਾਹ ਹੀ ਨਹੀਂ ਸੀ ਕੋਈ ਹੁੰਦੀ, ਲੇਕਿਨ ਉਹਨਾਂ ਗਾਣਿਆਂ 'ਚ ਵੀ ਮੈਨੂੰ ਹੁਣ ਕਮੀਆਂ ਲੱਗਦੀਆਂ। ਜਿੱਦਾਂ ਜਿੱਦਾਂ ਇੱਥੇ ਰੋਸ਼ਨੀ ਆਉਂਦੀ ਹੈ, ਉਹ ਬੰਦੇ ਨੂੰ ਫਿਰ ਆਪਣਾ ਆਪ ਜਿਹੜਾ ਮੈਨੂੰ ਲੱਗਦਾ, ਮੈਂ ਕਦੀ ਨਾ ਕਦੀ ਮੇਰੇ 'ਤੇ ਮਾਲਕ ਕਿਰਪਾ ਕਰੇਗਾ, ਮੈਂ ਆਪਣਾ ਗਾਣਾ ਵੀ ਸੁਣ ਸਕਾਂਗਾ।
1: ਵਾਹ ਵਾਹ ਵਾਹ ਭਾਈ, ਸਾਡੇ 100 ਐਪੀਸੋਡ ਪੂਰੇ ਹੋ ਰਹੇ।
0: ਅੱਛਾ ਜੀ, ਵਧਾਈਆਂ ਤੁਹਾਨੂੰ, ਬਹੁਤ ਬਹੁਤ ਵਧਾਈਆਂ, ਬੜੀ ਵੱਡੀ ਗੱਲ ਹੈ।
1: ਤੁਹਾਡਾ ਆਸ਼ੀਰਵਾਦ ਲੈਣਾ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਜ਼ਰੂਰ ਇਸ ਪੋਡਕਾਸਟ 'ਚ 100 ਐਪੀਸੋਡ ਤੁਹਾਡਾ ਅਸੀਂ ਚਾਹੁੰਦੇ ਸੀ ਹੋਵੇ, ਤੁਸੀਂ ਆਏ।
0: ਐਕਚੁਲੀ ਮੈਂ ਇਹ ਸੁਣ ਕੇ ਤੁਹਾਡੇ ਪਿਆਰ ਸਦਕਾ ਸਾਗਰ ਸਾਹਿਬ ਆ ਗਿਆ, ਅਦਰਵਾਈਜ਼ ਇੰਟਰਵਿਊ ਪਿਛਲੇ ਦਿਨਾਂ 'ਚ ਇੰਨੇ ਹੋ ਗਏ
1: ਜੀ,
0: ਮੈਂ ਆਪ ਹੀ ਬੋਰ ਹੋਇਆ ਹਾਂ ਆਪਣੇ
1: ਜੀ।
0: ਉਹੀ ਮਤਲਬ ਗੱਲਾਂ ਹੁੰਦੀਆਂ ਨੇ, ਕੋਈ ਨਵਾਂ ਤਾਂ ਹੁੰਦਾ ਨਹੀਂ, ਪਰ ਆਈ ਹੋਪ ਕਿ ਜਿੱਦਾਂ ਤੁਸੀਂ ਐਕਚੁਲੀ ਇੰਟਲੈਕਚੁਅਲ ਹੈ ਬੌਧਿਕ, ਆਈ ਹੋਪ ਕੋਈ ਨਵੀਂ ਗੱਲ ਹੋਈ ਹੋਵੇਗੀ ਜੇ ਚਲਾਸ ਆਏਗਾ। ਅਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ 100 ਐਪੀਸੋਡ ਕਰਨੇ, ਔਰ ਤੁਹਾਡਾ ਬੜਾ ਪਾਪੂਲਰ ਹੈ
1: ਜੀ, ਤੁਹਾਡਾ ਆਸ਼ੀਰਵਾਦ ਹੈ। ਕੋਈ ਸੁਨੇਹਾ ਜਾਂਦੇ ਜਾਂਦੇ ਭਾਅ ਜੀ ਉਹਨਾਂ ਸਿੱਖਿਆਰਥੀਆਂ ਨੂੰ ਜਿਨ੍ਹਾਂ ਨੇ ਹੱਲੇ ਇਸ ਸਮੁੰਦਰ ਦੇ ਵਿੱਚ ਪਹਿਲੀ ਤਾਰੀ ਲਾਉਣੀ ਆ?
0: ਬਸ ਇੱਕ ਤਾਂ ਉਸਤਾਦ ਤੋਂ ਬਿਨਾਂ ਨਹੀਂ ਇਹ ਕੰਮ ਸਮਝ ਆਉਂਦਾ। ਪਾਪੂਲਰ ਹੋ ਸਕਦੇ ਹੋ ਤੁਸੀਂ, ਪ੍ਰੋਗਰਾਮ ਵੀ ਵਾਹ ਵਾਹ ਆ ਸਕਦੇ ਆ, ਲੇਕਿਨ ਜੇ ਗਵੱਈਏ ਨੇ ਤੁਹਾਨੂੰ ਚੰਗਾ ਨਾ ਨਾ ਕਿਹਾ, ਜਾਣਕਾਰ ਨੇ ਚੰਗਾ ਨਾ ਕਿਹਾ, ਜਿਹਨੂੰ ਸੁਰ ਸਮਝ ਆਉਂਦਾ ਉਹਨੇ ਨਾ ਚੰਗਾ ਕਿਹਾ, ਤਾਂ ਸਮਝੋ ਬਹੁਤ ਗਰੀਬ ਹੈ ਤੁਸੀਂ। ਚਾਹੇ ਉਸਤਾਦ ਜੀ ਕਹਿੰਦੇ ਸੀ ਭਾਵੇਂ 2 ਬੰਦੇ ਸੁਣ, 5 ਬੰਦੇ ਸੁਣ, 10 ਸੁਣ, 100 ਸੁਣੇ, ਲੇਕਿਨ ਮੇਰੀ ਕੁੱਲੀ 'ਚ ਮੈਂ ਬੈਠਾ ਬਾਦਸ਼ਾਹ ਆ, ਮੈਨੂੰ ਲੱਖਾਂ ਬੰਦੇ ਵੀ ਜੇ ਸੁਣਨਗੇ, ਜੇ ਬਸੁਰਾ ਗਾਉਣਾ ਤਾਂ ਜਾਣਕਾਰ ਨੇ ਤਾਂ ਫਿਟੇ ਮੂੰਹ ਹੀ ਕਹਿਣਾ ਨਾ, ਅਤੇ ਜੇ ਜਾਣਕਾਰ ਨੇ ਕਹਿਤਾ ਵਾਹ ਬਹੁਤ ਅੱਛਾ ਗਾਇਆ, ਤਾਂ ਸਮਝੋ ਤੁਸੀਂ ਅਮੀਰ ਆ, ਨਹੀਂ ਤਾਂ ਬਹੁਤ ਗਰੀਬ ਆ। ਇਸ ਕਰਕੇ ਉਸਤਾਦ ਧਾਰਨਾ ਚਾਹੀਦਾ, ਆਪਣੇ ਤੋਂ ਸੀਨੀਅਰਸ ਦੀ ਨੂੰ ਅਦਬ ਨਾਲ ਪੇਸ਼ ਆਉਣਾ ਚਾਹੀਦਾ, ਅਤੇ ਵੱਧ ਦੁਆ ਤੋਂ ਜ਼ਰੂਰ ਡਰਨਾ ਚਾਹੀਦਾ।
1: ਆਏ ਆਏ ਆਏ ਆਏ,
0: ਦੁਆ ਇਹ ਦੁਆਵਾਂ ਦਾ ਕੰਮ ਆ, ਜਿੰਨੀਆਂ ਦੁਆਵਾਂ ਲਓਗੇ ਓਨਾ ਹੀ ਸੁਰ ਚ ਹੋ ਜਾਓਗੇ।
1: ਵਾਹ ਵਾਹ ਵਾਹ ਵਾਹ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਗੱਲਾਂ ਤਾਂ ਇੱਦਾਂ ਦੀਆਂ ਨੇ ਕਿ ਸੱਚੀ ਗੱਠ ਬੰਨ ਲੈਣ ਵਾਲੀਆਂ ਨੇ। ਇਸ ਪੋਡਕਾਸਟ ਨੂੰ ਇੱਥੇ ਖਤਮ ਕਰਦੇ ਹਾਂ, ਇੱਕ ਨਵੇਂ ਪੋਡਕਾਸਟ ਦੇ ਵਿੱਚ ਇੱਕ ਨਵੇਂ ਕਲਾਕਾਰ ਦੇ ਨਾਲ ਨਵੇਂ ਸਫ਼ਰ 'ਤੇ ਫਿਰ ਨਿਕਲਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਸ਼ਬਾ ਖੈਰ। ਇੱਕ ਸ਼ੇਅਰ ਹੈ ਕਿ وہ اپنی نفرت نے میرے چہرے تک لایا تو تھا، وہ اپنی نفرت نے میرے چہرے تک لایا تو تھا، میں نے اس کے ہاتھ چومے اور لاچار کر دیا۔
2: امر گروپ ہائر کر رہے ہیں ایک سال کے ایکسپیرینس تے کلین ریکارڈ والے اونر آپریٹرز نوں۔ ٹرکنگ انڈسٹری وچ 25 سال تو ود ایکسپیرینس اتے انٹر ماڈل کنٹینرز وچ وڈا ناں امر گروپ، جتھے تہانوں ملن گے ودھیا ریٹس، آن ٹائم ویکلی پیمنٹ، فیول ڈسکاؤنٹس، 24/7 ڈسپیچ سپورٹ، ٹورنٹو تو مونٹریال، جی ٹی اے تے اونٹیریو پر وچ سیم ڈے گھر واپسی والے ریگولر اتے فلیکسیبل کنٹینر لوڈز۔ ہنے کال کرو 905-893-2270 ایکسٹینشن 206 یا 207، 905-893-2270 ایکسٹینشن 206 اور 207۔ امر گروپ، جتھے ڈرائیورز نوں ملے فیملی وانگ ریسپیکٹ۔
3: Best Bargain Carpets and Flooring, sirf ek na hi nahi, sachi best bargain hai.
4: Best bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, best bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
8: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
9: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609।
10: क्या लगा था तुझे मेरे खिलाफ गवाही देके?
11: तू बच जाएगी।
10: क्या कोई नहीं आएगा तुझे बचाने के लिए?
12: वाह मेरे हीरो, आते ही कर दिया गुंडों को जीरो।
10: मेरे दो तीन आदमियों को मार के खुद को तू शेर समझ रहा है?
11: अरे पूरी फौज पड़ी है तीर्थ लड़ने के लिए,
10: तो भेज अपनी फौज। अब तू ही आ जा।
11: अरे ऐसा तू क्या खाता है यार, इतनी ताकत कहाँ से लाता है?
10: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती, फुर्ती और ताकत, और साथ में बढ़ाता है मेरा स्टैमिना।
13: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जो तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 गिग एक्सप्रेस।
14: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ, ਘਰਾਂ ਦੀ ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ

0: करो, साडा फूड तो तुसीं ऑलरेडी ट्राई कर चुके हो, साडी प्रेजेंटेशन देखो, एक बार साडे यूनिट दे विच साडे रेस्टोरेंट दे विच पधारो, एक क्वींस गेट बुलेवार्ड यूनिट नंबर 13 असीं बोल्टन दे विच आ जी, अपने हाईवे 50 एंड क्वींस गेट का कॉर्नर है मोहन ढाबा, 416-450-9990। सत श्री अकाल जी।
1: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9057897664।
2: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
3: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
4: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
5: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ, ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
6: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lain layi ajj hi call karo. Sarai Trucking 905-794-8837 9057988837 Sarai

ਪੰਜਾਬ ਦੀਆਂ ਨਜ਼ਰਾਂ ਜਾਂ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੰਟਰਸਟ ਰੱਖਣ ਵਾਲੇ ਹਰ ਇੱਕ ਪੰਜਾਬੀ ਦੀ ਨਜ਼ਰ ਜਲੰਧਰ 'ਤੇ ਟਿਕੀ ਹੋਈ ਸੀ। ਜਲੰਧਰ ਜਿੱਥੇ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਚੱਲ ਰਹੀ ਸੀ। ਹਾਲਾਂਕਿ ਇਸ ਮੀਟਿੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ, ਖਾਸ ਤੌਰ 'ਤੇ ਪਿਛਲੇ 2 ਦਿਨਾਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ, ਕਈ ਤਰ੍ਹਾਂ ਦੇ ਰਿਊਮਰਸ, ਕਈ ਤਰ੍ਹਾਂ ਦੀਆਂ ਅਫਵਾਹਾਂ ਜਾਂ ਕਈ ਤਰ੍ਹਾਂ ਦੇ ਸੱਚ ਲਗਾਤਾਰ ਸਾਹਮਣੇ ਆ ਰਹੇ ਸੀ। ਹੁਣ ਸਵਾਲ ਵੱਡਾ ਹੈ ਕਿ ਕੱਲ੍ਹ ਤੱਕ ਤਾਂ ਅਰਵਿੰਦ ਮਨੀਸ਼ ਸਿਸੋਦੀਆ ਜੀ ਇਹ ਕਹਿ ਰਹੇ ਸੀ ਕਿ ਜੀ ਇਹ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ, ਪਰ ਅੱਜ ਕੁਛ ਐੱਮ ਐੱਲ ਏ ਵੀ ਉੱਥੇ ਪਹੁੰਚੇ ਹੋਏ ਸੀ। ਕੱਲ੍ਹ ਤੱਕ ਐੱਮ ਐੱਲ ਏਜ਼ ਦੀ ਮੀਟਿੰਗ ਨੂੰ ਡਿਨਾਈ ਕਰਨ ਵਾਲੇ ਮਨੀਸ਼ ਸਿਸੋਦੀਆ ਅੱਜ ਖੁਦ ਉੱਥੇ ਸਾਹਮਣੇ ਬੈਠੇ ਕੁਛ ਐੱਮ ਐੱਲ ਏਜ਼ ਨੂੰ ਸੰਬੋਧਿਤ ਕਰ ਰਹੇ ਸੀ। ਫਿਰ ਤਾਂ ਹੀ ਦਾਲ 'ਚ ਕਾਲਾ ਤਾਂ ਹੈ ਨਾ ਕਿ ਕੱਲ੍ਹ ਤੱਕ ਮੀਡੀਆ ਦੇ ਵਿੱਚ ਔਰ ਅੱਜ ਸਵੇਰ ਤੱਕ ਵੀ ਮੀਡੀਆ 'ਤੇ ਚਰਚਾ ਬਣੀ ਰਹਿਣੀ ਕਿ ਐੱਮ ਐੱਲ ਏਜ਼ ਨੂੰ ਟੈਸਟ ਕੀਤਾ ਜਾ ਰਿਹਾ, ਜਿਹਨੂੰ ਲੈ ਕੇ ਕੱਲ੍ਹ ਮਨੀਸ਼ ਸਿਸੋਦੀਆ ਖੰਡਨ ਕਰ ਰਹੇ ਸੀ, ਪਰ ਅੱਜ ਐੱਮ ਐੱਲ ਏ ਤਾਂ ਉੱਥੇ ਮੌਜੂਦ ਸੀਗੇ। ਫਿਰ ਇਹ ਗੱਲ ਲੁਕੋਈ ਕਿਉਂ ਗਈ ਜਾਂ ਇਹ ਨੈਰੇਟਿਵ ਕਿਉਂ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਸਿਰਫ ਇੱਕ ਸਮੀਖਿਆ ਮੀਟਿੰਗ ਹੈ? ਹਾਂ, ਸਮੀਖਿਆ 'ਤੇ ਵੀ ਮੈਂ ਆਊਂਗਾ ਕਿ ਸਮੀਖਿਆ ਦਾ ਵੀ ਕੀ ਕਹਾਣੀ ਉੱਥੇ ਹੈ, ਪਰ ਅੱਜ ਪੂਰੇ ਦਿਨ ਉੱਥੇ ਹੋਇਆ ਕੀ ਔਰ ਅੰਦਰਲੀ ਗੱਲ ਕੀ ਹੈ ਕਿ ਚਰਚਾ 'ਤੇ, ਮਤਲਬ ਮੀਟਿੰਗ ਆਮ ਆਦਮੀ ਪਾਰਟੀ ਦੀ, ਚਰਚਾ ਰਾਘਵ ਚੱਡਾ ਐਂਡ ਕੰਪਨੀ ਦੀ, ਇਹ ਹੋਈ ਹੈ? ਦਾਅਵੇ ਨਾਲ ਕਹਿ ਰਿਹਾ, ਸੁਣਾਊਂਗਾ ਵੀ ਤੁਹਾਨੂੰ ਕਿਹਨੇ ਕੀਤੀ ਹੈ। ਮੈਂ ਬੜੀ ਜ਼ਿੰਮੇਵਾਰੀ ਨਾਲ ਇੱਥੇ ਗੱਲ ਕਰ ਰਿਹਾ, ਕੋਈ ਗੱਲ ਇੱਥੇ ਉਹ ਨਹੀਂ ਹੋਏਗੀ ਕਿ ਜੀ ਹਵਾ 'ਚ ਗੱਲ ਹੋਏ। ਸੁਣਾਊਂਗਾ ਵੀ, ਬਕਾਇਦਾ ਰਿਕਾਰਡਿੰਗ ਸੁਣਾਊਂਗਾ ਕਿ ਮੀਟਿੰਗ ਆਮ ਆਦਮੀ ਪਾਰਟੀ ਦੀ, ਚਰਚਾ ਰਾਘਵ ਚੱਡਾ ਐਂਡ ਕੰਪਨੀ ਦੀ, ਕਿਉਂ ਨਾ ਹੋਵੇ? ਕਿਉਂਕਿ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਔਰ ਮੁੱਖ ਮੰਤਰੀ ਆਪ ਇਹ ਗੱਲ ਕਹਿ ਰਹੇ ਸੀ, ਮੀਟਿੰਗ 'ਤੇ ਪਹਿਲਾਂ ਦੀ ਪਲਾਨ ਸੀ, ਪਰ ਚੂੰਕਿ ਸਿਆਪਾ ਨਵਾਂ ਸੀਗਾ ਅਤੇ ਫਿਰ ਚਰਚਾ ਹੋਣੀ ਲਾਜ਼ਮੀ ਸੀ। ਖੈਰ, ਸਿੱਧਾ ਮਸਲੇ 'ਤੇ ਆਉਂਦਾ, ਸਵੇਰੇ ਸਵੇਰੇ ਸੀ ਟੀ ਗਰੁੱਪ ਆਫ ਇੰਸਟੀਟਿਊਟ ਜਿਹੜਾ ਉੱਥੇ ਜਲੰਧਰ ਹੈ, ਉੱਥੇ ਐੱਮ ਐੱਲ ਏਜ਼ ਦਾ ਪਹੁੰਚਣਾ ਸ਼ੁਰੂ ਹੋ ਜਾਂਦਾ। ਪਾਰਟੀ ਦੇ ਵਰਕਰ ਬਹੁਤ ਸਾਰੇ ਪਹੁੰਚਦੇ, ਬਹੁਤ ਸਾਰੇ ਚੇਅਰਮੈਨ ਪਹੁੰਚਦੇ, ਬਹੁਤ ਸਾਰੇ, ਇੱਕ ਇੱਕ ਕਰਕੇ ਸਾਰੀ ਟਾਈਮ ਲਾਈਨ ਦੱਸੂ।

0: ਕੋਈ ਫਰਕ ਨਹੀਂ ਪੈਂਦਾ ਹੁੰਦਾ। ਸਮੁੰਦਰ ਚੋਂ ਗੜਬੀ ਭਰਨ ਨਾਲ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਗੜਬੀ ਦੀ ਔਕਾਤ ਪਤਾ ਲੱਗ ਜਾਂਦੀ ਹੈ ਕਿ ਉਹ ਕਿੰਨਾ ਕੁ ਪਾਣੀ ਚਾਹੁੰਦੀ ਸੀ। ਬਸ ਗੜਬੀ ਆਪਣਾ ਜਿੰਨਾ ਕੁ ਪਾਣੀ ਚਾਹੁੰਦੀ ਸੀ ਆਪਣਾ ਲੈ ਕੇ ਚਲੀ ਗਈ, ਸਮੁੰਦਰ ਫਿਰ ਛੱਲਾਂ ਮਾਰਦਾ। ਆਹ ਅੱਜ ਤੁਹਾਡਾ ਜਲੰਧਰ 'ਚ ਠਾਠਾ ਮਾਰਦਾ ਇਕੱਠ, ਇਹ ਸਮੁੰਦਰ ਦੀਆਂ ਛੱਲਾਂ ਨੇ, ਸਮੁੰਦਰ ਦੀਆਂ ਠਾਠਾਂ ਨੇ। ਇਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਸੰਬੋਧਨ ਕਰਨਾ, ਉਹਨਾਂ ਦੇ ਵੀ ਉਹਨਾਂ ਨੂੰ ਵੀ ਤੁਸੀਂ ਹੌਸਲਾ ਦੇਣਾ ਇਸ ਗੱਲ ਦਾ ਕਿ ਡਟੇ ਹੋਏ ਹਾਂ ਜੀ, ਪੰਜਾਬ ਹੈ ਇਹ, ਪੰਜਾਬੀ ਹਾਂ ਅਸੀਂ, ਜਿੱਥੇ ਖੜ ਗਏ ਤਾਂ ਖੜ ਗਏ। ਮੈਂ ਹੈਰਾਨ ਹਾਂ ਕਿ ਮੈਨੂੰ ਬਹੁਤ ਦਿਨਾਂ ਦੇ ਵਧਾਈ ਦੇ ਫੋਨ ਆਈ ਜਾਂਦੇ ਆ, ਜਦਕਿ ਮੀਡੀਆ ਕੁਝ ਹੋਰ ਗੱਲ ਕਹੀ ਜਾਂਦਾ, ਲੋਕ ਵਧਾਈ ਦੇਈ ਜਾਂਦੇ। ਮੈਂ ਕਿਹਾ ਵੀ ਵਧਾਈ ਕਾਹਦੀ, ਕਹਿੰਦੇ ਜੀ ਪਤਾ ਨਹੀਂ ਕਿਉਂ ਸਾਨੂੰ ਵਧੀਆ ਜਿਹਾ ਲੱਗੀ ਜਾਂਦਾ, ਵੀ ਚਲੋ ਮਤਲਬ ਜੋ ਪਰਮਾਤਮਾ ਕਰੀ ਜਾਂਦਾ ਵਧੀਆ ਹੀ ਕਰੀ ਜਾਂਦਾ, ਆਹ ਜੋ ਹੋਇਆ ਪਿਛਲੇ ਦਿਨੀ ਕਹਿੰਦੇ ਵਧੀਆ ਹੋ ਗਿਆ ਜੀ।
1: ਸੋ ਚਰਚਾ ਤਾਂ ਹੋਈ ਹੈ, ਹੁਣ ਕੋਈ ਦੱਸੇ ਨਾ ਦੱਸੇ ਮੁੱਖ ਮੰਤਰੀ ਸਾਹਿਬ ਦੱਸ ਗਏ, ਯਾਨੀ ਕਿ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਡਰ ਤੇ ਹੈ, ਔਰ ਉਹ ਡਰ ਇਹਨਾਂ ਬਿਆਨਾਂ ਤੋਂ ਭਾਵੇਂ ਮੁੱਖ ਮੰਤਰੀ ਸਾਹਿਬ ਕਹਿਣ ਕਿ ਕੋਈ ਡਰ ਨਹੀਂ, ਜਿਹੜਾ ਚਲਾ ਗਿਆ ਜਾਣ ਦਿਓ, ਹੁਣੇ ਤਾਂ 1 ਤਰੀਕ ਨੂੰ ਪਤਾ ਲੱਗੇਗਾ। ਹੁਣ ਸਵਾਲ ਵੱਡਾ ਹੈ ਕਿ ਜੋ MLA ਨਹੀਂ ਸੀ ਆਏ, ਬਹੁਤੇ ਨਹੀਂ ਆਏ, ਮੈਂ ਇਹ ਗੱਲ ਉਦੋਂ ਤੁਸੀਂ ਸਾਰੇ ਮੰਨ ਸਕਦੇ ਹੋ ਜੇ MLA ਸੱਦੇ ਹੀ ਨਾ ਹੋਣ। MLA ਤਾਂ ਆਏ ਸੀ, ਮਨੀਸ਼ ਸਿਸੋਦੀਆ ਕੱਲ੍ਹ ਤੱਕ ਕਹਿ ਰਹੇ ਸੀ ਕੋਈ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਹੈ, ਇਹ ਤਾਂ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ। ਕੱਲ੍ਹ ਦਾ ਟਵੀਟ ਦੇਖ ਲਓ, ਹੁਣ MLA ਵੀ ਆਏ ਸੀ ਔਰ ਕੁਛ ਨਹੀਂ ਵੀ ਆਏ ਸੀ, ਦਾਲ ਮੈਂ ਕੁਛ ਕਾਲਾ ਹੈ ਜਾਂ ਜਨਾਬ ਪੂਰੀ ਦਾਲ ਹੀ ਕਾਲੀ ਹੈ। ਔਰ ਮੈਂ ਤਾਂ ਇੱਕੋ ਗੱਲ ਕਹਿੰਦਾ ਹੁੰਦਾ, ਇਹ ਤਾਂ ਪਤੀਲਾ ਹੀ ਕਾਲਾ, ਦੇਖੀ ਚੱਲੋ ਅੱਗੇ ਅੱਗੇ ਆਗੇ ਆਗੇ ਦੇਖੀਏ ਜਨਾਬ ਹੋਤਾ ਹੈ ਕਿਆ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi best bargain hai.
4: Best bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, best bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
9: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
10: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾ ਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
11: क्या लगा था तुझे मेरे खिलाफ गवाही देके
12: तू बच जाएगी?
13: बचाओ!
11: क्या कोई नहीं आएगा तुझे बचाने के लिए?

ਕੌਮਾਂਤਰੀ ਮਜ਼ਦੂਰ ਦਿਹਾੜਾ। ਔਰ ਸਭ ਤੋਂ ਵੱਡੀ ਗੱਲ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੀ ਸਿਆਸਤ, ਪੰਜਾਬ ਦੇ ਇਤਿਹਾਸ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਏਗਾ, ਕਿਉਂਕਿ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਪਰ ਜੋ ਕੁਛ ਸੈਸ਼ਨ ਦੇ ਵਿੱਚ ਹੋਇਆ ਜਾਂ ਜਿਸ ਨੂੰ ਲੈ ਕੇ ਗੰਭੀਰ ਇਲਜ਼ਾਮ ਲੱਗੇ, ਹੁਣ ਤਾਂ ਇਹ ਲੱਗਦਾ ਕਿ ਇਹ ਦਿਨ ਅੱਜ ਦਾ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਜਾਂ ਲਿਖ ਦੇਣਾ ਚਾਹੀਦਾ। ਜੋ ਚਰਚਾ ਸੈਸ਼ਨ ਸ਼ੁਰੂ ਹੋਣ ਤੋਂ ਲਗਾਤਾਰ ਚੱਲ ਰਹੀ, ਮੈਂ ਗੱਲ ਉਹਦੀ ਕਰੂੰਗਾ। ਮੈਂ ਅੱਜ ਇੱਧਰ ਉੱਧਰ ਦੀ ਕੋਈ

0: ਜਦੋਂ ਲੰਚ ਤੋਂ ਬਾਅਦ ਸ਼ੁਰੂ ਹੁੰਦਾ ਤਾਂ ਇਹ ਮੰਗ ਇੱਕ ਵਾਰ ਫਿਰ ਤੋਂ ਕਾਂਗਰਸ ਦੀ MLA ਕਰਦੇ ਹੈ ਕਿ ਭਾਈ ਅਸੀਂ ਤੁਹਾਨੂੰ ਚਿੱਠੀ ਲਿਖੀ ਹੈ ਸਪੀਕਰ ਸਾਹਿਬ, ਕਾਰਵਾਈ ਕਰੋ। ਅਤੇ ਸਪੀਕਰ ਸਾਹਿਬ ਅੱਗੋਂ ਕੀ ਕਹਿੰਦੇ? ਕਹਿੰਦੇ ਮੈਂ ਤੁਹਾਡੀ ਚਿੱਠੀ ਨੂੰ ਸਿਰੇ ਤੋਂ ਖਾਰਜ ਕਰਦਾ। ਯਾਨੀ ਕਿ ਜੋ ਮੰਗ ਕਾਂਗਰਸ ਦੀ ਵਿਧਾਇਕਾਂ ਵੱਲੋਂ ਚੱਕੀ ਜਾ ਰਹੀ ਸੀ, ਜੋ ਚਿੱਠੀ ਲਿਖੀ ਗਈ, ਕਹਿੰਦੇ ਮੈਂ ਸਿਰੇ ਤੋਂ ਖਾਰਜ ਕਰਦਾ।
1: ਵਿਰੋਧੀ ਧਿਰ ਵੱਲੋਂ ਸਦਨ ਦੇ ਨੇਤਾ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ ਬਣਦੀ। ਉਹ ਜ਼ਿੰਮੇਵਾਰ ਹਨ ਅਤੇ ਸਤਿਕਾਰਯੋਗ ਹਨ। ਸੋ ਮੈਂ ਤੁਹਾਡਾ ਜਿਹੜਾ ਲੈਟਰ ਹੈ ਇਹਨੂੰ ਨਾ ਮਨਜ਼ੂਰ ਕਰਦਾ ਹਾਂ।
0: ਦੇਖੋ, ਮਸਲਾ ਤਾਂ ਹੁਣ ਵੱਡਾ ਹੋ ਗਿਆ। ਇਸ ਮਸਲੇ ਤੋਂ CM ਸ਼ਰਾਬ ਅਤੇ ਸਵਾਲ, ਮੈਂ ਬਾਰ ਬਾਰ ਕਹਿ ਰਿਹਾ, CM ਸ਼ਰਾਬ ਅਤੇ ਸਵਾਲ, ਇਹ ਮਸਲਾ ਹੁਣ ਵੱਡਾ ਹੋ ਗਿਆ। ਔਰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਸਾਫ਼ ਕਿਹਾ ਕਿ ਇਹ ਗੱਲ ਹੁਣ ਇੱਥੇ ਰੁਕਣੀ ਨਹੀਂ, ਇਹ ਜਵਾਬ ਦੇਣਾ ਪੈਣਾ। ਇਸ ਗਰਿਮਾ ਮਈ ਸਦਨ ਦੀ ਗਰਿਮਾ ਨੂੰ ਠੇ ਲੱਗੀ ਹੈ, ਉਹ ਇਹ ਕਹਿ ਰਿਹਾ। ਹੁਣ ਕਾਂਗਰਸ ਇਸ 'ਤੇ ਹਮਲਾਵਰ ਹੋ ਰਹੀ ਹੈ, ਪਰ ਕੀ ਆਮ ਆਦਮੀ ਪਾਰਟੀ ਹੈ, ਸਪੀਕਰ ਤਾਂ ਪਹਿਲੇ ਡਿਨਾਈ ਕਰ ਚੁੱਕੇ, ਹੁਣ ਚਾਰਾ ਕੀ ਬਚਦਾ? ਖੈਰ, ਸਿਆਸਤ ਸਰਗਰਮ ਹੈ।
2: ਹੁਣ ਜਦੋਂ ਇਹ ਬਹਿਸ ਚੱਲ ਰਹੀ ਸੀ, ਸਾਡੇ ਇੱਕ ਮੈਂਬਰ ਖਹਿਰਾ ਸਾਹਿਬ 'ਤੇ ਕਈ ਕਿਸਮ ਦੀਆਂ ਭੱਦੀਆਂ ਟਿੱਪਣੀਆਂ ਚੀਫ ਮਿਨਿਸਟਰ ਸਾਹਿਬ ਨੇ ਕੀਤੀਆਂ। ਉਹ ਆਪਣੀ ਗੱਲ ਰੱਖਣਾ ਚਾਹੁੰਦੇ ਸੀ,
3: ਇਸ਼ਾਰੇ ਕੀਤੇ,
2: ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ, ਹੜਕਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਕਸਟੋਡੀਅਨ ਹੁੰਦੇ ਨੇ ਹਾਊਸ ਦੇ, ਸਪੀਕਰ ਸਾਹਿਬ, ਉਹ ਹਰ ਮੈਂਬਰ ਦਾ ਇਸ ਹਾਊਸ ਦੇ ਵਿੱਚ ਉਹਦਾ ਇੱਜ਼ਤ ਮਾਨ ਸਨਮਾਨ ਬਰਕਰਾਰ ਰਹਿ ਸਕੇ ਉਹਨੂੰ ਇਨਸ਼ੋਰ ਕਰਦੇ ਨੇ। ਬਟ ਸਾਨੂੰ ਅਨਫੋਰਚੁਨੇਟਲੀ ਕਹਿਣਾ ਪੈ ਰਿਹਾ, ਸਪੀਕਰ ਸਾਹਿਬ ਦਾ ਜਿਹੜਾ ਉਹ ਰੋਲ ਚਾਹੀਦਾ ਸੀ ਖਹਿਰਾ ਸਾਹਿਬ ਦੀ ਪ੍ਰੋਟੈਕਸ਼ਨ ਚ ਆਉਣ ਵਾਸਤੇ, ਉਹ ਨਹੀਂ ਉਹਨਾਂ ਨੇ ਕੀਤਾ। ਖਹਿਰਾ ਸਾਹਿਬ ਨੇ ਫਿਰ ਇੱਕ ਬੜਾ ਸੰਗੀਨ ਇਲਜ਼ਾਮ ਲਾਇਆ ਜਿਹੜਾ ਸਾਰਿਆਂ ਵਾਸਤੇ ਬਹੁਤ ਸ਼ਰਮਨਾਕ ਹੈ, ਵਿਸ਼ੇਸ਼ ਤੌਰ ਪੰਜਾਬੀਆਂ ਵਾਸਤੇ, ਕਿ ਸਾਡਾ ਇਲੈਕਟਿਡ ਮੁੱਖ ਮੰਤਰੀ ਜਿਹੜਾ, ਇਹਨਾਂ ਦਾ ਚਾਰ ਸੀ ਕਿ ਅੱਜ ਅਸੈਂਬਲੀ ਦੇ ਵਿੱਚ ਸ਼ਰਾਬ ਪੀ ਕੇ, ਸ਼ਰਾਬੀ ਹਾਲਤ ਦੇ ਵਿੱਚ ਮੁੱਖ ਮੰਤਰੀ ਆਏ। ਤੋ ਅਸੀਂ ਉੱਥੇ ਡਿਮਾਂਡ ਕੀਤੀ ਕਿ ਜੇ ਇਹ ਗੱਲ ਹੈ ਤੇ ਇਸ ਆਗਸਟ ਹਾਊਸ ਦੀ ਬਹੁਤ ਵੱਡੀ, ਮੈਂ ਸਮਝਣਾ, ਕੁਤਾਈ ਹੋਈ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜੇ ਤੱਕ ਕਦੀ ਨਹੀਂ ਹੋਇਆ ਕਿਸੇ ਇਲੈਕਟਿਡ ਮੁੱਖ ਮੰਤਰੀ ਤੇ ਇੰਨਾ ਸੀਰੀਅਸ ਚਾਰਜ ਇਹ ਲਗਾਇਆ ਗਿਆ ਹੋਏ। ਇਹ ਸਾਰੀ ਪੰਜਾਬੀਆਂ ਵਾਸਤੇ ਤੇ ਅਸੈਂਬਲੀ ਦੇ ਵਾਸਤੇ ਤੇ ਡਿਗਨਿਟੀ ਆਫ ਦੀ ਹਾਊਸ ਵਾਸਤੇ ਇਹ ਬਹੁਤ ਘਾਤਕ ਹੈ। ਅਸੀਂ ਮੰਗ ਕੀਤੀ ਸਪੀਕਰ ਸਾਹਿਬ ਕੋ ਕਿ ਚੀਫ ਮਿਨਿਸਟਰ ਦਾ ਤੇ ਸਾਡਾ ਸਾਰਿਆਂ ਦਾ, ਜਿੰਨੇ MLAs ਹਾਊਸ ਦੇ ਵਿੱਚ ਨੇ, ਭਾਵੇਂ ਓਪੋਜੀਸ਼ਨ ਦੇ ਨੇ, ਭਾਵੇਂ ਪ੍ਰੈਜ਼ੀਡੈਂਟ ਆਪ ਸਰਕਾਰ ਦੇ ਨੇ, ਅਸੀਂ ਇਹ ਗੱਲ ਕਹੀ, ਇਹਦਾ ਅਲਕੋਹਲ ਟੈਸਟ ਤੇ ਇਹਦਾ ਡੋਪ ਟੈਸਟ ਦੋਨੋਂ ਸਾਰੇ ਮੈਂਬਰਸ ਦੇ ਕਰਾਏ ਜਾਣ, PGI ਤੋਂ ਕਰਾਏ ਜਾਣ, ਹੁਣੇ ਕਰਾਏ ਜਾਣ। ਤੁਸੀਂ ਹਾਊਸ ਦੇ ਦਰਵਾਜ਼ੇ ਬੰਦ ਕਰ ਦਿਓ, ਅਸੀਂ ਤਿਆਰ ਹਾਂ ਜਾਣ। ਇੱਥੇ ਟੀਮ ਬੁਲਾ ਲਓ PGI ਦੀ, ਸਾਰਿਆਂ ਨੂੰ ਪਹਿਲੇ ਲੀਡਰ ਆਫ ਦੀ ਓਪੋਜੀਸ਼ਨ ਆਪਣੇ ਆਪ ਨੂੰ ਇਹਦੇ ਵਿੱਚ ਲੈ ਕੇ ਆਏਗਾ ਕਿ ਸਾਰਿਆਂ ਨੂੰ ਪਹਿਲੇ ਟੈਸਟ ਸਾਡੇ ਤੋਂ ਸ਼ੁਰੂ ਕਰੋ, ਉਸ ਬਾਅਦ ਮੁੱਖ ਮੰਤਰੀ ਦਾ ਕਰੋ, ਫਿਰ ਸਾਰੀ ਕੈਬਨਿਟ ਦਾ ਕੀਤਾ ਜਾਏ, ਫਿਰ ਆਪ ਦੇ MLAਆਂ ਦਾ, ਫਿਰ ਕਾਂਗਰਸ ਦੇ MLAਆਂ ਦਾ, ਫਿਰ ਜਿਹੜੀ ਬਾਕੀ ਰਾਜਨੀਤਿਕ ਜਮਾਤਾਂ ਇੱਥੇ ਹੈ ਨੇ, ਜਿੰਨੇ ਵੀ ਮੌਜੂਦਾ ਇਸ ਟਾਈਮ ਮੈਂਬਰਸ ਨੇ, ਸਾਰਿਆਂ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ, ਅਲਕੋਹਲ ਟੈਸਟ ਜਿਹਨੂੰ ਬ੍ਰੈਥਲਾਈਜ਼ਰ ਕਹਿੰਦੇ ਨੇ ਉਹ ਕਰਵਾਉਣਾ ਚਾਹੀਦਾ। ਬਹੁਤ ਵੱਡੀ ਤੁਹੀਨ ਹੈ ਅਸੈਂਬਲੀ ਦੀ, ਬਹੁਤ ਵੱਡੀ ਤੁਹੀਨ ਡੈਮੋਕ੍ਰੇਸੀ ਦੀ ਹੈ, ਬਹੁਤ ਵੱਡੀ ਤੁਹੀਨ ਪੰਜਾਬੀਆਂ ਦੀ ਹੈ। ਅੱਜ ਦੇ ਲੇਬਰ ਡੇ ਦੇ ਉੱਤੇ ਜਿੱਥੇ ਅਸੀਂ ਆਪਣੇ ਕਾਮਿਆਂ ਨੂੰ, ਆਪਣੇ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰ ਰਹੇ ਹਾਂ, ਜੇ ਉੱਥੇ ਇੱਕ ਹੈਡ ਆਫ ਦੀ ਸਟੇਟ ਇਸ ਰੂਪ ਚ ਆਏ ਤੇ ਫਿਰ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ? ਕੌਣ ਆਦਮੀ ਇੱਜ਼ਤ ਮਾਨ ਤੇ ਮਰਿਆਦਾ ਇਸ ਹਾਊਸ ਦੀ ਰੱਖੇਗਾ?
0: ਮਸਲਾ ਵਿਧਾਨ ਸਭਾ ਦੇ ਅੰਦਰ ਦਾ, ਪਰ ਪੰਜਾਬ 'ਚ ਚੰਡੀਗੜ੍ਹ 'ਚ ਅੱਜ ਇੱਕ ਮੋਕ ਸੈਸ਼ਨ ਚੱਲ ਰਿਹਾ ਸੀ BJP ਦਾ, ਔਰ ਸੁਨੀਲ ਜਾਖੜ ਨੇ ਤੇ ਹੋਰ ਗੰਭੀਰ ਇਲਜ਼ਾਮ ਲਾਤੇ, ਇਸ ਤੋਂ ਵੀ ਗੰਭੀਰ ਇਲਜ਼ਾਮ ਲਾਏ ਨੇ। ਕਹਿੰਦੇ ਕੋਈ ਪਹਿਲੀ ਮਰਤਬਾ ਥੋੜ੍ਹੀ ਹੈ, ਇੱਥੇ ਪਾਰਲੀਮੈਂਟ ਵੀ ਸ਼ਰਾਬ ਪੀ ਕੇ ਜਾਂਦੇ ਸੀ। ਮੈਂ ਨਹੀਂ ਕਹਿ ਰਿਹਾ, BJP ਕਹਿ ਰਹੀ ਹੈ।
4: ਵਿਧਾਨ ਸਭਾ ਵੀ ਇੱਕ ਮੰਦਿਰ ਹੈ, ਲੋਕਤੰਤਰ ਕਾ ਮੰਦਿਰ ਹੈ, ਉਹ ਵੀ ਇੱਕ ਅਪਮਾਨਨਾ ਹੈ, ਅਪਮਾਨ ਹੈ, ਉਸ ਮਰਿਆਦਾ ਕੋ ਭੰਗ ਕੀਆ ਹੈ। ਇਟਸ ਆਲਮੋਸਟ ਅ ਸੈਕਰਿਲੇਜ ਆਫ ਡੈਮੋਕ੍ਰੇਸੀ ਵੀ ਸਰਕਾਰ ਮਦਹੋਸ਼ ਹਾਲਾਤ ਮੇਂ ਪੰਜਾਬ ਵਿਧਾਨ ਸਭਾ ਮੇਂ, ਔਰ ਉਹ ਵੀ ਜਬ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਹੋਇਆ ਹੈ। ਨਾ, ਹਰੇਕ ਸੈਸ਼ਨ ਕੀ ਆਪਣੀ ਮਹੱਤਵ ਹੋਤਾ ਹੈ, ਪਰੰਤੂ ਇੱਕ ਸਪੈਸ਼ਲ ਸੈਸ਼ਨ ਔਰ ਮਜ਼ਦੂਰ ਕਾ ਨਾਮ ਲੈ ਕੇ, ਗਰੀਬ ਮਜ਼ਦੂਰ ਕਾ ਨਾਮ ਲੈ ਕੇ ਉਹ ਕੀਆ ਜਾ ਰਿਹਾ? ਮੈਂ ਸਮਝਦਾ ਹੂੰ ਬ੍ਰੈਥ ਐਨਾਲਾਈਜ਼ਰ ਟੈਸਟ ਕਰਵਾਇਆ ਜਾਣਾ ਚਾਹੀਏ, ਡੋਪ ਟੈਸਟ ਤੋਂ ਬਹੁਤ ਬਹੁਤ ਦੂਰ ਕੀ ਬਾਤ ਹੈ। ਮੈਨੇ ਲੀਡਰ ਸਾਹਿਬਾਨ ਕਾ ਕਹਾ ਸਾਹਿਬ, ਮੈਂ ਕਹਿਤਾ ਹੂੰ ਵੀ ਬਹੁਤ ਸਾਰੇ ਚਿਹਰੇ ਬੇਨਕਾਬ ਹੋਗੇ ਵੀ ਜੋ ਆਜ ਘੋੜੇ ਪੇ ਸਵਾਰ ਹੋ ਕੇ ਵਿਧਾਨ ਸਭਾ ਮੇਂ ਆ ਰਹੇ ਹੈ।
0: ਸੋ ਸਾਰੇ ਬਿਆਨ, ਸਾਰੀ ਸਿਆਸਤ, CM ਸ਼ਰਾਬ

ਤੇ ਸਵਾਲ ਤੇ ਮੈਂ ਤੁਹਾਡੇ ਨਾਲ ਕਰਤੀ ਸਿਆਸਤ ਵੀ ਇਹਦੇ ਚ। ਪਰ ਸਵਾਲ ਵੱਡਾ ਹੈ ਕਿ ਜੇ ਸਾਰਾ ਕੁਝ ਠੀਕ ਹੈ ਤੇ ਕਿਉਂ ਨਹੀਂ ਕਰਾ ਲਿਆ ਜਾਂਦਾ ਡੋਪ ਟੈਸਟ? ਪੰਜਾਬ ਦੇ ਲੋਕ ਵੀ ਇਹ ਸਵਾਲ ਕਰ ਰਹੇ ਹੈ ਨਾ, ਬਈ ਜੇ ਮੈਂ ਠੀਕ ਹਾਂ, ਮੈਂ ਜੇ ਕਿਸੇ ਗੱਲ ਤੇ ਖੜਨ ਦਾ ਹਾਂ ਖੜ ਰਿਹਾ,

0: ਸ਼ਰਾਬ ਤੇ ਸਵਾਲ ਹੈ। ਚਿੱਠੀ ਖਾਰਜ ਕਰਤੀ, ਯਾਨੀ ਕਿ ਮੰਗ ਜਿਹੜੀ ਕਾਂਗਰਸ ਵਿਧਾਇਕਾਂ ਦੀ ਸੀ ਉਹ ਸਪੀਕਰ ਸਾਹਿਬ ਨੇ ਖਾਰਜ ਕਰਤੀ। ਮੈਂ ਅੱਜ ਜਜਮੈਂਟਲ ਨਹੀਂ ਹੋ ਰਿਹਾ ਇੱਥੇ, ਜੱਜ ਤੁਸੀਂ ਕਰੋਗੇ, ਅੱਜ ਤੁਸੀਂ ਤੈਅ ਕਰੋਗੇ ਜਾਂਚ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਇਹ ਲੋਕ ਫਤਵਾ ਅੱਜ ਕਮੈਂਟਾਂ 'ਚ ਦੱਸੋਗੇ ਤੁਸੀਂ ਸ਼ਰਾਬ ਪੀਤੀ ਸੀ ਤੁਹਾਨੂੰ ਵੇਖ ਕੇ ਕੀ ਲੱਗਦਾ ਜਾਂ ਨਾ ਪੀਤੀ ਸੀ, ਬਸ ਇੰਨੀ ਕੁ ਗੱਲ ਹੈ। ਕਿਉਂਕਿ CM ਸ਼ਰਾਬ ਸਵਾਲ ਜਿਹਦਾ ਜਵਾਬ ਹੁਣ ਤੁਸੀਂ ਦੇਣਾ। ਅੱਜ ਮੈਂ ਇਹਦੇ 'ਤੇ ਕੁਛ ਨਹੀਂ ਕਹਿਣਾ, ਹਾਂ ਕਹੂੰਗਾ, ਬਿਲਕੁਲ ਕਹੂੰਗਾ, ਥੋੜ੍ਹਾ ਜਿਹਾ ਵੇਟ ਕਰ ਲਓ, ਬਾਕੀ ਅੱਜ ਤੁਸੀਂ ਜਵਾਬ ਦਿਓ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
1: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring, sirf ek na hi nahi, sachi Best Bargain hai.
3: Best Bargain te milde ne brand name carpets, hardwood, vinyl ate laminate floors, bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, Best Bargain to behtar koi nahi.
2: We also service hotels, motels, banquets and high-rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and they have 4 offices in Canada and 12 in India. I know Mr. Kheran personally, I have been to their office and I have met their clients. I feel that they believe in quality and they are dedicated to providing competent services to their clients.
8: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
9: ਗਿਗ ਐਕਸਪ੍ਰੈਸ ਚੁੱਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
10: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
11: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
12: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
13: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST ਟੋਇੰਗ।
14: Sarai Trucking, the name you can trust in transportation industry. Hire kar rahe ne easy company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai Trucking.

0: ਤੁਸੀਂ ਅੱਜ ਅੰਮ੍ਰਿਤਪਾਲ ਨੂੰ ਬਾਹਰ ਲਿਆਓ ਜੇ ਨਾ 100 ਸੀਟ ਆ ਗਈ
1: 100 ਕੈਂਡੀਡੇਟ ਕਿਹੜੇ ਹੋਣਗੇ ਤੁਹਾਡੇ?
0: ਇਹਦਾ ਕਹਿੰਦੇ ਬੜਾ ਹਰਮਨ ਪਿਆਰਾ ਮੁੱਖ ਮੰਤਰੀ ਹੈ, ਬੜਾ ਮਸ਼ਹੂਰ ਮਤਲਬ ਕਿ ਲੋਕਾਂ 'ਚ ਪਾਪੂਲਰ ਆ, ਕਰਾ ਕੇ ਦੇਖੋ ਮੁਕਾਬਲਾ।
1: ਅੰਮ੍ਰਿਤਪਾਲ ਹੋਰਾਂ ਤੇ NSA ਹਟੀ ਆ ਕਿ ਭਾਈ ਇਹਨਾਂ ਦੀ ਸੈਟਿੰਗ ਹੋ ਗਈ ਬੀਜੇਪੀ ਨੂੰ, ਪਾਰਟੀ ਨਾਗਪੁਰੋਂ ਚੱਲ ਰਹੀ ਹੈ, ਜਿਨ੍ਹਾਂ ਨਾਲ ਅੱਜ ਤੁਹਾਡਾ ਅਲਾਇੰਸ ਹੋ ਰਿਹਾ?
0: ਨਹੀਂ, ਹਰੇ ਅਲਾਇੰਸ ਹੋ ਰਿਹਾ, ਹੋਇਆ ਤਾਂ ਨਹੀਂ,
1: ਲੱਖਾਂ ਹੱਕ 'ਚ। ਅਕਾਲੀ ਦਲ ਦਾ ਵੋਟ ਬੈਂਕ ਖਾਣ ਦੇ ਲਈ ਬੀਜੇਪੀ ਨੇ ਤੁਹਾਨੂੰ ਥਾਪੜਾ ਦਿੱਤਾ ਗਿਆ,
0: ਪਰ ਜੇ ਹੁਣ ਸੋਚਾਂਗੇ ਵੀ ਹਾਂ ਕੋਈ ਬੀਜੇਪੀ ਨਾਲ ਸੈਟਿੰਗ ਕਰ ਲਓ ਜਾਂ ਬੀਜੇਪੀ ਦੇ ਬੰਦੇ ਲੈ ਲਓ, ਉਹਦੇ ਬਿਲਕੁਲ ਖਿਲਾਫ ਆ।
1: ਚਰਨਜੀਤ ਬਰਾੜ ਵੀ ਪੁਨਰ ਸੁਰਜੀਤ ਛੱਡ ਕੇ ਗਏ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਰਿਆਂ ਦੀਆਂ ਤਾਰਾਂ ਤਾਂ ਗ੍ਰਿਡ 'ਚ ਜੁੜੀਆਂ ਹੋਈਆਂ, ਕਹਿੰਦੇ ਅਸੀਂ ਡਾਇਰੈਕਟ ਜੋੜ ਲਈਆਂ ਇਹਨਾਂ ਨੇ ਵਾਇਆ।
0: ਕੌਣ ਸੀ ਰਾਘਵ ਚੱਡਾ ਜਿਹਨੂੰ 50 ਨੰਬਰ ਕੋਠੀ ਦਿੱਤੀ ਗਈ, ਪੰਜਾਬ ਦਾ ਖਜ਼ਾਨਾ ਲਟਾਇਆ ਗਿਆ ਉਹ ਬੰਦੇ ਦੇ ਉੱਤੇ? ਭਾਂਸਿਆਂ ਗਦਾਰ ਤੂੰ ਹੈ, ਇਹੀ ਭਾਂਸਿਓਂ ਕਹਿੰਦਾ ਹੁੰਦਾ ਸੀਗਾ, ਦੇਖੋ ਜੀ ਅਸੀਂ ਬੜੇ ਵਧੀਆ ਬੰਦੇ ਲੈ ਕੇ ਆਏ ਹਾਂ, ਹੁਣ ਮਾਰ ਕੇ ਲੱਤ ਟੂਏ ਤੋਂ ਲੰਘੇ, ਹੋਰ ਰੋਈ ਜਾਓ ਬੈਠੇ। ਹਾਲੇ ਤਾਂ ਇਹਨਾਂ ਨੇ MLA ਬਥੇਰੇ ਭੱਜਣਗੇ,
1: ਲੋਕਾਂ ਦਾ ਮਨਪਸੰਦ ਲੀਡਰ ਹੈ ਭਗਵੰਤ ਮਾਨ ਆਇਆ,
0: ਤੇ ਜੇ ਇਹ ਦੁਬਾਰੇ ਲੋਕਾਂ ਨੇ ਲਿਆਂਦੇ ਨਾ, ਲੋਕ ਕੰਨਾਂ ਟੱਕਰਾਂ ਮਾਰ ਮਾਰ ਕੇ ਰੋਣਗੇ, ਮੇਰੀ ਗੱਲ ਯਾਦ ਰੱਖੀ।
1: ਵੈਬ ਸੀਰੀਜ਼ ਆ ਰਹੀ ਆ ਲਾਰੈਂਸ ਆਫ ਪੰਜਾਬ,
0: ਜਾਣੇ ਲਾਰੈਂਸ ਨੂੰ ਪੰਜਾਬ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾਏ, ਇਹੋ ਜਿਹੇ ਬੰਦੇ ਸਾਡੇ ਹੀਰੋ ਨਹੀਂ ਹੋ ਸਕਦੇ। ਸਾਡਾ ਹੀਰੋ ਭਾਈ ਜਸਵੰਤ ਸਿੰਘ ਖਾਲੜਾ, ਉਹਦੇ ਤੇ ਫਿਲਮ ਆਈ ਸੀ, ਉਹ ਬੈਨ ਆ ਡੱਬੇ 'ਚ ਪਈ ਹੈ।
1: ਬਾਲਾ ਜਲਾਲਪੁਰੀਆ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ,
0: ਤੁਸੀਂ ਚੰਗਾ ਖੇਡੇ ਹੋ, ਦਾਗ ਨਾ ਲਵੋ ਆਪਣੇ 'ਤੇ, ਕੋਈ ਬਾਲਾਂ ਨਾਲ ਜਾ ਰਿਹਾ, ਕੋਈ ਬੌਕਰ ਨਾਲ ਜਾ ਰਿਹਾ। ਜਿਨ੍ਹਾਂ ਕੋਲ 15-15, 20-20 ਕਿੱਲੇ ਜ਼ਮੀਨ ਆ ਨਾ, ਉਹਨਾਂ ਦੀਆਂ ਬੁੜੀਆਂ ਤੜਕੀ ਮੇਰੇ ਸਿਰਹਾਣੇ ਬੈਠੀਆਂ ਹੁੰਦੀਆਂ, ਵੇ ਪੁੱਤ ਆਹ 1000-1000 ਵਾਲੇ ਫਾਰਮ ਜੇ ਕਦੋਂ ਭਰਨੇ ਆ ਯਾਰ, ਜਿਹੜੀ ਕੌਮ ਭਿਖਾਰੀ ਬਣ ਜੇ ਉਹ ਬਾਜੂ।
1: ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ BJP ਜੁਆਇਨ ਕਰ ਜਾਂਦੇ ਨੇ, ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਹੈ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ, ਪਰ ਦੂਜੇ ਪਾਸੇ ਪੰਜਾਬ ਦੇ ਸਿਆਸਤਦਾਨ, ਪੰਜਾਬ ਦੇ ਐਕਟਿਵਿਸਟ ਕਹਿ ਰਹੇ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ, ਭਗਵੰਤ ਮਾਨ ਨੇ ਪੰਜਾਬ ਨਾਲ ਗੱਦਾਰੀ ਕੀਤੀ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ, ਸਾਡੇ ਨਾਲ ਲਖਵੀਰ ਸਿੰਘ ਲੱਖਾ ਸਧਾਣਾ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
1: ਠੀਕ ਠਾਕ ਹੋ ਜੀ?
2: ਸ਼ਰਧ ਦੀ ਕਲਾ ਬਈ।
1: ਇੱਕ ਪਾਸੇ ਰਾਘਵ ਚੱਡਾ ਹੁਰੀ, ਉਹਨਾਂ ਦੇ ਨਾਲ ਬਾਕੀ ਜਿਹੜੇ ਰਾਜ ਸਭਾ ਮੈਂਬਰ ਨੇ ਉਹ BJP ਜੁਆਇਨ ਕਰਦੇ ਨੇ, ਭਗਵੰਤ ਮਾਨ ਕਹਿ ਰਹੇ ਨੇ ਕਿ ਇਹ ਲੋਕ ਗੱਦਾਰ ਨੇ, ਤੇ ਦੂਜੇ ਪਾਸੇ ਸਵਾਲ ਮਾਨ ਸਾਹਿਬ ਨੂੰ ਵੀ ਹੋ ਰਿਹਾ ਕਿ ਭਾਈ ਗੱਦਾਰੀ ਤਾਂ ਤੁਸੀਂ ਕੀਤੀ ਹੈ।
0: ਇਹ ਨਾ ਜਦੋਂ ਇਹ ਬੰਦੇ ਥੋਪੇ ਗਏ, ਜਿੰਨੇ ਕੋਈ ਹਰਭਜਨ ਅਰਗੇ, ਸਾਨੀ ਅਰਗੇ, ਟਰਾਈਡੈਂਟ ਵਾਲੇ ਗੁਪਤੇ ਅਰਗੇ, ਉਦੋਂ ਅਸੀਂ ਬਹੁਤ ਇਸ ਗੱਲ 'ਤੇ ਬੋਲੇ ਸੀ ਵੀ ਇਹ ਬੰਦੇ ਮੜੇ ਗਏ ਆ ਪੰਜਾਬ ਸਿਰ, ਕੋਈ ਬਹੁਤ ਵੱਡਾ ਕਾਰੋਬਾਰੀ ਆ, ਵਪਾਰੀ ਆ, ਕੋਈ ਗੁਪਤੇ ਵਰਗਾ ਇੰਡਸਟਰੀਆਂ ਦਾ, ਵੱਡੇ ਵੱਡੇ ਕਾਰਖਾਨਿਆਂ ਦਾ ਮਾਲਕ ਆ, ਕੋਈ ਲਵਲੀ ਯੂਨੀਵਰਸਿਟੀ ਦਾ ਮਾਲਕ ਜਿਹੜਾ ਬਹੁਤ ਤਕੜਾ ਬੰਦਾ, ਸਾਰੇ ਜਿਹੜੇ ਕਾਰਪੋਰੇਟ ਬੰਦੇ ਸੀ, ਵੱਡੇ ਘਰਾਣੇ ਸੀ, ਅਰਬਾਂਪਤੀ ਬੰਦੇ ਸੀ, ਜਿਨ੍ਹਾਂ ਨੇ ਮੋਟਾ ਰੁਪਈਆ ਚੜ੍ਹਾ ਕੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਰਾਜ ਸਭਾ ਦੀ ਮੈਂਬਰੀ ਲਈ ਸੀ, ਬਹੁਤ ਅਸੀਂ ਰੌਲਾ ਪਾਇਆ, ਤੇ ਉਦੋਂ ਇਹੀ ਭਵੰਤ ਸਿੰਘ ਕਹਿੰਦਾ ਹੁੰਦਾ ਸੀਗਾ, ਦੇਖੋ ਜੀ ਅਸੀਂ ਬੜੇ ਵਧੀਆ ਬੰਦੇ ਲੈ ਕੇ ਆਏ ਹਾਂ। ਕੋਈ ਵੀ ਬੰਦਾ ਸਿਮਰ ਪੰਜਾਬ ਦੇ ਕਿਸਾਨਾਂ ਚੋਂ, ਪੰਜਾਬ ਦੇ ਬੁੱਧੀਜੀਵੀਆਂ ਚੋਂ, ਪੰਜਾਬ ਦੇ ਜਿਹੜੇ ਇਸ ਤੋਂ ਇਲਾਵਾ ਹੋਰ ਵੱਖ ਵੱਖ ਵਰਗਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੰਜਾਬ ਦਾ ਨਾਂ ਚਮਕਾਇਆ ਜਾਂ ਪੰਜਾਬ ਲਈ ਕੁਛ ਕੀਤਾ, ਬੜੇ ਬੰਦੇ ਸੀ ਪੰਜਾਬ ਦੇ ਵਿੱਚ, ਕੋਈ ਬੰਦਾ ਨਹੀਂ ਲਿਆ ਗਿਆ, ਸਾਰੇ ਇਹੋ ਜਿਹੇ ਬੰਦੇ ਲਿਆ ਕੇ ਫਿੱਟ ਕੀਤੇ। ਫਿਰ ਉਹ ਤਾਂ ਜਿਹੜੇ ਬੰਦੇ ਬਾਈ ਪੈਸੇ ਦੇ ਕੇ ਤੁਹਾਨੂੰ ਆਏ ਸੀਗੇ, ਉਹਨਾਂ ਨੇ ਮੌਕਾ ਦੇਖਿਆ, ਉਹਨਾਂ ਨੇ ਬਾਂਹ ਮਰੋੜ ਦੀ ਤੇ ਲੈ ਗਏ ਅਗਲੇ।
1: ਮੁੱਖ ਮੰਤਰੀ ਕਹਿੰਦੇ ਕਿ ਅਸੀਂ ਤਾਂ ਆਪਦੇ ਅੰਨੀਓ ਵਧੀਆ ਬੰਦੇ ਹੀ ਭੇਜੇ ਸੀਗੇ ਜਿਹੜੇ ਪੰਜਾਬ ਲਈ ਕੰਮ ਕਰਦੇ ਸੀਗੇ, ਜਾਂ ਜਿਹੜੇ ਸਿੱਖਿਆ ਦੇ ਖੇਤਰ 'ਚ, ਜਾਂ ਜਿਹੜੇ ਹੋਰ ਚੰਗੇ ਬੰਦੇ ਸੀ। ਕਹਿੰਦੇ ਹੁਣ ਦਿਲ 'ਚ ਤਾਂ ਕਿਸੇ ਦੇ ਵੜ ਕੇ ਨਹੀਂ ਵੇਖਿਆ, ਜੇ ਕੋਈ ਮਸ਼ੀਨ ਆਉਂਦੀ ਹੈ ਕਹਿੰਦੇ ਮੈਂ ਵੀ ਆਰਡਰ ਕਰ ਲਿਆ।
0: ਕੌਣ ਬੰਦਾ? ਲਵਲੀ ਯੂਨੀਵਰਸਿਟੀ ਦਾ ਮਾਲਕ ਜਿਹੜਾ ਕਿ 35 ਜ਼ਮੀਨ ਦੱਬੀ ਬੈਠਾ ਯੂਨੀਵਰਸਿਟੀ ਦੇ ਵਿੱਚ,

0: ਜੇ ਭਗਵੰਤ ਮਾਨ ਦੀਆਂ ਲੱਤਾਂ ਜਾਨ ਆ ਹੁਣ ਤਾਂ ਛੱਡ ਕੇ ਭੱਜ ਗਿਆ, ਕਰਕੇ ਦਿਖਾਵੇ ਕਾਰਵਾਈ। ਅਸਲ ਦੇ ਵਿੱਚ ਇਹ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੀ ਹੈ। ਇਹ ਸਾਰਾ ਗਿਣ ਮਿਥ ਕੇ ਹੀ ਖੇਡ ਖੇਡਦੇ ਆ। ਇਹ ਲੋਕਾਂ ਨੂੰ ਭੁਲੇਖਾ ਵੀ ਇਹਨਾਂ ਦੇ ਈਡੀ ਦੇ ਛਾਪੇ ਪੈਂਦੇ ਆ, ਸੀ ਬੀ ਆਈ ਦੇ ਛਾਪੇ ਪੈਂਦੇ ਆ, ਜੇ ਇਹਨਾਂ ਨੂੰ ਅੰਦਰ ਕੀਤਾ ਜਾਂਦਾ। ਇਹ ਬਹੁਤ ਵੱਡੇ ਭੁਲੇਖੇ 'ਚ ਨੇ ਲੋਕ, ਇਹ ਗੇਮ ਹੈ ਇਹਨਾਂ ਦੀ। ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਵੀ ਅੱਜ ਜੋ ਹਾਲਾਤ ਹੋਏ ਜਾਂਦੇ ਨੇ ਪੰਜਾਬ ਦੇ, ਅੱਜ ਭਗਵੰਤ ਮਾਨ ਕਹੀ ਜਾਂਦਾ, ਡਾਕੀਏ ਦੀ ਕਹਾਣੀ ਸੁਣਾਈ ਜਾਂਦਾ, ਡਾਕੀਆ ਡਾਕੀਆਂ ਨੇ ਭੱਜ ਗਈ ਸੀ ਕੋਈ ਬੀਬੀ, ਉਹ ਗੱਲ ਹੋਈ ਪਈ ਆ, ਬਸ਼ਰਮਾ ਹੀ ਡੁੱਲ ਗਈ ਦਾਲ ਯਾਰ ਤਾਂ ਕਹਿੰਦੇ ਭੁੰਜੇ ਖਾਵਾਂਗੇ। ਸੋ ਇਹਨਾਂ ਕੋਲੇ ਬੰਦਿਆਂ ਕੋਲੇ ਹਲੇ ਹੋਰ ਦੇਖੋ ਤੁਸੀਂ ਹਾਲਾਤ ਬਣਦੇ, ਹਾਲੇ ਤਾਂ ਇਹਨਾਂ ਨੇ MLA ਬਥੇਰੇ ਭੱਜਣਗੇ, ਇਹ ਖੇਡਣਾ ਤਾਂ ਹੀ ਖੇਡ ਜਾਣਾ ਇਹ। ਪਰ ਸਵਾਲ ਪੈਦਾ ਹੁੰਦਾ, ਭਾਂਸਿਆਂ ਗਦਾਰ ਤੂੰ ਹੈ ਜਾਂ ਗਦਾਰ ਇਹ ਨੇ? ਸਵਾਲ ਇਹ ਹੈ, ਤੂੰ ਲਗਾਤਾਰ ਪੰਜਾਬ ਦੀ ਪਿੱਠ ਛੁਰਾ ਮਾਰਦਾ ਆ। ਕੌਣ ਸੀ ਰਾਘਵ ਚੱਡਾ ਜਿਹਨੂੰ 50 ਨੰਬਰ ਕੋਠੀ ਦਿੱਤੀ ਗਈ, ਪੰਜਾਬ ਦਾ ਖਜ਼ਾਨਾ ਲਟਾਇਆ ਗਿਆ ਉਹ ਬੰਦੇ ਦੇ ਉੱਤੇ, ਕਿੰਨੀਆਂ ਸਿਕਿਉਰਿਟੀਆਂ ਉਹਨੂੰ, ਕਿੰਨੀਆਂ ਗੱਡੀਆਂ, ਤੇਲ ਦਾ ਖਰਚਾ, ਜੋ ਖਰਚਾ ਸੀ ਸਾਰਾ ਪੰਜਾਬ ਦੇ ਖਜ਼ਾਨੇ ਚ ਹੋ ਰਿਹਾ ਸੀ।
1: ਪਰ ਉਹ ਕਹਿੰਦੇ ਲੱਖੇ ਕੋਈ ਕਿਸੇ ਦੇ ਦਿਲ ਚ ਤਾਂ ਨੀ ਵੜਿਆ?
0: ਨਹੀਂ, ਲੁਟਾਇਆ ਤਾਂ ਪੰਜਾਬ ਤੋਂ ਦੋਨੇ ਹੱਥੀ ਲੁਟਾਇਆ ਪੰਜਾਬ ਉਹਨਾਂ ਬੰਦਿਆਂ ਨੂੰ, ਲੁੱਟਿਆ ਰੱਜ ਕੇ ਉਹਨਾਂ ਨੇ। ਹੁਣ ਮਾਰ ਕੇ ਲੱਤ ਟੂਏ ਤਾਂ ਨੰਗੇ, ਹੋਰ ਰੋਈ ਜਾਓ ਬੈਠੇ, ਹਾਲੇ ਤਾਂ ਹੋਰ ਦੇਖੋ ਹਾਲਾਤ ਹੁੰਦੇ। ਸੋ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਇਸ ਵੇਲੇ ਜਿਹੜੇ ਹਾਲਾਤ ਇਹ ਬਣੇ ਨੇ ਪੰਜਾਬ ਦੇ। ਪਰ ਸਾਡੇ ਲੋਕਾਂ ਨੂੰ ਸਿਮਰ ਸਾਹਿਬ ਇਹਨਾਂ ਗੱਲਾਂ ਨਾਲ ਕੀ ਲੈਣਾ ਦੇਣਾ? ਸਾਡੇ ਤਾਂ ਲੋਕ ਧੜਿਆਂ 'ਚ ਵੰਡੇ ਹੋਏ ਨੇ। ਕੋਈ ਕਹਿੰਦਾ ਐਤਕੀ ਅਸੀਂ ਕਾਂਗਰਸ ਲਿਆਉਣੀ ਹੈ, ਕੋਈ ਕਹਿੰਦਾ ਅਸੀਂ ਬਾਦਲ ਨੂੰ ਲਿਆਉਣਾ, ਕੋਈ ਕਹਿੰਦਾ ਬੀਜੇਪੀ ਨੂੰ ਲਿਆਉਣਾ, ਕੋਈ ਕਹਿੰਦਾ ਅਸੀਂ ਬਾਕਰ ਨੂੰ ਦੁਬਾਰਾ ਲਿਆਉਣਾ। BBMP ਦਾ ਮੁੱਦਾ ਗਾਇਬ ਵੀ ਹੋ ਗਿਆ। BBMP ਦੇ ਵਿੱਚੋਂ ਜਿਹੜੇ ਸਥਾਈ ਪੱਕੇ ਤੌਰ ਤੇ ਜਿਹੜੇ ਮੈਂਬਰ ਦੋ ਬਣਦੇ ਸੀਗੇ, ਇੱਕ ਪੰਜਾਬ ਤੋਂ ਇੱਕ ਹਰਿਆਣੇ ਤੋਂ, ਉਹ ਖਤਮ ਕਰਤਾ ਸੈਂਟਰ ਨੇ। ਮਾੜੇ ਮੋਟੇ ਬਿਆਨ ਆਏ, 10 ਦਿਨ ਪਹਿਲਾਂ ਦੀ ਗੱਲ ਹੀ ਹੈ।
1: ਜੀ ਜੀ ਜੀ,
0: ਉਦੋਂ ਪਹਿਲਾਂ CIS ਫਲਿਆ ਕੇ ਲਾਤੀ BBMP ਦੇ ਉੱਤੇ, ਉਦੋਂ 2-4 ਦਿਨ ਬਿਆਨ ਆਏ, ਗੱਲ ਠੱਪ ਹੋ ਗਈ।
1: ਪ੍ਰਮਾਨ ਸਾਹਿਬ ਤਾਂ ਉੱਥੇ ਜਾਂਦੇ ਆ, ਨਾਲ ਹਰਜੋਤ ਬੈਂਸ ਵੀ ਜਾਂਦੇ ਆ,
0: ਕਹਿੰਦੇ ਨਹੀਂ ਕੋਈ ਕੋਈ ਲੜਾਈ ਵਿੱਢੀ ਗਈ, ਕੋਈ ਸੰਘਰਸ਼ ਵਿੱਢਿਆ ਗਿਆ, ਐਲਾਨ ਕੀਤਾ ਗਿਆ ਵੀ ਅਸੀਂ ਮੋਰਚਾ ਲਾਵਾਂਗੇ, ਖੋਲਾਂਗੇ, ਚੁੱਪ ਹੈ। ਲੋਕ ਵੀ ਭੁੱਲ ਗਏ, ਹੁਣ ਲੋਕਾਂ ਦੀ ਜੀਭ ਨਿਕਲੀ ਪਈ ਆ ਪਾਣੀ ਵਾਲੇ ਮਸਲੇ ਤੇ। ਪਾਣੀ ਦਾ ਡੂੰਘਾ ਹੋ ਰਿਹਾ, ਦਰਿਆਵਾਂ ਦਾ ਪਾਣੀ ਸਾਡਾ ਖੋਹ ਕੇ ਲੈ ਗਿਆ ਜਾਂ ਕੰਟਰੋਲ ਕਰ ਲਿਆ ਆਪਣੇ ਤਰੀਕੇ ਨਾਲ, ਜਿਹਨੂੰ ਦੇਣਾ ਉਹਨੂੰ ਦੇਣਗੇ ਉਹ।
1: ਜੀ,
0: ਇਸ ਮੁੱਦੇ ਤੇ ਸਾਡਾ ਧਿਆਨ ਹੀ ਹੈ ਨੀ। ਅਹਿਮ ਮੁੱਦਾ ਪੰਜਾਬ ਦਾ ਹੈ, ਪਾਣੀ ਨਾਲ ਹੀ ਪੰਜਾਬ ਆ ਤੇ ਪੰਜਾਬ ਪਾਣੀ ਪੰਜਾਬ ਦਾ ਹੈ। ਇਹਦੇ ਉੱਤੇ ਕੋਈ ਧਿਰ ਲੜਾਈ ਨੀ ਲੜਨ ਨੂੰ ਤਿਆਰ ਹੈਗੀ। ਜਿੰਨੀਆਂ ਸਿਆਸੀ ਧਿਰਾਂ ਨੇ, ਤੁਸੀਂ ਦੱਸ ਦਿਓ ਇੱਕ ਦੋ ਦਿਨ ਬਿਆਨ ਆਏ ਤੁਸੀਂ ਦੇਖੇ, ਉਦੋਂ ਬਾਅਦ ਗੱਲ ਆਈ ਗਈ ਹੋਗੀ ਉਹਨਾਂ ਨੂੰ ਵੀ ਪਤਾ ਸੈਂਟਰ ਵਾਲਿਆਂ ਨੂੰ, ਦਿੱਲੀ ਵਾਲਿਆਂ ਨੂੰ ਵੀ ਇਹ ਬਿਆਨਾਂ ਤਾਂ ਕੀ ਸੀਮਤ ਨੇ, ਇਹਨਾਂ ਨੇ ਲੜਾਈ ਤੋਂ ਲੜਨੀ ਹੈ ਨੀ। ਵੀ ਕੋਈ ਗੱਲ ਨੀ, ਦੇਣ ਦੋ ਚਾਰ ਬਿਆਨ, ਉਦੋਂ ਬਾਅਦ ਚੁੱਪ ਹੋ ਜਾਣੇ ਆ। ਡੈਮਾਂ ਦਾ ਕੰਟਰੋਲ ਵੀ ਲੈ ਗਏ, ਯੂਨੀਵਰਸਿਟੀ ਵੀ ਖੋਣਗੇ ਤੁਸੀਂ ਦੇਖ ਲਿਓ, ਰਾਜਧਾਨੀ ਖੋਹੀ ਚੁੱਕੇ ਨੇ। ਹੋਰ ਤੁਸੀਂ ਅੱਗੇ ਦੇਖਿਓ ਵੀ ਪੰਜਾਬ ਦੇ ਟੁਕੜੇ ਕਿਵੇਂ ਕਰਨੇ ਉਹਨਾਂ ਨੇ, ਆ ਸਾਰਾ ਪਠਾਨਕੋਟ ਵਾਲਾ ਏਰੀਆ ਕਿਵੇਂ ਕੱਟ ਕੇ ਪਰਲੇ ਪਾਸੇ ਨੂੰ ਜੋੜਦੇ ਆ, ਤੁਸੀਂ ਹਾਲਾਤ ਦੇਖਿਓ ਪੰਜਾਬ ਦੇ ਕੀ ਬਣਦੇ ਆ।
1: ਲੱਖਾ ਕਹਿ ਰਿਹਾ ਵੀ ਸਰਕਾਰ ਨੇ ਕੋਈ ਐਫਰਟ ਨਹੀਂ ਕੀਤਾ ਜਾਂ ਮੋਰਚਾ ਨਹੀਂ ਲਾਇਆ ਗਾ ਜਾਂ ਹੋਰ ਬਾਕੀ ਸਿਆਸੀ ਧਿਰਾਂ ਨੇ, ਤੁਹਾਡੀ ਵੀ ਸਿਆਸੀ ਧਿਰ ਆ ਵਾਰਸ ਪੰਜਾਬ ਦੇ, ਤੁਸੀਂ ਵੀ ਲਾ ਸਕਦੇ ਹੋ ਮੋਰਚਾ, ਲੱਖੇ ਨੂੰ ਤਾਂ ਖੁੱਲ੍ਹ ਹੈ।
0: ਬਿਲਕੁਲ ਲਾਉਣਾ ਚਾਹੀਦਾ, ਮੈਂ ਤਾਂ ਇਹ ਗੱਲ ਪਾਰਟੀ ਪੱਧਰ ਤੇ ਵੀ ਰੱਖੀ ਸੀ
1: ਜੀ
0: ਵੀ ਸਾਨੂੰ ਇਹ ਮੋਰਚੇ ਨੂੰ ਲੜਾਈ ਲੜਨੀ ਚਾਹੀਦੀ ਹੈ, ਇਹ ਅਹਿਮ ਲੜਾਈ ਹੈ ਅੱਜ ਪੰਜਾਬ ਦੀ। ਚਲੋ ਅਸੀਂ ਵੀ ਵਿਚਾਰ ਵਟਾਂਦਰਾ ਕਰ ਰਹੇ ਹਾਂ ਵੀ ਲੜਾਈ ਨੂੰ ਕਿਸ ਤਰੀਕੇ ਨਾਲ ਲੜਿਆ ਜਾਵੇ, ਪਰ ਪਹਿਲਾ ਜਿਹੜਾ ਫਰਜ਼ ਬਣਦਾ ਸੀ ਉਹ ਬਣਦਾ ਇਹ ਸਰਕਾਰ ਦਾ। ਸਰਕਾਰ ਦਾ ਫਰਜ਼ ਇਹ ਬਣਦਾ ਕਿ ਅਸੀਂ ਜੇ ਤੁਸੀਂ ਸੈਂਟਰ ਨਾਲ ਇਸ ਵੇਲੇ ਦੋ ਮੁੱਖ ਮੰਤਰੀ ਸਟਾਲਿਨ ਤਾਮਿਲਨਾਡੂ ਤੋਂ ਤੇ ਮਮਤਾ ਬਨਰਜੀ ਪੱਛਮੀ ਬੰਗਾਲ ਤੋਂ, ਦੋ ਮੁੱਖ ਮੰਤਰੀ ਹਿੱਕ ਡਾਹ ਕੇ ਲੜਾਈ ਲੜ ਰਹੇ ਆਪਣੇ ਲੋਕਾਂ ਦੀ ਖਾਤਰ, ਆਪਣੇ ਹੱਕਾਂ ਆਪਣੇ ਹਿੱਤਾਂ ਦੀ ਖਾਤਰ, ਇਹ ਸਾਰੇ ਹੱਕ ਹਕੂਕ ਆਪਣੇ ਵੇਚ ਰਹੇ ਆ, ਚੁੱਪ ਹੋ ਰਹੇ ਨੇ। ਪੰਜਾਬ ਜਿਹੜਾ ਸਭ ਤੋਂ ਮੰਨਿਆ ਗਿਆ ਸੂਬਾ ਸੀ, ਪੰਜਾਬੀ ਮੰਨੇ ਹੋਏ ਲੋਕ ਸੀ ਆਪਣੇ ਹੱਕਾਂ ਖਾਤਰ ਲੜਨ ਵਾਲੇ, ਉਹ ਪੰਜਾਬੀ ਸਭ ਤੋਂ ਪਿੱਛੇ ਆ ਕੇ ਖੜੇ ਹੋ ਗਏ। ਕਿਤੇ ਕੋਈ ਤੁਹਾਨੂੰ ਪੰਜਾਬੀ ਜਾਂ ਪੰਜਾਬ ਦੀ ਸਰਕਾਰ ਜਾਂ ਕੋਈ ਪੰਜਾਬ ਦੀ ਧਿਰ ਪੰਜਾਬ ਦੇ ਹੱਕਾਂ ਖਾਤਰ ਲੜਦੀ ਨਜ਼ਰ ਨਹੀਂ ਆਉਂਦੀ। ਆਹ ਲੜਦੇ ਫਿਰਦਾ ਕੋਈ ਬਾਦਲਾਂ ਪਿੱਛੇ ਲੜਦਾ ਫਿਰਦਾ, ਕੋਈ ਇਹਨਾਂ ਪਿੱਛੇ ਦੂਜਿਆਂ ਤੀਜਿਆਂ ਪਿੱਛੇ ਲੜਦਾ ਫਿਰਦਾ।
1: ਤੁਸੀਂ ਕਿਹਾ ਕਿ ਸਰਕਾਰ ਦੇ ਉਲਟ ਜਾਂ ਸੈਂਟਰ ਸਰਕਾਰ ਦੇ ਉਲਟ ਪਹਿਲਾ ਫਰਜ਼ ਬਣਦਾ ਸੀ ਪੰਜਾਬ ਸਰਕਾਰ ਦਾ ਲੜਨ ਦੇ ਲਈ, ਤੁਹਾਨੂੰ ਮੈਂ ਸਵਾਲ ਕੀਤਾ ਕਿ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ, ਤੁਸੀਂ ਕਿਹਾ ਕਿ ਅਸੀਂ ਵੀ ਮੋਰਚਾ ਲਾਵਾਂਗੇ, ਪਰ ਕਹਿਣ ਵਾਲੇ ਇਹ ਵੀ ਕਹਿੰਦੇ ਅੰਮ੍ਰਿਤਪਾਲ ਹੋਰਾਂ ਤੇ

0: से हटी या कि भाई इन्हों की सैटिंग होगी बीजेपी ने लखा कि देखता है
1: नहीं एनएसए का कोई आधार बनता सी ਇਹਨਾਂ ਨੇ ਪਹਿਲਾਂ ਵੀ ਜਿਹੜੀ ਐਨਐਸਏ ਲਗਾਤਾਰ 3 ਸਾਲ ਪਹਿਲਾਂ 1 ਸਾਲ ਤੋਂ ਫਿਰ ਦੂਜਾ ਸਾਲ ਫਿਰ ਤੀਜਾ ਸਾਲ ਵਧਾਈ ਹੈ ਉਹ ਵੀ ਕੋਈ ਨਾ ਕੋਈ ਇਹਨਾਂ ਨੇ ਡਰਾਮਾ ਰਚਿਆ ਕੋਈ ਸਾਜ਼ਿਸ਼ਾਂ ਰਚੀਆਂ ਕਿਤੇ ਕਿਸੇ ਕਤਲ ਨਾਲ ਜੋੜਿਆ ਗਿਆ ਕਦੇ ਲਿਸਟਾਂ ਜਾਰੀ ਕੀਤੀਆਂ ਗਈਆਂ ਹੁਣ ਇਸ ਵੇਲੇ ਵੀ ਇਹੀ ਹੋਇਆ ਕੰਮ ਇਸ ਵੇਲੇ ਵੀ ਇਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਆਪਦੇ ਜਿਹੜੇ ਗਦਾਰ ਜਿਹਨਾਂ ਨੇ ਸਿਰਾਂ 'ਚ ਸਿਰ ਪੱਗਾਂ 'ਚ ਫਸਾਏ ਹੋਏ ਨੇ ਜਿਹੜੇ ਏਜੰਸੀਆਂ ਦੇ ਇਸ਼ਾਰਿਆਂ 'ਤੇ ਖੇਡਦੇ ਨੇ ਉਹਨਾਂ ਨੇ ਵੀ ਐਤਕੀ ਕੋਸ਼ਿਸ਼ ਕੀਤੀ ਵੀ ਸਾਨੂੰ ਪਾਕਿਸਤਾਨ ਤੋਂ ਫੋਨ ਕਰਾ ਕੇ ਧਮਕੀਆਂ ਦਵਾ ਰਿਹਾ ਅੰਮ੍ਰਿਤਪਾਲ ਪਰ ਗਰਾਊਂਡ ਨਹੀਂ ਬਣਿਆ ਕੋਈ ਠੋਸ ਸਬੂਤ ਤਾਂ ਚਾਹੀਦਾ ਸੀ ਨਾ ਪਰ ਇਹਦੇ ਬਾਵਜੂਦ ਵੀ 12 ਮੁਕੱਦਮੇ ਦਰਜ ਕੀਤੇ ਗਏ ਭਾਈ ਅੰਮ੍ਰਿਤਪਾਲ 'ਤੇ 12 ਮੁਕੱਦਮੇ ਜਿਹੜੇ ਪੰਜਾਬ ਸਰਕਾਰ ਨੇ ਦਰਜ ਕੀਤੇ ਆ ਬਕਾਇਦਾ ਤੌਰ ਦੇ ਉੱਤੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਲਿਖ ਕੇ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਨਹੀਂ ਆਉਣਾ ਚਾਹੀਦਾ ਪੰਜਾਬ ਦੇ ਵਿੱਚ ਇੱਥੋਂ ਦੀ ਸ਼ਾਂਤੀ ਨੂੰ ਬਹੁਤ ਵੱਡਾ ਖਤਰਾ ਪੰਜਾਬ ਦੇ ਵਿੱਚ ਬਹੁਤ ਵੱਡਾ ਖਤਰਾ ਖੜਾ ਹੋ ਜਾਊਗਾ ਤੁਸੀਂ ਇਹਨੂੰ ਡਿਬਰੂਗੜ੍ਹ ਹੀ ਰੱਖੋ ਇਹ ਪੰਜਾਬ ਸਰਕਾਰ ਨੇ ਲਿਖ ਲਿਆ ਸਾਡੇ ਲੋਕ ਵਧਾਈਆਂ ਦੇ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬੇਅਦਬੀ ਦੇ ਕਾਨੂੰਨ ਬਣਾਤਾ ਉਹਦਾ 18 ਮਹੀਨੇ 12 13 ਦਿਨ ਬੰਦਾ ਬੈਠਾ ਰਿਹਾ ਗੁਰਜੀਤ ਸਿੰਘ ਉਹਦੀ ਬਦੌਲਤ ਹੈ ਕਿ ਮੁੱਖ ਮੰਤਰੀ ਨੇ ਬਣਾਤਾ ਜੇ ਮੁੱਖ ਮੰਤਰੀ ਨੇ ਬਣਾਉਣਾ ਹੁੰਦਾ ਮੁੱਖ ਮੰਤਰੀ ਨੇ ਪਹਿਲੇ ਤਾਂ ਨਹੀਂ ਕਿਉਂ ਨਹੀਂ ਬਣਾਤਾ ਇਹਦਾ ਦਬਾਅ ਬਣਿਆ ਵੋਟਾਂ ਨੇੜੇ ਆ ਗਈਆਂ ਦੇਖੋ ਇਹ ਜਿਹੜਾ ਬੇਅਦਬੀ ਦਾ ਮੁੱਦਾ ਨਾ ਬੇਅਦਬੀ ਦੇ ਮੁੱਦੇ ਨੂੰ ਵੋਟਾਂ ਲਈ ਹੀ ਵਰਤਿਆ ਜਾਂਦਾ ਪਹਿਲੀਆਂ ਸਰਕਾਰਾਂ ਨੇ ਵੀ ਵਰਤਿਆ ਇਹਨਾਂ ਨੇ ਵੀ ਵਰਤਿਆ ਬਿਲਕੁਲ ਵੋਟਾਂ ਦੇ ਨੇੜੇ ਆ ਕੇ ਇਹਨਾਂ ਨੇ 17-18 ਮਹੀਨੇ ਬੰਦਾ ਬੈਠਾ ਰਿਹਾ ਬਿਲਕੁਲ ਵੋਟਾਂ ਦੇ ਨੇੜੇ ਆ ਕੇ ਇਹਨਾਂ ਨੂੰ ਲਾਹਾ ਲੈਣ ਦੀ ਖਾਤਰ ਵੋਟਾਂ ਦੇ ਵਿੱਚ ਇਹਨਾਂ ਨੇ ਕਾਨੂੰਨ ਲਿਆਂਦਾ
0: ਚਲੋ ਹੁਣ ਬਣ ਗਿਆ ਲੱਖੇ ਤੁਹਾਨੂੰ ਲੱਗਦਾ ਨਹੀਂ ਸਵਾਗਤ ਕਰਨਾ ਚਾਹੀਦਾ ਇਸ ਗੱਲ ਦਾ
1: ਇਹ ਤਾਂ ਅੱਗੇ ਪਤਾ ਲੱਗੂ ਨਾ ਅੱਗੇ ਲਾਗੂ ਕਿਵੇਂ ਹੁੰਦਾ ਅੱਗੇ ਕਿੰਨੇ ਕਿਹਦੀ ਕੋਈ ਜਿਵੇਂ ਪਹਿਲਾਂ ਵਾਲੇ ਕਈ ਕਾਨੂੰਨ ਇਹੋ ਜਿਹੇ ਆਏ ਕੋਈ ਦੁਰਵਰਤੋਂ ਵੀ ਹੋਈ ਕਾਨੂੰਨਾਂ ਦੀ ਉਹਨਾਂ ਨਾਲ ਨਜਾਇਜ਼ ਜਾਇਜ਼ ਬਹੁਤ ਕੁਛ ਹੁੰਦਾ ਰਿਹਾ ਨਾ ਇਹ ਤਾਂ ਸਮਾਂ ਦੱਸੂਗਾ ਪਰ ਮੈਂ ਕਹਿੰਦਾ ਵੀ ਇਹਦਾ ਸਿਰਾ ਜਿਹੜਾ ਉਹ ਭਾਈ ਗੁਰਜੀਤ ਸਿੰਘ ਫੌਜੀ ਨੂੰ ਜਾਂਦਾ ਸਰਕਾਰ ਨੂੰ ਨਹੀਂ ਜਾਂਦਾ ਸਰਕਾਰ ਦਾ ਕੋਈ ਰੋਲ ਨਹੀਂ ਜੇ ਸਰਕਾਰ ਦਾ ਰੋਲ ਆਪਾਂ ਮੰਨਦੇ ਹਾਂ 3 ਸਾਲ ਦੇ ਵਿੱਚ 42 ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਤੇ ਸਿੱਖਾਂ ਦੇ ਮੁੰਡੇ ਮਾਰੇ ਉਹਦਾ ਜਵਾਬ ਕੌਣ ਲਊਗਾ ਇਹਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ 3 ਸਾਲ ਤੋਂ ਐਨਐਸਏ ਲਾ ਕੇ ਉੱਥੇ ਰੱਖਿਆ ਹੁਣ 12 ਮੁਕੱਦਮੇ ਹੋਰ ਦੇ ਤੇ ਪੰਜਾਬ ਇਹ ਕਹਿੰਦੇ ਸੀ ਆਉਣ ਨਹੀਂ ਦੇਣਾ ਉਹਦੇ ਰੋਕ ਲਾ ਰੱਖੀ ਹੈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ 15 ਸਾਲ ਸਰਕਾਰ ਰਹੀ ਦਿੱਲੀ 'ਚ ਕੇਜਰੀਵਾਲ ਦੀ ਕਿਹਨੇ ਰੋਕ ਕੇ ਰੱਖੀ ਕਿ ਸਿੱਖਾਂ ਨੂੰ ਜਵਾਬ ਦੇਣਗੇ ਭਗਵੰਤ ਮਾਨ ਦਾ ਵਿਆਹ ਹੁੰਦਾ ਪਾਲਕੀ ਸਾਹਿਬ ਦੀ 10 ਵਾਰੀ ਤਲਾਸ਼ੀ ਲਈ ਜਾਂਦੀ ਆ ਇਹ ਕਹਿੰਦੇ ਇਹ ਤਾਂ ਸਿੱਖਾਂ ਦੇ ਬਹੁਤ ਵੱਡੇ ਰਹਿਬਰ ਆ ਜੀ ਭਗਵੰਤ ਮਾਨ ਬਰਗਾੜੀ ਮੋਰਚੇ ਦੇ ਵਿੱਚ ਸ਼ਰਾਬ ਪੀ ਕੇ ਵਗ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਕਹਿੰਦਾ ਮੇਰੇ ਤੋਂ ਵੱਡਾ ਸਿੱਖ ਹੀ ਹੈ ਨਹੀਂ ਕੋਈ ਮੈਂ ਹੀ ਕਾਨੂੰਨ ਲੈ ਕੇ ਆਇਆ ਕਿੰਨੇ ਮਸਲੇ ਨੇ ਸਿੱਖਾਂ ਦੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਜਿਹੜੇ ਦੂਜੇ ਮੁੰਡੇ 40 ਮੁੰਡੇ ਬੈਠੇ ਜੇਲ੍ਹਾਂ 'ਚ ਪੰਜਾਬ ਦੀਆਂ 'ਚ ਬੰਦ ਟ੍ਰਾਇਲ ਨਹੀਂ ਚੱਲ ਰਿਹਾ ਉਹਦਾ ਪੰਜਾਬ ਸਰਕਾਰ ਦੇ ਹੱਥ 'ਚ ਹੈ ਹੋ ਸਕਦਾ ਉਸ ਮਸਲੇ ਨੂੰ ਵੋਟਾਂ ਲਈ ਵਰਤਣ ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਵੀ ਦੇਖੋਗੇ ਹੋ ਸਕਦਾ 2-4 ਮਹੀਨਿਆਂ ਨੂੰ ਉਹਦੇ ਵਿੱਚੋਂ ਕੁਛ ਬੰਦੇ ਰਿਹਾ ਕਰ ਦਿੱਤੇ ਜਾਣ ਬਰੀ ਕਰ ਦਿੱਤੇ ਜਾਣ ਜਾਣੇ ਸਿੱਖਾਂ ਦੇ ਹਰ ਮਸਲੇ ਨੂੰ ਵੋਟਾਂ ਲਈ ਵਰਤਿਆ ਜਾਂਦਾ ਸੈਂਟਰ ਦੀਆਂ ਸਰਕਾਰਾਂ ਉਹ ਵੀ ਇਹੀ ਸੋਚਦੀਆਂ ਨੇ ਜਾਂ ਬੀਜੇਪੀ ਜਾਂ ਦੂਜੀਆਂ ਪੰਜਾਬ ਵਾਲੀਆਂ ਵੀ ਇਹੀ ਸੋਚਦੀਆਂ ਨੇ ਵੀ ਹੁਣ ਵੋਟਾਂ ਆ ਗਈਆਂ ਹੁਣ ਕੋਈ ਨਾ ਕੋਈ ਇੱਥੇ ਮਾੜੀ ਮੋਟੀ ਰਾਹਤ ਦਿਓ ਜਾਂ ਕੋਈ ਲਾਰਾ ਲਾਓ ਜਾਂ ਕੋਈ ਝੂਠ ਮਾਰੋ ਜਾਂ ਲੋਕਾਂ ਨੂੰ ਗੁੰਮਰਾਹ ਕਰੋ ਕਿਸੇ ਤਰੀਕੇ ਨਾਲ ਵੋਟਾਂ ਲਓ
0: ਪਰ ਜਿਹੜੀ ਗੱਲ ਤੁਹਾਡੇ ਬਾਰੇ ਚੱਲ ਰਹੀ ਹੈ ਕਿ ਗੁੰਮਰਾਹ ਤਾਂ ਇਹ ਕਰ ਰਹੇ ਆ ਲੋਕਾਂ ਨੂੰ ਅਕਾਲੀ ਦਲ ਦਾ ਵੋਟ ਬੈਂਕ ਖਾਣ ਦੇ ਲਈ ਬੀਜੇਪੀ ਨੇ ਤੁਹਾਨੂੰ ਥਾਪੜਾ ਦਿੱਤਾ ਗਿਆ ਜਿਹੜੀ ਗੱਲ ਚੱਲ ਰਹੀ ਸੀ ਅਕਾਲੀ ਦਲ ਕਹਿ ਰਿਹਾ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਉਹਨਾਂ ਦੀ ਪਾਰਟੀ ਨਾਗਪੁਰੋਂ ਚੱਲਦੀ ਹੈ ਤੇ ਹੁਣ ਤੁਹਾਡਾ ਉਹਨਾਂ ਨਾਲ ਹੀ ਅਲਾਈਅੰਸ ਹੋ ਰਿਹਾ ਗਾ ਅੰਮ੍ਰਿਤਪਾਲ ਬਾਹਰ ਆ ਰਿਹਾ ਗਾ ਜਾਂ ਐਨਐਸਏ ਹਟੀ ਆ ਇਹ ਸਾਰਾ ਕੁਝ ਸੈਟਿੰਗ ਦੇ ਵਿੱਚ
1: ਨਹੀਂ ਤੁਸੀਂ ਦੱਸੋ ਨਾ ਵੀ ਅੰਮ੍ਰਿਤਪਾਲ ਨੇ ਕਿਹੜਾ ਇਹੋ ਜਿਹਾ ਗੁਨਾਹ ਕਰਤਾ ਕਿਹੜਾ ਉਹ ਦੇਸ਼ ਦੀ ਸਿਕਿਉਰਿਟੀ ਨੂੰ ਐਡਾ ਵੱਡਾ ਥ੍ਰੈਟ ਹੋ ਗਿਆ ਦੱਸੋ ਮੈਂ ਤੁਹਾਡੇ ਕੋਲ ਸਵਾਲ ਰੱਖਦਾ
0: ਜੀ
1: ਵੀ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਵੀ ਬੀਜੇਪੀ ਨਾਲ ਸੈਟਿੰਗ ਹੋ ਕੇ

0: ਬਾਹਰ ਆ ਰਿਹਾ, ਐਡਾ ਵੱਡਾ ਕਿਹੜਾ ਵੱਡਾ ਕੇਸ ਆਪਾਂ ਮੰਨਦੇ ਹਾਂ, ਕਿਹੜਾ ਐਡਾ ਵੱਡਾ ਜੁਰਮ ਕੀਤਾ, ਕਿਹੜਾ ਐਡਾ ਉਹਦਾ ਗੁਨਾਹ ਸੀ ਵੀ ਲਗਾਤਾਰ ਉਹਨੂੰ 3 ਸਾਲਾਂ ਚ ਰੱਖਿਆ ਗਿਆ, ਜਾਂ ਉਹਨੂੰ ਹੁਣ 120 ਵਿੱਚ ਇੱਥੇ ਸਾਜ਼ਿਸ਼ਾਂ ਚ ਫਸਾਈ ਜਾਂਦੇ ਨੇ, ਲਿਸਟਾਂ ਜਾਰੀ ਕਰੀ ਜਾਂਦੇ ਨੇ, ਇਹ 15 ਬੰਦਿਆਂ ਨੂੰ ਮਰਵਾਉਣ ਨੂੰ ਫਿਰਦਾ ਸੀ ਜੀ। ਮੈਂ ਤੁਹਾਡੇ ਕੋਲ ਪੁੱਛ ਰਿਹਾ, ਦੱਸੋ ਨਾ ਕੋਈ ਨਾ ਕੋਈ ਤਾਂ, ਦੇਖੋ ਐ ਤਾਂ ਹੈ ਨੀ ਵੀ ਬਿਲਕੁਲ ਹੀ ਸਾਰਾ ਕੁਛ ਹੀ ਇੱਥੇ ਨੇਰ ਗਰਦ ਕੋਈ ਚੱਲਦੀ ਹੈ, ਮਾੜਾ ਮੋਟਾ ਤਾਂ ਇਹਨਾਂ ਨੂੰ ਕੋਈ ਨਾ ਕੋਈ ਝੂਠਾ ਸੱਚਾ ਸਬੂਤ ਬਣਾ ਕੇ ਦੇਣਾ ਹੀ ਪੈਂਦਾ ਅਦਾਲਤਾਂ ਚ
1: ਜੀ,
0: ਇਹਨਾਂ ਨੇ ਬਣਾਇਆ ਗਰਾਊਂਡ ਨਹੀਂ ਬਣਿਆ, ਤਾਂ ਫਿਰ ਜੇ ਉਹਦੇ ਖਿਲਾਫ ਕੋਈ ਇਹੋ ਜਿਹੀ ਗੱਲਬਾਤ ਹੀ ਹੈ ਨੀ ਤਾਂ ਫਿਰ ਉਹਨੂੰ ਕਿਹੜੇ ਕੇਸ ਤੁਸੀਂ ਅੰਦਰ ਰੱਖ ਸਕਦੇ ਹੋ, ਸਵਾਲ ਤਾਂ ਇਹ ਆ, ਤੇ ਰੱਖਿਆ ਹੀ ਹੋਇਆ, ਹਲੇ UAP ਵੀ ਲੱਗਿਆ ਹੋਇਆ ਤੇ 12 ਮੁਕੱਦਮੇ, ਮੈਂ ਫਿਰ ਕਹਿੰਦਾ ਹਲੇ ਉਹਨਾਂ 12 ਮੁਕੱਦਮਿਆਂ ਦੇ ਵਿੱਚੋਂ 1 ਮੁਕੱਦਮੇ ਚ ਗ੍ਰਿਫਤਾਰੀ ਪਈ ਆ, 11 ਮੁਕੱਦਮੇ ਗ੍ਰਿਫਤਾਰੀ ਵੀ ਨੀ ਪਈ, ਤੇ ਹਲੇ ਹੋਰ ਇਹ ਨੀ ਪਤਾ ਕੱਲ ਨੂੰ ਹੋਰ 10 ਮੁਕੱਦਮੇ ਪਾ ਦੇਣ। ਜੱਗੀ ਜੌਹਲ ਨੂੰ ਅੰਦਰ ਫੜਿਆ ਸੀ, ਜੱਗੀ ਜੌਹਲ ਨੂੰ ਅੱਜ 10 ਸਾਲ ਹੋ ਗਏ ਅੰਦਰ, ਜੱਗੀ ਜੌਹਲ ਦਾ 6 ਸਾਲ ਟ੍ਰਾਇਲ ਹੀ ਨੀ ਚਲਾਇਆ ਸੀ, ਕੇਸ ਦੀ ਸੁਣਵਾਈ ਨੀ ਹੋਈ, ਸ਼ੁਰੂ ਹੋਈ ਸੀ, ਇਹਨਾਂ ਦੇ ਹੱਥ ਵਾਸਤੇ ਖੇਡਾਂ ਨੇ। ਹਾਂ ਜਾਂ ਤਾਂ ਇਹ ਹੋਵੇ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਹਰ ਆ ਗਿਆ ਜੀ, ਸ਼ਰਤ ਆ ਜੀ, ਜਾਂ ਫਿਰ ਤੁਸੀਂ ਦੱਸੋ ਉਹਦਾ ਗੁਨਾਹ ਦੱਸੋ ਵੀ ਉਹਦਾ ਆਹ ਗੁਨਾਹ ਸੀ, ਦੇਖੋ ਇਹਦਾ ਇਹਨਾਂ ਨਾਲ ਮਿਲ ਕੇ ਬਾਹਰ ਆ ਗਿਆ, ਇਹਨੇ ਤਾਂ ਏਡਾ ਵੱਡਾ ਗੁਨਾਹ ਕੀਤਾ, ਬਾਹਰ ਆ ਨੀ ਸਕਦਾ ਸੀ, ਦੱਸੋ ਕਿਹੜਾ ਗੁਨਾਹ ਉਹਦਾ, ਕਿਹੜੇ ਗੁਨਾਹ ਕਿਹੜੇ ਜੁਰਮ ਦੇ ਵਿੱਚ ਉਹਨੂੰ ਅੰਦਰ ਰੱਖਿਆ ਹੋਇਆ। ਜਿਹੜਾ ਅਕਾਲੀ ਦਲ ਕਹਿੰਦਾ ਕਿ BJP ਦੇ ਨਾਲ ਸੈਟਿੰਗ ਆ, ਉਹ ਭਰਾਵੋ ਸੋਢੀ ਦਾ 15-20 ਸਾਲ ਸਰਕਾਰ ਇਕੱਠੀ ਰਹੀ ਹੈ, ਤੂੰ ਤਾਂ ਹੁਣ ਵੀ ਤਰਲੋ ਮੱਛੀ ਹੋਏ ਫਿਰਦੇ ਆ, ਜੁੱਤੀਆਂ ਜੁੱਤੀਆਂ ਨੂੰ ਜਾ ਕੇ ਉੱਥੇ ਅਮਿਤ ਸ਼ਾਹ ਵਰਗਾ ਨੂੰ ਵੀ ਸਾਨੂੰ ਰਲਾ ਲਓ, ਗੱਠਜੋੜ ਕਰ ਲਓ, ਤੂੰ ਤਾਂ ਹੁਣ ਵੀ ਭੱਜੇ ਫਿਰਦੇ ਆ। ਸੋ ਕੋਈ ਠੋਸ ਇਲਜ਼ਾਮ ਲਾਉਣਾ ਜਿਹਦੇ ਮਰਜ਼ੀ ਲਾ ਦੋ ਸਿਮਰ ਸਿੰਘ, ਕੋਈ ਠੋਸ ਵਜ੍ਹਾ ਵੀ ਹੋਣੀ ਚਾਹੀਦੀ।
1: ਜਿਹੜੀ ਗੱਲ ਪੁਨਰ ਸੁਰਜੀਤ ਅਕਾਲੀ ਦਲ ਹੋਰਾਂ ਤੇ ਜਿਹੜੇ ਸਵਾਲ ਉੱਠੇ, ਮੱਖਣ ਬਰਾੜ ਪਾਰਟੀ ਛੱਡ ਕੇ ਜਾਂਦੇ ਆ, ਕਹਿੰਦੇ ਕਿ ਪਾਰਟੀ ਉੱਥੋਂ ਚੱਲ ਰਹੀ ਆ, ਮਤਲਬ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ, ਪਾਰਟੀ ਨਾਗਪੁਰੋਂ ਚੱਲ ਰਹੀ ਹੈ, ਇਹ ਅਜਿਹੇ ਐਲੀਗੇਸ਼ਨ ਉਹਨਾਂ ਨੇ ਲਾਏ ਜਾਂ ਅਜਿਹੇ ਐਲੀਗੇਸ਼ਨ ਸੁਖਬੀਰ ਬਾਦਲ ਲਾਉਂਦੇ ਰਹੇ ਆ, ਜਿਨ੍ਹਾਂ ਨਾਲ ਅੱਜ ਤੁਹਾਡਾ ਅਲਾਇੰਸ ਹੋ ਰਿਹਾ।
0: ਨਹੀਂ ਹਰੇ ਅਲਾਇੰਸ ਹੋ ਰਿਹਾ, ਹੋਇਆ ਤਾਂ ਨਹੀਂ,
1: ਲੱਖਾਂ ਹੱਕ ਚ
0: ਜਿਹੜੀ ਵੀ ਇੱਥੇ ਕੋਈ ਹਮਖਿਆਲੀ ਧਿਰ ਹੈ, ਕੋਈ ਪੰਥਕ ਧਿਰ ਹੈ, ਕੋਈ ਪੰਜਾਬ ਦਰਦੀ ਧਿਰਾਂ ਨੇ, ਕੋਈ ਚਾਹੇ ਨਿੱਜੀ ਤੌਰ ਤੇ ਕੋਈ ਸਮਾਜਿਕ ਕਾਰਕੁਨ ਹੈ, ਹਰ ਬੰਦੇ ਨੂੰ ਜੁੜਨਾ ਚਾਹੀਦਾ ਪੰਜਾਬ ਦੇ ਭਲੇ ਲਈ। ਪਰ ਜੇ ਹੁਣ ਸੋਚਾਂਗੇ ਵੀ ਹਾਂ ਕੋਈ BJP ਨਾਲ ਸੈਟਿੰਗ ਕਰ ਲਓ ਜਾਂ BJP ਦੇ ਬੰਦੇ ਲੈ ਲਓ, ਉਹਦੇ ਬਿਲਕੁਲ ਖਿਲਾਫ ਆ।
1: ਚਰਨਜੀਤ ਬਰਾੜ ਵੀ ਪੁਨਰ ਸੁਰਜੀਤ ਛੱਡ ਕੇ ਗਏ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਰਿਆਂ ਦੀਆਂ ਤਾਰਾਂ ਤਾਂ ਗ੍ਰਿਡ 'ਚ ਜੁੜੀਆਂ ਹੋਈਆਂ, ਕਹਿੰਦੇ ਅਸੀਂ ਡਾਇਰੈਕਟ ਜੋੜ ਲਈਆਂ, ਇਹਨਾਂ ਨੇ ਵਾਇਆ ਦੂਜੇ ਪਾਸੇ ਜੋੜ
0: ਲਈਆਂ। ਦੁਖਾਂਤ ਸਿਮਰ ਕੀ ਆ, ਦੁਖਾਂਤ ਪੰਜਾਬ ਦਾ ਇਹ ਹੋ ਗਿਆ, ਸਾਡੇ ਆਗੂ ਬੇਈਮਾਨ ਹੋ ਗਏ, ਬਹੁਤ ਜ਼ਿਆਦਾ ਬੇਈਮਾਨ, ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਪੰਜਾਬ ਨਾਲ, ਕੀ ਹੋਈ ਜਾਂਦਾ, ਕੀ ਦੁਰਦਸ਼ਾ ਹੋ ਗਈ ਪੰਜਾਬ ਦੀ, ਕਿਸ ਤਰੀਕੇ ਨਾਲ ਡੈਮੋਗ੍ਰਾਫੀ ਬਦਲਤੀ ਪੰਜਾਬ ਦੀ, ਆਹ ਹੁਣ ਮਰਦਮਸ਼ੁਮਾਰੀ ਚੱਲੀ ਹੋਈ ਹੈ, ਇਹ 'ਚ ਵੀ ਤੁਸੀਂ ਦੇਖੋਗੇ ਪੰਜਾਬ ਦਾ ਨੁਕਸਾਨ ਬਹੁਤ ਵੱਡੇ ਪੱਧਰ 'ਤੇ ਹੋਣਾ, ਉੱਧਰ ਨੂੰ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ। ਹੋਰ ਜੇ ਮੈਂ ਤਾਂ ਬਹੁਤ ਵਾਰੀ ਇਹਨਾਂ ਗੱਲਾਂ ਬਾਰੇ ਕਲਪਦਾ ਰਹਿੰਦਾ, ਬੋਲਦਾ ਰਹਿੰਦਾ ਵੀ ਚਾਰ ਚੁਫੇਰੋਂ ਪੰਜਾਬ ਨੂੰ ਘੇਰਾ ਪਿਆ ਹੋਇਆ, ਕੋਈ ਬੰਦਾ ਸਿਰਦ ਨਹੀਂ ਹੈਗਾ ਇਹਨਾਂ ਮੁੱਦਿਆਂ ਨੂੰ ਲੈ ਕੇ, ਬਸ ਸਾਰਿਆਂ ਦੀ ਆਪੋ ਧਾਪੀ ਪਈ ਹੋਈ ਆ ਵੀ ਮੈਂ ਦਾ ਲਾ ਲਾਂ, ਮੈਂ ਅੱਗੇ ਆ ਜਾਂ, ਮੈਂ ਆਹ ਕਰ ਲਾਂ, ਮੈਂ ਉਹ ਕਰ ਲਾਂ। ਕਿਹੜਾ ਬੰਦਾ ਜਿਹੜਾ ਮੁੱਦਿਆਂ 'ਤੇ ਗੱਲ ਕਰ ਰਿਹਾ, ਜਾਂ ਮੁੱਦਿਆਂ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ, ਮੈਂ ਜਿਹੜੀ ਗੱਲ 'ਤੇ ਕਰਦਾ ਕਹਿੰਦਾ ਹੁੰਦੇ ਅਸੀਂ ਵਾਰ ਵਾਰ ਵੀ ਜੇ ਪੰਜਾਬ ਨੂੰ ਬਚਾਉਣਾ ਤਾਂ ਡੋਮੀਸਾਈਲ ਦਾ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈ ਪੰਜਾਬ ਲਈ। ਕੋਈ ਵੀ ਸਿਆਸੀ ਧਿਰੇ 'ਤੇ ਗੱਲ ਕਰਨ ਨੂੰ ਰਾਜ਼ੀ ਨਹੀਂ, ਕਿਉਂਕਿ ਵੋਟਾਂ ਦਿਖਦੀਆਂ ਨੇ, ਉਹਨਾਂ ਨੇ ਵੋਟਾਂ ਲੈਣੀਆਂ, ਉਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਹੈ, ਪੰਜਾਬ ਦੀ ਸੱਭਿਅਤਾ ਨੁਕਸਾਨ ਹੋ ਰਿਹਾ, ਪੰਜਾਬ ਦੀ ਬੋਲੀ ਦਾ ਨੁਕਸਾਨ ਹੋ ਰਿਹਾ, ਪੰਜਾਬ ਦੀਆਂ ਜੋ ਇਤਿਹਾਸ ਸੱਭਿਆਚਾਰ ਸਾਰਾ ਬਰਬਾਦ ਕੀਤਾ ਜਾ ਰਿਹਾ, ਉਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਗੱਲਾਂ ਦਾ।
1: ਤੁਸੀਂ ਚੋਣ ਮੈਨੀਫੈਸਟੋ 'ਚ ਰੱਖੋਗੇ
0: ਡੋਮੀਸਾਈਲ ਦੀ ਗੱਲ? ਬਿਲਕੁਲ, ਪਹਿਲ ਦੇ ਆਧਾਰ 'ਤੇ ਹੋਣਾ ਚਾਹੀਦਾ ਪੰਜਾਬ, ਜੇ ਬਾਕੀ ਸੂਬਿਆਂ 'ਚ ਕਾਨੂੰਨ ਹੈਗਾ ਜ਼ਮੀਨ ਦਾ, ਨੌਕਰੀ ਦਾ, ਵੋਟ ਦਾ, ਤਾਂ ਪੰਜਾਬ 'ਚ ਕਿਉਂ ਨਹੀਂ ਹੈ? ਪੰਜਾਬ ਦਾ ਧਰਮਸ਼ਾਲਾ ਬਣਾ ਲਿਆ, ਜਿਹੜਾ ਮਰਜ਼ੀ ਆ ਕੇ ਮੰਜਾ ਡਾਹ ਲੈਂਦਾ ਯਾਰ, ਇਹ ਥੋੜ੍ਹੀ ਆ, ਆ ਪਿੱਛੋਂ ਰੌਲਾ ਪਿਆ, 500 ਝੋਪੜੀ ਝੁੱਗੀ ਝੋਪੜੀ ਬਣੀ ਸੀ ਪੁਲ ਦੇ ਥੱਲੇ ਬਠਿੰਡੇ ਝੀਲਾਂ ਦੇ ਕੋਲੇ, ਉਹ ਸਾਰਾ ਗੰਦ ਮੰਦ ਝੀਲਾਂ 'ਚ, ਉਹੀ ਲੋਕ ਸ਼ਹਿਰ ਦੇ ਪਾਣੀ ਪੀਂਦੇ ਸੀ, ਉਹਨਾਂ ਨੇ ਵੋਟਾਂ ਬਣੀਆਂ ਹੋਈਆਂ, ਆਧਾਰ ਕਾਰਡ ਬਣੇ ਹੋਏ ਨੇ, ਅੱਜ ਆਯੁਸ਼ਮਾਨ ਕਾਰਡ ਜੇ ਉਹ ਬਣੇ ਹੋਏ ਨੇ, ਸਾਰੀਆਂ ਸਹੂਲਤਾਂ

0: ਵੋਟਾਂ ਉਹ ਲੈ ਰਹੇ ਨੇ। ਉਹ ਵੋਟਾਂ ਬਣਾਈਆਂ ਕੀ ਨੇ? ਵੋਟਾਂ ਬਣਾਈਆਂ ਕਹਿੰਦੇ ਬਾਦਲਾਂ ਨੇ ਸਾਡੀਆਂ। ਤੁਸੀਂ ਵੋਟਾਂ ਦੇ ਖਾਤਰ ਯਾਰ ਤੁਸੀਂ ਕਿੱਡਾ ਵੱਡਾ ਧਰੋਹ ਕਮਾ ਰਹੇ ਹੋ ਪੰਜਾਬ ਨਾਲ। ਤੁਸੀਂ ਜਿਹੜੀ ਮਰਜ਼ੀ ਸਟੇਟ ਚਲੇ ਜਾਓ, ਪਹਿਲੀ ਗੱਲ ਤਾਂ ਵੋਟ ਬਣਦੀ ਨੀ, ਰਾਜਸਥਾਨ ਜਾ ਕੇ ਵੋਟ ਬਣਾ ਲਓ, ਨਹੀਂ ਬਣਦੀ। ਹਿਮਾਚਲ ਦੇ ਵਿੱਚ, ਹੋਰ ਕਈ ਸਟੇਟਾਂ ਦੇ ਵਿੱਚ, ਪੰਜਾਬ ਦੇ ਵਿੱਚ ਮੈਂ ਕਹਿੰਦਾ ਇੰਨੀ ਸੌਖੀ ਵੋਟ ਬਣਾਉਣੀ ਆ, ਇੰਨਾ ਸੌਖਾ ਆਧਾਰ ਕਾਰਡ ਰਾਸ਼ਨ ਕਾਰਡ ਬਣ ਜਾਂਦਾ, ਦਿਨ ਪੰਜ ਨਹੀਂ ਲੱਗਦੇ, ਕੋਈ ਵੈਰੀਫਿਕੇਸ਼ਨ ਨਹੀਂ, ਕੋਈ ਪੜਤਾਲ ਨਹੀਂ, ਕੋਈ ਇਹ ਨਹੀਂ ਦੇਖਿਆ ਵੀ ਕਿੱਥੋਂ ਆਇਆ, ਕੌਣ ਹੈ, ਕੀ ਦਾ ਰਿਕਾਰਡ ਹੈ, ਕ੍ਰਿਮੀਨਲ ਹੈ ਕੀ ਨਹੀਂ। ਇਹ ਨੁਕਸਾਨ ਤਾਂ ਹੋ ਰਿਹਾ ਨਾ, ਕਿੰਨਾ ਨਹੀਂ ਬਦੌਲਤ ਹੋ ਰਿਹਾ, ਇਹਨਾਂ ਸਿਆਸੀ ਬੰਦਿਆਂ ਦੀ ਬਦੌਲਤ ਹੋ ਰਿਹਾ। ਪਰ ਸਾਡੇ ਲੋਕ ਬਸ ਲਾਲਾ ਲਾਲਾ ਕਰਕੇ ਭੇਡ ਚਾਲ ਸਾਡੇ ਲੋਕਾਂ 'ਚ ਹੁੰਦੀ ਹੈ, ਇਹ ਭੇਡਾਂ ਵਰਗੇ ਲੋਕ ਨੇ, ਇਹ ਜਿੱਧਰ ਨੂੰ ਭੇਡ ਚਾਲ ਹੁੰਦੀ ਹੈ, ਜਿੱਧਰ ਨੂੰ ਭੀੜ ਵੱਧ ਜਾਂਦੀ ਹੈ, ਇਹ ਲੋਕ ਉੱਧਰ ਨਹੀਂ ਹੋ ਜਾਂਦੇ ਆ। ਇਹਨਾਂ ਦਾ ਆਪਣਾ ਕੋਈ ਦਿਮਾਗ ਨਹੀਂ, ਆਪਣੀ ਕੋਈ ਸੋਚ ਨਹੀਂ, ਕੋਈ ਸਮਝ ਨਹੀਂ, ਜਿੱਧਰ ਨੂੰ ਮਾਹੌਲ ਜਿਹਾ ਬਣਿਆ ਉੱਧਰ ਨੂੰ ਹੋ ਜਾਂਦੇ ਆ। ਨਾ ਇਹਨਾਂ ਨੂੰ ਕਹਾਂ ਨਫੇ ਦਾ ਪਤਾ, ਨਾ ਨੁਕਸਾਨ ਦਾ ਪਤਾ।
1: ਤੁਸੀਂ ਇੱਕ ਗੱਲ ਕਹੀ ਇੰਟਰਵਿਊ ਦੇ ਵਿੱਚ, ਮਤਲਬ ਕਿ ਪੰਜਾਬ ਦੇ ਨਾਲ ਗਦਾਰੀ ਤਾਂ ਮੁੱਖ ਮੰਤਰੀ ਨੇ ਕੀਤੀ ਹੈ, ਭਗਵੰਤ ਮਾਨ ਹੋਰਾਂ ਨੇ ਕੀਤੀ ਹੈ। ਪਿਛਲੇ ਦਿਨੀ ਇੱਕ ਸਿਆਸੀ ਇੱਕ ਇਲੈਕਸ਼ਨ ਸਰਵੇ ਹੋਇਆ, ਉਹ ਸਰਵੇ ਦੇ ਵਿੱਚ ਜਿਹੜਾ ਸਭ ਤੋਂ ਪਹਿਲੇ ਨੰਬਰ ਦਾ ਜਿਹੜਾ ਮਤਲਬ ਲੋਕਾਂ ਦਾ ਮਨਪਸੰਦ ਲੀਡਰ ਹੈ ਉਹ ਭਗਵੰਤ ਮਾਨ ਆਇਆ, ਦੂਜੇ ਨੰਬਰ ਤੇ ਚਰਨਜੀਤ ਚੰਨੀ ਆਇਆ। ਪਰ ਲੋਕ ਪਸੰਦ ਕਿਉਂ ਕਰ ਰਹੇ ਹੈ?
0: ਹੁਣ ਪਸੰਦ ਨਾ ਪਸੰਦ ਦੀ ਗੱਲ ਸੁਣ ਲਾ ਸਿਮਰ ਸਿੰਘ, ਸਾਡੇ ਲੋਕ ਤਾਂ ਇੰਨੇ ਕੁ ਬੂਝੜ ਨੇ, ਇੰਨੀ ਕੁ ਸੋਚ ਆ ਸਾਡੇ ਲੋਕਾਂ ਦੀ, ਉਹ ਲੈ ਬਾਈ ਜਦੋਂ ਦਾ ਭਵੰਤ ਆਇਆ ਨਾ ਦਿਨੇ ਲੈਟ ਆਉਣ ਲੱਗ ਗਈ। ਇਹ ਮੁੱਦਾ ਯਾਰ ਤੁਹਾਡਾ ਸਾਰਾ ਜਿੰਨਾ ਪੰਜਾਬ ਆ ਉਹਨੇ ਸੇਲ ਤੇ ਲਾਤਾ, ਜਿੰਨੀਆਂ ਤੁਹਾਡੀਆਂ ਜਿੰਨੇ ਕੁ ਪਬਲਿਕ ਸੈਕਟਰ ਨੇ, ਜਿੰਨੀਆਂ ਕੁ ਪੰਚਾਇਤੀ ਜ਼ਮੀਨਾਂ ਪਈਆਂ, ਸਰਕਾਰੀ ਅਦਾਰੇ ਪਏ, ਸਾਰੇ ਵੇਚੀ ਤੁਰਿਆ ਜਾਂਦਾ। ਆ ਮੈਂ ਪਹਿਲਾਂ ਹੀ ਬੋਲਿਆ 7500 ਏਕੜ ਮੋਹਾਲੀ ਦੇ ਨੇੜੇ, ਏਅਰਪੋਰਟ ਦੇ ਨੇੜੇ 7500 ਏਕੜ ਜ਼ਮੀਨ ਅਕੁਆਇਰ ਕਰ ਰਿਹਾ ਗਮਾਡਾ। ਤੁਸੀਂ ਮੈਨੂੰ ਇਹ ਦੱਸ ਦਿਓ, ਨਸ਼ਿਆਂ ਨਾਲ ਸਾਡੀ ਜਵਾਨੀ ਬਰਬਾਦ ਹੋ ਰਹੀ ਆ, ਇੱਕ ਦਿਨ ਦੇ ਵਿੱਚ ਦਰਜਨਾਂ ਮੁੰਡੇ ਟੀਕੇ ਲਾ ਕੇ ਮਰ ਰਹੇ ਆ ਪੰਜਾਬ
1: ਸਰਕਾਰ ਤਾਂ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਆ।
0: ਤੁਸੀਂ ਜਿਹੜੇ ਮਰਜ਼ੀ ਪਿੰਡ ਚਲੇ ਜਾਓ, ਮਾਮਾ ਪੁੱਛੋ ਨਾ ਮਾਮਾ ਦਾ ਹਾਲ ਜਾ ਕੇ ਵੀ ਕਿਵੇਂ ਬਿਲਕਦੀਆਂ, ਕਿਵੇਂ ਧਾਹਾਂ ਮਾਰਦੀਆਂ, ਕਿਵੇਂ ਕਲਪਦੀਆਂ ਜਿਨ੍ਹਾਂ ਨੇ ਪੁੱਤ ਮਰ ਗਏ ਆ।
1: ਜਿਵੇਂ ਤੁਹਾਡੇ ਜ਼ਿਲ੍ਹੇ ਦੀ ਗੱਲ ਕਰਨਾ, ਬਠਿੰਡਾ ਪੁਲਿਸ ਰੋਜ਼ ਆਪਦੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕਰਦੀ ਆ, ਇੰਨਾ ਨਸ਼ਾ ਅਸੀਂ ਬਰਾਮਦ ਕਰ ਲਿਆ, ਇੰਨਾ ਫੜ ਲਿਆ।
0: ਮੇਰੇ ਪਿੰਡ 15 ਵੇਚਦੇ ਆ, 50 ਖਾਣ ਵਾਲੇ ਆ, ਲੈ ਫੜ ਲਓ।
1: ਕਿਸ ਦੀ ਕਾਰਵਾਈ ਹੋਈ,
0: ਕਿਹਦੇ ਹੋਈ? ਚਲੋ ਕਿਹੜੇ ਪਿੰਡ ਲਿਜਾਵਾਂ, 13000 ਪੰਜਾਬ ਦਾ ਪਿੰਡ ਆ ਜਿੱਥੇ ਨਹੀਂ ਵਿਕਦਾ, ਜਿੱਥੋਂ ਨਹੀਂ ਮਿਲਦਾ, ਜਿਹੜੀ ਕਿਹੜੀ ਗਲੀ ਮੋੜ ਮਹੱਲੇ ਚ, ਕਿਹੜੇ ਚੌਂਕ ਚੁਰਾਹੇ ਚ, ਕਿਹੜੇ ਘਰ ਚੋਂ ਕਿੱਥੇ ਨੀ ਮਿਲਦਾ ਯਾਰ। ਟੋਫੀਆਂ ਨੂੰ ਤਾਂ ਨਸ਼ਾ ਤੁਰਿਆ ਫਿਰਦਾ ਸਿਮਰ ਸਿੰਘ, ਡਿਲੀਵਰੀ ਘਰਾਂ ਚ ਹੋਣ ਲੱਗ ਗਈ, ਕਿੱਥੇ ਇਹ ਗੱਲਾਂ ਕਰਦੇ ਆ। 5 ਮੁੰਡੇ ਮਰੇ ਆ ਉਹ ਮਾਈ ਦੇ, ਜਲੰਧਰ ਵਾਲੀ ਦੇ
1: ਜੀ,
0: 5 ਮੁੰਡੇ, 5 ਪੁੱਤ ਚਿੱਟੇ ਟੀਕੇ ਲਾ ਕੇ, ਇੱਕ ਨੀ ਦੋ ਨੀ 5 ਮਰੇ ਆ, ਜਿਹੜੇ ਕਹਿੰਦੇ ਜੁੱਧ ਨਸ਼ਾ ਵਿਰੁੱਧ ਆ ਸਾਡਾ। ਇਹ ਮੁੱਦੇ ਹੀ ਭੁੱਲ ਗਏ ਲੋਕ, ਤੁਹਾਡੇ ਪੁੱਤ ਮਰ ਰਹੇ ਆ, ਤੁਸੀਂ ਕੱਲੇ ਲੈਟ ਆਉਣ ਤੇ ਦਿਨੇ ਲੈਟ ਆ ਗਈ, ਇੰਨੇ ਖੁਸ਼ ਹੋਏ ਫਿਰਦੇ ਆ। ਤੁਹਾਡੀ ਸਾਰਾ ਕੁਝ ਵੇਚੀ ਜਾਂਦੇ ਆ, ਲੁੱਟੀ ਜਾਂਦੇ ਆ, ਬਰਬਾਦ ਕਰੀ ਜਾਂਦੇ, ਤੁਸੀਂ ਖੁਸ਼ ਹੋ ਗਏ ਵੀ ਹਾ ਸਾਡੀ ਜੁੰਟ ਮਾਫ ਕਰਤੀ, ਆ ਦੇਖੋ ਬਾਹ ਪੈਂਦੀ ਤੁਹਾਡਾ ਜਿੱਦੇ ਆ ਨਾ ਸਾਰਾ। ਹੁਣ ਇੱਕ ਲੋਕਾਂ ਨੂੰ ਹੋਰ ਲਾਲੀਪੋਪ ਦੇ ਰਿਹਾ ਕਿ ਜੀ ਅਸੀਂ ਤੁਹਾਡੀਆਂ ਤਾਰਾਂ ਪਾ ਰਹੇ ਹਾਂ, ਆ ਲਾ ਕੇ ਨਾ ਕਨੈਕਟਰ ਲਾ ਕੇ ਮੋਟੀ ਕੇਬਲ ਪਾ ਰਹੇ ਹੁਣ ਸਾਰੇ। ਉਹ ਜਿਹੜਾ ਸਾਰਾ ਜਿਹੜਾ ਐਕਟ ਆ ਰਿਹਾ ਬਿਜਲੀ ਵਾਲਾ, ਉਹ ਸਾਰਾ ਉਹ ਏਜੰਡਾ, ਉਹਦੇ ਤਹਿਤ ਸਾਰਾ ਜਿੰਨੀਆਂ ਤਾਰਾਂ ਵਗੈਰਾ ਪਾ ਰਹੇ ਨੇ, ਚਿੱਪਾਂ ਵਾਲੇ ਮੀਟਰ ਜਿਹੜੇ ਆਉਣੇ ਆ
1: ਜੀ,
0: ਉਹ ਸਾਰੀ ਜਦੋਂ ਬਿਜਲੀ ਪ੍ਰਾਈਵੇਟ ਹੋ ਗਈ ਉਹਦੇ ਕਿੱਥੇ ਭੱਜੋਗੇ? ਹੁਣ ਤਾਂ ਤੁਸੀਂ ਮੁਫ਼ਤ ਲੈ ਕੇ ਖੁਸ਼ ਹੋ ਜਾਂਦੇ ਆ, ਜਿੱਦਾਂ ਚਿੱਪ ਵਾਲਾ ਮੀਟਰ ਲਾ ਗਿਆ, ਰੀਚਾਰਜ ਕਰਾਓਗੇ, ਘਰੇ ਲੈਟ ਆ ਜੂ, ਨਹੀਂ ਠੀਕ ਹੈ ਖੜੇ ਹੋ, ਉਹਦੇ ਕੀ ਕਰੋਗੇ? ਉਹਦੇ ਕਿਹਨੂੰ ਰੋਵੋਗੇ ਫਿਰ ਯਾਰ? ਅਕਲ ਨੂੰ ਹੱਥ ਮਾਰੋ, ਸਾਡੇ ਲੋਕਾਂ ਦੀ ਬਾਈ ਬੁੱਧੀ ਭ੍ਰਸ਼ਟ ਹੋ ਗਈ ਸਿਮਰ ਸਿੰਘ। ਔਰ ਮੈਂ ਹਾਲਾਤ ਦੇਖਦਾ ਲੋਕਾਂ ਦੇ, ਦਿਨੇ ਕਣਕ ਵੱਢ ਲਈ, ਰਾਤ ਨੂੰ ਤੂੜੀ ਬਣਾ ਤੀ, ਤੜਕੇ ਨੂੰ ਬਾਹ ਤਾ, ਰਾਤ ਨੂੰ ਮੱਕੀ ਬੀਜ ਤੀ, ਨਾਸਾਂ ਬੰਦ ਕਰਤੀਆਂ ਨੇ ਧਰਤੀ ਦੀਆਂ ਨਾਸਾਂ, ਸਾਹ ਨੀ ਆਉਣ ਦੇ ਧਰਤੀ ਨੂੰ। ਧਰਤੀ ਪੰਜਾਬ ਦੀ ਸਿਮਰ ਸਿੰਘ ਬਿਲਕੁਲ ਆਖਰੀ ਸਾਹਾਂ ਤੇ ਖੜੀ ਹੈ। ਹੁਣ ਜੇ ਧਰਤੀ ਮਾੜਾ ਮੋਟਾ ਅਨਾਜ ਪੈਦਾ ਕਰਦੀ ਹੈ, ਜ਼ਹਿਰਾਂ ਦੇ ਸਿਰ ਤੇ ਕਰਦੀ ਹੈ, ਜ਼ਹਿਰ ਪਾਓਗੇ ਤਾਂ ਮਾੜਾ ਮੋਟਾ ਦਾਣਾ ਹੋਜੂ, ਨਹੀਂ ਦਾਣੇ ਨਹੀਂ ਹੁੰਦੇ। ਐਤਕੀ ਕਣਕ ਦੇਖੋ ਤੁਸੀਂ, ਅੱਜ ਤੋਂ 20-30 ਸਾਲ ਪਿੱਛੇ ਚਲਾ ਜਾ, ਐਡੇ ਐਡੇ ਮੋਟੇ ਮੋਟੇ ਦਾਣੇ ਲਾਲ ਲਾਲ ਹੈ, ਗੇਰੂ

0: ਰੰਗ ਹੁੰਦਾ ਸੀਗਾ ਲਾਲ ਲਾਲ ਦਾਣਿਆਂ ਦਾ, ਤੇ ਹੁਣ ਪਿਚਕੇ ਦਾਣੇ ਕਾਲੇ ਦਾਣੇ, ਜਾਨ ਹੀ ਹੈ ਨੀ ਕਣਕ ਚ, ਅਨਾਜ ਜਾਨ ਹੀ ਹੈ ਨੀ। ਜੇ ਧਰਤੀ ਜਾਨ ਹੋਊ ਤਾਂ ਅਨਾਜ ਜਾਨ ਹੋਊ, ਇਹਦੇ ਬਾਰੇ ਸੋਚ ਰਿਹਾ। ਇਹਦਾ ਅਸਰ ਕਿਤੇ ਪੈ ਰਿਹਾ, ਕਿਹੜੀ ਚ ਗੱਲ ਤੇ ਪੈ ਰਿਹਾ? ਸਾਡੇ ਜਵਾਕ ਪੈਦਾ ਹੋਣੋਂ ਹਟ ਗਏ, ਅਸੀਂ ਬਿਮਾਰ ਹੋਣ ਲੱਗ ਗਏ, ਜੰਮਦੇ ਜਵਾਕਾਂ ਨੂੰ ਕੈਂਸਰ ਹੋਣ ਲੱਗ ਗਿਆ। ਜਿਹੜੀ ਸਾਡੀ ਤੰਦਰੁਸਤੀ ਆ ਸਾਡੇ ਨਾਚ ਤੇ ਖੜੀ ਹੈ, ਅਸੀਂ ਧਰਤੀ ਸਾਰੀ ਬਿਮਾਰ ਕਰਤੀ ਪਾ ਪਾ ਕੇ ਜ਼ਹਿਰਾਂ। ਇਹਦਾ ਜ਼ਿੰਮੇਵਾਰ ਕੌਣ ਹੈ? ਇਹ ਮੁੱਦਾ ਨੀ ਪੰਜਾਬ ਦਾ, ਆ ਤੁਹਾਡਾ ਸੈਂਟਰਾਂ IVF ਸੈਂਟਰਾਂ ਜਿੱਥੇ ਤੁਸੀਂ ਟੀਕਿਆਂ ਨਾਲ ਜਵਾਕ ਲੈਣ ਲੱਗ ਗਏ, ਤੁਹਾਡਾ ਉਹਨਾਂ ਨੇ ਖੂਨ ਹੀ ਬਦਲਤਾ, ਨਸਲਾਂ ਹੀ ਬਦਲਤੀਆਂ ਤੁਹਾਡੀਆਂ। ਮੈਂ ਤਾਂ ਬਹੁਤ ਬੰਦਿਆਂ ਨੂੰ ਰਾਏ ਦਿੰਦਾ ਹੁੰਦਾ, ਮੈਂ ਕਿਹਾ ਜੇ ਕੋਈ ਨੁਕਸਾ ਆ ਜਾਂਦਾ ਜਵਾਕ ਲੈਣਾ ਪੈਂਦਾ, ਘੱਟੋ ਘੱਟ ਜੇ ਤੁਹਾਡੇ ਕੋਈ ਸਪਰਮ ਜਿਹੜਾ ਹੈਗਾ ਉਹ ਨਹੀਂ ਸਹੀ ਹੈਗਾ, ਨਹੀਂ ਬੱਚਾ ਪੈਦਾ ਕਰਨ ਦੇ ਯੋਗ ਹੈਗਾ, ਕੋਈ ਤੁਹਾਡਾ ਚਾਚੇ ਤਾਏ ਦਾ ਮੁੰਡਾ ਹੁੰਦਾ, ਕੋਈ ਭਰਾ ਹੁੰਦਾ, ਕੋਈ ਮਾਮੇ ਦਾ ਮੁੰਡਾ, ਕੋਈ ਭੂਆ ਦਾ ਮੁੰਡਾ, ਕੋਈ ਮਾਸੀ ਦਾ ਮੁੰਡਾ, ਉਹਦਾ ਲੈ ਲਓ, ਘੱਟੋ ਘੱਟ DNA ਤਾਂ ਸਾਡਾ ਹੋਊਗਾ ਪੰਜਾਬੀਆਂ ਦਾ। ਉਹ ਖਬਰਾਂ ਕਿਹੜਾ ਲਿਆ ਕੇ ਉੱਥੇ DNA ਭਰੀ ਜਾਂਦੇ ਆ। ਅੱਛਾ ਇੱਕ ਹੋਰ ਗੱਲ ਮੈਨੂੰ ਡਾਕਟਰ ਨੇ ਦੱਸੀ, ਉਹ ਕਹਿੰਦਾ ਬਾਈ ਜੀ ਜਿੰਨੇ IVF ਸੈਂਟਰਾਂ ਚ ਬੱਚੇ ਪੈਦਾ ਹੋ ਰਹੇ ਆ, ਕੁੜੀ ਕਿਉਂ ਨੀ ਪੈਦਾ ਹੋ ਰਹੀ, ਮੁੰਡੇ ਹੀ ਪੈਦਾ ਹੋ ਰਹੇ ਨੇ,
1: ਕੀ ਰੀਜ਼ਨ?
0: ਉਹ ਕੁੜੀ ਵਾਲਾ ਬੱਚੋ ਜਿਹੜਾ ਹੈਗਾ ਸੰਕਰਾਣੂ ਖਤਮ ਹੀ ਕਰ ਦਿੰਦੇ ਆ ਉਹ। ਕੁੜੀਆਂ ਤਾਂ ਪਹਿਲਾਂ ਹੀ ਘੱਟ ਹੈ, ਪਹਿਲਾਂ ਆਪਾਂ ਕੁੱਖਾਂ ਚ ਮਾਰਦੇ ਰਹੇ, ਉਦੋਂ ਘੱਟ ਗਈਆਂ, ਕੁਰਿੰਦੀਆਂ ਖੁੰਦੀਆਂ ਬਾਹਰ ਵਗ ਗਈਆਂ, ਇੱਥੇ ਰਿਸ਼ਤੇ ਨੀ ਹੁੰਦੇ 20-25 ਕਿੱਲਿਆਂ ਨੂੰ ਛੜੇ ਫਿਰਦੇ ਮੁੰਡੇ 30-35 ਸਾਲ ਦੇ ਹੋ ਗਏ। ਇਹ ਮੁੱਦਾ ਨੀ, ਅੱਜ ਤੁਸੀਂ ਦੇਖੋ ਸਾਡੇ ਅੱਜ ਤੋਂ 10 ਸਾਲ ਬਾਅਦ ਦੇਖੋ, 15 ਸਾਲਾਂ ਬਾਅਦ ਪਿੰਡਾਂ ਤੁਹਾਨੂੰ ਜਵਾਕ ਨੀ ਮਿਲਣੇ। ਅੱਗੇ ਪਿੰਡਾਂ ਦੇ ਵਿੱਚ ਹਰ ਸਾਲ ਕਈ ਬਰਾਤਾਂ ਚੜ੍ਹਦੀਆਂ, ਮੈਂ ਆਪਣੇ ਪਿੰਡ ਦੀ ਗੱਲ ਕਰਦਾ, ਲੋਹੜੀਆਂ ਵੰਡਦੀਆਂ ਫਿਰਦੀਆਂ ਹੁੰਦੀਆਂ ਬੀਬੀਆਂ ਇੱਥੇ। ਹੁਣ ਲੋਹੜੀਆਂ ਕਿਹਨੇ ਵੰਡਣੀਆਂ? ਵਿਆਹ ਨੀ ਹੋ ਰਹੇ, ਬਰਾਤੇ ਨੀ ਚੜ੍ਹ ਰਹੀਆਂ, ਜਿੰਨੇ ਨੀ ਚੜ੍ਹ ਰਹੀਆਂ, ਇੱਧਰ ਕੋਈ ਸੋਚ ਹੀ ਨੀ ਹੈਗੀ ਯਾਰ। ਸਿਰ ਮੂਤ ਕਮਲਿਆਂ ਨੂੰ ਪੈਸਾ ਪੈਸਾ ਪੈਸਾ ਕਰਦੀ ਫਿਰਦੀ ਆ ਦੁਨੀਆਂ, ਸਭ ਇੱਥੇ ਖਤਮ ਹੋ ਗਈ ਖੇਡ ਯਾਰ ਲੋਕਾਂ ਦੀ।
1: ਜਿਹੜੀ ਗੱਲ ਤੁਸੀਂ ਕੀਤੀ ਵੀ ਦਿਨੇ ਬਿਜਲੀ ਆਉਣ ਲੱਗ ਗਈ ਜਾਂ ਨਹਿਰੀ ਪਾਣੀ ਮਿਲਣ ਲੱਗ ਗਿਆ, ਮਤਲਬ ਇਸ ਚੀਜ਼ ਨੂੰ ਪੋਜ਼ਿਟਿਵ ਵੀ ਲੈਣਾ ਚਾਹੀਦਾ ਗਾ। ਜੇ ਹੁਣ ਮੰਨ ਲਓ ਇੱਕ ਪਾਸੇ ਰਾਤ ਨੂੰ ਲਾਈਟ ਆਉਂਦੀ ਸੀ, ਨਹੀਂ ਵੀ ਆਉਂਦੀ ਸੀ, ਕੱਟ ਲੱਗਦੇ ਸੀਗੇ, ਹੁਣ ਜੇ ਦਿਨੇ ਆਉਣ ਲੱਗ ਗਈ ਵੀ ਆਮ ਕਿਸਾਨ ਖੁਸ਼ਹਾਲ ਵੀ ਹੋਇਆ। ਮੈਂ ਲੋਕਾਂ ਨੇ ਜਾਣਾ, ਮੈਨੂੰ ਵੀ ਲੋਕੀ ਇਹ ਗੱਲ ਆਉਂਦੇ ਆ।
0: ਮੈਂ ਹੁਣ ਐਂ ਕਰਦਾ, ਤੈਨੂੰ ਮੈਂ ਸਿਉਣੇ ਦਾ ਪਿੰਜਰਾ ਬਣਾ ਦਿੰਦਾ, ਉਹ ਚ ਕੈਦ ਕਰ ਦਿੰਦਾ, ਤੈਨੂੰ ਸਿਉਣੇ ਦੀ ਥਾਲੀ ਚ ਰੋਟੀ ਖਵਾਇਆ ਕਰੂੰਗਾ, ਤੂੰ ਖੁਸ਼ ਆ?
1: ਨਹੀਂ।
0: ਅੱਜ ਪੰਜਾਬੀ ਕੈਦ ਹੋ ਰਹੇ ਆ, ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਨੇ,
1: ਪੰਜਾਬੀਆਂ ਨੂੰ ਕੈਦ ਨਜ਼ਰ ਨਹੀਂ ਆ ਰਹੀ, ਐਂ ਕਹਿ ਸਕਦੇ?
0: ਨਹੀਂ, ਮੈਂ ਦੱਸੀ ਜਾਂਦਾ ਵੀ ਜੇ ਇੰਨੀ ਬੁੱਧੀ ਹੁੰਦੀ ਤਾਂ ਇਹ ਮੁੱਦਿਆਂ ਤੇ ਆਉਂਦੇ, ਮੁੱਦਿਆਂ ਦੀ ਲੜਾਈ ਨੀ ਲੜਦੇ, ਇਹ ਮੁੱਦਿਆਂ ਤਾਂ ਜਾਂਦੇ ਹੀ ਨਹੀਂ। ਜੇ ਤੁਹਾਨੂੰ ਪਹਿਲੇ ਕਹਿ ਕਹਿੰਦਾ ਭੇਡ ਚਾਰ ਹੈ ਨਾ ਲੋਕਾਂ ਚ, ਜਿੱਧਰ ਨੂੰ ਹੋ ਗਏ ਬਸ ਹੋ ਗਏ, ਨਾ ਕੋਈ ਸਮਝ, ਨਾ ਕੋਈ ਨਿਸ਼ਾਨਾ ਹੈ, ਨਾ ਕੋਈ ਮਿਸ਼ਨ ਹੈ। ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਜਿੰਨੀਆਂ ਗੱਲਾਂ ਮੈਂ ਗਿਣਾ ਰਿਹਾ, ਮੰਨ ਲਓ ਜੋ ਵੀ ਇਹਨਾਂ ਨੇ ਕਰਜ਼ਾ ਚੜਾਤਾ, ਚਲੋ ਪਹਿਲਾਂ ਨੇ ਵੀ ਚੜਾਇਆ, ਇਹਨਾਂ ਨੇ ਫੱਟੇ ਚੱਕਤੇ, ਆ ਹੁਣ ਜਿੰਨਾ ਇਹ ਕਹਿੰਦੇ ਬੀਬੀਆਂ ਨੂੰ ਪਾਉਣਾ 1000-1000 1500-1500 ਰੁਪਈਆ, ਉਹ ਜਦੋਂ ਇੱਥੇ 5-5.5 ਲੱਖ ਕਰੋੜ ਕਰਜ਼ਾ ਹੋ ਗਿਆ, ਉਹ ਫਿਰ ਕੀ ਬਣੂਗਾ ਪੰਜਾਬ ਦਾ? ਫਿਰ ਸਟੇਟ ਕਿੱਧਰ ਨੂੰ ਜਾਊਗੀ? ਫਿਰ ਵੀ ਬਹੁਤ ਵੱਡਾ ਇੱਥੇ ਰੌਲਾ ਪੈਣਾ, ਸੈਂਟਰ ਨੇ ਸਿੱਧਾ ਹੀ ਆਪਣੇ ਹਵਾਲੇ ਕਰ ਲੈਣਾ ਵੀ ਆ ਜਾਓ ਪਾਸੇ, ਤੁਹਾਡੇ ਕੋਲ ਨੀ ਚੱਲਦਾ ਹੁਣ ਕੰਮ ਇਹ, ਫਿਰ ਕਿੱਥੋਂ ਲਿਆਉਣਗੇ ਪੈਸਾ? ਚਲੋ ਮੰਨ ਲਓ ਅੱਜ ਤਾਂ ਲੋਕ ਖੁਸ਼ ਨੇ ਵੀ ਮੈਨੂੰ ਬਿਜਲੀ ਮੁਫ਼ਤ ਆ ਗਈ ਜੀ, ਮੈਨੂੰ ਜੀ 1000-1000 ਰੁਪਈਆ ਆ ਗਿਆ ਜੀ, ਮੈਨੂੰ ਆਹ ਮੁਫ਼ਤ ਸਫ਼ਰ ਮੁਫ਼ਤ ਮਿਲ ਗਿਆ ਬੱਸਾਂ ਦਾ, ਅਖੀਰ ਆ ਕੇ ਇਹ ਸਿਰ ਤੇ ਕਿਹਦੇ ਪੈਣੀ ਆ? ਫਿਰ ਇਹ ਲੈਂਡ ਪੂਲਿੰਗ ਨੀਤੀ ਲੈ ਕੇ ਜ਼ਮੀਨਾਂ ਅਕਵਾਇਰ ਕਰਨਗੇ, ਇਹੀ ਕੁਛ ਹੋਣਾ? ਹੋਰ ਮੈਨੂੰ ਐਂ ਦੱਸੋ ਵੀ ਕਿਹੜੇ ਮੁੱਖ ਮੰਤਰੀ ਦੇ ਘਰੇ ਕੋਈ ਮਸ਼ੀਨ ਲੱਗੀ ਆ, ਮਤਲਬ ਪੈਸੇ ਬਣਾ ਲਿਆ ਬਣਾ ਕੇ ਲੋਕਾਂ ਨੂੰ ਵੰਡੀ ਜਾਊਗਾ? ਜਿਹੜੀ ਮੁਫ਼ਤਖੋਰੀ ਦੀ ਖੇਡ ਹੁੰਦੀ ਹੈ ਇਹ ਬਰਬਾਦ ਕਰ ਦਿੰਦੀ ਆ।
1: ਤੁਸੀਂ ਕੱਲ ਨੂੰ ਆਉਂਦੇ ਹੋ, ਤੁਹਾਡੀ ਸਰਕਾਰ ਬਣਦੀ ਹੈ, ਫ੍ਰੀਬੀਜ਼ ਬੰਦ ਕਰੋਗੇ?
0: ਦੇਖੋ ਮੈਂ ਲੋੜਵੰਦ ਬੰਦਾ, ਜਿਹੜਾ ਗਰੀਬ ਬੰਦਾ, ਬੇਸਹਾਰਾ ਬੰਦਾ, ਜਿਹਨੂੰ ਲੋੜ ਆ ਉਹਨੂੰ ਦੇ ਦਿਓ। ਹੁਣ ਜਿਹਦੇ 100 ਕਿੱਲਾ ਬਾਣ ਹੈ, 10 ਮੋਟਰਾਂ ਲੱਗੀਆਂ, ਉਹਨੂੰ ਸਬਸਿਡੀ ਲੋੜ ਹੈਗੀ ਆ, ਉਹਨੂੰ ਬਿੱਲ ਮਾਫ਼ੀ ਲੋੜ ਹੈਗੀ ਆ। ਜਿਹਦੇ ਕੋਲ 20 ਕਿੱਲੇ ਜ਼ਮੀਨ ਆ ਉਹਨੂੰ ਘਰ ਦਾ ਬਿੱਲ ਮਾਫ਼ ਚਾਹੀਦਾ, ਜਿਹੜਾ ਤਕੜਾ ਕਾਰੋਬਾਰੀ ਆ, ਕੋਈ ਚੰਗੀ ਦੁਕਾਨ ਚੱਲਦੀ ਆ ਸੇਠ ਦੀ ਕਿਸੇ ਦੀ, ਔਰ ਉਹ ਦੱਸਦਾ 15

0: 15,000 ਰੁਪਇਆ ਸੇਲ ਹੈ ਉਹਨੂੰ ਬਿੱਲ ਦੀ ਮਾਫੀ ਚਾਹੀਦੀ ਹੈ। ਹਾਂ ਕੋਈ ਲੋੜਵੰਦ, ਕੋਈ ਮਜ਼ਦੂਰ, ਕੋਈ ਗਰੀਬ ਬੰਦਾ,
1: ਪਰ ਸਾਰੇ ਲੈ ਰਹੇ ਆ,
0: ਲੈਂਦੇ ਆ। ਲੋਕਾਂ ਨੇ ਹਾਲਾਤ ਇੱਥੋਂ ਤੱਕ ਮਾੜੇ ਨੇ ਬਾਈ ਜੀ। ਮੈਂ ਹੁਣ ਪਿੰਡਾਂ 'ਚ, ਮੈਂ ਵੀ ਜਾਂਦਾ, ਤੁਸੀਂ ਜਾਂਦੇ ਹੋ, ਤੁਸੀਂ ਕਿਹਾ ਕਿ ਲੋਕ ਤਾਂ ਖੁਸ਼ ਨੇ, ਲੋਕ ਤਾਂ ਇੱਥੋਂ ਤੱਕ ਨਿਗਰੇ ਖੜੇ ਨੇ। ਲੋਕ ਆ ਜਿਹੜੀ 2 ਰੁਪਏ ਕਿਲੋ ਕਣਕ ਨਹੀਂ ਮਿਲਦੀ, ਹੁਣ ਪਤਾ ਨਹੀਂ 1 ਰੁਪਏ ਕਿਲੋ ਮਿਲਦੀ ਹੈ, ਪਤਾ ਨਹੀਂ ਮੁਫ਼ਤੀ ਮਿਲਦੀ ਹੈ। ਜਿਹੜੇ ਚੰਗੇ ਚੰਗੇ ਸਰਦੇ ਵਰਦੇ ਘਰ ਹੈ, 20-30 ਕਿੱਲਿਆਂ ਦੇ ਮਾਲਕ ਹੈ, ਜਿਉਂਦੇ ਟਰੈਕਟਰ ਦੇ ਉੱਤੇ 2 ਰੁਪਏ ਕਿਲੋ ਵਾਲੀ ਕਣਕ ਲੈਣ ਜਾਂਦੇ ਹੁੰਦੇ ਆ
1: ਪਸ਼ੂਆਂ ਨੂੰ ਪਾਉਣ ਵਾਸਤੇ।
0: ਨਾ ਜੋ ਮਰਜ਼ੀ ਕਰਨ, ਚਾਹੇ ਗਾਂ ਲਿਆ ਕੇ ਵੇਚਣ, ਚਾਹੇ ਪਸ਼ੂਆਂ ਦਾ ਦਾਣਾ ਬਣਾ ਲੈਣ, ਚਾਹੇ ਭਿਆ ਲੈਣ, ਜੋ ਮਰਜ਼ੀ ਕਰ ਲੈਣ। ਤੇ ਤੂੰ ਕਿੱਥੇ ਖੜਾ ਸਿਮਰ ਸਿਆ? ਜਿਹੜੀਆਂ ਗੱਲਾਂ ਮੈਂ ਕਰ ਰਿਹਾ, ਇਹਨਾਂ ਦੇ ਪੱਲੇ ਕਦੋਂ ਪੈਣਗੀਆਂ? ਇਹ ਤਾਂ ਐ ਚੱਕ ਕੇ ਮੂੰਹ ਤਹਾਂ ਨੂੰ ਓਲੇ ਉੱਠਣ ਐ ਦੇਖੀ ਜਾਂਦੇ ਹੁੰਦੇ ਆ ਵੀ ਹਾਂ ਇੱਧਰੋਂ ਕੁਛ ਆਊਗਾ ਮੁਫ਼ਤ, ਇੱਧਰੋਂ ਕੁਛ ਆਊਗਾ। ਇਹਨੇ ਮੁਫ਼ਤ ਦੀਆਂ ਖੇਡਾਂ ਨਾ ਤੁਹਾਡੀਆਂ ਚੀਕਾਂ ਦੇਖੀ ਪੈਂਦੀਆਂ, ਥੋੜਾ ਡਾਂਟ ਪੈਣਾ, ਬਹੁਤ ਤੰਗ ਹੋਣਾ ਤੁਸੀਂ।
1: ਮਤਲਬ ਐਂ ਕਿਉਂ ਹੋ ਗਿਆ? ਇੱਕ ਜਿਹੜੀ ਉਹ ਚੱਲਦੀ ਹੁੰਦੀ ਨਾ ਗੱਲ ਵੀ ਮਤਲਬ ਵੀ ਸਿੰਘਾਂ ਨੇ ਤਾਂ ਮਤਲਬ ਮੁਫ਼ਤ ਚ ਲਾਹੌਰ ਨਹੀਂ ਸੀ ਲਿਆ, ਹੁਣ ਅਸੀਂ ਕਣਕ ਪਿੱਛੇ ਵਰੀ ਜਾਂਦੇ।
0: ਮੈਂ ਕਹਿੰਦਾ ਨਵਾਬੀਆਂ ਨੂੰ ਠੋਕਰਾਂ ਮਾਰੀਆਂ, ਨਵਾਬੀਆਂ
1: ਨੂੰ ਠੋਕਰਾਂ
0: ਮਾਰੀਆਂ ਵੀ ਨਹੀਂ, ਖਰਾਬ ਦੇ ਵਿੱਚ ਭੀਖ ਦੇ ਵਿੱਚ ਤਾਂ ਸਾਨੂੰ ਰਾਜ ਭਾਗ ਵੀ ਮਨਜ਼ੂਰ ਨਹੀਂ, ਜਿੱਦੇ ਲਿਆ ਉਹਦੇ ਹਿੱਕ ਦੇ ਦਮ ਤੇ ਲਵਾਂਗੇ। ਤੇ ਯਾਰ ਐ ਝੂਠਾ ਚੱਕੀ ਫਿਰਦੇ ਆ, ਝੋਲੀਆਂ ਅੱਡੀ ਫਿਰਦੇ ਆ, 2,000 ਰੁਪਇਆ ਮੋਦੀ ਪਾਉਂਦਾ 4 ਮਹੀਨਿਆਂ ਬਾਅਦ ਕਈ ਜ਼ਿਮੀਦਾਰਾਂ ਨੂੰ, ਨਾਲਿਆਂ ਨੂੰ ਕੁਣੀ ਜੀ ਮਾਰਦੇ ਆ, ਕਿਉਂ ਏ ਮੋਦੀ ਵਾਲੇ ਆ ਗਏ? ਉਹਨਾਂ ਨੂੰ ਵੀ ਪਤਾ ਵੀ ਇੰਨੇ ਕਾਲੇ ਲੋਕ ਨੇ, ਜਦੋਂ ਮਰਜ਼ੀ ਜਾ ਕੇ ਇਹਨਾਂ ਨੂੰ ਸੱਟ ਕੇ 4 ਛੱਲੜ। ਆ ਜ਼ਮੀਨਾਂ ਦਾ ਹਾਲ ਤੁਸੀਂ ਦੇਖੋ, ਅੱਜ ਇੱਥੇ ਆ ਕੇ ਜੇ ਕਿਤੇ ਕਹਿ ਦੇਣ ਵੀ ਚੱਕੋ ਤੁਹਾਨੂੰ ਆ ਲਓ 5 ਕਰੋੜ ਰੁਪਇਆ ਕਿੱਲੇ ਦਾ ਦੇਵਾਂਗੇ, ਸਾਰਾ ਪੰਜਾਬ ਜ਼ਮੀਨ ਵੇਚਣ ਨੂੰ ਤਿਆਰ ਹੋ ਜੂ। ਇਹਨਾਂ ਨੂੰ ਧਰਤੀ ਦੀ ਕੀਮਤ ਹੀ ਨੀ ਪਤਾ ਵੀ ਕਿਹੜੇ 5, 10, 50, 1,000 ਕਰੋੜ। ਮੈਂ ਕਹਿੰਦਾ ਇਹਦੀ ਕੋਈ ਕੀਮਤ ਹੀ ਨੀ, ਬੇਸ਼ਕੀਮਤੀ ਧਰਤੀ ਆ। ਜੰਗ ਲੱਗੀ ਨਾ, ਅੱਜ 5-6 ਦੇਸ਼ ਲੜ ਰਹੇ ਆ
1: ਜੀ,
0: ਆਰਾਮ ਰੋਕੀ ਬੈਠਾ ਲੰਘਾ ਜਾ, ਡਾਂਟ ਪਿਆ ਪਿਆ ਕਈ ਮੁਲਕਾਂ ਜਿੱਥੇ ਅਨਾਜ ਨੀ ਪੈਦਾ ਹੁੰਦਾ, ਇੰਨੀ ਮਹਿੰਗਾਈ ਹੋ ਗਈ। ਤੇ ਆਪਾਂ ਕਣਕ ਵੱਢ ਲਾਂਗੇ, ਢੋਲ ਭਰ ਲਓ, ਭਰ ਲਓ, ਆ ਜੇ ਕੋਈ ਤੂਫਾਨ ਆ ਜੇ, ਕੋਈ ਮਹਾਮਾਰੀ ਆ ਜੇ, ਕੋਈ ਜੰਗ ਲੱਗ ਜੇ, ਭੁੱਖੇ ਤਾਂ ਨੀ ਮਰਦੇ? ਸਿਰ ਤੇ 7 ਆ, ਢੋਲ ਚ ਦਾਣੇ ਆ, ਅਸੀਂ ਤਾਂਹੀਓ ਤਕੜੇ ਰਹੇ ਆ, ਤਾਂਹੀਓ ਲੜਦੇ ਰਹੇ ਆ ਅਸੀਂ ਵੱਡੀਆਂ ਵੱਡੀਆਂ ਜੰਗਾਂ, ਵੱਡੇ ਵੱਡੇ ਧਾੜਵੀਆਂ ਦੇ ਅਸੀਂ ਨੱਕ ਮੋੜੇ ਆ। ਉਹ ਸਾਡੇ ਕੋਲ ਬੈਕਅਪ ਸੀ, ਉਹ ਸਾਡੀ ਧਰਤੀ ਮਾਂ, ਉਹ ਅਸੀਂ ਵੇਚ ਵਿੱਚ ਭੱਜੀ ਜਾਂਦੇ ਆ ਕਮਲਿਆਂ ਨੂੰ। ਹੁਣ ਬਾਹਰਲੇ ਬਥੇਰੇ ਇੱਥੇ ਚੀਕਾਂ ਮਾਰਦੇ ਆ, ਇੱਧਰੋਂ ਵੇਚੀ ਬੈਠੇ ਆ, ਉਧਰੋਂ ਛਤਰ ਪੈਣ ਲੱਗ ਗਏ, ਗੈਂਗਸਟਰ ਫਰੌਤੀਆਂ ਮੰਗਣ ਲੱਗ ਗਏ, ਗੋਲੀਆਂ ਮਾਰਨ ਲੱਗ ਗਏ, ਉਹ ਗੋਰੇ ਮਾਰਨ ਲੱਗ ਗਏ, ਗੋਲੀਆਂ ਮਾਰਨ ਲੱਗ ਗਏ, ਹੋਰ ਵੀ ਸਿੱਧੀਆਂ ਹੁਣ ਛਤਰ ਵੀ ਮਾਰਨ ਲੱਗ ਗਏ, ਪੱਗਾਂ ਲਾਉਣ ਲੱਗ ਗਏ। ਹੁਣ ਇੱਧਰ ਨੂੰ ਫੜੇ ਕਾਂਗ ਝਾਕਦੇ ਆ, ਹੁਣ ਪੰਜਾਬ ਚੱਲ ਗਏ, ਪਰ ਜੁੱਤੀ ਤੁਹਾਡੇ ਇੱਧਰ ਫਿਰਨੀ ਹੈ, ਕਿਉਂਕਿ ਜਦੋਂ ਤੁਸੀਂ ਜਿੰਨਾ ਚਿਰ ਬਾਹਰ ਰਹੋਗੇ ਉਦੋਂ ਕਬਜ਼ਾ ਤੇ ਕਿਸੇ ਦਾ ਹੋਰ ਹੋ ਜਾਣਾ, ਨਾ ਤੁਸੀਂ ਇੱਧਰ ਦੇ ਨਾ ਤੁਸੀਂ ਉੱਧਰ ਦੇ। ਇਹ ਤਾਂ ਇਹੋ ਜੀ ਕੌਮ ਹੈ ਯਾਰ। ਹਰ ਕੌਮ ਦਾ ਇੱਕ ਟੀਚਾ ਹੁੰਦਾ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੇ ਖਿੱਤੇ 'ਚ ਰਹਿਣਗੀਆਂ ਉਹ ਖਿੱਤਾ ਅਸੀਂ ਕਿਵੇਂ ਰੱਖਣਾ। ਕਿਹੜਾ ਬੰਦਾ ਇਹ ਸੋਚ ਰਿਹਾ ਵੀ ਸਾਡੇ ਪਾਣੀਆਂ 11 ਪੈ ਗਿਆ, ਜਰੇਨੀਅਮ ਆ ਗਿਆ ਧਰਤੀ ਦੇ ਹੇਠਲੇ ਪਾਣੀ 'ਚ, ਸਾਡੀ ਧਰਤੀ ਜ਼ਹਿਰ ਬਣਾਤੀ, ਅਸੀਂ 90-90,000 ਰੁਪਇਆ ਠੇਕਾ ਚੱਕਤਾ ਇਹਨਾਂ ਨੇ, ਲੈ 90-90,000, 95-95,000 ਰੁਪਇਆ ਠੇਕੇ ਗਏ ਐਤਕੀ, ਇਹ ਧੱਕੇ ਨਾ ਫੜਾ ਕੇ ਆਉਂਦਾ ਵੀ ਲੈ ਉੱਤੋਂ ਦੀ ਹੋ ਕੇ ਦੂਜੇ ਤੀਜੇ ਦੇ ਵੀ ਲੈ ਮੈਨੂੰ ਦੇ ਯਾਰ। ਚੋਰੀ ਹੋ ਜਾਂਦੇ ਰਾਤ ਨੂੰ, ਕੀ ਕੱਢੋਗੇ ਉਹ 'ਚ? ਤਾਂ ਇਹ ਤਾਂ ਦੇਖੋ ਕੁਦਰਤ ਨੇ ਤੁਹਾਨੂੰ ਮੋੜਵੇਂ ਰੂਪ 'ਚ ਚੰਗੇ ਦਾ ਲਿਆਉਂਦਾ, ਚੰਗੇ ਦਾ ਮਾੜੇ 'ਚ ਮਾੜੇ ਦਾ ਮੁੜਨਾ ਹੀ ਮੁੜਨਾ। ਪਰ ਇਸ ਵੇਲੇ ਇਹਨਾਂ ਲੋਕਾਂ ਨੂੰ ਕੋਈ ਪਰਵਾਹ ਨਹੀਂ ਬਾਈ, ਕੋਈ ਲੈਣਾ ਦੇਣਾ ਨਹੀਂ ਹੈਗਾ। ਇੱਥੇ ਆਪਾਂ ਗੱਲ ਕਰ ਰਹੇ ਹਾਂ, ਤੁਹਾਡੇ ਟਿੱਪਣੀਆਂ 'ਚ 4 ਆਪਾਂ ਨੂੰ ਗਲਾਂ ਕੱਢ ਦੇਣਗੇ, 4 ਆਪਾਂ ਨੂੰ ਹੱਕ 'ਚ ਕਹਿ ਦੇਣਗੇ, ਬਾ ਇੰਨੇ ਕਾਲੇ ਲੋਕ ਨੇ ਇਹ। ਆਪਣਾ ਗੁੱਸਾ, ਆਪਣਾ ਆਸਮਾਨ ਦੀ, ਆਪਣੀ ਖੁਸ਼ੀ, ਆਪਣਾ ਸਾਰਾ ਕੁਛ ਲੋਕ ਫੇਸਬੁੱਕ ਤੇ ਬੈਠ ਕੇ ਕੱਢ ਲੈਂਦੇ, ਕਰ ਲੈਂਦੇ ਆ।
1: ਮੈਂ ਅਸੀਂ ਨਾ ਬੈਠੀ ਕਿਤੇ ਆਊਟ ਆਫ ਬਾਕਸ ਗੱਲ ਕਰਦੇ, ਇੱਕ ਸਾਡਾ ਕੋਈ ਮਿੱਤਰ ਆ, ਅਸੀਂ ਗੱਲ ਕਰਦੇ ਸੀ, ਕਹਿੰਦਾ ਨਾ ਕਿਸੇ ਨੇ ਇਨਵੈਸਟਮੈਂਟ ਵਾਸਤੇ ਨਾ ਕਿਹਾ ਵੀ ਮਤਲਬ ਸਾਡੇ ਕੋਲ ਇੰਨੇ ਪੈਸੇ ਆ ਤੇ ਭਾਈ ਜ਼ਮੀਨ ਅਸੀਂ ਲੈਣੀ ਆ, ਸਾਨੂੰ ਕੋਈ ਦੱਸੋ ਰਹਿ ਦਿਓ ਵੀ ਕਿੱਥੇ ਲਈਏ, ਕਿਵੇਂ, ਮੁਕਤਸਰ ਦੇ ਨੇੜੇ ਵੀ 1 ਕਰੋੜ ਲਾਉਣਾਗਾ ਹਨਾ। ਥੱਲੇ ਕਿਸੇ ਨੇ ਨਾ ਗਾਲ ਕੱਢਤੀ ਤੇ ਉਹ ਸਿਆਣਾ ਬਣਾ ਬੰਦਾ, ਦਾੜੀ ਚਿੱਟੀ, ਪੱਗ ਬੰਨੀ, ਨਾ

0: ਆ ਸਿੰਘ ਉਹਦਾ ਥੱਲੇ ਉਹਨੇ ਗਾਲ ਕੱਢਤੀ ਤੇ ਮੈਂ ਉਹਦੇ ਨਾਲ ਗੱਲ ਕਰੀ ਆ, ਮੈਨੂੰ ਕਹਿੰਦਾ ਯਾਰ ਐਂ ਕਰਦੇ ਆ ਬੰਦੇ ਵੀ ਆਪਾਂ ਤਾਂ ਕੋਈ ਗੱਲ ਪੁੱਛੀ ਸੀਗੀ ਤੇ ਨੋਰਮਲੀ ਕਿਸੇ ਨੇ ਗਾਲ ਕੱਢਤੀ। ਮੈਂ ਕਿਹਾ ਯਾਰ ਦੇਖ ਵੀ ਜਨ ਧਨ ਘਰ ਯੋਜਨਾ ਮਤਲਬ ਮੋਦੀ ਸਰਕਾਰ ਘਰ ਪਾ ਕੇ ਦਿੰਦੀ ਆ ਸੈਂਟਰ ਗੌਰਮੈਂਟ, ਆਟਾ ਦਾਲ ਮਿਲੀ ਜਾਂਦਾ, ਬਿਜਲੀ ਮੁਫ਼ਤ ਮਿਲੀ ਜਾਂਦੀ ਆ, ਪਾਣੀ ਮੁਫ਼ਤ ਆ, ਠੀਕ ਆ, ਫੇਰ ਬੱਸਾਂ ਦਾ ਕਿਰਾਇਆ ਮੁਫ਼ਤ ਆ, ਲੈ ਦੇ ਕੇ ਬੰਦੇ ਨੇ ਨੈੱਟ ਪੈਕ ਪਾਉਣਾ, ਮਹੀਨੇ ਦਾ 300 ਰੁਪਇਆ ਚਾਹੀਦਾ ਤੇ ਬੰਦਾ ਬੈਠਾ ਗਾਲਾਂ ਕੱਢੀ ਜਾਂਦਾ।
1: ਨਹੀਂ ਇੱਕ ਗੱਲ ਹੋਰ ਵੀ ਹੈ ਤੁਹਾਡੀ, ਮੈਂ ਇੱਕ ਜਾਣਕਾਰੀ 'ਚ ਵਾਅਦਾ ਕਰਦਿਆਂ ਲੋਕਾਂ ਨੂੰ ਵੀ ਆਪਾਂ ਨੂੰ ਗੱਲ ਦੱਸਣੀ ਬੜੀ ਜ਼ਰੂਰੀ ਹੈ। ਕੁਛ ਨਾ ਸਰਕਾਰਾਂ ਦੇ ਏਜੰਸੀਆਂ ਦੇ ਵੱਖ ਵੱਖ ਧਿਰਾਂ ਦੇ ਨਾ ਆਈ ਟੀ ਸੈੱਲ ਨੇ, ਉਹਨਾਂ ਆਈ ਟੀ ਸੈੱਲਾਂ ਦੇ ਉੱਤੇ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਹੋਊ, ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਊ, ਸੰਤਾਂ ਦੀ ਫੋਟੋ ਲੱਗੀ ਹੋਊ, ਕਿਸੇ ਯੋਧੇ ਦੀ ਫੋਟੋ ਲੱਗੀ ਹੋਊ, ਕਿਸੇ ਸ਼ਹੀਦ ਦੀ ਫੋਟੋ ਲੱਗੀ ਹੋਊ, ਸਾਰੀਆਂ ਆਈਡੀਆਂ ਫੇਕ ਨੇ। ਉਹ ਬਹੁਤ ਕੁਛ ਗੰਦ ਲਿਖਦੇ ਆ। ਸਾਡੇ ਬੰਦੇ ਨੂੰ ਇਹ ਲੱਗਦਾ ਵੀ ਯਾਰ ਇਹ ਗੁਰਸਿੱਖ ਬੰਦਾ, ਇਹ ਭੁਲੇਖੇ 'ਚ ਨਾ ਰਿਹਾ ਕਰੋ, ਇਹ ਵੀ ਸਮਝਣ ਦੀ ਲੋੜ ਆ, ਬੜਾ ਕੁਛ ਚੱਲ ਰਿਹਾ। ਇਹ ਜਿਹੜੀ ਗੱਲ ਤੁਸੀਂ ਕੀਤੀ ਕਿ ਸਿਆਣਾ ਬਹਿਣਾ ਬੰਦਾ ਜਿਹਨੇ ਗਾਲ ਕੱਢੀ, ਉਹ ਖ਼ਬਰਾਂ ਸਿਆਣੇ ਬਹਿਣੇ ਬੰਦੇ ਦੀ ਫੋਟੋ ਲਾਈ ਹੋਵੇ, ਉਹਦੇ ਪਿੱਛੇ ਕੌਣ ਹੈ? ਹਾਂਜੀ,
0: ਜਿਹੜੀ ਗੱਲ ਆਪਾਂ ਕਰ ਰਹੇ ਸੀ ਜਿਵੇਂ ਲੋਕਾਂ ਨੂੰ ਕਈ ਚੀਜ਼ਾਂ ਜਿਹੜੀਆਂ ਸਰਕਾਰ ਦੀਆਂ ਪਸੰਦ ਆ ਰਹੀਆਂ ਨੇ, ਜਾਂ ਜਿਹੜਾ ਉਹ ਸਰਵੇ ਹੋਇਆ ਉਹ ਨਿਊਟਰਲ ਸਰਵੇ ਸੀ, ਉਹ ਕਿਸੇ ਪਾਰਟੀ ਨੇ ਨਹੀਂ ਕਰਾਇਆ, ਉਹ ਨਾ ਹੀ ਕਿਸੇ ਮਤਲਬ ਜਾਂ ਸਰਕਾਰ ਨੇ ਕਰਾਇਆ, ਨਿਊਟਰਲ ਸਰਵੇ ਸੀ। ਉਹਦੇ ਵਿੱਚ ਮੁੱਖ ਮੰਤਰੀ ਪਹਿਲੇ ਨੰਬਰ 'ਤੇ ਆਏ ਆ, ਦੂਜੇ ਨੰਬਰ 'ਤੇ ਚੰਨੀ ਆਏ ਆ।
1: ਦੇਖੋ ਇੱਕ ਇਹ ਵੀ ਸਵਾਲ ਮੈਂ ਸਮਝਾਦਾ, ਤੁਸੀਂ ਐਂ ਕਰੋ, ਤੁਸੀਂ ਸਰਵੇ ਕਰਾ ਲਓ। ਲੈ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਇਹ ਗੱਲ, ਆਪਾਂ ਸਾਰਾ ਕੁਛ ਛੱਡ ਕੇ ਘਰੇ ਬਹਿ ਜਾਂਗੇ। ਤੁਸੀਂ ਅੱਜ ਅੰਮ੍ਰਿਤਪਾਲ ਨੂੰ ਬਾਹਰ ਲਿਆਓ, ਇਹ ਕਿੰਨੀਆਂ ਸੀਟਾਂ ਜਿੱਤੇ ਸੀ? 90-92। ਜੇ ਨਾ 100 ਸੀਟ ਆ ਗਈ, ਇਹਦਾ ਕਹਿੰਦਾ ਬੜਾ ਹਰਮਨ ਪਿਆਰਾ ਹੈ, ਮੁੱਖ ਮੰਤਰੀ ਹੈ, ਬੜਾ ਮਸ਼ਹੂਰ ਮਤਲਬ ਕਿ ਲੋਕਾਂ 'ਚ ਪਾਪੂਲਰ ਆ, ਤੁਸੀਂ ਲਿਆਓ ਕਰਾ ਕੇ ਦੇਖੋ ਮੁਕਾਬਲਾ, ਪਤਾ ਲੱਗ ਜੂਗਾ।
0: 100 ਕੈਂਡੀਡੇਟ ਕਿਹੜੇ ਹੋਣਗੇ ਤੁਹਾਡੇ?
1: ਬਥੇਰੇ ਨੇ, ਬਥੇਰੇ ਚੰਗੇ ਬੰਦੇ ਹੈਗੇ ਆ, ਇੱਕ ਹਲਕੇ ਦੇ 'ਚ ਕਈ ਕਈ ਬੰਦੇ ਹੈਗੇ ਆ, ਇਹ ਨਾ ਤੁਸੀਂ ਫਿਕਰ ਕਰੋ, ਇੱਕ ਤੋਂ ਇੱਕ ਵਧੀਆ ਤੋਂ ਵਧੀਆ ਇਮਾਨਦਾਰ ਚੰਗੀ ਛਵੀ ਵਾਲੇ ਬੰਦੇ ਦੇਵਾਂਗੇ। ਜੇ ਇੰਨਾ ਲੋਕਾਂ 'ਚ ਹਰਮਨ ਪਿਆਰਾ ਮੁੱਖ ਮੰਤਰੀ ਪੰਜਾਬ ਦਾ, ਇੰਨੀ ਇੰਨੀਆਂ ਸਕਿਉਰਟੀਆਂ, ਸੈਂਕੜੇ ਗੱਡੀਆਂ ਚੱਲ ਰਹੀਆਂ ਨੇ, ਚਲੋ ਪ੍ਰੋਟੋਕੋਲ ਮੰਨਦੇ ਹਾਂ,
0: ਪ੍ਰੋਟੋਕੋਲ ਹੁੰਦਾ
1: ਪ੍ਰੋਟੋਕੋਲ, ਚੱਲ ਜਾਣਾ ਪੈਂਦਾ, ਸਕਿਉਰਟੀ ਵੀ ਨਾਲ ਤੋਰਨੀ ਪੈਂਦੀ ਹੈ, ਛੱਡਦੇ ਨੇ ਕਰਨ ਪ੍ਰੋਟੋਕੋਲ ਲੋਕਾਂ 'ਚ ਆਉਣ ਵਿਚਰਨ,
0: ਲੱਖਾਂ ਜਾਂਦਾ ਪ੍ਰੋਟੋਕੋਲ ਛੱਡ ਕੇ,
1: ਚਲੋ ਹਾਂ ਚਲੇ ਜਾਂਦਾ
0: ਸਕਿਉਰਟੀ ਛੱਡ ਕੇ,
1: ਉੱਠ ਜਾਂਦਾ ਕੋਈ ਮਸਲਾ ਨਹੀਂ। ਪਰ ਦੂਜੀ ਗੱਲ, ਚਲੋ ਇਹ ਵੀ ਚਲੋ ਆਪਾਂ ਸਕਿਉਰਟੀ ਦੇ ਦੇਖ ਲਓ ਪੱਖ ਤੋਂ ਵੀ ਨਹੀਂ ਆ ਸਕਦਾ, ਚਲ ਇੱਕ ਵਾਰੀ ਐਂ ਕਰ ਲਏ ਮੁੱਖ ਮੰਤਰੀ, ਮੁੱਖ ਮੰਤਰੀ ਕਹੇ ਵੀ ਮੈਂ ਓਪਨ ਡਿਬੇਟ 'ਚ ਬੈਠਣ ਨੂੰ ਤਿਆਰ ਹਾਂ, ਪੰਜਾਬ ਦੇ ਕੋਈ ਵੀ 20-50-100 ਬੰਦਾ ਆ ਕੇ ਮੇਰੇ ਨਾਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲੈਣ, ਕਿਉਂ ਡਰਦਾ ਫਿਰ? ਇਹ ਤਾਂ ਖੁਦ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਲਾਇਆ ਲੀਡਰਾਂ ਅੱਗੇ, ਲੋਕਾਂ ਨੂੰ ਬੋਲਣ ਲਾਇਆ, ਲੋਕ ਡਰਦੇ ਸੀ, ਤੁਹਾਨੂੰ ਮੁੱਖ ਮੰਤਰੀ ਕਿਉਂ ਡਰਦਾ?
0: ਨਹੀਂ ਕਈ ਵਾਰੀ ਉਹਨਾਂ ਨੇ ਚੈਲੰਜ ਕੀਤਾ, ਕਈ ਵਾਰੀ ਉਹਨਾਂ ਨੇ ਚੈਲੰਜ ਕੀਤਾ ਕਿ ਫਲਾਣਾ ਫਲਾਣਾ ਆ ਜੀ,
1: ਕਿਹਨੂੰ?
0: ਬਾਕੀ ਪਾਰਟੀਆਂ ਨੂੰ
1: ਨਹੀਂ, ਉਹਦਾ ਗਦਾਰ ਆਪ ਨੇ, ਉਹਦਾ ਚੋਰ ਨੇ, ਵੱਡੇ ਲਟੇਰੇ ਨੇ। ਤੁਹਾਨੂੰ ਲੱਗਦਾ ਵੀ ਸੁਖਬੀਰ ਬਾਦਲ ਭਗਵੰਤ ਦਾ ਮੁਕਾਬਲਾ ਕਰ ਲੂ, ਰਾਜਾ ਵੜਿੰਗ ਕਰ ਲੂ, ਜਾਖੜ ਕਰ ਲੂ, ਕੋਈ ਬਿੱਟੂ ਵਰਗਾ ਕਰ ਲੂ, ਜਾਂ ਕੋਈ ਹੋਰ ਕਾਂਗਰਸੀ ਕਰ ਲੂ? ਲੱਗਦਾ ਕਰ ਲੂਗਾ? ਨਹੀਂ ਹੋਣਾ ਨਾ। ਜਿੰਨੇ ਵੀ ਬੰਦੇ ਅੱਜ ਸੋ ਕੱਲ੍ਹ ਤੁਰੇ ਫਿਰਦੇ ਨੇ, ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ, ਸਾਨੂੰ ਮੌਕਾ ਦਿਓ, ਇਹ ਸਾਰੇ ਦਾਗੀ ਬੰਦੇ ਨੇ, ਸਰਕਾਰ ਇਹਨਾਂ ਨੇ ਚਲਾਈ ਹੈ, ਸਰਕਾਰਾਂ 'ਚ ਰਹੇ ਨੇ, ਕੋਈ ਮੰਤਰੀ, ਕੋਈ ਮੁੱਖ ਮੰਤਰੀ, ਉਹਨੂੰ ਸਾਰਿਆਂ ਉਹਨੂੰ ਪਤਾ ਸਾਰਿਆਂ ਦਾ। ਉਹ ਨਹੀਂ ਨਾ, ਮੈਂ ਆਮ ਲੋਕਾਂ ਦੀ ਗੱਲ ਕਰਦਾ, ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਵੀ ਲੈ ਮੇਰਾ ਚੈਲੰਜ ਆ, ਕਰ ਕਬੂਲ, ਤੂੰ ਲਾ ਕੇ ਤੇ ਆਪਣਾ ਸਾਦਾ ਆਪਣਾ ਸਾਰਾ ਮੀਡੀਆ, ਤੂੰ 10-5 ਜਿੰਨੇ ਤੈਨੂੰ ਲੱਗਦਾ ਵੀ ਯਾਰ ਆ ਜਾਓ, 5-10 ਬੰਦੇ, 20 ਬੰਦੇ ਜਿਹੜੇ ਆਉਣਾ ਚਾਹੁੰਦੇ ਆ, ਮੈਂ ਗੱਲ ਕਰਨ ਨੂੰ ਤਿਆਰ ਹਾਂ ਹਰ ਮੁੱਦੇ ਤੇ। ਕੋਈ ਮੀਡੀਆ, ਕੋਈ ਪੱਤਰਕਾਰ ਸਵਾਲ ਪੁੱਛ ਲਏ, ਉਹ ਚੈਨਲ ਬੰਦ ਕਰ ਦਿੰਦੇ ਆ, ਪਰਚੇ ਪਵਾ ਦਿੰਦੇ ਆ, ਇੰਨਾ ਡਰ ਕੌਣ ਨੇ? ਵੈਭਵ ਕੁਮਾਰ ਵਰਗੇ ਜਿਹੜੇ ਮੁੱਖ ਮੰਤਰੀ ਨਾਲ ਮਗਰ ਮਗਰ ਤੁਰੇ ਫਿਰਦੇ ਆ,

0: ਅੱਜ ਕੱਲ ਮੁੱਖ ਮੰਤਰੀ ਸਾਡੇ ਜਨਾਬ ਸਤੌਜ ਵਾਲੇ ਮਹਾਰਾਜ ਜੀ ਗਏ ਹੋਏ ਆ ਵਿਦੇਸ਼ਾਂ ਦੇ ਵਿੱਚ,
1: ਲੱਖੇ ਨੂੰ ਸਵਾਲਾਂ ਦਾ ਡਰ ਨਹੀਂ ਆ?
0: ਮੈਂ ਕਹਿੰਦਾ ਕਰੋ, ਖੁੱਲ ਕੇ ਹੋਣੇ ਚਾਹੀਦੇ ਆ, ਸਾਨੂੰ ਹਜ਼ਾਰਾਂ ਸਵਾਲ ਪੁੱਛੋ, ਹਜ਼ਾਰਾਂ ਬੰਦਾ
1: ਲੱਖੇ ਲੱਖੇ ਬਾਰੇ ਵੀ ਕਿਹਾ ਜਾਂਦਾ, ਲੱਖਾਂ ਪੱਤਰਕਾਰਾਂ ਨਾਲ ਉਲਝ ਜਾਂਦਾ, ਕਿਸੇ ਸਮੇਂ ਖਬਰਾਂ ਵੀ ਲੱਗੀਆਂ ਜਾਂ ਇਹ ਗੱਲਾਂ ਵੀ ਹੋਈਆਂ,
0: ਉਲਝ ਜਾਂਦਾ ਮੈਂ ਕਦੋਂ ਮੁੱਕਰਨਾ, ਉਲਝ ਜਾਂਦਾ ਮੈਂ ਬੰਦਾ, ਗੁੱਸਾ ਵੀ ਆ ਜਾਂਦਾ,
1: ਤੇ ਫਿਰ ਸੀਐਮ ਵੀ ਬੰਦਾ ਹੀ ਆ,
0: ਤੇ ਮੈਂ ਕਦੋਂ ਕਹਿੰਦਾ ਸਵਾਲ ਜਵਾਬ ਤਾਂ ਹੋਣੇ ਚਾਹੀਦੇ, ਮੈਨੂੰ ਹੋ ਜਾਣਾ, ਮੁੱਖ ਮੰਤਰੀ ਨੂੰ ਹੋ ਜਾਣਾ, ਕਰ ਲਓ ਮੈਨੂੰ ਕੋ ਕਰ ਲਈ। ਹਾਂ ਮੈਂ ਜਾਂ ਇੱਦਾਂ ਮੁੱਕਰਦਾ ਹੋਵਾਂ ਵੀ ਹਾਂ ਕਿਤੇ ਉਲਝਦਾ ਨਹੀਂ, ਉਲਝਦਾ ਗੁੱਸਾ ਵੀ ਆ ਜਾਂਦਾ। ਕਰੋ, ਮੇਰਾ ਚੈਲੰਜ ਆ ਜਾਓ, ਮੈਨੂੰ ਪੁੱਛ ਲਓ ਸਵਾਲ, ਇਹਨੂੰ ਬਿਠਾ ਲਓ, ਇਹਨਾਂ ਨੂੰ ਕਰੋ ਗੱਲਬਾਤ, ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਣਾ, ਨਾ ਸਾਨੂੰ ਪਤਾ ਲੱਗ ਜੂਗਾ, ਨਾ ਲੋਕਾਂ ਨੂੰ ਪਤਾ ਲੱਗ ਜੂ ਕਿੰਨੇ ਕਿਚ ਕੌਣ ਕਿੰਨੇ ਕਿਚ ਪਾਣੀ ਚ।
1: ਜਿਹੜੀ ਗੱਲ ਮੁੱਖ ਮੰਤਰੀ ਕਹਿੰਦੇ ਆ ਕਿ ਜੋ ਕੰਮ 75 ਸਾਲਾਂ ਚ ਨਹੀਂ ਹੋਏ ਅਸੀਂ ਉਹ ਕਰ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ, ਸਾਰਾ ਕੁਝ ਵਧੀਆ ਕਰ ਰਹੇ ਹਾਂ, ਕਈ ਖਿਡਾਰੀ ਵੀ ਜੁਆਇਨ ਕਰ ਰਹੇ ਆ, ਹੁਣ ਅੱਜ ਪਾਲਾ ਜਲਾਲਪੁਰੀਆ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ, ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ, ਸਾਰੇ ਖਿਡਾਰੀ ਤੁਹਾਡੇ ਨਾਲ ਹੀ ਖੇਡਦੇ ਰਹੇ ਆ, ਹੋਰ ਬੜੇ ਲੋਕ ਕਰ ਰਹੇ ਆ, ਉਹਨਾਂ ਬਾਰੇ ਫਿਰ ਕਿਵੇਂ ਜਾਂ ਜਿਹੜੀ ਗੱਲ
0: ਮੈਂ ਦੇਖੋ, ਚਲੋ ਕਬੱਡੀ ਤੇ ਤੁਸੀਂ ਗੱਲ ਛੇੜ ਲਈ, ਕਬੱਡੀ ਤੇ ਜਦੋਂ ਆਪਾਂ ਗੱਲ ਕਰਦੇ ਨਾ ਤਾਂ ਉਹ ਵਿਵਾਦ ਜਿਹਾ ਖੜਾ ਹੋ ਜਾਂਦਾ, ਕਿ ਮੈਂ ਅੱਜ ਵੀ ਕਹਿਣਾ ਵੀ ਜੇ ਕਬੱਡੀ ਮਹਿਬੂਬ ਖੇਡ ਆ ਪੰਜਾਬੀਆਂ ਦੀ, ਤੇ ਜੇ ਕਬੱਡੀ ਬਚਾਉਣੀ ਆ ਤਾਂ ਅੱਜ ਵੀ ਕੁਛ ਸਰਹੱਦ ਬੰਦਿਆਂ ਨੂੰ ਅੱਗੇ ਲੱਗ ਕੇ ਬਚਾਉਣੀ ਚਾਹੀਦੀ ਹੈ, ਜੋ ਇਹ ਚ ਨਸ਼ਾ, ਜੋ ਇਹ ਚ ਗੈਂਗਸਟਰਵਾਦ, ਜੋ ਵੀ ਚ ਹੈਗਾ ਉਹ ਜੇ ਅਸੀਂ ਦੂਰ ਕਰਨਾ ਤੇ ਬੰਦਿਆਂ ਨੂੰ ਇਹਦੇ ਲਈ ਉਪਰਾਲੇ ਕਰਨੇ
1: ਚਾਹੀਦੇ।
0: ਅਸੀਂ ਸਾਡਾ ਕੋਈ ਸਹਿਯੋਗ ਲੈਣਾ ਚਾਹੂਗਾ, ਅਸੀਂ ਜਿੰਨੇ ਜੋਗਰੇ ਹੈਗੇ ਸਹਿਯੋਗ ਕਰਨ ਨੂੰ ਤਿਆਰ ਹਾਂ। ਉਹ ਮੁੱਦਾ ਮੈਂ ਠਾਇਆ ਸੀ ਪਰ ਉਹ ਇੱਕ ਵਾਰੀ ਭਖਿਆ ਫਿਰ ਦਬ ਗਿਆ, ਕਿਉਂਕਿ ਮੇਰਾ ਖੇਤਰ ਨਹੀਂ ਆ, ਨਾ ਮੈਂ ਕੋਚ ਹਾਂ, ਨਾ ਮੈਂ ਕਿਸੇ ਖੇਤਰ 'ਚ ਕੰਮ ਕਰ ਰਿਹਾ ਇਸ ਦੇ ਵਿੱਚ। ਜਿਹੜੇ ਬੰਦੇ ਇਸ ਖੇਤਰ 'ਚ ਕੰਮ ਕਰਦੇ ਆ, ਵੱਖ ਵੱਖ ਫੈਡਰੇਸ਼ਨ ਵਾਲੇ ਨੇ, ਕੋਚ ਨੇ, ਦੂਜੇ ਤੀਜੇ ਜੋ ਵੀ ਹੈਗੇ ਆ, ਤਾਂ ਉਹਨਾਂ ਨੂੰ ਇਹ ਸੁਧਾਰ ਲਈ ਕੰਮ ਕਰਨਾ ਚਾਹੀਦਾ। ਪਰ ਮੈਂ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਬੱਡੀ ਵਾਲਿਆਂ ਨੂੰ ਕਿ ਦੇਖੋ ਤੁਸੀਂ ਸੁਣ, ਲੋਕ ਪਸੰਦ ਕਰਦੇ ਆ, ਤੁਹਾਡੀ ਖੇਡ ਕਰਕੇ ਕਰਦੇ ਆ, ਤੁਹਾਨੂੰ ਦੇਖਣਾ ਚਾਹੁੰਦੇ ਆ ਲੋਕ, ਤੁਸੀਂ ਚੰਗਾ ਖੇਡੇ ਹੋ, ਤੁਸੀਂ ਆਪਣੇ ਨਾਲ ਦਾਗ ਨਾ ਲਵੋ ਆਪਣੇ 'ਤੇ, ਕੋਈ ਬਾਲਾਂ ਨਾਲ ਜਾ ਰਿਹਾ, ਕੋਈ ਬੌਕਰ ਨਾਲ ਜਾ ਰਿਹਾ, ਸੋ ਲੋਕਾਂ ਨੇ ਬਖਸ਼ਣਾ ਨਹੀਂ। ਲੋਕ ਜਦੋਂ ਫਿਰ ਇਹ ਨਹੀਂ ਦੇਖਦੇ ਵੀ ਤੁਸੀਂ ਕੀ ਕੀਤਾ, ਕਿੱਡਾ ਤਕੜੇ ਤੁਸੀਂ ਖਿਡਾਰੀ ਹੋ, ਕੀ ਤੁਸੀਂ ਕਰਦੇ ਰਹੇ ਹੋ। ਜਦੋਂ ਤੁਸੀਂ ਪੰਜਾਬ ਦੇ ਜਿਹੜੇ ਵਿਰੋਧੀ ਧਿਰਾਂ ਨੇ, ਪੰਜਾਬ ਦੇ ਜਿਹੜੇ ਗਦਾਰ ਧਿਰਾਂ ਨੇ, ਜਿਨ੍ਹਾਂ ਨੇ ਪੰਜਾਬ ਨਾਲ ਧਰੋਹ ਕਮਾਇਆ, ਜੇ ਤੁਸੀਂ ਉਹਨਾਂ ਨਾਲ ਚਲੇ ਜਾਂਦੇ ਹੋ ਫਿਰ ਲੋਕ ਭੁੱਲ ਜਾਂਦੇ ਵੀ ਇਹ ਕੋਈ ਸਾਡਾ ਤਕੜਾ ਚੰਗਾ ਕਲਾਕਾਰ ਆ ਜਾਂ ਚੰਗਾ ਖਿਡਾਰੀ ਆ, ਨਹੀਂ ਬਰਦਾਸ਼ਤ ਕਰਦੇ ਲੋਕ। ਦੇਖੋ ਮੂਸੇ ਵਾਲਾ ਬੜਾ ਮਸ਼ਹੂਰ ਕਲਾਕਾਰ ਸੀ, ਬੜਾ ਹਰਮਨ ਪਿਆਰਾ ਸੀ, ਬੜੇ ਲੋਕ ਪਸੰਦ ਕਰਦੇ ਸੀ, ਪਰ ਜਦੋਂ ਮੂਸੇ ਵਾਲੇ ਨੇ ਕਾਂਗਰਸ ਦੇ ਵਿੱਚ ਲੈ ਗਿਆ, ਲੋਕਾਂ ਨੇ ਹਰਾਤਾ, ਫਿਰ ਨਹੀਂ ਲੋਕ ਬਖਸ਼ਦੇ। ਸੋ ਜਿਹੜੇ, ਹਾਂ ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ, ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ, ਕੁਛ ਚੰਗੇ ਵੀ ਹੈਗੇ ਆ ਜਿਹੜੇ ਹਲੇ ਵੀ ਸੋਚਦੇ ਆ ਪੰਜਾਬ ਬਾਰੇ, ਦਰਦ ਰੱਖਦੇ ਆ ਜਾਂ ਕੁਛ ਕਰਨਾ ਚਾਹੁੰਦੇ ਆ, ਪਰ ਬਹੁ ਗਿਣਤੀ ਪੰਜਾਬੀਆਂ ਦੀ ਜਿਹੜੀ ਉਹ ਭੇਡ ਚਾਲ ਵਾਲੀ ਹੋ ਗਈ ਆ।
1: ਸਿੱਧੂ ਦੀ ਤੁਸੀਂ ਗੱਲ ਕੀਤੀ ਆ, ਇੱਕ ਵੈਬ ਸੀਰੀਜ਼ ਆ ਰਹੀ ਆ ਲਾਰੈਂਸ ਆਫ ਪੰਜਾਬ, ਜਿਹਨੂੰ ਲੈ ਕੇ ਸਵਾਲ ਉੱਠ ਰਹੇ ਆ। ਪੰਜਾਬ ਪੁਲਿਸ ਨੇ ਲਿਖਿਆ ਬ੍ਰੋਡਕਾਸਟਿੰਗ ਮਿਨਿਸਟਰੀ ਨੂੰ ਕਿ ਤੁਸੀਂ ਇਹਦੇ 'ਤੇ ਬੈਨ ਲਾਓ, ਉਦੋਂ ਬਾਅਦ ਬੈਨ ਵੀ ਲਾਇਆ ਡੀ ਜੀ ਪੀ ਯਾਦਵ, ਇਹ ਗੱਲ ਆਖਦੇ ਆ ਕਿ ਅਸੀਂ ਬੈਨ ਲਵਾਇਆ, ਜਾਂ ਵੱਖ ਵੱਖ ਪੋਲੀਟੀਸ਼ੀਅਨ ਕਲੇਮ ਕਰਦੇ ਆ ਜਿਨ੍ਹਾਂ ਨੇ ਪੀ ਐੱਮ ਨੂੰ ਚਿੱਠੀ ਲਿਖੀ ਜਾਂ ਐੱਚ ਐੱਮ ਨੂੰ ਲਿਖੀ ਜਾਂ ਬਾਕੀਆਂ ਨੂੰ।
0: ਦੇਖੋ ਇੱਕ ਤਾਂ ਗੱਲ ਫਿਲਮ ਵਾਲੀ ਆ ਗਈ, ਇੱਕ ਫਿਲਮ ਉਹ ਜੀ ਨਿਊਜ਼ ਵਾਲੇ ਰਿਲੀਜ਼ ਕਰ ਰਹੇ ਨੇ ਜਿਹੜੀ ਵੈਬ ਸੀਰੀਜ਼ ਲਾਰੈਂਸ ਪੰਜਾਬ ਦੇ, ਜਿਹਨੇ ਲਾਰੈਂਸ ਨੂੰ ਪੰਜਾਬ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਪੰਜਾਬ ਦੇ ਹੀਰੋ ਤਾਂ ਇੱਕ ਤੋਂ ਇੱਕ ਵੱਧ ਕੇ ਨੇ ਜਿਨ੍ਹਾਂ ਨੇ ਪੰਜਾਬ ਖਾਤਰ ਕੁਰਬਾਨੀਆਂ ਕੀਤੀਆਂ, ਇਹੋ ਜਿਹੇ ਬੰਦੇ ਸਾਡੇ ਹੀਰੋ ਨਹੀਂ ਹੋ ਸਕਦੇ। ਸਾਡਾ ਹੀਰੋ ਭਾਈ ਜਸਵੰਤ ਸਿੰਘ ਖਾਲੜਾ, ਜਿਹੜਾ ਬਹੁਤ ਵੱਡਾ ਬੰਦਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲਾ, ਉਹਦੇ ਤੇ ਫਿਲਮ ਆਈ ਸੀ 95 ਪੰਜਾਬ, ਉਹ ਬੈਨ ਆ ਡੱਬੇ ਚ ਪਈ ਹੈ। ਉਹ ਫਿਲਮ ਜਿਹੜੇ ਹੋਏ ਸਿੱਖਾਂ ਦੇ ਉੱਤੇ ਜ਼ੁਲਮ ਦੀ ਕਹਾਣੀ ਨੂੰ ਪੇਸ਼ ਕਰਦੀ ਹੈ, ਸਿੱਖਾਂ ਦੇ ਕਤਲੇਆਮ, ਸਿੱਖਾਂ ਦਾ ਜੋ ਘਾਣ ਹੋਇਆ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ, ਸੱਚਾਈ ਦਿਖਾਈ ਗਈ। ਉਹ ਬੈਨ ਹੈ, ਉਹ ਚਲਾ ਨਹੀਂ ਰਿਹਾ ਕਿ ਉਹਨੂੰ ਕਿੰਨੇ ਚਿਰ ਤੋਂ ਉਹ ਲਟਕਿਆ ਹੋਇਆ ਮਸਲਾ, ਹਾਈ ਕੋਰਟਾਂ ਚ ਵੀ, ਸੁਪਰੀਮ ਕੋਰਟਾਂ ਤੱਕ ਚਲਾ ਗਿਆ ਮਸਲਾ, ਉਹ ਸਰਕਾਰਾਂ ਤੱਕ ਚਲਾ ਗਿਆ ਮਸਲਾ, ਉਹਨੂੰ ਨਹੀਂ ਚਲਾਇਆ ਜਾ ਰਿਹਾ। ਪਰ ਦੂਜੇ

0: ਹਾਸੇ ਲਾਰੈਂਸ ਬਿਸ਼ਨੋਈ ਦੀ ਫਿਲਮ ਜਿਹੜੀ ਉਹ ਉਹਨੂੰ ਹੀਰੋ ਬਣਾ ਕੇ ਪੰਜਾਬ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਅਗਲੀ ਗੱਲ ਆ ਜਾਂਦੀ ਹੈ ਲਾਰੈਂਸ ਬਿਸ਼ਨੋਈ ਹੈ ਕਿੱਥੇ, ਬੀਜੇਪੀ ਦੀ ਰਹਿਨੁਮਾਈ ਦੇ ਹੇਠ ਆ, ਉਹਨਾਂ ਨੇ ਆਪਣੇ ਜੇਲ੍ਹ 'ਚ ਰੱਖਿਆ ਹੋਇਆ। ਗ੍ਰਹਿ ਮੰਤਰਾਲੇ ਵੱਲੋਂ ਲਿਖ ਕੇ ਆਇਆ ਹੋਇਆ ਵੀ ਇਹਨੂੰ ਤੁਸੀਂ ਕਿਸੇ ਵੀ ਸਟੇਟ ਦੀ ਪੁਲਿਸ ਆ ਜਿਹੜੀ ਉਹ ਰਿਮਾਂਡ 'ਤੇ ਨਹੀਂ ਲਿਜਾ ਸਕਦੀ, ਕੋਈ ਪੁੱਛਗਿੱਛ ਕਰਨੀ ਇੱਥੇ ਕਰੋ। ਇਹਦਾ ਸਾਫ਼ ਨਜ਼ਰ ਆਉਂਦਾ ਆਪਾਂ ਨੂੰ ਵੀ ਕੌਣ ਇਹਦੇ ਪਿੱਛੇ, ਕਿਹੜੀਆਂ ਧਿਰਾਂ, ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਦੂਜੇ ਪਾਸੇ ਆ ਜਾਓ, ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਥਾਣੇ ਦੇ ਵਿੱਚ ਇੱਕ ਦਫ਼ਤਰ ਦੇ ਵਿੱਚ ਇੰਟਰਵਿਊ ਹੋ ਜਾਂਦੀ ਹੈ। ਅੱਜ ਤੱਕ ਪੰਜਾਬ ਸਰਕਾਰ ਨੇ ਕੀ ਕੀਤਾ ਉਹਦੇ ਬਾਰੇ? ਉਹੀ ਗੱਲ ਆ ਗਈ ਨਾ, ਇੱਕ ਸਮਾਂ ਸੀਗਾ ਜਦੋਂ ਸਿੱਧੂ ਮੂਸੇਵਾਲਾ ਮਰਦਾ ਲੋਕਾਂ ਦੇ ਵਿੱਚ ਇੰਨਾ ਮਤਲਬ ਕਿ ਗੁੱਸਾ ਤੇ ਰੋਹ ਸੀਗਾ ਵੀ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਸਰਕਾਰ ਆ, ਕਿਉਂਕਿ ਇਹਨਾਂ ਨੇ ਸਿਕਿਉਰਿਟੀ ਵਾਲੀ ਗੱਲ ਲੀਕ ਕੀਤੀ, ਸਿਕਿਉਰਿਟੀ ਵਾਪਸ ਲਈ, ਫਿਰ ਗੱਲ ਜਨਤਕ ਕਰਤੀ। ਉਹ ਆਪ ਮੰਨੇ ਮਾਰਨ ਵਾਲੇ ਵੀ ਸਾਨੂੰ ਇਸ ਤੋਂ ਬਾਅਦ ਸਤਰਕ ਹੋ ਗਏ ਵੀ ਹੁਣ ਸਿਕਿਉਰਿਟੀ ਘੱਟ ਗਈ ਆ ਤੇ ਜਿਹੜਾ ਇਹਨੂੰ ਹੁਣ ਟਾਰਗੇਟ ਕਰਨਾ ਸੌਖਾ। ਭੁੱਲ ਗਏ ਲੋਕ, ਕੋਈ ਚੇਤੇ ਨੀ ਲੋਕਾਂ ਦੇ, ਉਹਦਾ ਲੋਕਾਂ ਦੇ ਕਿ ਭਗਵੰਤ ਮਾਨ ਕਾਤਲ ਆ ਸਿੱਧੂ ਮੂਸੇਵਾਲੇ ਦਾ, ਹੁਣ ਕਦੀ ਲੈਟ ਜਿਹੜੀ ਦਿਨੇ ਆਉਣ ਲੱਗ ਗਈ ਉਹਦੇ ਪਿੱਛੇ ਭੁੱਲ ਗਏ। ਇੰਨੀ ਕੁ ਸਾਡੀ ਆਹ ਸਾਡੀ ਸੋਚ ਆ, ਆਹ ਮਾਨਸਿਕਤਾ ਸਾਡੇ ਲੋਕਾਂ ਦੀ, ਛਿੱਤਰ ਵੀ ਤਾਂ ਹੀ ਖਾ ਰਹੇ ਆ। ਫਿਰ ਇਹ ਗੱਲ ਮੇਰੀ ਚੇਤੇ ਰੱਖਿਓ, 12 ਦੇ ਵਿੱਚ ਜਦੋਂ ਬਾਦਲ ਦੁਬਾਰੇ ਆਏ ਆ ਨਾ, ਰੌਂਦ ਕੇ ਰੱਖਤਾ ਸੀ ਪੰਜਾਬ ਉਹਨਾਂ ਨੇ, ਤੇ ਜੇ ਇਹ ਦੁਬਾਰੇ ਲੋਕਾਂ ਨੇ ਲਿਆਂਦੇ ਨਾ, ਲੋਕ ਕੰਨਾਂ ਟੱਕਰਾਂ ਮਾਰ ਮਾਰ ਕੇ ਰੋਣਗੇ, ਮੇਰੀ ਗੱਲ ਯਾਦ ਰੱਖੀ। ਇੰਨੀ ਮਾੜੀ ਕਰਨਗੇ ਪੰਜਾਬ ਨਾਲ ਇਹ, ਇਹਨਾਂ ਗੱਲਾਂ ਪਿੱਛੇ ਨਾ ਤਰੇ ਫਿਰੋ ਵੀ ਲੈਟ ਦਿਨੇ ਆਉਣ ਲੱਗ ਗਈ, ਲੈਟ ਰਾਤ ਨੂੰ ਆਉਣ ਲੱਗ ਗਈ, ਆ ਬਿਜਲੀ ਮੁਫ਼ਤ ਹੋ ਗਈ, ਸਫ਼ਰ ਮੁਫ਼ਤ ਹੋ ਗਿਆ, ਆ ਹਜ਼ਾਰ ਹਜ਼ਾਰ ਆ ਗਿਆ, ਇਹ ਨਾ ਸੋਚੋ ਯਾਰ ਮਾਰੇ ਜਾਓਗੇ। ਇਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਮੁੱਦਿਆਂ ਤੇ ਆ ਜਾਓ, ਮੁੱਦਿਆਂ ਦੀ ਗੱਲ।
1: ਜਿਹੜੀ ਹਜ਼ਾਰ ਹਜ਼ਾਰ ਦੀ ਗੱਲ ਆ ਜਾਂ 1500 ਦੀ, ਉਹ ਤਾਂ ਸਰਕਾਰ ਕਹਿ ਰਹੀ ਅਸੀਂ ਸਨਮਾਨ ਭੱਤਾ ਬੀਬੀਆਂ ਨੂੰ, ਮਾਵਾਂ ਧੀਆਂ ਸਨਮਾਨ ਜਿਹੜਾ ਸਕੀਮ ਅਸੀਂ ਸ਼ੁਰੂ ਕੀਤੀ ਆ, ਸਨਮਾਨ ਦੇ ਰਹੇ ਹਾਂ ਅਸੀਂ ਤਾਂ ਧੀਆਂ ਭੈਣਾਂ ਨੂੰ।
0: ਇਹ ਵੋਟ ਖਰੀਦਣ ਦੀ ਹੀ ਇੱਕ ਸਕੀਮ ਆ, ਜਿਵੇਂ ਬਿਹਾਰ ਚ ਮੋਦੀ ਨੇ ਖਰੀਦੀ ਬੀਬੀਆਂ ਦੇ ਖਾਤੇ ਚ ਪੈਸੇ ਪਾ ਤੇ, ਹੁਣ ਹੋ ਸਕਦਾ ਇਹ 3 ਮਹੀਨੇ 4 ਮਹੀਨੇ ਇਕੱਠੀ ਪਾ ਦੇਣ। ਜਿਹੜੀ ਬੀਬੀ ਦੇ ਖਾਤੇ ਚ 1000-1000 ਰੁਪਇਆ ਆ ਗਿਆ, ਇਕੱਠਾ ਡਿੱਗਿਆ 4000 ਰੁਪਇਆ, 5000 ਰੁਪਇਆ, ਉਹਦਾ ਕੋਈ ਆਰਡਰ ਨੂੰ ਵੋਕਰ ਚੰਗੀ ਹੈ। ਮੈਂ ਉਹੀ ਗੱਲ ਦੱਸਦਾ ਨਾ, ਮੇਰਾ ਇੱਕ ਮਿੱਤਰ ਆ ਪਿੰਡ ਦਾ, ਮੈਂ ਨਾਂ ਨੀ ਲੈਂਦਾ, ਪੰਚਾਇਤ ਮੈਂਬਰ ਹੈ ਮੇਰੇ ਮੌੜ ਹਲਕੇ ਚ, ਮੈਂ ਆ ਪਿੱਛੇ ਵਿਸਾਖੀ ਦੇ ਇਕੱਠ ਦੇ ਸੰਬੰਧ ਚ ਗਿਆ ਉੱਥੇ
1: ਜੀ।
0: ਉਹ ਮੈਨੂੰ ਸੁਣਾਉਣ ਲੱਗ ਗਿਆ, ਕਹਿੰਦਾ ਬਾਈ ਜਿਹਨਾਂ ਕੋਲੇ 15-15-20 ਕਿੱਲੇ ਜ਼ਮੀਨ ਆ ਨਾ, ਕਹਿੰਦਾ ਉਹਨਾਂ ਦੀਆਂ ਬੁੜੀਆਂ ਤੜਕੀ ਮੇਰੇ ਸਿਰਾਣੇ ਬੈਠੀਆਂ ਹੁੰਦੀਆਂ ਵੀ ਪੁੱਤ ਆਹ 1000-1000 ਵਾਲੇ ਫਾਰਮ ਜੇ ਕਦੋਂ ਭਰਨੇ ਆ ਯਾਰ। ਜਿਹੜੀ ਕੌਮ ਭਿਖਾਰੀ ਬਣ ਜੇ ਉਹ ਬਾਜੂ, ਇਸੇ ਗੱਲ ਦਾ ਰੋਣਾ, ਇਸੇ ਗੱਲ ਦਾ ਰੋਕਦੇ ਆ ਕਿ ਛੱਡ ਦਿਓ ਲਾਲਚਾਂ ਨੂੰ, ਇਹ ਨਿੱਜ ਨੂੰ ਛੱਡ ਦਿਓ, ਤੁਹਾਡੀਆਂ ਨਸਲਾਂ ਫਸਲਾਂ ਸਭ ਤਬਾਹ ਹੋ ਜਾਣਾ। ਪਰ ਨਹੀਂ, ਇਹਨਾਂ ਲੋਕਾਂ ਦੇ ਗੱਲ ਨਹੀਂ ਪੈਂਦੀ, ਇਹ ਖਾਨੇ ਚ ਗੱਲ ਨਹੀਂ ਪੈਂਦੀ। ਜਦੋਂ ਉਦੇ ਪਹੁੰਚ ਜਿੱਦੇ ਸਾਰਾ ਕੁਛ ਭੱਤਾ ਬਣਾ ਲਿਆ, ਨੁਕਸਾਨ ਕਰਾ ਲਿਆ, ਉਹਦੇ ਗਵਾਉਣ ਨੂੰ ਕੋਈ ਰਹਿਣਾ ਨਹੀਂ, ਪਾਉਣ ਨੂੰ ਕੋਈ ਰਹਿਣਾ ਨਹੀਂ, ਉਹਦੇ ਜੋ ਮਰਜ਼ੀ ਕਰੀ ਜਾਓ, ਕਹੇ ਰੋਈ ਜਾਓ ਪਿੱਟੀ ਜਾਓ, ਫਿਰ ਸਾਡੇ ਪੱਲੇ ਕੀ ਹੈ।
1: ਅੰਮ੍ਰਿਤਪਾਲ ਦੀ ਤੁਸੀਂ ਗੱਲ ਕੀਤੀ ਸੀ ਵੀ ਮਤਲਬ ਜੇ ਉਹਨਾਂ ਨੂੰ ਅੱਜ ਪੰਜਾਬ 'ਚ ਲਿਆਉਂਦੇ ਆ ਤਾਂ ਸਭ ਤੋਂ ਹਰਮਨ ਪਿਆਰਾ ਚਿਹਰਾ ਪੰਜਾਬ ਦਾ ਉਹ ਹੋਣਗੇ, ਨਾ ਕਿ ਕੋਈ ਹੋਰ। ਮਤਲਬ 100 ਸੀਟਾਂ ਆਉਣਗੀਆਂ। ਵਿਕਰਮ ਮਜੀਠੀਆ ਦਾ ਪਿਛਲੇ ਦਿਨੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਆਇਆ ਸੀ, ਉਹਨੂੰ ਕਿਵੇਂ ਦੇਖਿਆ ਜਾਵੇ?
0: ਇਹ ਉਹੀ ਵਿਕਰਮ ਮਜੀਠੀਆ ਜਿਹੜਾ ਕਹਿੰਦਾ ਸੀਗਾ 10 ਦਿਨ ਸਾਨੂੰ ਦੇ ਦਿਓ, ਬੰਦੇ ਦਾ ਪੁੱਤ ਬਣਾ ਦਿਆਂਗੇ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵਿਕਰਮ ਮਜੀਠੀਆ ਦਾ ਬਿਆਨ ਕੀ ਸੀ? ਸੁਣਿਆ ਹੋਣਾ ਤੁਸੀਂ ਕਿ ਸਰਕਾਰ ਕੁਛ ਕਰਦੀ ਨਹੀਂ, ਸਰਕਾਰ ਫੜਦੀ ਨਹੀਂ, ਸਾਨੂੰ ਦੇ ਉਹ 10 ਦਿਨ ਅਸੀਂ ਤੁਹਾਨੂੰ ਬੰਦਾ ਬਣਾ ਕੇ ਦਿਖਾਈਏ। ਹੁਣ ਕਹਿੰਦੇ ਜੀ ਉਹਦੇ ਧੱਕਾ ਹੋ ਰਿਹਾ। ਉਹ ਗੱਲ ਵਾਰ ਵਾਰ ਸਿਮਰ ਸਿਆ ਉੱਥੇ ਆਏ, ਸਾਡੇ ਲੋਕਾਂ ਦੀ ਯਾਰ ਸੋਚ, ਸਾਡੀ ਯਾਦ ਸ਼ਕਤੀ ਇੰਨੀ ਕੁ ਕਮਜ਼ੋਰ ਹੋ ਗਈ ਕਿ ਤੜਕੇ ਛਿੱਤਰ ਖਾ ਕੇ ਹੱਥ ਨੇ ਭੁੱਲ ਜਾਂਦੇ ਹਾਂ, ਹੱਥ ਨੇ ਪੁੜੇ ਕਟਾ ਕੇ ਤੜਕੇ ਅਗਲੇ ਨਾਲ ਤੁਰੇ ਫਿਰਦੇ ਹੁੰਦੇ ਹਾਂ, ਅਸੀਂ ਤਾਂ ਇੰਨੇ ਕੁ ਜੁਗ ਰਹੇ ਹਾਂ। ਉਹ ਗਈ ਸਾਡੇ ਚ ਗੱਲ ਵੀ ਊਧਮ ਸਿੰਘ ਨੇ ਕਦੇ ਕਿੰਨੇ ਸਾਲਾਂ ਬਾਅਦ ਜਾ ਕੇ ਡੈਰ ਨੂੰ ਮਾਰਿਆ ਸੀ, ਆਪਣੇ ਦਿਲ ਚ ਗੱਲ ਰੱਖੀ ਸੀ ਨਾ, ਉਹ ਸਾਡੇ ਸੂਰਮੇ ਉਹੀ ਸੀਗੇ, ਯੋਧੇ ਉਹੀ ਸੀ ਸਾਡੇ ਲੋਕ, ਜਿਹੜੇ ਸਾਲਾਂ ਬੱਧੀ ਦਹਾਕਿਆਂ ਬੱਧੀ

0: ਦੋ ਉਦੋਂ ਤਾਂ ਇਹ ਵੀ ਹੁੰਦਾ ਸੀਗਾ ਵੀ ਜੇ ਇੱਕ ਕਿਸੇ ਦੇ ਪਿਓ ਦਾ ਕਤਲ ਹੋ ਗਿਆ, ਕਿਸੇ ਭਰਾ ਦਾ ਕਤਲ ਹੋ ਗਿਆ, ਤਾਂ ਉਹਦੀਆਂ ਅਗਲੀਆਂ ਪੀੜ੍ਹੀਆਂ ਨੇ ਬਦਲਾ ਲਿਆ। ਇੰਨਾ ਸਾਡਾ ਯਕ ਸ਼ਕਤੀ ਮਜ਼ਬੂਤ ਸੀ ਤੇ ਐਡਾ ਸਾਡੇ ਦਿਮਾਗ ਤੇ ਦਿਲ ਦੇ ਵਿੱਚ ਇਹ ਗੱਲ ਰਹਿੰਦੀ ਸੀ ਵੀ ਨਹੀਂ ਯਾਰ, ਇਹ ਸਾਡਾ ਘਾਣ ਕੀਤਾ, ਇਹਨੂੰ ਅਸੀਂ ਮਾਫ਼ ਨਹੀਂ ਕਰਨਾ। ਹੁਣ ਤਾਂ ਘਾਣ ਕਰਾ ਕੇ ਜਵਾਨੀਆਂ ਦਾ, ਕਿਸਾਨੀਆਂ ਦਾ, ਇਨਸਾਨਾਂ ਦਾ, ਧਰਤੀ ਦਾ, ਮੈਂ ਕਈ ਵਾਰੀ ਬੜੇ ਵਾਰੀ ਜ਼ਿਕਰ ਕੀਤਾ, ਮੈਂ ਕਿਹਾ ਇਹ ਸਾਡੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਲੋਕ, ਦਰਬਾਰ ਸਾਹਿਬ ਢਹਾ ਕੇ, ਕਾਲਤਾ ਸਾਹਿਬ ਢਹਾ ਕੇ, ਹਜ਼ਾਰਾਂ ਤੁਸੀਂ ਮੁੰਡਾ ਮਰਵਾ ਕੇ, ਬਲਾਤਕਾਰ ਕਰਾ ਕੇ ਜਵਾਕੜੀਆਂ ਦੇ, ਜਵਾਕ ਤੁਸੀਂ ਮਰਵਾ ਕੇ, ਅੱਗਾਂ ਲਵਾ ਕੇ, ਗੁਰੂ ਘਰਾਂ ਨੂੰ ਗਲਾਂ ਟਾਇਰ ਪਵਾ ਕੇ, ਤੁਸੀਂ 3 ਵਾਰੀ ਕਾਂਗਰਸ ਬਣਾਈ, ਤੁਸੀਂ ਆਪਣੇ ਨੂੰ ਸਿੱਖ ਹੋਣੇ ਹੋ, ਹੈ ਇਹਨਾਂ ਕੋਲ ਜਵਾਬ ਕੋਈ? ਬੇਅਦਬੀਆਂ ਕਰਾ ਕੇ, ਤੁਸੀਂ ਬਿਆਵਰ ਕਲਾਂ ਗੋਲੀ ਕਾਂਡ ਕਰਾ ਕੇ, ਸੈਣੀ ਵਰਗੇ ਡੀਜੀਪੀ ਲਵਾ ਕੇ, ਆਲਾ ਲਾਲ ਵਰਗੇ ਨੂੰ ਟਿਕਟਾਂ ਦੇ ਆ ਕੇ, ਅਹੁਦੇ ਦਿੱਤੇ ਇਹਨਾਂ ਲੋਕਾਂ ਨੇ, ਜਿੰਨਾ ਬੁੱਚੜਾਂ ਨੇ ਸਾਡੇ ਮੁੰਡੇ ਮਾਰੇ 80-90 ਦੇ ਦੌਰ 'ਚ ਝੂਠੇ ਪੁਲਿਸ ਮੁਕਾਬਲੇ 'ਚ, ਉਹਨਾਂ ਨੂੰ ਅਹੁਦਿਆਂ ਨੂੰ ਅਹੁਦਿਆਂ ਤੇ ਬਿਠਾਇਆ, ਉਹਨਾਂ ਨੂੰ ਇਹਨਾਂ ਨੇ ਬਚਾਇਆ, ਸਰਕਾਰ ਨੇ, ਬਾਦਲਾਂ ਨੇ, ਕੀ ਘਾਣ ਨਹੀਂ ਕੀਤਾ ਬਾਦਲਾਂ ਨੇ ਦੱਸੋ ਪੰਜਾਬ ਦਾ? ਇਹ ਅੱਜ ਬਦਲ ਬਦਲ ਕਰਦੇ ਜਿਹੜੇ ਲੋਕ, ਇਹ ਆਪਣੇ ਆਪ ਨੂੰ ਕਹਾਉਂਦੇ ਅਸੀਂ ਪੰਜਾਬ ਦੇ, ਅਸੀਂ ਪਹਿਰੇਦਾਰ ਹਾਂ, ਅਸੀਂ ਪੰਜਾਬੀ, ਅਸੀਂ ਕਹਾਉਣ ਦੇ, ਜਾਂ ਅਸੀਂ ਪੰਜਾਬ ਦੇ ਹੱਕ 'ਚ ਜਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਾਂਗੇ। ਆ ਜੋ ਘਾਣ ਭਵੰਤ ਕਰ ਰਿਹਾ, ਉਹ ਦੇਖਿਆ ਬੇਚਾਰਾ, ਧਾ ਨਿਕਲਦੀ ਆ ਬਾਈ, ਐਂ ਰੁੱਗ ਭਰਿਆ ਨਿਕਲੇ ਜਿਹਦੇ ਵਿੱਚੋਂ, ਜਦੋਂ ਉਹਦਾ ਰਣਜੀਤ ਜਿਹੜਾ ਮਾਰਿਆ ਮੁੰਡਾ ਝੂਠੇ ਮੁਕਾਬਲੇ 'ਚ, ਆਦੀਆਂ ਪਿੰਡ ਗੁਰਦਾਸਪੁਰ ਵਾਲਾ, ਉਹਦਾ ਪਿਓ ਬੇਚਾਰਾ ਜਦੋਂ ਆਉਂਦਾ, ਉਹਦੀ ਵੀਡੀਓ ਆਉਂਦੀ ਹੈ ਨਾ ਇੱਕ, ਬੜਾ ਖੁਸ਼ ਹੁੰਦਾ, ਪੁੱਛਦਾ ਘਰ ਦੇ ਪਰਿਵਾਰ ਦੇ ਮੈਂਬਰ ਨੂੰ, ਮੇਰੇ ਰਣਜੀਤ ਕਿੱਥੇ ਹੈ? ਕਹਿੰਦਾ ਉਹ ਦਿੱਲੀ ਗਿਆ ਵਾ। ਜਦੋਂ ਉਹਨੂੰ ਪਤਾ ਲੱਗਦਾ ਮੇਰਾ ਮੁੰਡਾ ਝੂਠੇ ਮੁਕਾਬਲੇ 'ਚ ਪੁਲਿਸ ਨੇ ਮਾਰਤਾ, ਕਈ ਦਿਨ ਬੋਲਦਾ ਨਹੀਂ ਬਾਈ, ਸੁੰਨੀ ਹੋ ਜਾਂਦਾ। 10 ਸਾਲ ਬਾਅਦ ਉਹਨੇ ਆਪਣੇ ਬੱਚੇ ਦਾ ਮੂੰਹ ਦੇਖਣਾ ਸੀ, 10 ਸਾਲ ਬਾਅਦ, 9 ਸਾਲ ਦਾ ਹਰਨਜੀਤ ਜਦੋਂ ਛੱਡ ਕੇ ਗਿਆ ਸੀ ਸਾਊਦੀ ਅਰਬ ਨੂੰ, ਵਿਚਾਰਾ ਢਿੱਡ ਪੇਟ ਦੀ ਖਾਤਰ, ਦੇ ਪਰਿਵਾਰ ਦੀ ਖਾਤਰ, ਦੀ ਗਰੀਬੀ ਨੂੰ ਦੂਰ ਕਰਨ ਦੇ ਲਈ, ਤੇ ਰੋਜ਼ ਇਹਦੇ ਸੁਪਨੇ ਹੋਣੇ ਆ ਮਨ 'ਚ ਵੀ ਮੇਰਾ ਪੁੱਤ ਗੱਭਰੂ ਹੋ ਰਿਹਾ, ਕਿਹੋ ਜਿਹਾ ਲੱਗਦਾ ਹੋਊ, ਜਾ ਕੇ ਮਿਲੂੰਗਾ, ਘੁੱਟ ਕੇ ਜੱਫੀ ਪੌਂਕਲੇ ਜਿੰਨਾ ਲਾਊਂਗਾ, ਤੇ ਪੁੱਤ ਮਾਰਿਆ ਪਿਆ। ਉਹਨੇ ਜਾਂਦੇ ਹੋਏ ਮਰੇ ਹੋਏ ਪੁੱਤ ਦਾ ਮੂੰਹ ਵੀ ਨਹੀਂ ਦੇਖਿਆ। ਇਹਦਾ ਜਵਾਬ ਹੈ ਇਹਨਾਂ ਕੋਲੇ, ਜਿਹੜੇ ਕਹਿੰਦੇ ਆਹ ਭਵੰਤ ਨੇ ਲੈਟ ਦੇ ਦਿੱਤੀ, ਦਿਨੇ ਲੈਟ ਦੇ ਦਿੱਤੀ, ਰਾਤ ਨੂੰ ਲੈਟ ਦੇ ਦਿੱਤੀ, ਫਲਾਨਾ ਕਰਤਾ, ਇਹ ਦੇਣਗੇ ਜਵਾਬ? ਕੱਲ ਅੱਜ ਰਣਜੀਤ ਹੈ, ਕੱਲ ਨੂੰ ਤੁਹਾਡਾ ਰਣਜੀਤ ਵੀ ਹੋ ਸਕਦਾ, ਤੁਹਾਡਾ ਪੁੱਤ ਵੀ ਹੋ ਸਕਦਾ, ਤੁਹਾਡਾ ਭਰਾ ਵੀ ਹੋ ਸਕਦਾ। ਇਹ ਮੁੱਦੇ ਇਹ ਨੇ ਸਾਡੇ ਲੋਕਾਂ ਦੇ ਯਾਰ, ਇਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਦੇ ਹੱਕਦਾਰ ਆ, ਸਿੱਖ ਕਹਾਉਣ ਦੇ ਹੱਕਦਾਰ ਆ, ਰੱਜ ਕੇ ਸਿੱਖੀ ਦਾ ਘਾਣ ਕੀਤਾ ਸਾਰੀਆਂ ਧਿਰਾਂ ਨੇ, ਇਹ ਅੱਜ ਉਹਨਾਂ ਨੂੰ ਜੁੱਤੀਆਂ ਚੜਦੇ ਜਾ ਕੇ। ਆ ਤੁਸੀਂ ਦੇਖ ਲਿਓ ਸਿਰਾਂ ਦੇ ਪੱਗਾਂ ਵਾਲੇ ਫਸਾਏ ਹੋਏ ਸਿਰ ਜਿਨ੍ਹਾਂ ਨੇ ਪੱਗਾਂ 'ਚ, ਤੇ ਮੂਹਰੇ ਦਾੜੇ ਵਾਲੇ ਗਾਤਰੇ ਵਾਲੇ, ਤੁਹਾਨੂੰ ਬੀਜੇਪੀ ਦੀਆਂ ਜੁੱਟੀਆਂ ਚੜ੍ਹਦਾ ਦਿਖਾ ਦੂੰਗਾ ਮੈਂ, ਦੇਖੋ ਤੁਸੀਂ ਜਾਂਦੇ ਉਹਨਾਂ ਨੂੰ। ਕੋਈ ਦੀਨਮਾਨ ਹੀ ਹੈ ਨਹੀਂ ਲੋਕਾਂ ਦਾ ਯਾਰ, ਕੋਈ ਲੈਣਾ ਦੇਣਾ ਨਹੀਂ ਪੰਜਾਬ ਨਾਲ, ਪੰਥ ਨਾਲ, ਕੌਮ ਨਾਲ, ਕੋਈ ਲੈਣਾ ਦੇਣਾ ਨਹੀਂ ਲੋਕਾਂ ਨੂੰ। ਪਰ ਜਦੋਂ ਠੂਠੇ 'ਚ ਡਿੱਗੀ ਆ ਕੇ ਬੁਰਕੀ, ਉਹਦੀ ਪੂਛ ਲਾਉਂਦੇ ਕੁੱਤੇ ਨੂੰ ਮਗਰ ਹੋ ਤੁਰਦੇ ਉਹਨਾਂ ਦੇ, ਆਹ ਦਾ ਹਾਲ ਹੈ ਸਾਡੇ ਲੋਕਾਂ ਦਾ।
1: ਤੁਸੀਂ ਪਿੰਡਾਂ 'ਚ ਜਾ ਰਹੇ ਹੋ, ਤੁਹਾਡੇ ਆਉਣ ਵਾਲੇ ਪ੍ਰੋਗਰਾਮ ਕੀ ਨੇ ਪਾਰਸ ਪੰਜਾਬ?
0: ਜਾ ਰਹੇ ਹਾਂ, ਲਗਾਤਾਰ ਸਰਗਰਮ ਹੈ, ਲੋਕਾਂ ਨੂੰ ਜੋੜ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਵੀ ਦੇਵਾਂਗੇ, ਲੋਕਾਂ ਨੂੰ ਅਪੀਲ ਕਰਾਂਗੇ ਵੱਧ ਤੋਂ ਵੱਧ ਆਓ ਭਾਈ। ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਇਹ ਅਪੀਲ ਕਰਦਾ ਅਖੀਰ ਤੇ ਕਿ ਪੰਜਾਬ ਦੇ ਲੋਕੋ, 27 ਪੰਜਾਬ ਕੋਲੇ ਮੇਰੀ ਸਮਝ ਮੁਤਾਬਕ ਆਖਰੀ ਮੌਕਾ, ਗਵਾ ਨਾ ਲਿਓ।
1: ਤੁਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ CM ਚਿਹਰਾ ਲਾਉਂਦੇ ਆ, ਪਾਰਟੀ ਨੇ ਐਲਾਨ ਦਿੱਤਾ, ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਜੋ ਗੱਲਾਂ ਚੱਲ ਰਹੀਆਂ ਨੇ, ਪਾਰਟੀ ਤੁਹਾਡੀ ਇਕਜੁੱਟ ਹੈ? ਜਿਵੇਂ ਪਿਛਲੇ ਦਿਨੀ ਸਰਬਜੀਤ ਸਿੰਘ ਹੋਰਾਂ ਦੇ ਬਿਆਨ ਆਉਂਦੇ ਨੇ ਮੈਂਬਰ ਪਾਰਲੀਮੈਂਟ ਫਰੀਦਕੋਟ ਦੇ ਕਿ ਮੈਂ ਤਾਂ ਆਪੇ ਜਿੱਤਿਆ, ਮੈਂ ਕਿਸੇ ਦੀ ਵੀਵ ਨਾਲ ਨਹੀਂ ਜਿੱਤਿਆ ਗਾ, ਇਹ ਗੱਲਾਂ ਆਈਆਂ, ਜਾਂ ਮਨਦੀਪ ਸਿੰਘ ਦੀਪ ਸਿੱਧੂ ਦੇ ਜਿਹੜੇ ਭਰਾ ਨੇ ਉਹ ਤੁਹਾਡੇ ਬਾਰੇ ਗੱਲ ਕਰਦੇ ਆ ਸਟੇਜ ਦੇ ਉੱਤੇ ਵੀ, ਮਤਲਬ ਇਹ ਗੱਲਾਂ ਕਿਵੇਂ ਹੁਣ ਕਿਵੇਂ ਰਲਾ ਲਈਏ?
0: ਕਈ ਵਾਰੀ ਚੀਜ਼ਾਂ
1: ਇੱਕ ਆ ਪਾਰਟੀ
0: ਸਾਰੇ ਇੱਕ ਆ, ਬਹੁਤ ਕੁਝ ਚੱਲਦਾ ਰਹਿੰਦਾ ਪਾਰਟੀ 'ਚ, ਕਈ ਵਾਰੀ ਕੋਈ ਪੱਤਰਕਾਰ ਮੂੰਹੋਂ ਗੱਲ ਕਢਾ ਲੈਂਦੇ ਆ, ਕਈ ਵਾਰੀ ਕੋਈ ਸਮਝ ਨਹੀਂ ਹੁੰਦੀ ਹੁੰਦੀ ਹਰ ਗੱਲ ਦੀ, ਹਾਂ ਕਈ ਵਾਰੀ ਬੰਦਾ ਬੋਲ ਦਿੰਦਾ, ਪਰ ਸਰਬਜੀਤ ਸਿੰਘ ਖਾਲਸੇ ਨੇ ਆਪਣੀ ਗੱਲ ਨੂੰ ਦਰੁਸਤ ਵੀ ਕੀਤਾ, ਉਦੋਂ ਉਹਨਾਂ ਨੇ ਵੀਡੀਓ ਪਾ ਕੇ ਇਸ ਗੱਲ ਨੂੰ ਕਿਹਾ ਵੀ ਹੈ। ਸੋ ਪਰ ਉਹ ਜਿਹੜੀ ਤੁਹਾਨੂੰ ਪਤਾ, ਕੋਈ ਵੀ ਮੈਂ ਹੁਣ ਕੋਈ ਵੀ ਇਹੋ ਜਿਹਾ ਬਿਆਨ ਦੇ ਦਾਂ ਤਾਂ ਠਾ ਠਾ ਠਾ ਨੇ ਚੱਲਣਾ ਵੀ ਦੇਖੋ, ਹੈਡਿੰਗ ਵੀ ਇਹੀ ਹੋਊ, ਲੱਖਾ ਹਸਤਾਣਾ ਨੇ ਕੀਤੀ ਵਾਰਸ ਪੰਜਾਬ ਨਾਲ ਬਗਾਵਤ, ਲੱਖਾ ਹਸਤਾਣਾ ਛੱਡਣ ਲੱਗਿਆ ਪਾਰਟੀ। ਸੋ ਇਹ ਗੱਲਾਂ ਲੋਕ ਚਸਕੇ ਲੈਂਦੇ ਨਾ ਗੱਲਾਂ ਦੇ, ਇਸ ਕਰਕੇ ਕੋਈ ਗੱਲ ਨਹੀਂ, ਚੱਲਦੀਆਂ ਰਹਿੰਦੀਆਂ ਗੱਲਾਂ ਬਾਤਾਂ। ਅਸੀਂ ਇਕੱਠੇ ਹਾਂ, ਅਸੀਂ ਇੱਕਜੁੱਟ ਹਾਂ, ਅਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਦੇਖੋ ਮੁੱਦਿਆਂ 'ਤੇ ਆ ਜਾਓ ਪੰਜਾਬ ਦੇ, ਜੇ ਪੰਜਾਬ ਵਿੱਚ ਆਉਣਾ ਤਾਂ, ਅਤੇ 27 ਦੇ ਵਿੱਚ ਵਾਰਸ ਪੰਜਾਬ ਦਾ ਸਾਥ ਦਿਓ। ਅਸੀਂ ਵਾਅਦੇ ਕਰਦੇ ਹਾਂ ਵੀ ਜਿਹੜੀ ਗੱਲ ਜ਼ਬਾਨ 'ਚੋਂ ਕੱਢਾਂਗੇ ਉਹ ਪੂਰੀ ਕਰਾਂਗੇ।

0: ਜਾਂ ਸਰਕਾਰ ਬਣਾਉਣ ਤੱਕ ਕਿ ਅਸੀਂ ਕੋਈ ਗੱਲਬਾਤ ਕਰਨੀ ਹੁੰਦੀ, ਵੋਟਾਂ ਲੈਣੀਆਂ ਹੁੰਦੀਆਂ ਤਾਂ ਅਸੀਂ ਵੀ ਲਾਰੇ ਲਾ ਦਿੰਦੇ ਵੀ ਹਜ਼ਾਰ ਹਜ਼ਾਰ, ਕਹਿੰਦੇ ਪੰਜ ਪੰਜ ਹਜ਼ਾਰ ਦਿਆ ਕਰਾਂਗੇ ਜੀ, ਅਸੀਂ ਤੁਹਾਨੂੰ ਆਹ ਵੀ ਮਾਫ਼ ਕਰ ਦਾਂਗੇ, ਆਹ ਵੀ ਦੇਵਾਂਗੇ, ਆਹ ਵੀ ਦੇਵਾਂਗੇ, ਅਸੀਂ ਕਹੀ ਜਾਂਦੇ। ਅਸੀਂ ਕਹਿੰਦਾ ਨਹੀਂ ਯਾਰ, ਇਹਦੇ ਨਾਲ ਪੰਜਾਬ ਨਹੀਂ ਬਚਣਾ। ਠੀਕ ਆ, ਤੁਸੀਂ ਵੋਟ ਲੱਗਦਾ ਮੈਨੂੰ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਇਹ ਬਣਾਤੀ ਇਹਨਾਂ ਨੇ ਵੀ ਜਿਹੜਾ ਇਹਨਾਂ ਨੂੰ ਵੱਧ ਕੋਈ ਲਾਲਚ ਦਿੰਦਾ ਇਹ ਉੱਧਰ ਨੂੰ ਹੁੰਦੇ ਆ, ਪਰ ਨਹੀਂ, ਅਸੀਂ ਉਹ ਤੋਂ ਬਿਲਕੁਲ ਹਟ ਕੇ ਚੱਲਣ ਵਾਲੇ ਹਾਂ। ਅਸੀਂ ਨਹੀਂ, ਸਾਨੂੰ ਪਤਾ ਕਿ ਹਾਲਾਤ ਪੰਜਾਬ ਦੇ ਕੀ ਬਣਨ ਵਾਲੇ ਆ। ਸੋ ਅਸੀਂ ਲੋਕਾਂ ਨੂੰ ਇੱਕ ਸ਼ੀਸ਼ਾ ਦਿਖਾ ਰਹੇ ਹਾਂ ਵੀ ਆਹ ਭਾਈ ਸ਼ੀਸ਼ਾ, ਆਹ ਸੱਚ ਆ, ਆਹ ਅਸਲ ਤਸਵੀਰ ਆ ਪੰਜਾਬ ਦੀ ਜੋ ਤੁਹਾਡੇ ਸਾਹਮਣੇ ਆਉਣੀ ਹੈ। ਅੱਜ ਹੀ ਤੁਸੀਂ ਸੁਧਰ ਜਾਓਗੇ, ਅੱਜ ਹੀ ਬਚ ਜਾਓਗੇ ਤਾਂ ਬਚਾ ਲਓਗੇ ਆਉਣ ਵਾਲਾ ਸਮਾਂ, ਤੇ ਨਹੀਂ ਤੁਹਾਡਾ ਬਰਬਾਦੀ ਤੁਹਾਡੀ ਤੈਅ ਆ। ਤਾਂ ਕਹਿੰਦੇ ਵੀ ਜਿਸ ਤਰੀਕੇ ਨਾਲ ਹੁਣ ਆਹ ਵੋਟਾਂ ਆ ਰਹੀਆਂ ਨੇ ਨਾ, ਆ ਮਰਦਮਸ਼ੁਮਾਰੀ ਹੋ ਰਹੀ ਆ, SIS ਸ਼ੁਰੂ ਹੋਇਆ ਵਾ ਪੰਜਾਬ ਚ, ਇਹਦੇ ਵਿੱਚ ਵੀ ਲੋਕਾਂ ਨੂੰ ਅਪੀਲ ਕਰਦਾ ਵੀ ਤੁਹਾਡੀਆਂ ਵੋਟਾਂ ਕੱਟੀਆਂ ਜਾ ਰਹੀਆਂ। 2003 ਤੋਂ ਬਾਅਦ ਜਿਹੜੀ ਵੋਟ ਨਹੀਂ ਪਈ ਉਹ ਕੱਟੀ ਜਾ ਰਹੀ ਹੈ। ਬਾਹਰ ਬੈਠਿਆਂ ਨੂੰ ਅਪੀਲ ਹੈ ਵੀ ਤੁਹਾਡੀਆਂ ਵੋਟਾਂ ਨਾ ਕੱਟੀਆਂ ਜਾਣ, ਇਹਦੇ ਬਾਰੇ ਵੀ ਗੌਰ ਕਰੋ। ਪਿੰਡਾਂ 'ਚ ਬੈਠਿਆਂ ਨੂੰ ਲੋਕਾਂ ਨੂੰ ਅਪੀਲ ਹੈ ਕਿ ਜਿਹੜੀਆਂ ਵੋਟਾਂ ਗਲਤ ਬਣੀਆਂ ਹੋਈਆਂ ਕਟਾਓ ਪਿੰਡ 'ਚੋਂ, ਜਿਹੜੀਆਂ ਉਹੀ ਕਿਸੇ ਐਡਰੈਸ ਤੇ ਬਣਾਈਆਂ ਪਈਆਂ, ਕੋਈ ਕਿਸੇ ਐਡਰੈਸ ਤੇ ਬਣਾਈਆਂ ਪਈਆਂ। ਜਿਵੇਂ ਜਗਤਪੁਰੇ ਦੀ ਘਟਨਾ ਤੁਹਾਨੂੰ ਮੈਂ ਦੱਸਦਾ, ਉੱਥੇ ਰੌਲਾ ਪਿਆ, ਅਸੀਂ ਚਲੇ ਗਏ ਜਗਤਪੁਰਾ ਪਿੰਡ,
1: ਮੋਹਾਲੀ ਕੋਲੇ
0: ਦਾ ਅਖੀਰਲਾ ਪਿੰਡ। ਪਿੰਡ ਦੀ ਵੋਟ 900 ਹੈ, ਪ੍ਰਵਾਸੀਆਂ ਦੀ ਵੋਟ 6700 ਹੈ। ਬਣਾਈ ਕੁਲਵੰਤ ਮੇਅਰ ਜਿਹੜਾ
1: ਜੀ
0: ਬਾਦਲਾਂ ਵੇਲੇ ਰਿਹਾ, ਅੱਜ ਕੱਲ ਬੋਕਰਾਂ ਵਾਲਾ ਦਾ MLA ਆ। ਬਣਾਈ ਕਿਹਦੇ ਐਡਰੈਸ ਤੇ? ਲੋਕਾਂ ਐਡਰੈਸ ਤੇ ਬਣੀ ਹੋਈਆਂ ਵੋਟਾਂ ਨੇ। ਦਰਸ਼ਨ ਸਿੰਘ ਦੇ ਐਡਰੈਸ ਤੇ 200 ਵੋਟ ਹੈ, ਮੱਗਰ ਸਿੰਘ ਦੇ 300 ਵੋਟ ਹੈ, ਕੁਲਵੰਤ ਸਿੰਘ ਦੇ 400 ਵੋਟ ਹੈ। ਐਂ ਲੋਕਾਂ ਦੇ ਟਿਕਾਣੇ ਪਤੇ ਦੇ ਵੋਟਾਂ ਬਣੀਆਂ ਹੋਈਆਂ, ਇਹਦੀ ਵੀ ਗੌਰ ਕਰੋ, ਇਹ ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਇਹ ਸਾਡੇ ਮੁੱਦੇ ਨੇ, ਇਹ ਸਾਡੇ ਏਜੰਡੇ ਨੇ। ਭਾਈ ਅਮਰਪਾਲ ਸਿੰਘ, ਮੈਂ ਪਿੰਡਾਂ ਜਾਂਦਾ, ਮਾਈਆਂ ਮਿਲਦੀਆਂ ਨੇ, ਬੀਬੀਆਂ ਮਿਲਦੀਆਂ ਨੇ, ਦੁਆ ਕਰਦੀਆਂ, ਪਰਮਾਤਮਾ ਅੱਗੇ ਅਰਦਾਸ ਕਰਦੀਆਂ ਦੋ ਵੇਲੇ ਜਾ ਕੇ ਗੁਰੂ ਘਰ ਕਿ ਸੱਚੇ ਪਾਤਸ਼ਾਹ ਭਾਈ ਅਮਰਪਾਲ ਸਿੰਘ ਛੇਤੀ ਬਾਹਰ ਆਵੇ, ਸਾਡੀ ਜਵਾਨੀ ਨੂੰ ਬਚਾ ਦੇ।
1: ਪੁਨਰ ਸੁਰਜੀਤ ਅਕਾਲੀ ਦਲ ਤੋਂ ਇਲਾਵਾ ਹੋਰ ਕਿਹਦੇ ਨਾਲ ਲਾਈਨ ਹੋ ਸਕਦਾ ਤੁਹਾਡਾ?
0: ਮੈਂ ਪਹਿਲਾਂ ਹੀ ਕਿਹਾ ਜਿਹੜੀਆਂ ਵੀ ਕੋਈ ਪੰਥਕ ਧਿਰਾਂ ਨੇ, ਪੰਜਾਬ ਪੱਖੀ ਧਿਰਾਂ ਨੇ, ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ।
1: ਮਾਨ ਸਾਹਿਬ ਨਾਲ ਹੋ ਸਕਦਾ?
0: ਹੋ ਸਕਦਾ, ਕੋਈ ਇੱਕ ਮੰਚ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ।
1: ਸਰਬਜੀਤ ਸਿੰਘ ਕਹਿੰਦੇ ਕਿ ਜੇ ਉਹਨਾਂ ਨਾਲ ਹੋਊਗਾ ਤਾਂ ਮੈਂ ਪਾਰਟੀ ਛੱਡ ਦੂੰਗਾ, ਉਹਨਾਂ ਨੂੰ ਤੁਸੀਂ ਕਨਵਿੰਸ ਕਰ ਲਓਗੇ ਸਾਰਿਆਂ ਨੂੰ?
0: ਦੇਖੋ, ਕਈ ਵਾਰੀ ਨਾ ਇਹ ਹੁੰਦਾ ਵਿਚਾਰਕ ਬਖਰੇਵੇਂ ਹੁੰਦੇ ਆ, ਆਸਵੇਂ ਮਤਭੇਦ ਹੋ ਜਾਂਦੇ ਆ। ਜਦੋਂ ਕੋਈ ਮਿਸ਼ਨ ਵੱਡਾ ਹੋਵੇ ਨਾ, ਲੜਾਈ ਵੱਡੀ ਹੋਵੇ, ਫਿਰ ਛੋਟੀਆਂ ਮੋਟੀਆਂ ਗੱਲਾਂ ਭੁੱਲਣੀਆਂ ਛੱਡਣੀਆਂ ਪੈਂਦੀਆਂ, ਕੋਈ ਮਸਲਾ ਨਹੀਂ ਹੈ, ਇਕੱਠੇ ਹੋ ਜਾਣੇ ਸਾਰੇ। ਹੋਏ ਬਿਨਾਂ ਹੱਲ ਵੀ ਕੋਈ ਨਹੀਂ, ਸਾਡੇ ਕੋਲ ਰਾਹ ਵੀ ਕੋਈ ਨਹੀਂ, ਫਿਰ ਚਿੱਤਰ ਖਾਈ ਜਾਓ, ਨਹੀਂ ਇਕੱਠੇ ਹੋਣਾ ਤਾਂ ਵਾਰੀ ਸਭ ਦੀ ਆ ਜਾਣੀ।
1: ਸ਼ੁਕਰੀਆ ਲਖੀ, ਥੈਂਕ ਯੂ ਸੋ ਮਚ, ਤੁਸੀਂ ਟਾਈਮ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243

3777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ST Towing।

0: 2027 ਦੀ ਇਲੈਕਸ਼ਨ ਲਗਭਗ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਹਰ ਇੱਕ ਪਾਰਟੀਆਂ ਪੂਰੀ ਜਦੋਜਹਿਦ ਕਰ ਰਹੀਆਂ ਨੇ ਤੇ ਨਾਲ ਹੀ ਪੰਜਾਬ ਦੇ ਵਿੱਚ ਇਸ ਵੇਲੇ ਲਗਾਤਾਰ ਵੱਖ-ਵੱਖ ਖਬਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ। ਸੋ ਇਸ ਪੂਰੇ ਮਾਮਲੇ ਦੇ ਉੱਤੇ ਜੋ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਵਿੱਚ ਹੋ ਰਿਹਾ, ਦੇਸ਼ ਭਰ ਦੇ ਵਿੱਚ ਹੋ ਰਿਹਾ, ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ, ਸੀਨੀਅਰ ਕਾਂਗਰਸੀ ਲੀਡਰ ਨੇ, ਸਾਬਕਾ ਡਿਪਟੀ ਸੀਐਮ ਵੀ ਰਹੇ ਨੇ ਉਹ। ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰੀਏ। ਸਰ ਬਹੁਤ ਬਹੁਤ ਸਵਾਗਤ ਹੈ ਜੀ।
1: ਜੀ ਪਹਿਲਾਂ ਤੇ ਤੁਹਾਨੂੰ ਮੁਬਾਰਕਾਂ ਪਰ ਮਿਲੇ ਜਿੱਦਣ ਦਾ ਤੁਸੀਂ ਸ਼ੁਰੂ ਕੀਤਾ
0: ਜੀ,
1: ਤੇ ਉਹਦੇ ਬਾਅਦ ਪਹਿਲੀ ਵਾਰ ਮੇਰੇ ਖਿਆਲ ਮਿਲੇ ਹੈ।
0: ਹਾਂਜੀ,
1: ਔਰ ਬੜਾ ਵਧੀਆ ਲੱਗਾ ਕਿ ਆਪਣਾ ਚਲਾ ਕੇ ਤੇ ਕਾਫੀ ਵਿਊਅਰਸ ਮੈਂ ਦੇਖ ਰਿਹਾ, ਕਾਫੀ ਰੀਚ ਤੁਹਾਡੀ ਹੋ ਗਈ ਹੈ ਤੇ ਲੱਗੇ ਰਹਿਣਾ ਚਾਹੀਦਾ ਔਰ ਪੰਜਾਬ ਨੂੰ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਤੇ ਯਾਰ ਜਿਹੜੀ ਤੇਰੀ ਜਿਵੇਂ ਆਦਤ ਆ
0: ਜੀ
1: ਉਵੇਂ ਹੀ ਬੋਲਦਾ ਰਹੀ
0: ਜੀ। ਸ਼ੁਕਰੀਆ ਸਰ, ਤੁਸੀਂ ਮਿਲਦੇ ਘੱਟ ਹੋ
1: ਕਾਰਨ
0: ਜੀ। ਅੱਛਾ ਰੰਧਾਵਾ ਸਾਹਿਬ, ਸ਼ੁਰੂਆਤ ਇੱਥੋਂ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਅਲੱਗ ਅਲੱਗ ਖਬਰਾਂ ਨੇ, ਚਰਚਾਵਾਂ ਨੇ, ਹੁਣੇ ਇੱਕ ਜਿਹੜੀ ਲੋਰੈਂਸ ਬਿਸ਼ਨੋਈ ਬਾਰੇ ਪੰਜਾਬ ਦੇ ਵਿੱਚ ਇਹ ਖਬਰ ਚੱਲ ਰਹੀ ਹੈ ਕਿ ਇੱਕ ਮੂਵੀ ਆ ਰਹੀ ਹੈ, ਡਾਕੂਮੈਂਟਰੀ ਹੈ, ਉਸ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਵੀ ਇਤਰਾਜ਼ ਹੈ, ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਹੈ ਉਹ ਸਪੀਚ ਆਫ ਫਰੀਡਮ ਆਫ ਸਪੀਚ ਹੈ, ਕੋਈ ਵੀ ਬੰਦਾ ਗੱਲ ਕਰ ਸਕਦਾ ਹੈ?
1: ਨਹੀਂ, ਮੈਂ ਇਹਦੇ ਫਰੀਡਮ ਆਫ ਸਪੀਚ ਦੀ ਕੋਈ ਬੰਦਾ ਗੱਲ ਕਰ ਸਕਦਾ, ਪਰ ਜਿਹੜਾ ਬੰਦਾ ਯਾਰ ਕਿਸੇ ਨੂੰ ਮਾਰਦਾ ਹੋਵੇ, ਐਕਸਟੋਰਸ਼ਨ ਸ਼ਰਿਆਂ ਮੰਗਦਾ ਹੋਵੇ, ਜਿਹਦਾ ਡਰ ਹੋਵੇ, ਖੌਫ ਹੋਏ, ਉਹ ਫਿਰ ਉਹ ਦੂਜਿਆਂ ਦੀ ਫਰੀਡਮ ਖਤਮ ਕਰਦਾ ਕਿ ਆਪਣੀ ਕਰ ਰਿਹਾ? ਇਹ ਤੇ ਉਸ ਡਰ ਦੇ ਵਿੱਚ ਇਕੱਲਾ ਇੱਥੇ ਹੀ ਨਹੀਂ, ਉਹਦਾ ਖੌਫ ਬੰਬੇ ਦੇ ਵਿੱਚ ਵੀ ਆ, ਉਹਦਾ ਰਾਜਸਥਾਨ 'ਚ ਵੀ ਆ, ਉਹਦਾ ਹਰਿਆਣੇ 'ਚ ਵੀ ਆ, ਅਤੇ ਉਹ ਸਪੀਚ ਆਫ ਐਕਸਪ੍ਰੈਸ਼ਨ ਜਿਹੜਾ ਉਹ ਸਿਰਫ ਐਕਸਟੋਰਸ਼ਨ 'ਤੇ ਗੋਲੀ ਚਲਾਉਣੀ ਅਤੇ ਮਾਰਨ ਤੱਕ ਹੀ ਹੋਣਾ ਚਾਹੀਦਾ? ਇਹ ਤੇ ਉਹਨਾਂ ਦੀਆਂ ਡਾਕੂਮੈਂਟਰੀ ਬਣਨੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਕੋਈ ਦੇਸ਼ ਲਈ ਕੰਮ ਕੀਤੇ ਹੋਣ। ਡਾਕੂਮੈਂਟਰੀ ਬਣਨੀ ਚਾਹੀਦੀ ਆ ਸਿੱਧੂ ਮੂਸੇਵਾਲੇ 'ਤੇ, ਡਾਕੂਮੈਂਟਰੀ ਬਣਨੀ ਚਾਹੀਦੀ ਆ ਸ਼ਿਵ ਕੁਮਾਰ ਬਟਾਲਵੀ 'ਤੇ, ਡਾਕੂਮੈਂਟਰੀ ਬਣਨੀ ਚਾਹੀਦੀ ਆ ਸੁਰਜੀਤ ਪਾਤਰ 'ਤੇ, ਜੇ ਸਭ ਤੋਂ ਵੱਡੀ ਕੋਈ ਸੇਵਾ ਕਰਨੀ ਹੈ ਤਾਂ ਡਾਕੂਮੈਂਟਰੀ ਬਣਨੀ ਚਾਹੀਦੀ ਆ ਡਾਕਟਰ MS ਰੰਧਾਵਾ 'ਤੇ
0: ਜੀ,
1: ਜਿਹਨੇ ਸਭ ਤੋਂ ਵੱਧ ਰਿਹੈਬਲੀਟੇਸ਼ਨ ਦਾ ਕੰਮ ਪਾਕਿਸਤਾਨ ਤੋਂ ਬਾਅਦ ਜੇ ਕਿਸੇ ਨੇ ਕੀਤਾ ਤਾਂ ਉਹ MS ਰੰਧਾਵਾ ਨੇ ਪੰਜਾਬ ਦੇ ਲੋਕਾਂ ਨੂੰ ਅਤੇ ਪਾਕਿਸਤਾਨ 'ਚੋਂ ਉਜੜੇ ਲੋਕਾਂ ਨੂੰ ਦਿੱਲੀ, ਪੰਜਾਬ, ਹਰਿਆਣਾ ਔਰ UP ਦੇ ਵਿੱਚ ਉਹਨਾਂ ਨੂੰ ਸੈਟਲ ਕਰਨਾ, ਡਾਕੂਮੈਂਟਰੀ ਬਣਨੀ ਚਾਹੀਦੀ ਹੈ ਉਹਨਾਂ ਦੀ ਜਿਹਨਾਂ ਕੋਈ ਦੇਸ਼ ਲਈ ਕੀਤਾ ਹੋਵੇ। ਔਰ ਮੇਰਾ ਖਿਆਲ ਜਿਹਦੇ ਡਾਕੂਮੈਂਟਰੀ ਬਣਾਈ ਆ ਉਹਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਸੀ ਕਿ ਫੋਰ ਦਾ ਸੇਕ ਆਫ ਮਨੀ ਉਹਦੇ ਲਈ ਕੰਮ ਕਰਨਾ ਚਾਹੀਦਾ, ਫਾਰ ਸੇਕ ਆਫ ਕੰਟਰੀ ਕਰਨਾ ਚਾਹੀਦਾ, ਇੱਕ ਕੰਸਟਰਕਟਿਵ ਕੰਮ ਕਰਨਾ ਚਾਹੀਦਾ, ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਚਾਹੀਦਾ। ਤੁਹਾਡੇ ਜਿਹੜੇ ਚੈਨਲ ਜਾਂ ਤੁਹਾਡੇ ਜਿਹੜੇ ਸਿਨੇਮਾ ਘਰ ਨੇ ਇਹਦੇ ਜਿਹੜੀਆਂ ਪੁਰਾਣੀਆਂ ਫਿਲਮਾਂ ਸੀਗੀਆਂ ਉਹਨਾਂ 'ਚ ਦੇਸ਼ ਸੇਵਾ ਦੀ ਭਾਵਨਾ ਹੁੰਦੀ ਸੀ, ਮਨੋਜ ਕੁਮਾਰ ਜਾਂ ਦਲੀਪ ਕੁਮਾਰ ਜਾਂ ਉਹਦੇ ਆਪਣਾ ਸੁਨੀਲ ਦੱਤ ਇਹਨਾਂ ਦੀਆਂ ਯਾਰ ਫਿਲਮਾਂ ਦੇਖ ਕੇ ਦੇਸ਼ ਭਗਤੀ ਦਾ ਜਜ਼ਬਾ ਆਉਂਦਾ ਸੀ ਅਤੇ ਆਪਾਂ ਹੁਣ ਆਪਣੇ ਬੱਚਿਆਂ ਨੂੰ ਇਹ ਆਖਾਂਗੇ ਕਿ ਗੈਂਗਸਟਰ ਬਣੋਗੇ ਤਾਂ ਇੱਦਾਂ ਗਲੋਰੀਫਾਈ ਹੋਵੋਗੇ।
0: ਰੰਧਾਵਾ ਸਾਹਿਬ, ਜਦੋਂ ਵੀ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੁੰਦਾ ਅੱਜ ਵੀ ਉਹਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ, ਉਹ ਗੀਤ ਜਦੋਂ ਵੀ ਤੁਸੀਂ ਸੁਣੋ ਹਰ ਇੱਕ ਵਰਗ ਦਾ ਜਿਹੜਾ ਉਸਦੇ ਜਾਣ ਤੋਂ ਬਾਅਦ ਹਰ ਇੱਕ ਵਰਗ ਦਾ ਜਿਹੜਾ ਵਿਅਕਤੀ ਹੈ ਉਸ ਦਾ ਮਰੀਜ਼ ਜਿਹੜਾ ਹੈ ਉਹ ਬਣ ਗਿਆ, ਉਸਦੀ ਕਲਮ ਨੂੰ ਜਿਹੜਾ ਪਸੰਦ ਕਰਦਾ। ਸਿੱਧੂ ਮੂਸੇਵਾਲੇ ਦੇ ਐਕਟ ਵੀ ਵਿੱਚ ਆ ਰਿਹਾ ਹੈ ਕਿ ਉਹਦੇ ਉੱਤੇ ਕਿਸ ਤਰੀਕੇ ਨਾਲ ਅਟੈਕ ਕੀਤਾ ਗਿਆ ਤੇ ਗੱਡੀ ਨੂੰ ਕਿਸ ਤਰੀਕੇ ਨਾਲ ਉਹ ਕਰਿਆ, ਪਰ ਜਿਹੜੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਗੈਂਗਸਟਰ ਪਹਿਲਾਂ ਰਹੇ ਅੱਜ ਕੱਲ੍ਹ ਨਹੀਂ ਹੈਗੇ ਉਹ ਉਸ ਲਾਈਨ ਦੇ ਵਿੱਚ, ਉਹ ਇਹ ਕਹਿੰਦੇ ਨੇ ਕਿ ਉਸ ਲਾਈਨ ਵਾਲੇ ਪਾਸੇ ਨਾ ਜਾਓ, ਪਰ ਇੱਕ ਤਰ੍ਹਾਂ ਨਾਲ ਗਲੋਰੀਫਾਈ
1: ਯਾਰ ਜਿਹੜਾ ਜਿਹਨਾਂ ਨੂੰ ਆਪਾਂ ਕਹਿ ਰਹੇ ਕਿ ਉਸ ਲਾਈਨ ਵਾਲੇ ਪਾਸੇ ਨਾ ਜਾਓ ਤੇ ਜਿਹੜੇ ਅੱਜ ਵੀ ਉਸ ਲਾਈਨ ਦੇ ਵਿੱਚ ਨੇ, ਆਪਾਂ ਵਿਆਹ ਕਰ ਦਾਂਗੇ ਤੇ ਇਹਦਾ ਮਤਲਬ ਇਹ ਦੇਸ਼ ਭਗਤੀ ਦੇ ਕੰਮ ਕਰ ਰਹੇ ਹਾਂ, ਇਹ ਸਮਾਜ ਸੇਵਕ ਆ, ਅਸੀਂ ਲੁੱਟ ਦਾ ਪੈਸਾ ਉੱਥੇ ਲਾ ਰਹੇ ਹਾਂ। ਨੰਦਪ੍ਰੀਤ, ਇਹ ਮੇਰੇ ਖਿਆਲ ਸਾਡਾ ਕਰੈਕਟਰ ਜਿਹੜਾ ਨਾ ਉਹ ਖਤਮ ਹੁੰਦਾ ਜਾ ਰਿਹਾ।

0: ਇੱਥੇ ਪੈਸੇ ਦੀ ਦੌੜ 'ਚ ਪੈ ਕੇ ਅਸੀਂ ਆਪਣੀ ਨੇਸ਼ਨ ਨੂੰ ਖਤਮ ਕਰ ਰਹੇ ਹਾਂ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰਹੇ ਹਾਂ। ਇੱਕ ਗੱਲ ਮੈਂ ਬੜੀ ਕਲੀਅਰ ਦੱਸਣੀ ਚਾਹੁੰਦਾ ਕਿ ਗੈਂਗਸਟਰਿਜ਼ਮ ਦੇ ਨਾਲ ਤੁਹਾਡਾ ਜਿਹੜਾ ਬਿਜ਼ਨਸਮੈਨ ਉੱਥੋਂ ਦੌੜੇਗਾ। ਮੇਰਾ ਨਹੀਂ ਖਿਆਲ ਕਿ ਪੰਜਾਬ ਦੇ ਵਿੱਚ ਕੋਈ ਬਿਜ਼ਨਸਮੈਨ ਬਚਿਆ ਹੋਵੇ ਜਿਹਨੇ ਪੈਸੇ ਨਾ ਦਿੱਤੇ ਹੋਣ, ਚਾਹੇ ਉਹ ਛੋਟਾ ਚਾਹੇ ਉਹ ਵੱਡਾ, ਕਿਸਾਨ ਛੋਟਾ ਜਾਂ ਕਿਸਾਨ ਵੱਡਾ, ਜਿਹੜਾ ਫਾਰਚੂਨਰ ਗੱਡੀ ਤੋਂ ਉੱਪਰ ਉੱਪਰ ਲੈ ਕੇ ਤੁਰਿਆ ਉਹਨੇ ਵੀ ਪੈਸੇ ਦਿੱਤੇ ਨੇ। ਤੇ ਉਹਦੇ 'ਚ ਮੈਂ ਕੁਝ, ਜਦੋਂ ਬਿਜ਼ਨਸਮੈਨ ਦੌੜੇਗਾ ਬਿਜ਼ਨਸ ਬੰਦ ਹੋਏਗਾ, ਅਨਇੰਪਲੋਇਮੈਂਟ ਆਏਗੀ, ਜੋ ਉਹਦੇ ਵਿੱਚ ਨਿਰਾਸ਼ਾ ਆਏਗੀ, ਉਹ ਜਾਂ ਤਾਂ ਲੁੱਟਮਾਰ ਵੱਲ ਭੱਜੇਗਾ ਅਤੇ ਜਾਂ ਡਰੱਗ ਵੱਲ ਦੌੜੇਗਾ। ਦੋ ਚੀਜ਼ਾਂ ਹੀ ਨੇ
1: ਜੀ,
0: ਡਰੱਗ 'ਚ ਜਾਏਗਾ ਪਰਿਵਾਰ ਖਤਮ, ਲੁੱਟਮਾਰ ਵਾਲੇ ਪਾਸੇ ਜਾਏਗਾ ਗੈਂਗਸਟਰ ਬਣੇਗਾ ਅਤੇ ਤਾਂ ਵੀ ਪਰਿਵਾਰ ਖਤਮ ਅਤੇ ਆਪ ਖਤਮ। ਉਹ ਜਦੋਂ ਉੱਧਰ ਜਾਏਗਾ ਪੁਲਿਸ ਮਗਰ ਪਏਗੀ, ਪਰਿਵਾਰ ਦੇ ਮੈਂਬਰ ਦੁਖੀ ਹੋਣਗੇ, ਕਰਪਸ਼ਨ ਵਧੇਗੀ, ਯਾਰ ਕਿੱਥੇ ਜਾ ਕੇ ਕੰਮ ਰੁਕੂ? ਆਪਾਂ ਸਾਰੇ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਹਾਂ। ਇਹ ਤਾਂ ਗੈਂਗਸਟਰਿਜ਼ਮ ਨੂੰ ਖਤਮ ਕਰਨਾ ਪਏਗਾ ਜੇ ਪੰਜਾਬ ਨੂੰ ਬਚਾਉਣਾ, ਪੰਜਾਬ ਦੇ ਬਿਜ਼ਨਸ ਨੂੰ ਬਚਾਉਣਾ, ਪੰਜਾਬ ਦੇ ਲੋਕਾਂ ਨੂੰ ਜਿਹੜੇ ਪੀਸ ਲਵਿੰਗ ਲੋਕ ਨੇ ਉਹਨਾਂ ਨੂੰ ਬਚਾਉਣਾ, ਅਤੇ ਸਾਨੂੰ ਇੱਕਜੁੱਟ ਹੋਣਾ ਪਏਗਾ ਅਤੇ ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਨੂੰ ਠੋਕ ਕੇ ਜਵਾਬ ਦੇਣਾ ਪਏਗਾ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦਾ ਕਿ ਤੇਰੀ ਕੀ ਡਿਊਟੀ ਬਣਦੀ ਆ, ਤੇਰੀ ਪਾਰਟੀ ਦੀ ਅੱਜ ਤੱਕ ਜ਼ਬਾਨ ਕਿਉਂ ਨਹੀਂ ਖੁੱਲ੍ਹੀ? ਆਪਾਂ ਇਹ ਇੱਕ ਮਿੰਟ 'ਚ ਦੌੜ ਪੈਂਦੇ ਨੇ ਕਿਸੇ ਦੀ ਕਰੈਕਟਰ ਅਸੈਸੀਨੇਸ਼ਨ ਲਈ, ਜੋ ਵਿਧਾਨ ਸਭਾ 'ਚ ਜਿਸ ਤਰੀਕੇ ਦੇ ਨਾਲ ਐਕਟ ਕਰਦੇ ਨੇ, ਸਟੇਜਾਂ 'ਤੇ ਖਲੋ ਕੇ ਜਿਵੇਂ ਕਿੱਕਲੀ ਮੁੱਖ ਮੰਤਰੀ ਪਾਉਂਦਾ ਅਤੇ ਜਿਵੇਂ ਲੋਕਾਂ ਦੀਆਂ ਰੀਸਾਂ ਲਾਉਂਦਾ, ਲੋਕਾਂ ਦੀਆਂ ਜਿਹੜੀਆਂ ਲੇਡੀ ਨੇ ਉਹਨਾਂ ਵਾਂਗੂ ਆਵਾਜ਼ਾਂ ਕੱਢ ਕੱਢ ਕੇ ਬੋਲਦਾ, ਇਹ ਮੁੱਖ ਮੰਤਰੀ ਦਾ ਕੰਮ ਨਹੀਂ। ਇਹ ਮੁੱਖ ਮੰਤਰੀ ਦਾ ਕੰਮ ਹੈ ਜਦੋਂ ਇਹੋ ਜਿਹੀਆਂ ਚੀਜ਼ਾਂ ਆਉਣ ਉਹਦੇ 'ਤੇ ਮੁੱਖ ਮੰਤਰੀ ਖੁੱਲ੍ਹ ਕੇ ਬੋਲੇ ਕਿ ਮੈਂ ਚੀਜ਼ਾਂ ਪੰਜਾਬ 'ਚ ਨਹੀਂ ਹੋਣ ਦਿਆਂਗਾ, ਅਤੇ ਪੰਜਾਬ 'ਤੇ ਤਾਂ ਬਚੇਗਾ। ਯਾਰ ਪਹਿਲੋਂ ਟੈਰਰਿਜ਼ਮ ਦੇ ਵਿੱਚ ਪੰਜਾਬ ਦਾ ਕੀ ਰਹਿ ਗਿਆ ਸਾਡਾ? ਇਹ ਤਾਂ ਹੁਣ ਗੈਂਗਸਟਰਾਂ ਨੇ ਪੰਜਾਬ, ਉਹਨਾਂ ਦਾ ਤਾਂ ਕੋਈ ਏਮ ਸੀ, ਉਹ ਕਹਿੰਦੇ ਸੀ ਅਸੀਂ ਖਾਲਿਸਤਾਨ ਬਣਾਉਣਾ, ਇਹੀ ਕਹਿੰਦੇ ਸੀ ਨਾ, ਅਤੇ ਲੋਕਾਂ ਨੇ ਉਹ ਖਾਲਿਸਤਾਨ ਹੀ ਐਕਸੈਪਟ ਨਹੀਂ ਕੀਤੇ, ਲੋਕਾਂ ਨੇ ਰਿਜੈਕਟ ਕਰ ਦਿੱਤੇ ਕਿ ਸਾਨੂੰ ਗੁੰਡਾਗਰਦੀ ਨਹੀਂ ਚਾਹੀਦੀ, ਅਤੇ ਇਹਨਾਂ ਦਾ ਤਾਂ ਏਮ ਹੀ ਕੋਈ ਨਹੀਂ, ਇਹਨਾਂ ਦਾ ਤਾਂ ਏਮ ਹੀ ਲੁੱਟਣਾ।
1: ਰੰਧਾਵਾ ਸਾਹਿਬ, ਮੁੱਖ ਮੰਤਰੀ ਮੁੜ ਮੁੜ ਕੇ ਜੇ ਇਹ ਗੱਲ ਆਉਂਦੀ ਹੈ ਤੇ ਉਹ ਮੁਖਤਾਰ ਅੰਸਾਰੀ ਦਾ ਜ਼ਿਕਰ ਕਰਕੇ
0: ਉਹ ਤਾਂ ਨਹੀਂ ਕਰਦਾ, ਮੇਰੇ ਖਿਆਲ ਆਨੰਦਪ੍ਰੀਤ ਜ਼ਿਆਦਾ ਕਰਦਾ। ਮੇਰੇ ਖਿਆਲ ਆਨੰਦਪ੍ਰੀਤ ਆਪਣੀ ਜਿੰਨੀ ਵੀ ਇੰਟਰਵਿਊ ਹੋਈਆਂ ਨੇ ਉਹਦੇ 'ਚ ਆਪਾਂ ਕੋਈ ਅੰਸਾਰੀ ਜੋੜ ਲਿਆਂਦਾ ਆਪਾਂ ਦੋਵਾਂ ਨੇ, ਅਤੇ ਮੁੱਖ ਮੰਤਰੀ ਨੂੰ ਰੋਕਿਆ ਕਹਿੰਦੇ ਐਕਸ਼ਨ ਕਰ ਦਿਉ। ਇੱਕ ਚੀਜ਼ ਮੈਂ ਤੁਹਾਨੂੰ ਬੜੀ ਵਾਰ ਕਹਿਤਾ, ਹੁਣ ਮੈਨੂੰ ਵੀ ਇੱਕ ਵਾਰ ਵਾਰ ਉਹ ਗੱਲ ਨੂੰ ਕਹਿੰਦੇ ਚੰਗਾ ਨਹੀਂ, ਜਿਹੜਾ ਅੰਸਾਰੀ ਉਹਨੂੰ ਜੇਲ੍ਹ ਮਿਨਿਸਟਰ ਲੈ ਕੇ ਨਹੀਂ ਆਉਂਦਾ, ਉਹਨੂੰ ਹੋਮ ਡਿਪਾਰਟਮੈਂਟ ਲਿਆਉਂਦਾ
1: ਜੀ।
0: ਇਹ ਜੱਗੂ ਭਗਵਾਨਪੁਰੀਆ ਅਤੇ ਬਿਸ਼ਨੋਈ ਦਿੱਲੀ ਚਲੇ ਗਏ ਅਤੇ ਜੇਲ੍ਹ ਮਿਨਿਸਟਰ ਨੇ ਭੇਜ ਦਿੱਤੇ ਸੀ ਜੇਲ੍ਹਾਂ 'ਚੋਂ, ਕੇਸ ਤਾਂ ਉੱਥੇ ਬਣਿਆ ਨਾ, ਉੱਥੋਂ ਦੀ ਕੋਈ ਕੇਸ ਬਣਿਆ ਹੈਗਾ। ਇਸੇ ਤਰ੍ਹਾਂ ਹੀ ਆ ਜਿਹੜਾ ਕੋਈ ਹੈਗਾ ਇੱਥੇ ਬਿਲਡਰ ਆ, ਉਹਨੇ ਇੱਕ ਐਪਲੀਕੇਸ਼ਨ ਦਿੱਤੀ ਕਿ ਇਹਨੇ ਮੇਰੇ ਕੋਲ 10 ਲੱਖ ਰੁਪਈਆ ਕੀਤਾ, ਤਾਂ ਹੁਣ ਉਹਦੇ ਕੋਲ ਰਵਜੋਤ ਕੋਲ ਆ, ਡਾਕਟਰ ਰਵਜੋਤ ਕੋਲ ਜੇਲ੍ਹ ਡਿਪਾਰਟਮੈਂਟ, ਉਹਦੇ ਕੋਲ ਸਵੇਰੇ ਜਾ ਕੇ ਆ ਬੰਦਾ ਅੰਦਰ ਕੱਢ ਦੇ, ਕੱਢ ਦੂ ਉਹਨੂੰ, ਕੋਰਟ ਕੱਢੂ ਉਹਨੂੰ, ਕੋਰਟ ਭੇਜੂ ਜੇਲ੍ਹ 'ਚੋਂ, ਕਸਟਡੀ ਸਾਡੀ ਕਸਟਡੀ 'ਚ ਜਾਂਦਾ, ਜੇਲ੍ਹ ਮਿਨਿਸਟਰ ਕਿਸੇ ਨੂੰ ਆਪਣੇ ਆਪ ਰੱਖ ਨਹੀਂ ਸਕਦਾ।
1: ਤੁਹਾਡੇ ਡੇਰਾ ਬਾਬਾ ਨਾਨਕ ਦੇ ਜਿਹੜੇ MLA ਨੇ ਉਹ ਜੱਗੂ ਭਗਵਾਨਪੁਰੀ ਨੇ ਪਿਛਲੇ ਦਿਨਾਂ ਦੇ ਵਿੱਚ ਕੁੜੀਆਂ ਦੇ ਵਿਆਹ ਕੀਤੇ ਅਤੇ ਉਹ ਕਹਿੰਦੇ ਕਿ ਜੇ ਕੋਈ ਬੰਦਾ ਵਧੀਆ ਕੰਮ ਕਰ ਰਿਹਾ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ,
0: ਉਹਨੂੰ ਉਦਣ ਵੀ ਕਰਨਾ ਚਾਹੀਦਾ ਸੀ ਹੁਣ, ਕਿਉਂ ਕਹਿੰਦਾ ਕਿ ਬੰਦੂਕ ਨਹੀਂ ਚੁੱਕਣ ਦਾਂਗੇ। ਜਿੱਦਣ ਉਹਨੇ ਚੇਅਰਪਰਸਨ ਆਪਣੀ ਰੈਲੇਟਿਵ ਬਣਾ ਲਈ ਉਹਦਾ ਜਵਾਬ ਦੇ ਦਿਓ, ਉਹਦਾ ਕੀ ਦਿੱਤਾ ਉਹਨੇ? ਇਹਦੇ ਸਾਰੇ ਮੈਂਬਰ ਇਹਦੇ ਸੀ ਨਾ, ਇਹਨਾਂ ਨੇ ਕਿਉਂ ਉਹਦੀ ਰੈਲੇਟਿਵ ਜਿਹੜੀ ਸੀ ਦਰਗਾਬਾਦ ਜੋਨ ਤੋਂ ਕਾਂਗਰਸ ਦੇ ਮੈਂਬਰ ਨੂੰ ਕੁੱਟਿਆ ਵੀ ਉੱਥੇ SDM ਆਫਿਸ 'ਚ, ਅਤੇ ਕਾਗਜ਼ੀ ਵੀ ਰਿਜੈਕਟ ਕੀਤੇ, ਅਤੇ ਆਮ ਆਦਮੀ ਪਾਰਟੀ ਫਿਰ ਇਹ ਰਲੇ ਨੇ ਕਿ ਕਾਂਗਰਸ ਰਲੀ ਆ, ਉਹਦਾ ਜਵਾਬ ਤਾਂ ਦੇਣ।
1: ਰੰਧਾਵਾ ਸਾਹਿਬ, ਤੁਸੀਂ ਖੁੱਲ੍ਹ ਕੇ ਮੁੱਖ ਮੰਤਰੀ ਦਾ ਵਿਰੋਧ ਕਰਦੇ ਹੋ, ਪਰ ਤੁਹਾਡੀ ਪਾਰਟੀ ਦੇ ਕਈ ਲੀਡਰਾਂ 'ਤੇ ਇਲਜ਼ਾਮ ਲੱਗਦੇ ਨੇ ਕਿ ਉਹ ਖੁੱਲ੍ਹ ਕੇ ਮੁੱਖ ਮੰਤਰੀ ਦਾ ਵਿਰੋਧ ਨਹੀਂ ਕਰਦੇ, ਦਿੱਲੀ ਜਾ ਕੇ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਗਈਆਂ।
0: ਮੇਰਾ ਖਿਆਲ ਹੈ ਕਿ ਉਹ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਤੁਹਾਨੂੰ ਜ਼ਰੂਰ ਜਾ ਕੇ ਸਵਾਲ ਪੁੱਛਣਾ ਚਾਹੀਦਾ ਕਿ ਤੁਸੀਂ ਕਿਉਂ ਨਹੀਂ ਕਰਦੇ। ਮੇਰੇ ਵਾਂਗੂ ਵੀ ਇੰਟਰਵਿਊ ਤਾਂ ਤੁਹਾਨੂੰ ਦਿੰਦੇ ਹੀ ਹੋਣਗੇ ਕਿ ਨਹੀਂ ਦਿੰਦੇ, ਦਿੰਦੇ ਨੇ ਕਿ ਨਹੀਂ?
1: ਤੁਸੀਂ ਮੰਨਦੇ ਕਿਹੜੇ ਲੀਡਰ?
0: ਨਹੀਂ ਨਹੀਂ, ਮੈਂ ਮੈਨੂੰ ਨਹੀਂ ਪਤਾ, ਤੁਸੀਂ ਕਹਿ ਰਹੇ ਹੋ,
1: ਮੈਂ ਤਾਂ ਸੁਣਿਆ ਹੀ ਹੈ ਜੀ।
0: ਨਹੀਂ, ਤੁਸੀਂ ਸੁਣਿਆ, ਜਿਹੜਾ ਜਿੱਦਾਂ ਦਾ ਸੁਣਿਆ ਉਹਨਾਂ ਨੂੰ ਜਾ ਕੇ ਤੁਸੀਂ ਜ਼ਰੂਰ ਪੁੱਛੋ ਇਹ ਸਵਾਲ।

0: ਜਿਨ੍ਹਾਂ ਦਾ ਸੁਣਿਆ ਮੈਂ ਤਾਂ ਨਹੀਂ ਸੁਣਿਆ ਕੋਈ, ਜਿਹਦਾ ਤੁਸੀਂ ਸੁਣਿਆ ਉਹਨੂੰ ਜਾ ਕੇ ਤੁਸੀਂ ਜ਼ਰੂਰ ਮੇਰੇ ਵਾਂਗੂ ਮੇਰਾ
1: ਦਿੱਲੀ ਜਾ ਕੇ ਸ਼ਿਕਾਇਤਾਂ ਵੀ ਬਹੁਤ ਕੀਤੀਆਂ ਐਤਕੀ ਲੀਡਰਾਂ ਨੇ, ਰਹਿੰਦਾ ਵਸਾ
0: ਬਿਲਕੁਲ
1: ਸੱਚ
0: ਕੋਈ ਨਹੀਂ, ਇਹ ਜਿਹੜਾ ਕੋਈ ਕਰ ਰਿਹਾ ਝੂਠ ਬੋਲ ਰਿਹਾ, ਕੋਈ ਸ਼ਿਕਾਇਤ ਨਹੀਂ ਹੋਈ। ਉੱਥੇ ਇੱਕ ਟੇਬਲ 'ਤੇ ਮੀਟਿੰਗ ਹੋਈ ਆ, ਉੱਥੇ ਸਿਰਫ ਪੰਜਾਬ ਕਾਂਗਰਸ ਨੂੰ ਕੀ ਪ੍ਰੋਗਰਾਮ ਹੁਣ ਅੱਗੇ ਇੰਪਲੀਮੈਂਟ ਕਰਨੇ ਨੇ, ਕਿੱਦਾਂ ਇਹਨਾਂ ਦੇ ਆਪਾਂ ਜਲਸੇ ਜਲੂਸ ਕਰਨੇ, ਕਿਵੇਂ SIR ਆ ਰਹੀ ਆ ਇਹਦਾ ਕਿਵੇਂ ਆਪਣੇ BLA ਜਿਹੜੇ ਉਹਨਾਂ ਨੂੰ ਟ੍ਰੇਨਿੰਗ ਕਿਵੇਂ ਦੇਣੀ ਆ, ਕਿਵੇਂ ਨਵੀਆਂ ਵੋਟਾਂ ਪਾਉਣੀਆਂ, 2003 ਵਾਲੀ ਲਿਸਟ ਤੋਂ ਕਿਵੇਂ ਲੋਕਾਂ ਨੂੰ ਐਜੂਕੇਟ ਕਰਨਾ ਕਿ ਤੁਹਾਡੀਆਂ ਕਿਤੇ ਠੀਕ ਵੋਟਾਂ ਨਾ ਕੱਟੀਆਂ ਜਾਣ, ਇਹਦੇ 'ਤੇ ਸਾਰੀ ਖੁੱਲ੍ਹ ਕੇ ਗੱਲ ਹੋਈ ਆ। ਹੋਰ ਇਹਦੇ 'ਤੇ ਕੋਈ ਨਹੀਂ। ਇਹਦੇ 'ਤੇ ਇਹ ਵੀ ਹੋਇਆ ਕਿ ਜਿਹੜਾ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਰੈਲੀਜ ਕਰ ਰਹੇ, ਅਸੀਂ 27 ਕੀਤੀਆਂ ਸੀ ਉਦੋਂ ਇਹ ਨਹੀਂ ਸੀ ਕਰ ਰਹੇ, ਹੁਣ ਸਾਡਾ ਸੈਸ਼ਨ ਸੀ, ਸਾਡੀਆਂ ਇਲੈਕਸ਼ਨਾਂ ਸੀ, ਸਾਡੇ ਲੀਡਰ ਸਾਰੇ ਬਿਜ਼ੀ ਸੀ, ਸਾਡਾ ਇੰਚਾਰਜ ਬਿਜ਼ੀ ਸੀ, ਤੋ ਇਹ ਕਰਕੇ ਵਾਢੀਆਂ ਤੋਂ ਵਾਧਾ ਹੀ ਸ਼ੁਰੂ ਕਰ ਰਹੇ। ਇਹ ਤਾਂ ਪਤਾ ਨਹੀਂ ਕੌਣ ਕਿਹੜੇ ਬੰਦੇ ਕਹਿੰਦੇ ਨੇ, ਜਿਹਨੂੰ ਕਿਸੇ ਨੇ ਕਿਹਾ ਜਾਂ ਜਿਹੜਾ ਕੋਈ ਪ੍ਰੈਸ ਵਾਲਾ ਕਹਿੰਦਾ, ਉਹਨਾਂ ਜਾ ਕੇ ਜਿਹੜੇ ਜਿੰਨੇ ਅੰਦਰ ਬੈਠੇ ਸੀ ਸਾਰਿਆਂ ਨੂੰ ਜਾ ਕੇ ਇੰਟਰਵਿਊ ਲੈਣੀ ਚਾਹੀਦੀ।
1: ਅੱਛਾ ਰੰਧਾਵਾ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਇੱਕ ਅਹਿਮ ਡਿਵੈਲਪਮੈਂਟ ਪੰਜਾਬ ਦੀ ਸਿਆਸਤ 'ਚ ਹੋਈ, ਅੰਮ੍ਰਿਤਪਾਲ ਸਿੰਘ ਦੀ NSA ਹਟਾਤੀ ਹੈ ਅਤੇ ਸਰਕਾਰ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਚਲੇ ਗਈ ਹੈ। ਉਹ ਕਹਿੰਦੇ 12 ਕੇਸ ਨੇ, ਅਸੀਂ ਉਹਨਾਂ ਕੇਸਾਂ ਦੇ ਵਿੱਚ ਜਿਹੜੇ ਆਮ ਕੇਸ ਨੇ, ਚਾਹੇ ਨਾਲ ਥਾਣੇ ਵਾਲਾ ਕੇਸ ਹੈ, ਚਾਹੇ ਗੁਰਪ੍ਰੀਤ ਹਰੀਨੋ ਵਾਲਾ ਕੇਸ ਹੈ, ਹੋਰ ਬਹੁਤ ਸਾਰੇ ਕੇਸ ਨੇ, ਉਹਨਾਂ ਦੇ ਵਿੱਚ ਅਸੀਂ ਸਜ਼ਾਵਾਂ ਦਵਾਵਾਂਗੇ। ਤੁਹਾਨੂੰ ਕੀ ਲੱਗਦਾ ਹੈ
0: ਜਿੱਦਾਂ ਦੀਆਂ ਸਜ਼ਾਵਾਂ ਇਹਨਾਂ ਨੇ ਬਰਗਾੜੀ ਉੱਧਰ ਲੈ ਕੇ ਨੇ, ਬੈਬਲ ਕਲਾਂ ਜਾਂ ਕੋਟਕਪੂਰਾ ਜਿੱਦਾਂ ਦੀ ਉਹ ਕੀਤੀ ਉਦਾਂ ਦਾ ਇਹ ਕਰ ਦੇਣਗੇ।
1: 3 ਸਾਲ ਲਗਾਤਾਰ NSA ਲੱਗ ਰਹੀ ਸੀ ਤੇ ਹੁਣ ਹਟਾਤੀ ਹੈ, ਇਹਨੂੰ ਤੁਸੀਂ ਕਿਵੇਂ ਮੰਨਦੇ ਹੋ ਕਿ 2027 ਤੋਂ ਪਹਿਲਾਂ ਕੀ ਅੰਮ੍ਰਿਤਪਾਲ ਸਿੰਘ ਬਾਹਰ ਆ ਰਿਹਾ, ਉਹਦੀ ਤਿਆਰੀ ਕੀਤੀ ਜਾ ਰਹੀ ਹੈ?
0: ਦੇਖੋ ਜੀ, ਕੋਈ ਬਾਹਰ ਆ ਜਾਏ, ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਪੰਜਾਬੀ ਜਿਹੜਾ ਮੇਰਾ ਖਿਆਲ ਹੈ ਕਿ ਪੰਜਾਬ ਦਾ ਵੋਟਰ ਜਿਹੜਾ ਵਰਲਡ ਦੇ ਸਭ ਤੋਂ ਵੋਟਰਾਂ ਤੋਂ ਜ਼ਿਆਦਾ ਇੰਟੈਲੀਜੈਂਟ ਆ, ਚੁੱਪ ਰਹਿੰਦਾ, ਟਾਈਮ ਆਉਣ 'ਤੇ ਐਸਾ ਠੋਕਦਾ ਕਿ ਦੂਸਰਾ ਕੋਈ ਯਾਦ ਕਰੇਗਾ। ਅਕਾਲੀ ਦਲ ਕਾਂਗਰਸ ਨੇ ਦੇਖ ਲਿਆ ਅਤੇ ਇਹ ਕਦੀ ਵੀ ਇਹੋ ਜਿਹਾ ਡਿਸੀਜਨ ਨਹੀਂ ਲੈਂਦਾ। ਔਰ ਹਾਂ, ਇੱਕ ਚੜੀ ਜ਼ਰੂਰ ਆ, ਇਹ ਦਿੱਲੀ ਦੇ ਅਗੇਂਸਟ ਮੇਰਾ ਇਹ ਹਮੇਸ਼ਾ ਟੱਕਰ ਲਾ ਕੇ ਰਹਿੰਦਾ ਪੰਜਾਬ।
1: ਪਰ 2024 ਦੇ ਵਿੱਚ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ 2 ਸੀਟਾਂ ਉਹ ਜਿੱਤ ਗਏ, ਹਵਾ ਸੀ ਕਿ ਕੁਝ ਦਿਨਾਂ ਦੇ ਵਿੱਚ ਹਵਾ ਬਣ ਸਕਦੀ ਹੈ 2027 ਚ ਕਿ ਨਹੀਂ ਬਣ ਸਕਦੀ?
0: ਨਹੀਂ, ਉਹਦੇ ਬਾਅਦ ਜਿਹੜੀ 22 ਇਲੈਕਸ਼ਨ, ਇਹ ਤੋਂ ਉਹਦੇ ਕੀ 91 ਨੰਬਰ 'ਤੇ ਆਇਓ, ਉਸੇ ਹੀ ਤਰਨ ਤਾਰਨ ਤੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਅੰਮ੍ਰਿਤਪਾਲ ਜਿੱਤ ਕੇ ਗਿਆ ਸੀ ਅਤੇ ਉਸੇ ਹੀ ਤਰਨ ਤਾਰਨ 'ਚੋਂ ਸਭ ਤੋਂ ਘੱਟ ਵੋਟਾਂ ਉਸ ਪਾਰਟੀ ਨੂੰ ਪਈ।
1: ਹੁਣ ਉਹਨਾਂ ਦੀ ਪਾਰਟੀ ਵਾਲੇ ਕਹਿੰਦੇ ਕਿ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਓ ਪੰਜਾਬੀਓ, ਫਿਰ ਉਹਨਾਂ ਨੂੰ ਬਾਹਰ ਲਿਆਓ, ਕੀ ਜੇ ਉਹ ਮੁੱਖ ਮੰਤਰੀ ਬਣ ਗਏ ਫਿਰ ਬਾਹਰ ਆ ਜਾਣਗੇ?
0: ਨਹੀਂ, ਇਹ ਤਾਂ ਹੁਣ ਅੰਦਰ ਦੇਖਣ 'ਚ, ਇਹ ਤਾਂ ਹੁਣ ਇਹਨਾਂ ਦਾ ਜਿਹੜਾ ਇਹ ਅੰਦਰ ਬੈਠਾ ਜੀ, ਤੁਸੀਂ ਡਾਕੂਮੈਂਟਰੀ ਦੀ ਗੱਲ ਕੀਤੀ ਆ, ਇਹ ਪੰਜਾਬੀ ਬਹੁਤ ਸਿਆਣੇ ਨੇ ਅਤੇ ਮੁੱਖ ਮੰਤਰੀ ਨੂੰ ਕਹਿੰਦਾ ਕਿ ਇਹਦੇ 'ਤੇ ਖੁੱਲ੍ਹ ਕੇ ਆਪਣਾ ਬਿਆਨ ਤੇ ਦਵੇ, ਨੀਦਰਲੈਂਡ ਬੈਠਾ ਉੱਥੇ ਵੀ ਦਿੱਤੀ ਜਾ ਸਕਦੀ ਹੈ।
1: ਤੁਹਾਨੂੰ ਕੀ ਲੱਗਦਾ ਚੱਲ ਕੀ ਕੁਛ ਰਿਹਾ, ਇਹ ਕੁਛ ਜਾਣ ਬੁੱਝ ਕੇ ਹੋ ਰਿਹਾ ਜਾਂ ਸਹਿਜੇ ਸਹਿਜੇ ਹੋ ਰਿਹਾ, ਉਹ ਇੱਕਦਮ ਜਿਹੜਾ ਸਾਹਮਣੇ ਆਉਂਦਾ ਤੇ
0: ਇਹ ਤੇ ਵੇਖੋ, ਇਹ BJP ਨਹੀਂ ਚਾਹੇਗੀ ਕਿ ਪੰਜਾਬ ਸਟੇਬਲ ਰਹੇ। ਜੇ ਪੰਜਾਬ ਨੂੰ ਸਟੇਬਲ ਰੱਖਣਾ ਹੋਵੇ ਤੇ ਕੀ ਗੱਲ, ਜਿਹੜੇ ਫਲੋਰ ਆਫ ਦਾ ਹਾਊਸ, ਹੋਮ ਮਿਨਿਸਟਰ ਆਫ ਇੰਡੀਆ ਸਟੇਟਮੈਂਟ ਦਿੰਦਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ, ਮੈਂ CBI ਨੂੰ ਇਨਕੁਆਇਰੀ ਭੇਜਾਂਗਾ, ਕੀ ਬ੍ਰੀਚ ਆਫ ਪ੍ਰਿਵਿਲੇਜ ਨਹੀਂ ਕਿ ਤੁਸੀਂ ਅਨਾਊਂਸਮੈਂਟ ਕਰ ਦਿਓ ਅਤੇ ਅੱਜ ਤੱਕ ਤੁਸੀਂ CBI ਨੂੰ ਇਨਕੁਆਇਰੀ ਨਹੀਂ ਦੇ ਰਹੇ, ਕਿਹਦੀ ਵੇਟ ਕਰ ਰਹੇ ਹੋ? ਜੇ ਤੁਹਾਨੂੰ ਸਟੇਟ ਬਾਰੇ ਇਹ ਪਤਾ ਸੀ ਤਾਂ ਤੁਸੀਂ ਉੱਥੇ ਸਾਨੂੰ ਕਿਉਂ ਕਿਹਾ ਕਿ ਲਿਖ ਕੇ ਦਿਓ? ਮੈਂ ਵਿੱਚੋਂ ਉੱਠ ਕੇ ਕਿਹਾ ਹੋਮ ਮਿਨਿਸਟਰ ਨੇ ਕਿ ਲਿਖ ਕਰ ਦਿਓ, ਮੈਂ CBI ਕੋ ਆਜ ਹੀ ਮਾਰਕ ਕਰ ਦੂੰਗਾ। ਉਦੋਂ ਨਹੀਂ ਸੀ ਪਤਾ ਕਿ ਸਟੇਟ ਗਵਰਨਮੈਂਟ ਜਾਂ ਹਾਈਕੋਰਟ ਨੇ ਕਰਨਾ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਨਹੀਂ ਸੀ ਪਤਾ ਕਿ ਪਾਕਿਸਤਾਨ ਤੋਂ ਜਿਸ ਤਰੀਕੇ ਦੇ ਨਾਲ ਪਾਕਿਸਤਾਨ 'ਚੋਂ ਡਰੋਨ ਆ ਰਹੇ ਨੇ, ਇਹ ਨਹੀਂ ਪਤਾ ਕਿ ਕਲਾ ਨੌ ਉੱਥੇ ਆਦੀਆਂ ਪਿੰਡ 'ਚ ਜਿਹੜੇ 2 ਕਾਂਸਟੇਬਲ ਮਾਰ ਦਿੱਤੇ ਗਏ, ISI ਦਾ ਉਹਦੇ 'ਚ ਨਾਂ ਲਿਆ ਗਿਆ, ਅੱਜ ਤੱਕ NIA ਕਿਉਂ ਨਹੀਂ ਉਹਦੇ 'ਚ ਐਂਟਰ ਕੀਤੀ, ਰਾਹ ਕਿਉਂ ਨਹੀਂ ਐਂਟਰ ਕੀਤੀ, ਨੈਸ਼ਨਲ ਸਿਕਿਉਰਿਟੀ ਦੀ ਗੱਲ ਆ। ਤੋ ਇਸ ਕਰਕੇ ਇਹ ਦੋਵੇਂ ਪਾਰਟੀਆਂ ਰਲੀਆਂ ਨੇ, ਆਮ ਆਦਮੀ ਪਾਰਟੀ BJP ਦੀ B ਟੀਮ ਬਣ ਕੇ ਕੰਮ ਕਰ ਰਹੀ ਹੈ। ਇਹਦੇ 'ਤੇ ਸਾਨੂੰ ਪੰਜਾਬੀਆਂ ਨੂੰ, ਮੈਂ ਇਹੋ ਕਿਹਾ ਸੀ ਕਿ ਪੰਜਾਬੀ ਜਿਹੜੇ ਨੇ ਬੜੇ ਬੜੇ ਅਣਖੀ ਨੇ, ਇਹ ਜਿਹੜੇ ਦਿੱਲੀ ਨਾਲ ਟੱਕਰ ਲਾਉਣਗੇ ਉਹਦੇ ਨਾਲ

0: ਚੱਲਣਗੇ।
1: ਕਾਂਗਰਸ ਦੀ ਲੀਡਰ ਟੱਕਰ ਲਾ ਸਕਦੀ,
0: ਕਿਉਂ ਨਹੀਂ ਲਾਵਾਂ, ਕਿਉਂ ਨਹੀਂ ਬੀਜੇਪੀ ਨਾਲ ਚੱਲਦੇ ਹੋਣ,
1: ਤੁਹਾਡੀ ਹਾਈ ਕਮਾਂਡ ਹੈ ਉੱਥੇ,
0: ਕਿਹੜੀ ਕਿਹੜੀ ਕਿਹਨਾਂ ਦੀ,
1: ਕਾਂਗਰਸ ਦੀ, ਤੁਸੀਂ
0: ਨਹੀਂ ਤਾਂ ਬੀਜੇਪੀ ਦੀ ਗਵਰਨਮੈਂਟ ਟੱਕਰ ਲਾਵਾਂਗੇ ਕਿ ਤੁਸੀਂ ਪੰਜਾਬ ਦੇ ਵਿੱਚ ਕਿਉਂ ਲਾਲੈਸਨੈਸ ਦੇ ਵਿੱਚ ਇਹਨਾਂ ਦਾ ਇਹ ਲਾਅ ਐਂਡ ਆਰਡਰ ਕਿਉਂ ਇਹਨਾਂ ਦਾ ਸਾਥ ਦੇ ਰਹੇ ਹੋ।
1: ਕੱਲ ਨੂੰ ਜੇ ਤੁਹਾਡੀ ਪਾਰਟੀ ਸਰਕਾਰ ਆ ਗਈ 29 ਚ,
0: ਫਿਰ ਉਦੋਂ ਜੇ ਨਹੀਂ ਕਰੇਗੀ ਫਿਰ ਵੀ ਟੱਕਰ ਲਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਲਈ ਸੀ ਕਿ ਨਹੀਂ 2002 ਚ,
1: 2004 ਚ,
0: ਹਾਂ 2004 ਚ, ਉਹ 2002 ਚ ਜਦੋਂ ਚੀਫ ਲਈ ਕਿ ਨਹੀਂ ਟੱਕਰ, ਤੇ ਕੀ ਕਿਹਾ ਸਾਨੂੰ ਹਾਈਕਮਾਂਡ ਨੇ ਕਿ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ ਸੀ, ਬਿਲਕੁਲ ਨਹੀਂ ਲਾਇਆ, ਅਸੀਂ ਆਪਣੇ ਸਟੈਂਡ 'ਤੇ ਰਹੇ, ਵੱਖ ਵੱਖ ਟਾਈਮ 'ਤੇ ਕਰਦੇ ਰਹੇ ਉੱਥੋਂ ਲੈ ਕੇ ਵੀ। ਮੇਰਾ ਖਿਆਲ ਹੈ ਕਿ 2007 ਤੱਕ ਕੈਪਟਨ, ਜਿੰਨਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਕੋਲੋਂ ਲਿਆ, ਉਹਦੇ ਕੋਲ ਡਾਕਟਰ ਮਨਮੋਹਨ ਸਿੰਘ ਕੋਲੋਂ, ਅਤੇ ਉਹਦੇ ਬਾਅਦ 2009 ਤੋਂ 12 ਤੱਕ ਜਿੰਨਾ, 2007 ਤੋਂ 12 ਤੱਕ 10 ਸਾਲ ਜਿੰਨਾ ਉਹ ਲੈ ਕੇ ਆਏ ਨੇ ਆਪਣਾ, ਇਹਨਾਂ ਦਾ ਕਿੰਨਾ, 2017 ਤੱਕ ਹੈ ਬਾਦਲ ਸਾਹਿਬ, ਕੋਈ ਵੀ ਨਹੀਂ ਲੈ ਕੇ ਆਇਆ, ਅਤੇ ਆਉਂਦਿਆਂ ਗਾਲਾਂ ਡਾਕਟਰ ਮਨਮੋਹਨ ਸਿੰਘ ਨੂੰ ਕੱਢਣ ਲੱਗ ਪੈਂਦੇ ਸੀ ਅਸੈਂਬਲੀ 'ਚ, ਕਹਿੰਦੇ ਜੇ ਤੁਹਾਨੂੰ ਡਾਕਟਰ ਮਨਮੋਹਨ ਸਿੰਘ ਨਹੀਂ ਮਿਲਦਾ ਮੈਂ ਲੈ ਕੇ ਚੱਲਦਾ। ਟੱਕਰ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਸਾਡੇ ਰਾਈਟਸ ਨੇ ਉਹ ਸਾਨੂੰ ਧੱਕੇ ਨਾਲ ਲੈਣੇ ਪੈਣਗੇ।
1: ਬਿਲਕੁਲ ਠੀਕ ਹੈ, ਪੰਜਾਬੀ ਵੀ ਇਹ ਗੱਲ ਚਾਹੁੰਦੇ ਨੇ ਵੀ ਪੰਜਾਬ ਲਈ ਉੱਥੇ ਕੋਈ ਬੋਲਣ ਵਾਲਾ
0: ਹੋਣਾ ਚਾਹੀਦਾ, ਅਤੇ ਇਹ ਸਾਡਾ ਮੁੱਖ ਮੰਤਰੀ ਬਿਲਕੁਲ ਉਹਨਾਂ ਦੇ ਘੁੱਟਣੇ ਟੇਕ ਗਿਆ, ਸਾਨੂੰ ਬੋਲਣਾ ਤਾਂ ਚਾਹੀਦਾ।
1: ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੀ ਉਹਨਾਂ ਨਾਲ ਕੋਈ ਖਰਾਬ ਨਹੀਂ ਹੈਗੀ, ਮੇਰੀ ਕੋਈ ਵਿਗੜੀ ਨਹੀਂ, ਉਹਨਾਂ ਦੀ ਮੇਰੇ ਨਾਲ ਵਿਗੜੀ ਹੋ ਸਕਦੀ ਹੈ,
0: ਤੇ ਫਿਰ ਇਹਦਾ ਮਤਲਬ ਸਰੈਂਡਰ ਕੀਤਾ ਨਾ, ਇਹਦਾ ਮਤਲਬ ਕੀ ਹੁੰਦਾ ਕਿ ਮੇਰੀ ਉਹਨਾਂ ਨਾਲ ਕੋਈ ਨਹੀਂ, ਮੈਂ ਤੁਹਾਡੇ ਪੈਰੀ ਪੈ ਗਿਆ।
1: ਇਹ ਤਾਂ ਤੁਸੀਂ ਕਹਿ ਰਹੇ ਹੋ ਜੀ,
0: ਨਹੀਂ ਉਹਨੇ ਕਹਿਣਾ ਕਿ ਮੇਰੀ ਉਹਨਾਂ ਨਾਲ ਨਹੀਂ ਵਿਗੜੀ ਪਰ ਉਹ ਮੇਰੇ ਨਾਲ ਵਿਗੜੇ ਨੇ, ਇਹੋ ਹੀ ਨਾ ਕਿ ਮੈਂ ਉਹਨਾਂ ਦੇ ਪੈਰੀ ਪਿਆ, ਇਹਦਾ ਤਾਂ ਮਤਲਬ ਇਹੋ ਹੀ ਕੱਢਿਆ ਜਾ ਸਕਦਾ। ਮੈਂ ਹੁਣ ਜੇ ਕਹਾਂ ਕਿ ਮੇਰੀ ਆਨੰਦਪ੍ਰੀਤ ਨਾਲ ਕੋਈ ਨਹੀਂ, ਤੇ ਆਨੰਦਪ੍ਰੀਤ ਤੈਨੂੰ ਮੈਂ ਕਿ ਸਮਝਦਾ, ਤੇ ਫਿਰ ਮੈਂ ਹੀ ਸਰੈਂਡਰ ਕੀਤਾ ਨਾ ਆਨੰਦਪ੍ਰੀਤ ਦੇ ਅੱਗੇ, ਇਹਦਾ ਤਾਂ ਇਹੋ ਹੀ ਮਤਲਬ ਹੁੰਦਾ ਨਾ ਕਿ ਮੇਰੀ ਉਹਨਾਂ ਨਾਲ ਕੋਈ ਨਹੀਂ।
1: ਧੰਨਵਾਦ ਸਾਹਿਬ, ਪੰਜਾਬ ਦੇ ਮੁੱਖ ਮੰਤਰੀ ਹਿੱਕ ਠੋਕ ਕੇ ਗੱਲ ਕਹਿ ਰਹੇ ਨੇ ਕਿ 2027 ਚ ਅਸੀਂ ਆ ਰਹੇ ਹਾਂ, ਬੇਅਦਬੀਆਂ ਦੇ ਖਿਲਾਫ਼ ਅਸੀਂ ਕਾਨੂੰਨ ਬਣਾ ਤਾ, ਮਹਿਲਾਵਾਂ ਨੂੰ ਅਸੀਂ ਹਜ਼ਾਰ ਰੁਪਇਆ 1500-1500 ਦੇਣ ਲੱਗੇ ਹਾਂ, ਤੇ 10 ਲੱਖ ਵਾਲਾ ਕਾਰਡ ਦੇ ਤਾ, ਬਿਜਲੀ ਦੇ
0: 10 ਲੱਖ ਦਾ ਪਹਿਲੇ ਤੇ ਦੱਸੇ ਬਿਜਲੀ ਕਿਨੇ ਮਾਫ਼ ਕੀਤੀ ਸੀ ਤੁਹਾਡੇ ਸਾਹਮਣੇ, ਨੇ ਬਾਦਲਾਂ ਨੇ ਪਹਿਲਾਂ ਕੀਤੀ
1: ਜੀ,
0: ਫਿਰ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਉਹਨੂੰ ਲਾਗੂ ਕੀਤਾ ਤੇ ਹੋਰ ਵਧਾਇਆ
1: ਜੀ,
0: 300 ਯੂਨਿਟ ਕਰ ਦਿੱਤਾ ਬੱਸਾਂ ਦਾ ਕਿਰਾਇਆ ਕੈਪਟਨ ਅਮਰਿੰਦਰ ਸਿੰਘ ਦੀ ਸਾਡੀ ਕਾਂਗਰਸ ਦੀ ਗਵਰਨਮੈਂਟ ਨੇ ਕੀਤਾ, 500 ਰੁਪਏ ਪੈਨਸ਼ਨ ਤੋਂ 1500 ਰੁਪਏ ਪੈਨਸ਼ਨ ਕਾਂਗਰਸ ਨੇ ਕੀਤੀ, 1 ਰੁਪਇਆ ਨੇ ਅਜੇ ਤੱਕ ਵਧਾਇਆ, ਅਸੀਂ ਤਾਂ ਪਹਿਲੇ ਸਾਲ ਹੀ ਕਰ ਦਿੱਤਾ ਸੀ 1500 ਰੁਪਇਆ, ਅਤੇ ਇਹ ਜਿਹੜਾ ਕਹਿੰਦਾ ਸੀ ਕਿ ਰਾਜ ਕਰਾਂਗੇ 25 ਸਾਲ, ਅੱਜ ਕਿੰਨੇ ਮੈਂਬਰ ਨੇ? ਭਗਵੰਤ ਮਾਨ ਜੀ, ਇਹ ਪੰਜਾਬ ਆ, ਤੁਸੀਂ ਜੋ ਗੈਂਗਸਟਰਾਂ ਦੇ ਨਾਲ ਪੰਜਾਬ ਦੀ ਇਕਾਨਮੀ ਦਾ ਬੇੜਾ ਗਰਕ ਕੀਤਾ, ਲੋਕ ਤੁਹਾਨੂੰ ਦੱਸਣਗੇ, ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨਾਲ ਮਜ਼ਾਕ ਕੀਤਾ ਕਿ ਆਪਣੇ ਘਰੋਂ ਇੱਕ ਮਿਨਿਸਟਰ ਨੂੰ ਅਰੈਸਟ ਕਰਾਉਣਾ ਅਤੇ ਆਪਣੇ ਹੱਥੀਂ ਫਿਰ ਉਸੇ ਮਿਨਿਸਟਰ ਨੂੰ ਐਗਜ਼ੋਨੋਰੇਟ ਕਰਨਾ ਕਿ ਇਹਦੇ 'ਤੇ ਕੋਈ ਕੇਸ ਨਹੀਂ ਬਣਦਾ, ਮੈਂ ਕਹਿੰਦਾ ਇਹਦੀ ਇੰਟੈਗਰਿਟੀ ਤਾਂ ਫਿਰ ਮੁੱਖ ਮੰਤਰੀ ਦੀ ਨਹੀਂ ਹੈਗੀ, ਉਹ ਡਾਊਟਫੁੱਲ ਹੈ ਇੰਟੈਗਰਿਟੀ।
1: ਜਿਹੜਾ ਸਰਕਾਰ ਬੇਅਦਬੀਆਂ ਦੇ ਖਿਲਾਫ਼ ਕਾਨੂੰਨ ਲੈ ਕੇ ਆਈ ਹੈ, ਉਹਦੇ ਬਾਰੇ ਤੁਹਾਡੀ ਕੀ ਸੋਚ ਹੈ?
0: ਮੈਂ ਠੀਕ ਹੈ, ਉਹਦੇ 'ਚ ਬੇਅਦਬੀਆਂ ਦੇ ਵਿੱਚ ਇਹ ਹੋਣਾ ਚਾਹੀਦਾ ਨੇ ਜੋ ਵੀ ਉਹਨਾਂ ਨੇ ਕੀਤਾ, ਮੈਂ ਠੀਕ ਕੀਤਾ, ਪਰ ਨਾਲ ਦੀ ਨਾਲ ਹੀ ਜਿੱਥੇ ਪੰਜਾਬ ਦਾ ਐਕਟ ਸੀ ਵਿਧਾਨ ਸਭਾ ਦੇ ਵਿੱਚ, ਨਾਲ ਹੀ ਇੱਕ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਇੱਕੋ ਹੀ ਕਿ ਆਹ ਅਸੀਂ ਐਕਟ ਪੰਜਾਬ 'ਚ ਬਣਾ ਰਹੇ ਹਾਂ, ਸਾਈਮਲਟੇਨੀਅਸਲੀ ਗਵਰਨਮੈਂਟ ਆਫ ਇੰਡੀਆ ਇਹਨੂੰ BANS ਦੇ ਵਿੱਚ ਇਹਦੀ ਅਮੈਂਡਮੈਂਟ ਕਰੇ ਔਰ ਉਮਰ ਕੈਦ ਜਿਹੜੀ ਉਹਦੀ ਪ੍ਰੋਵੀਜ਼ਨ ਕੀਤੀ ਜਾਏ, ਉਹ ਜਿਹੜਾ ਸੀ ਜ਼ਿਆਦਾ ਬੈਨੀਫਿਟ ਸੀਗਾ। ਠੀਕ ਹੈ, ਪੰਜਾਬ ਵਾਲਾ ਚੱਲਣਾ ਚਾਹੀਦਾ ਕਿ ਜਿੰਨਾ ਚਿਰ ਉਹ ਨਹੀਂ ਬਣਾਉਂਦੇ ਤਾਂ ਉਹਨਾਂ ਚਿਰ ਇਹ ਜਿਹੜੀ ਅਲਟੀਮੇਟਲੀ ਜਦੋਂ ਉਹ ਬਣਦਾ ਇਹਨੂੰ ਵਿੱਚ ਉਹਦੇ ਮਰਜ ਕਰ ਦਿੱਤਾ ਜਾਂਦਾ ਜਿਹੜਾ ਕੇਸ ਕਿੰਨਾ। ਪਰ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਕੀ ਜਿਹੜੇ ਬੇਅਦਬੀਆਂ ਹੋਈਆਂ ਪੁਰਾਣੀਆਂ ਉਹ ਇਹਦੇ 'ਚ ਇਨਕਲੂਡ ਕੀਤੀਆਂ ਨੇ ਪੰਜਾਬ ਦੀ ਜੂਰੀਡਿਕਸ਼ਨ 'ਚੋਂ ਬੇਅਦਬੀਆਂ ਹੋਈਆਂ?
1: ਉਹ ਤਾਂ ਕਹਿੰਦੇ ਹੋ ਹੀ ਨਹੀਂ ਸਕਦੀਆਂ ਉਹਦੇ ਵਿੱਚ,
0: ਕਿਉਂ ਨਹੀਂ ਹੋ ਸਕਦੀ?
1: ਇਹ ਤਾਂ ਸੰਵਿਧਾਨ ਵੀ ਕਹਿੰਦਾ ਨਾ ਵੀ ਜਿਹੜੇ ਪੁਰਾਣਾ ਕੋਈ ਕ੍ਰਾਈਮ ਹੋ ਚੁੱਕਿਆ ਆ ਜਿਹੜਾ ਨਵਾਂ ਕਾਨੂੰਨ ਬਣਿਆ ਉਹਦੇ ਵਿੱਚ ਨਹੀਂ ਸ਼ਾਮਲ ਹੋ ਸਕਦਾ।
0: ਮੇਰੀ ਗੱਲ ਸੁਣੋ, ਨਵਾਂ ਕਾਨੂੰਨ BANS ਬਣ ਗਿਆ, ਇਹਦਾ ਮਤਲਬ ਸਾਰਾ ਪੰਜਾਬ ਦੇ ਪਿੱਛੇ ਜਿੰਨੇ ਹਿੰਦੁਸਤਾਨ ਦੇ ਕੇਸ ਉਹ ਖਤਮ ਹੋ ਗਏ? ਤੁਸੀਂ ਹੁਣੇ ਕਹਿ ਕੇ ਜਿਹੜਾ ਨਵਾਂ ਕਾਨੂੰਨ ਬਣ ਗਿਆ,
1: ਜਦੋਂ ਨਵਾਂ ਕ੍ਰਾਈਮ ਹੋਏਗਾ ਉਹ BANS ਦੇ ਅੰਦਰ ਆ ਰਿਹਾ, ਤੇ ਜਿਹੜਾ ਪੁਰਾਣਾ ਚੱਲ ਰਿਹਾ ਤਾਂ ਪੁਰਾਣੇ ਦੇ ਤਾਂ
0: ਨਹੀਂ, ਤੇ ਪੁਰਾਣੇ ਦੇ ਚੱਲੇਗਾ, ਇਹ ਨਵਾਂ ਕਾਨੂੰਨ ਤਾਂ ਨਹੀਂ ਬਣ ਰਿਹਾ। ਇਹਨਾਂ ਨੇ ਜਿਹੜਾ ਉੱਥੋਂ ਭੇਜਿਆ

0: ਛੇੜੀ ਪ੍ਰੋਵੀਜ਼ਨ ਹੁਣ ਹੋਈ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਕਾਂਗਰਸ ਵੇਲੇ 18 'ਚ ਬਣ ਕੇ ਗਿਆ ਸੀ ਉਹਨਾਂ ਨੇ ਵਾਪਸ ਭੇਜਿਆ ਕਿ ਇਹਨੂੰ BNS ਦੇ ਵਿੱਚ ਕਨਵਰਟ ਕਰਕੇ ਭੇਜੋ।
1: ਇਹ ਉਹ ਨਹੀਂ ਹੈਗਾ ਜੀ, ਵੱਖਰਾ ਲੈ ਕੇ ਆਏ 2018 ਵਾਲਾ ਅਮੈਂਡ ਕਰਕੇ ਲਿਆਏ,
0: 2008 ਵਾਲਾ ਲੈ ਕੇ ਆਏ ਨੇ
1: ਜੀ,
0: ਜਿਹੜੀ ਜਿਹੜੀ ਪ੍ਰਿੰਟਿੰਗ ਵਾਲਾ। ਉਹਦੇ 'ਚ ਮੈਂ ਕਹਿੰਦਾ ਕਿ ਇਹਦੇ 'ਚ ਬਹੁਤ ਕੁਛ ਦੇਖਣ ਪੜ੍ਹਨ ਵਾਲਾ, ਕਿਉਂਕਿ ਬੜਾ ਸੈਂਸਿਟਿਵ ਮਸਲਾ ਉਹਦੇ 'ਤੇ ਆਪਾਂ ਨੂੰ ਬਹੁਤ ਬਹੁਤਾ ਇਹਨੂੰ ਆਕੜਵੇਂ ਸਿੱਖ ਧਰਮ ਨੂੰ ਬਚਾਉਣ ਲਈ ਇਹਨੂੰ ਕਹਿ ਦੇਣਾ ਚਾਹੀਦਾ ਕਿ ਠੀਕ ਆ, ਲੋਕਾਂ 'ਚ ਫੀਅਰ ਪੈਦਾ ਨਾ ਹੋਏ। ਮੈਂ ਇੱਕ ਚੀਜ਼ ਅੱਜ ਵੀ ਕਹਿੰਦਾ, ਮੁੱਖ ਮੰਤਰੀ ਕਹਿੰਦਾ ਰੂਹ ਕੰਬੂ, ਮੈਂ ਕਹਿੰਦਾ ਲੋਕਾਂ ਨੂੰ ਇਹਦੇ 'ਚ ਜਿੱਦਣ ਸਾਡਾ ਗੁਰੂ ਗ੍ਰੰਥ ਸਾਹਿਬ ਆਸਥਾ ਇਸ਼ਟ ਆ ਸਾਡਾ, ਸਾਨੂੰ ਆਪਣੇ ਮਨ ਤੋਂ ਡਰਾਉਣਾ ਚਾਹੀਦਾ ਕਿ ਜੇ ਇੱਥੇ ਕਰਾਂਗੇ ਸਾਡਾ ਕੁਛ ਨਹੀਂ ਰਹੂ, ਗੁਰੂ ਸਾਨੂੰ ਬਖਸ਼ੂ ਨਹੀਂ। ਇਹ ਜਿੱਦਣ ਮਨ 'ਚ ਫੀਅਰ ਆ ਗਿਆ ਉਦਣ ਬਚਾਂਗੇ, ਜਿੱਦਣ 30-35 ਸਾਲ ਪੁਰਾਣਾ 40 ਸਾਲ ਪੁਰਾਣਾ ਜਿੱਦਣ ਆਪਾਂ ਤੁਰ ਪਵਾਂਗੇ, ਉਹ ਬਾਬਾ ਸਾਡੇ ਮਨ 'ਚ ਜਿਸ ਦਿਨ ਆਇਆ ਉਸ ਦਿਨ ਕਦੀ ਬੇਅਦਬੀ ਨਹੀਂ ਹੋਏਗਾ। ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਮਾਗ 'ਚ, ਧਾਮੀ ਸਾਹਿਬ ਦੇ ਦਿਮਾਗ 'ਚ ਆ ਗਿਆ ਕਿ ਮੈਂ ਉਹਨਾਂ ਦਾ ਨਹੀਂ ਬਾਦਲਾਂ ਦਾ ਬਣ, ਅਕਾਲੀ ਦਲ ਦਾ ਵਰਕਰ ਬਣ, ਪਰ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਬਣ, ਸਾਨੂੰ ਪਹਿਲੋਂ ਗੁਰੂ ਆ, ਜਿਹੜਾ ਧਰਮ ਪ੍ਰਚਾਰ ਲਈ ਬੰਦੇ ਰੱਖਿਓ, ਅਕਾਲੀ ਦਲ ਦਾ ਪ੍ਰਚਾਰ ਨਾ ਕਰਵਾਈਏ, ਉਹ ਸਿਰਫ ਤੇ ਸਿਰਫ ਧਰਮ ਪ੍ਰਚਾਰ ਕਰਵਾਈਏ।
1: 2026 ਇਸ ਵੇਲੇ ਕੁਛ ਕੁ ਮਹੀਨੇ ਬਾਕੀ ਨੇ, ਮਤਲਬ ਚਲ ਆਪਾਂ ਕਹਿ ਲਈਏ ਵੀ ਅਜੇ ਚੌਥਾ ਮਹੀਨਾ ਚੱਲ ਰਿਹਾ ਤੇ 8 ਮਹੀਨੇ ਰਹਿ ਗਏ ਨੇ, ਮਤਲਬ ਇਹ ਤਾਂ ਦਿਨਾਂ 'ਚ ਲੰਘ ਜਾਣੇ ਨੇ, ਤੇ 2027 ਨੂੰ ਤੁਸੀਂ ਕਿਵੇਂ ਦੇਖਦੇ ਹੋ? 2027 ਦੇ ਵਿੱਚ
0: 27 ਦੇ ਵਿੱਚ ਤੁਸੀਂ ਦੇਖੋ ਇਹਨਾਂ ਦਾ ਜਿੰਨਾ ਇਹਨਾਂ ਦਾ ਵਿਰੋਧ ਹੋ ਰਿਹਾ
1: ਜੀ,
0: ਕਦੀ ਕਿਸੇ MLA ਨੂੰ ਇੱਦਾਂ ਸਿੱਧੇ ਰੂਪ 'ਚ ਅੱਜ ਤੱਕ ਤੈਨੂੰ ਮੇਰੇ ਖਿਆਲ 10 ਸਾਲ ਹੋ ਗਏ ਹੋਣੇ ਇਹਦੇ 'ਚ ਆਏ ਨੂੰ, ਜਰਨਲਿਜ਼ਮ 'ਚ ਆਏ ਨੂੰ, ਕਦੀ ਵੇਖਿਆ ਸੀ ਕਿ MLA ਨੂੰ ਖੜੇ ਕਰਕੇ ਇੱਦਾਂ ਬੇਇੱਜ਼ਤ ਕਰਤੇ ਹੋਈਏ? ਕਦੀ ਦੇਖਿਆ ਸੀ? ਅੱਜ ਤੱਕ ਨਹੀਂ ਦੇਖਿਆ। ਇਹਦੇ ਤੋਂ ਵੱਧ ਹੋਏ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਇਹਨੂੰ
1: ਲਾਅ ਐਂਡ ਆਰਡਰ ਜਿਹੜਾ ਸੈੱਟ ਹੋ ਰਿਹਾ ਇਹ ਤੁਹਾਨੂੰ ਲੱਗਦਾ ਨਹੀਂ ਕਿ ਗਲਤ ਹੈਗਾ ਵੀ ਇਸ ਤਰੀਕੇ ਨਾਲ ਕਿਸੇ ਦੇ ਵੀ ਕੋਈ?
0: ਇਹਨਾਂ ਕਿਹਾ ਸੀ, ਇਹੋ ਹੀ ਮੁੱਖ ਮੰਤਰੀ ਕਹਿੰਦਾ ਸੀ ਨਾ, ਉਹ ਉੱਠ ਕੇ ਸਾਨੂੰ ਹੱਕ ਆ ਕਿਸੇ ਨੂੰ, ਇਸੇ ਮੁੱਖ ਮੰਤਰੀ ਦੀਆਂ ਗੱਲਾਂ ਇਹਦੇ ਅੱਗੇ ਆ ਰਹੀਆਂ ਤੇ ਕਿਉਂ ਡੰਡੇ ਮਾਰ ਰਿਹਾ ਉਹਨਾਂ ਨੂੰ?
1: ਨਹੀਂ, ਸਵਾਲ ਪੁੱਛਣੇ ਚਾਹੀਦੇ ਨੇ, ਪਰ ਬੇਇੱਜ਼ਤ ਕਰਨਾ ਉਹ ਤਾਂ ਗਲਤ ਹੈ ਨਾ ਕਿਸੇ ਨੂੰ?
0: ਜਦੋਂ ਸਵਾਲ ਜਿਹੜੇ ਸਵਾਲ ਕਰ ਲਓ ਜਾਂ ਬੇਇੱਜ਼ਤ ਕਰ ਲਓ ਇੱਕ ਗੱਲ ਹੋ ਗਈ, ਜਦੋਂ ਸਵਾਲ ਪੁੱਛਦੇ ਨੇ ਤਾਂ ਅੱਗੋਂ ਬੰਦਾ ਇਰੀਟੇਟ ਤੇ ਹੁੰਦਾ ਹੀ। ਇਹਨੇ ਕਿਹਾ ਸੀ ਸਾਨੂੰ ਇਹ ਕਰਨਾ ਚਾਹੀਦਾ, ਇਹਨੇ ਕਿਹਾ ਸੀ ਮੁੱਖ ਮੰਤਰੀ ਜਿਹੜਾ ਇਕੱਲਾ ਆਉਣਾ ਚਾਹੀਦਾ, ਕਿਉਂ ਨਹੀਂ ਮੁੱਖ ਮੰਤਰੀ ਲਾਈਨ 'ਚ ਲੱਗ ਕੇ ਗੈਸ ਦਾ ਸਿਲੰਡਰ ਲੈ ਸਕਦਾ? ਅੱਜ ਲੈ। ਕਿਉਂ ਇਹਨੇ ਕਿਹਾ ਸੀ, ਕਿਉਂ ਨਹੀਂ ਮੁੱਖ ਮੰਤਰੀ ਦਾ ਬੱਚਾ ਉਹਦੇ 'ਚ, ਮੰਤਰੀ ਦਾ ਬੱਚਾ ਇੱਕ ਸਰਕਾਰੀ ਸਕੂਲ 'ਚ ਫਿਰ ਆਪਣਾ ਪਾ? ਇਹਦੀਆਂ ਗੱਲਾਂ ਨੇ ਨਾ।
1: ਤੁਹਾਨੂੰ ਲੱਗਦਾ ਨਹੀਂ ਕਿ ਮੁੱਖ ਮੰਤਰੀ ਅਕਾਲੀ ਦਲ ਦਾ ਵਿਰੋਧ ਵੱਧ ਕਰ ਰਹੇ ਨੇ, ਤੁਹਾਡਾ ਘੱਟ ਕਰ ਰਹੇ ਨੇ, ਉਹਦੇ ਪਿੱਛੇ ਕਾਰਨ ਤੁਸੀਂ ਕੀ ਮੰਨਦੇ ਹੋ? ਕਿ ਉਹ ਅਕਾਲੀ ਦਲ ਤੋਂ ਉਹਨਾਂ ਨੂੰ ਖਤਰਾ, ਕਾਂਗਰਸ ਤੋਂ?
0: ਨਹੀਂ, ਵੇਖੋ ਉਹ ਅਕਾਲੀ ਦਲ ਇਹਨੂੰ ਕਰੀ ਜਾਂਦਾ ਟਾਰਗੇਟ, ਉਹਨਾਂ ਦੀ ਕੌਂਸਪਰੇਸੀ ਆ ਇਹ ਕਾਂਗਰਸ ਨੂੰ ਦਬਲ ਕੇ ਇਸ ਮੁੱਖ ਮੰਤਰੀ ਦਾ ਵਿਰੋਧ ਕਰਨਾ ਪਏਗਾ। ਜਿਹੜੇ ਕਹਿੰਦੇ ਨੇ ਕਾਂਗਰਸ ਇਕੱਠੀ ਨਹੀਂ, ਜੇ ਦਿਨ ਸਾਰੇ ਲੀਡਰ ਮੁੱਖ ਮੰਤਰੀ ਦਾ ਠੋਕ ਕੇ ਵਿਰੋਧ ਕਰਨ ਲੱਗ ਪਏ, BJP ਦਾ ਠੋਕ ਕੇ ਵਿਰੋਧ ਕਰਨ ਲੱਗ ਪਏ, ਉਦਣ ਪੰਜਾਬ ਦੇ ਕਾਂਗਰਸ ਦੇ ਵਰਕਰ 'ਚ ਚਲਾ ਜਾ ਕੇ ਕਿ ਹੁਣ ਸਾਰੇ ਇਕੱਠੇ ਹੋ ਗਏ।
1: ਨਹੀਂ ਕਰਦੇ ਨਹੀਂ ਨਾ, ਮੈਂ ਵੀ ਸਹੀ ਗੱਲ ਕਹੀ
0: ਸੀ, ਮੈਂ ਕਦੋਂ ਕਿਹਾ ਕਿ ਮੈਂ ਕਿਹਾ ਜਿਸ ਦਿਨ
1: ਕੁਛ ਹੈਗੇ ਨੇ
0: ਅੱਖ 'ਚ ਅੱਖ ਪਾ ਕੇ ਕਹਿਣ ਲੱਗ ਪਏ ਕਿ ਤੂੰ ਪੰਜਾਬ ਦਾ ਬੇੜਾ ਗਰਕ ਕਰ ਰਿਹਾ, ਇਕੱਲਾ ਸੁਖਜਿੰਦਰ ਸਿੰਘ ਰੰਧਾਵਾ ਜਾਂ ਚੰਨੀ ਜਾਂ ਪ੍ਰਤਾਪ ਬਾਜਵਾ ਜਾਂ ਰਾਜੇ ਵੜਿੰਗ ਦਾ ਕੰਮ ਨਹੀਂ, ਸਾਰੇ ਪੰਜਾਬ ਦੇ ਕਾਂਗਰਸੀ ਦਾ ਇਹ ਕੰਮ ਹੈ, ਸਾਡੇ ਜਿਹੜਾ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਆ, ਸਾਨੂੰ ਆਪਣਾ ਆਪ ਛੱਡ ਕੇ ਕਿ ਮੈਂ ਮੁੱਖ ਮੰਤਰੀ ਬਣਨਾ, ਸਾਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਕਾਂਗਰਸ ਨੂੰ ਕਿਵੇਂ ਪੈਰਾਂ 'ਤੇ ਖੜੇ ਕਰਨਾ, ਪਹਿਲਾਂ ਸਾਡੀ ਉਹ ਆ। ਅਤੇ ਨਾਲ ਇਹਨੂੰ ਕਹਿੰਦਾ ਕਿ ਜੇ ਕਾਂਗਰਸ ਜਿੱਤੇਗੀ ਤਾਂ ਮੁੱਖ ਮੰਤਰੀ ਬਣਾਂਗੇ, ਅਤੇ ਜੇ ਕਾਂਗਰਸ ਜਿੱਤੇਗੀ ਨਹੀਂ ਤਾਂ ਮੁੱਖ ਮੰਤਰੀ ਘਰੇ ਬੈਠੇ ਬਣ ਜਾਂਗੇ, ਕੋਈ ਨਹੀਂ ਪੁੱਛਦਾ ਹੁੰਦਾ। ਹਾਰ ਜੋ ਅਤੇ ਤੁਹਾਡੇ ਨਾਲ ਪਹਿਲਾਂ ਸਵੇਰੇ ਗਏ ਹੁੰਦੀ ਆ, ਜਦੋਂ ਜਿੱਦਣ ਕਾਊਂਟਿੰਗ ਹੁੰਦੀ ਆ ਉਦੋਂ ਬੰਦਾ ਤੁਹਾਡੇ ਨਾਲ 3000 ਖੜੋਤਾ ਹੁੰਦਾ, ਤੇ ਜੇ ਹਾਰ ਜਾਓ ਤੇ ਬੰਦੇ 5 ਦਿਨ ਨਾਲ ਤੁਰੇ ਹੁੰਦੇ, ਉਹ ਜਿਹੜੇ ਬਹੁਤ ਨੇੜੇ ਦੇ ਨੇ 20

0: ਚੀਜ਼ਾਂ ਨੇ ਉਹੀ ਘਰ ਤੱਕ ਆਉਂਦੇ ਨੇ ਲੀਡਰਾਂ ਨੂੰ ਇਹ ਸੋਚ ਰੱਖਣੀ ਚਾਹੀਦੀ ਸਾਰਿਆਂ ਨੇ ਚੀਜ਼ਾਂ ਵੇਖੀਆਂ
1: 5 ਸਾਲ ਸਤਿ ਸ੍ਰੀ ਅਕਾਲ ਨਹੀਂ ਬੁਲਾਉਣਾ ਹੁੰਦਾ ਪਰ ਬਹੁਤੇ ਲੋਕ 4 ਸਾਲ ਤਾਂ ਨਹੀਂ ਆਉਂਦੇ ਆਖਰੀ 1 ਸਾਲ ਦੇ ਵਿੱਚ ਜਾ ਕੇ ਰੌਣਕ ਲੱਗਣਗੇ
0: ਬਿਲਕੁਲ ਠੀਕ ਹੈ ਮੈਂ ਇਹ ਗੱਲ ਠੀਕ ਹੈ ਮੈਂ ਤਾਂ ਪਹਿਲਾਂ ਕਿਹਾ ਤੋ ਇਸ ਕਰਕੇ ਜੇ ਪਾਰਟੀ ਨੂੰ ਅੱਗੇ ਰੱਖਾਂਗੇ ਫਿਰ ਹੁਣ ਇਹ ਕਵੇ ਸੁਖਜਿੰਦਰ ਸਿੰਘ ਰੰਧਾਵਾ ਕਿ ਮੈਂ ਮੇਰੇ ਕਰਕੇ ਪਾਰਟੀ ਗਲਤ ਆ ਮੈਂ ਪਾਰਟੀ ਕਰਕੇ ਅੱਜ ਮੈਂ ਇੰਡੀਪੈਂਡੈਂਟ ਖਲੋ ਜਾ ਕਿ ਸਾਡੇ ਪਰਿਵਾਰ ਤੋਂ ਬੜਾ ਦੇਰ ਤੋਂ ਇਕੱਠੇ ਤੋਂ ਮੈਂ 5 ਤੋਂ 7 ਹਜ਼ਾਰ ਤੋਂ ਵੱਧ ਵੋਟ ਨਹੀਂ ਲੈ ਸਕਦਾ ਅਤੇ ਜੇ ਮੈਂ ਕਾਂਗਰਸ 'ਚ ਖੜ੍ਹਾਂ ਬਾਈ ਇਲੈਕਸ਼ਨ 'ਚ ਭਾਵੇਂ ਅਕਾਲੀ ਦਲ ਵੀ ਨਹੀਂ ਸੀ ਗੈਂਗਸਟਰ ਵੀ ਇਕੱਠੇ ਸੀਗੇ ਅਕਾਲੀ ਦਲ ਵੀ ਆਮ ਪਾਰਟੀ ਨਾਲ ਇਲੈਕਸ਼ਨ ਲੜ ਰਿਹਾ ਸੀ ਅਤੇ ਫਿਰ ਅਸੀਂ 54 ਹਜ਼ਾਰ ਵੋਟ ਲੈ ਗਏ ਸੀ ਇੱਕ ਪਾਸੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਇੱਕ ਪਾਸੇ ਇਕੱਲੀ ਕਾਂਗਰਸ 'ਤੇ 54 ਹਜ਼ਾਰ ਵੋਟ ਆਏ ਅਤੇ ਫਿਰ ਪਾਰਟੀ ਤਕੜੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ
1: ਨਹੀਂ ਦੇਖੋ ਪਾਰਟੀਆਂ ਬਿਲਕੁਲ ਤਕੜੀਆਂ ਨੇ ਇਹ ਤਾਂ ਇਸ ਦੀ ਕੋਈ ਦੋ ਰਾਏ ਨਹੀਂ ਹੈਗੀ
0: ਕੋਈ ਇਹੀ ਮੈਂ ਕਹਿੰਦਾ ਨਾ ਕਿ ਜਿਹੜਾ ਤੁਸੀਂ ਸਵਾਲ ਕੀਤਾ ਕਿ ਸਾਰਿਆਂ ਲੀਡਰਾਂ ਨੂੰ ਪਾਰਟੀ ਨੂੰ ਤਕੜਿਆ ਕਰਨਾ ਚਾਹੀਦਾ ਆਪਣੇ ਆਪ ਨੂੰ ਇੰਡੀਵਿਜੁਅਲੀ ਤਕੜੇ ਨਹੀਂ ਕਰਨਾ ਚਾਹੀਦਾ
1: ਅੱਛਾ ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਨੇ ਆਪਣੀ ਨਵੀਂ
0: ਪਾਰਟੀ ਦਾ ਨਾਮ ਛੱਡ ਪਰੇ ਜਿਹਦੇ ਨਾਲ ਮੇਰਾ ਕੋਈ ਲੈਣ ਦੇਣ ਹੀ ਨਹੀਂ ਹੈਗਾ ਅਤੇ ਉਹ ਮੇਰਾ ਖਿਆਲ ਹੈ ਕਿ ਜਿਸ ਦਿਨ ਕੋਈ ਨਵੀਂ ਪਾਰਟੀ ਬਣਦੀ ਆ ਉਸ ਦਿਨ ਉਸ ਪਾਰਟੀ ਦੇ ਬਹੁਤ ਸਾਰੇ ਲੀਡਰ ਨਾਲ ਬੈਠੇ ਹੁੰਦੇ ਆ ਜਿੱਦਣ ਕਿਸੇ ਪਾਰਟੀ ਦਾ ਪ੍ਰੈਜੀਡੈਂਟ ਬਣਦਾ ਉਹਨੂੰ ਢੋਲ ਨਗਾਰਿਆਂ ਦੇ ਨਾਲ ਉੱਥੇ ਬਿਠਾਇਆ ਜਾਂਦਾ
1: ਜੀ
0: ਫਿਰ ਯਾਰ ਜੇ ਇਕੱਲੇ ਜਾਣ ਕੇ ਆਪਾਂ ਕਰ ਲੈਂਦੇ ਤਾਂ ਉਹਦੇ ਮੇਰੇ ਖਿਆਲ ਇਹਦੇ 'ਤੇ ਡਿਸਕਸ਼ਨ ਨਾ ਹੀ ਕਰੀਏ ਤਾਂ ਚੰਗੀ ਗੱਲ
1: 2027 ਤੁਹਾਨੂੰ ਵਧੀਆ ਲੱਗ ਰਿਹਾ ਵੀ
0: ਬਿਲਕੁਲ ਵਧੀਆ ਜਿੱਤਾਂਗੇ ਮੈਂ ਦਾਵਾ ਕਹਿੰਦਾ ਮੈਂ ਕਦੀ ਨਹੀਂ ਕਹਿੰਦਾ ਹੁੰਦਾ ਕਿ ਤੁਹਾਨੂੰ ਪਤਾ ਮੈਂ ਕਹਿੰਦਾ ਜਿੱਤਾਂਗੇ ਜੋ ਜਿਸ ਤਰ੍ਹਾਂ ਦਾ ਮਿਸ ਰੂਲ ਡਰਾਉਣਾ ਧਮਕਾਉਣਾ ਬੀਜੇਪੀ ED ਭੇਜਦੀ ਇਹਨਾਂ ਦੇ ਮੰਤਰੀਆਂ 'ਤੇ ਇਹ ਪੁਰਾਣੇ ਦੂਸਰਿਆਂ ਦੇ ਵਿਜੀਲੈਂਸ ਭੇਜਦੇ ਨੇ ਦੋਵੇਂ ਗਲਤ ਕਰ ਰਹੇ ਨੇ ਜਿਹੜਾ MP ਅਸ਼ੋਕ ਮਿੱਤਲ
1: ਜੀ
0: ਉਹਦੇ ਘਰ ED ਭੇਜਣਾ ਮੈਂ ਕਹਿੰਦਾ ਬਿਲਕੁਲ ਗਲਤ ਆ ਆਸ਼ੂ ਦੇ ਘਰ ਵਿਜੀਲੈਂਸ ਭੇਜਣਾ ਉਹਦੇ ਤੋਂ ਗਲਤ ਸੀ ਸੰਜੇ ਅਰੋੜੇ ਦੇ ਘਰ ED ਆਉਣੀ ਕੀ ਗੱਲ ਆਮ ਟਵਿਸਟ ਕਰ ਰਹੇ ਹੋ ਜਿਹੜੀ ਉਹਦੇ ਤੋਂ ਸਿਕਿਉਰਿਟੀ ਲੈਣੀ ਵਾਪਸ ਮੈਂ ਉਹਦੇ ਵੀ ਅਗੇਂਸਟ ਸੀ ਕਿ ਥਰੈਟ ਪਰਸੈਪਸ਼ਨ 'ਤੇ ਹੀ ਸਿਕਿਉਰਿਟੀ ਦੇਣੀ ਚਾਹੀਦੀ ਆ ਜੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਨਾ ਹਟਾਈ ਹੁੰਦੀ ਉਹ ਮਰਦਾ ਨਾ ਚੱਲ ਇਹ ਤਾਂ ਤਕੜਾ ਬੰਦਾ ਸੀ ਜਿਹੜਾ ਰਾਘਵ ਚੱਡਾ ਤੇ ਉਹਨਾਂ ਤੇ ਇਹਨੇ ਹਟਾਈ ਤੇ ਉਹਨਾਂ ਦੇ ਡਬਲ ਦੇ
1: ਤੁਹਾਨੂੰ ਮਿਲਿਆ ਨਹੀਂ ਪਾਰਲੀਮੈਂਟ ਕਿਤੇ ਆਉਂਦਾ ਜਾਂਦਾ ਬੰਦਾ ਮਿਲ ਜਾਂਦਾ ਹੁੰਦਾ ਕਈ ਵਾਰੀ ਬੰਦਾ ਹਮਦਰਦੀ ਕਰ ਲੈਂਦਾ ਤੁਸੀਂ ਇੱਕ ਵਾਰੀ
0: ਉਹਨਾਂ ਦਾ ਰਾਜ ਸਭਾ ਉਦੋਂ ਦਾ ਰਾਜ ਸਭਾ ਮੈਂ ਜਿਹੜੀਆਂ ਦੂਸਰੀਆਂ ਪਾਰਟੀਆਂ ਵਾਲੇ ਨੇ ਨਾ ਮੇਰੇ ਨਾਲ ਹਮਦਰਦੀ ਰੱਖਦੇ ਨਾ ਮੈਂ ਉਹਨਾਂ ਨਾਲ ਹਮਦਰਦੀ ਰੱਖ
1: ਹੋਇਆ ਕੀ ਹੈ ਤੁਹਾਨੂੰ ਕੀ ਨਜ਼ਰ ਆ ਰਿਹਾ ਰਾਘਵ ਚੱਡੇ ਨਾਲ ਕਿੱਥੇ ਕਾ ਕੇ ਵਿਗੜ ਗਈ ਇਹਨਾਂ ਨਾਲ ਉਹਦਾ ਸਰਵੇ ਸਰਵਾ ਸੀ
0: ਮੇਰਾ ਕੋਲ ਕੇਜਰੀਵਾਲ ਸਾਹਿਬ ਹੀ ਦੱਸ ਸਕਦੇ ਨੇ ਕੀ ਵਿਗੜੀ ਹੈ
1: ਉਹ ਚੁੱਪ ਨੇ ਅਜੇ ਬੋਲੇ
0: ਨਹੀਂ ਤੁਸੀਂ ਮੇਰੇ ਇੱਥੇ ਮੈਨੂੰ ਜਿੱਥੇ ਰਾਘਵ ਚੱਡਾ ਸੀਗਾ ਮੇਰਾ ਵੀ ਘਰ ਵੇਖਿਆ ਸੀ ਤੁਸੀਂ ਕਿਵੇਂ ਖੁੱਲ੍ਹਾ ਹੀ ਰਹਿੰਦਾ ਹੁੰਦਾ ਸੀ ਗੇਟ ਅਜੇ ਮੈਂ ਹੋਮ ਮਿਨਿਸਟਰ ਸੀ ਜੇਲ੍ਹ ਮਿਨਿਸਟਰ ਸੀ ਮੈਨੂੰ ਥਰੈਟ ਵੀ ਸੀਗਾ ਪੂਰਾ ਅਤੇ ਇਹ ਭਾਈ ਸਾਹਿਬ ਨੂੰ ਇੰਨਾ ਕੁਝ ਉਹਨਾਂ ਸਾਂਭ ਕੇ ਰੂਮ 'ਚ ਵਲੇਟ ਕੇ ਰੱਖਿਆ ਸੀ ਰੂਮ 'ਚ ਵਲੇਟ ਕੇ ਰਾਘਵ ਚੱਡਾ ਰੱਖਿਆ ਸੀ ਨਾ ਅਤੇ ਫਿਰ ਉਹ ਪਤਾ ਨਹੀਂ ਕਿਉਂ ਵਿਚਾਰੇ ਨੂੰ ਐਡੀ ਛੇਤੀ ਉਹਦੇ 'ਚੋਂ ਬਾਹਰ ਕੱਢ ਲਿਆ
1: ਬਹੁਤ ਸ਼ੁਕਰੀਆ ਰੰਧਾਵਾ ਸਾਹਿਬ ਤੁਸੀਂ ਸਮਾਂ ਦਿੱਤਾ ਜੀ ਧੰਨਵਾਦ
2: CWC Immigration is one of the largest immigration companies and ਇਹਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
3: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration 9056704444
4: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 ਗਿਗ ਐਕਸਪ੍ਰੈਸ।

0: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
1: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8 to 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
2: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
3: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 4162437777 ਜਾਂ ਤੁਸੀਂ ਕਾਲ ਕਰ ਸਕਦੇ ਹੋ 4165131313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST ਟੋਇੰਗ।
4: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਆਮ ਆਦਮੀ ਪਾਰਟੀ ਦੇ ਐਮ ਪੀ ਅਸ਼ੋਕ ਮਿੱਤਲ ਤੇ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਹਰਾਂ ਦੇ ਘਰ ਈ ਡੀ ਪਹੁੰਚਦੀ ਆ।
1: ਰਾਘਵ ਚੱਡਾ ਦੀ ਤੇ ਉਹਨਾਂ ਦੀ ਟਸਲ ਹੋ ਗਈ ਨਾ, ਇਹ ਚ ਈ ਡੀ ਕਿੱਥੋਂ ਆ ਗਈ, ਕਿਹਨੇ ਜਾ ਕੇ ਇਨਫੋਰਮੇਸ਼ਨ ਦਿੱਤੀ? ਇਨਫੋਰਮੇਸ਼ਨ ਤਾਂ ਪਹਿਲਾਂ ਹੀ ਸੀ।
0: ਮਤਲਬ ਜਿਹੜੀ ਗੱਲ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਰਾਘਵ ਚੱਡਾ ਇਨਫੋਰਮੇਸ਼ਨ ਦੇ ਰਿਹਾ,
1: ਪਹਿਲਾਂ ਤੁਸੀਂ ਮਾਰੀ ਨੀ ਰੇਡ, ਹੁਣ ਕਿਹੜਾ ਰੀਜ਼ਨ ਹੋਇਆ ਉਹ ਦੱਸ ਦੇਣ ਤੇ, ਪਹਿਲਾਂ ਕਿਹੜਾ ਰੀਜ਼ਨ ਹੋਇਆ ਸੀ ਰੇਡ ਨਾ ਮਾਰਨ ਦਾ? ਇਹ ਜਿਹੜੇ ਕਹਿ ਰਹੇ ਨੇ ਇਹਨਾਂ ਦੇ ਵੀ ਰੇਡ ਵੱਜੇ, ਇਹਨਾਂ ਦੇ ਵੀ ਇੰਨਾ ਕੁਛ ਹੀ ਨਿਕਲੂਗਾ, ਇਹਨਾਂ ਦੀਆਂ ਜਾਇਦਾਦਾਂ ਤਾਂ ਚੈੱਕ ਕਰੋ ਬੇਟਾ, ਬਿੱਲ ਜੋ ਬਣਾ ਰਹੇ ਆ 66 ਤੋਂ ਲੈ ਕੇ ਬੇਟਾ ਹੁਣ ਤੱਕ, ਇਹ ਹਿਸਟਰੀ 'ਚ ਨਹੀਂ ਹੋਇਆ ਪੰਜਾਬ ਦੀ 'ਚ ਕਿ ਪੰਜਾਬ 'ਚ ਕੋਈ ਮੋਰਚਾ ਲੱਗੇ ਔਰ ਉਹਦੀ ਗੱਲ ਮੰਨ ਲਈ ਜਾਵੇ ਤੇ ਅਸੈਂਬਲੀ ਬਣਾ ਕੇ ਕਾਨੂੰਨ ਲਾਗੂ ਕਰਦੇ। ਇਸੇ ਕਰਕੇ ਇਹਨਾਂ ਪਾਰਟੀਆਂ ਦੀ ਜਾਨ ਨਿਕਲੀ ਹੋਈ ਹੈ, ਜਿਹੜੇ ਬੜੇ ਚਿਰ ਦੇ ਰੌਲਾ ਪਾਉਂਦੇ ਨੇ, ਕੀਤਾ ਕੱਖ ਨਹੀਂ, ਨਾ ਉਹ ਕਿਸੇ ਫਲੱਡ 'ਚ ਖੜਦੇ ਨੇ, ਨਾ ਕਿਸੇ ਬੰਦੇ ਕੋਲੇ ਖੜਦੇ ਨੇ ਜਿਹਦੇ ਨਾਲ ਧੱਕਾ ਹੋਇਆ ਹੋਵੇ, ਉਹ ਸਿਰਫ ਇਹਨਾਂ ਸਰਕਾਰਾਂ ਦੀ ਪੈਰਵਾਈ ਕਰਦੇ। ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ 'ਚ ਸਾਡੇ ਕਿਉਂ ਨਹੀਂ ਬਣ ਰਿਹਾ ਡੋਮੀਸੇਲ ਦਾ?
0: ਸੁਖਪਾਲ ਖਹਿਰਾ ਵੀ ਮੰਗ ਕਰ ਹੀ ਰਹੇ ਨੇ ਲੰਬੇ ਸਮੇਂ
1: ਬੇਟਾ। ਸੁਖਪਾਲ ਖਹਿਰਾ ਜੀ ਨੂੰ ਮੈਂ ਇੱਥੇ ਖੜ ਕੇ ਪੁੱਛਿਆ ਸੀ, ਜਿਹੜੀ ਮੰਗ ਤੁਸੀਂ ਕਰ ਰਹੇ ਹੋ ਤੁਹਾਡੀ ਪਾਰਟੀ ਸਹਿਮਤ ਆ ਉਹਦੇ ਲਈ? ਉਹਨਾਂ ਦਾ ਜਵਾਬ ਸੀ ਨਹੀਂ ਸਾਡੀ ਪਾਰਟੀ ਇੰਟਰਸਟਡ ਨਹੀਂ। ਵਟ ਕੈਨ ਆਈ ਡੂ? ਕਿਹੜੀ ਚੀਜ਼ ਆ ਬੱਚੇ ਜਿਹੜੀ ਇਹਨਾਂ ਸਰਕਾਰਾਂ ਨੇ ਕੀਤੀ ਹੋਵੇ, ਇੱਕ ਗਣਾ ਦੇ, ਇੱਕ ਮੈਂ ਛੱਡੋ ਪਰੇ ਵਾਲੀਆਂ, ਇੱਕ ਗਣਾ ਦੇ।
0: ਅਮਿਤ ਔਜਲਾਨ ਆਪਸ਼ਨ ਹੈ,
1: ਮੈਂ ਹਜੇ ਸੋਚਿਆ ਨੀਗਾ, ਤੇ ਜੇ ਮੈਂ ਸੋਚਿਆ ਦੱਸ ਕੇ ਥਾਪੀ ਮਾਰ ਕੇ ਆਊਂਗਾ। ਐਮਐਲਏ ਬਣਨਾ ਅਹਿਮ ਨਹੀਂ, ਮੁੱਖ ਮੰਤਰੀ ਬਣਨਾ ਅਹਿਮ ਨਹੀਂ, ਜਿਹੜੇ ਲੋਕਾਂ ਨੇ ਚੁਣਨਾ ਉਹਨਾਂ ਦਾ ਸਮਝਦਾਰ ਹੋਣਾ ਅਹਿਮ ਹੈ।
0: ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ। ਪੰਜਾਬ ਦੇ ਵਿੱਚ ਭਾਵੇਂ BBMB ਤੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਨਾ ਹੋਵੇ, ਫਿਰ ਭਾਵੇਂ ਉਹ ਮੈਂਬਰ ਸਿੰਚਾਈ ਹੋਵੇ ਜਾਂ ਫਿਰ ਮੈਂਬਰ ਪਾਵਰ ਹੋਵੇ ਜਾਂ ਫਿਰ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਬੇਅਦਬੀਆਂ ਨੂੰ ਰੋਕਣ ਵਾਸਤੇ ਕੋਈ ਸਖ਼ਤ ਕਾਨੂੰਨ ਬਣਾਉਣਾ ਹੋਵੇ, ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਪੰਜਾਬ, ਪੰਜਾਬੀ, ਪੰਜਾਬੀਅਤ ਦਾ ਜ਼ਿਕਰ ਹੋਵੇ, ਅਸੀਂ ਇੱਕ ਸ਼ਖਸ ਨੂੰ ਹਮੇਸ਼ਾ ਲੋਕਾਂ ਦੇ ਹੱਕ ਦੇ ਵਿੱਚ, ਪੱਖ ਦੇ ਵਿੱਚ, ਲੋਕਾਂ ਦੇ ਨਾਲ ਖੜਿਆ ਦੇਖਦੇ ਹਾਂ। ਅਮਿਤ ਸਿੰਘ ਮਾਨ, ਤੁਸੀਂ ਵੇਖਦੇ ਹੋਵੋਗੇ ਕਿ ਜੇ ਮੋਹਾਲੀ ਦੇ ਵਿੱਚ ਕਿਸੇ ਮੁੰਡੇ ਨੂੰ ਪ੍ਰਵਾਸੀਆਂ ਦੇ ਵੱਲੋਂ ਮਾਰ ਦਿੱਤਾ ਜਾਂਦਾ ਹੈ ਤਾਂ ਫਿਰ ਉੱਥੇ ਪਰਿਵਾਰ ਦੇ ਨਾਲ ਖੜਦੇ ਨੇ, ਜੇ ਗੁਰਦਾਸਪੁਰ ਦੇ ਵਿੱਚ ਕਿਸੇ ਨੌਜਵਾਨ ਦਾ ਫੇਕ ਐਨਕਾਊਂਟਰ ਹੋ ਜਾਂਦਾ ਤਾਂ ਉੱਥੇ ਵੀ ਖੜਦੇ ਨੇ, ਔਰ ਹੁਣ ਸਮਾਣੇ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਧਰਮਯੁੱਧ ਮੋਰਚਾ, ਉੱਥੇ ਪਿਛਲੇ ਕਈ ਦਿਨਾਂ ਤੋਂ ਡਟੇ ਹੋਏ ਨੇ MLA ਚੇਤਨ ਸਿੰਘ ਜੋੜਾ ਮਾਜਰਾ ਦਾ ਡਟ ਕੇ ਵਿਰੋਧ ਕਰਨਾ ਹੋਵੇ, ਭਾਵੇਂ ਮਨਪ੍ਰੀਤ ਸਿੰਘ ਅਯਾਲੀ ਨੂੰ ਰੋਕ ਕੇ ਸਵਾਲ ਪੁੱਛਣਾ ਹੋਵੇ ਤੇ ਉਹਨਾਂ ਨੂੰ ਕਹਿਣਾ ਹੋਵੇ ਅਯਾਲੀ ਸਾਹਿਬ ਕੁਝ ਤਾਂ

0: ਵੱਲੋਂ ਅਸੀਂ ਤੁਹਾਡੇ ਬੋਲਣ ਦੀ ਉਡੀਕ ਕਰ ਰਹੇ ਹਾਂ। ਸੋ ਇਹ ਸਾਰੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਚੁੱਕਣ ਵਾਸਤੇ ਲੋਕ ਉਹਨਾਂ ਦੀ ਸ਼ਲਾਘਾ ਵੀ ਕਰਦੇ ਨੇ ਔਰ ਚਾਹੁੰਦੇ ਵੀ ਨੇ ਕਿ ਉਹ ਇਹਨਾਂ ਮੁੱਦਿਆਂ ਤੇ ਖੁੱਲ੍ਹ ਕੇ ਗੱਲਬਾਤ ਵੀ ਕਰਨ। ਅੱਜ ਅਸੀਂ ਵੀ ਉਹਨਾਂ ਦੇ ਨਾਲ ਹੀ ਇਹਨਾਂ ਵਿਸ਼ਿਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਤੁਹਾਡਾ।
1: ਮਿਹਰਬਾਨੀ ਮਿਹਰਬਾਨੀ, ਥੈਂਕ ਯੂ।
0: ਸੋ ਸਰ, ਸਮਾਣੇ ਮੋਰਚੇ ਤੋਂ ਮੈਂ ਸ਼ੁਰੂਆਤ ਕਰੂੰਗੀ ਕਿ ਹੁਣ ਸਪੈਸ਼ਲ ਸੈਸ਼ਨ ਬੁਲਾਇਆ, ਜਾਗਤ ਜੋਤ ਸਤਿਕਾਰ ਸੋਧ ਬਿੱਲ ਲਿਆਂਦਾ, ਪਾਸ ਕੀਤਾ, ਗਵਰਨਰ ਨੂੰ ਭੇਜ ਦਿੱਤਾ ਗਿਆ ਪ੍ਰਵਾਨਗੀ ਵਾਸਤੇ ਮੁੱਖ ਮੰਤਰੀ ਸਾਹਿਬ ਨੇ। ਉਹਨਾਂ ਨੇ ਇਹ ਵੀ ਆਖਿਆ ਹੈ ਕਿ ਸਾਨੂੰ ਹੁਣ ਇਸ ਬਿੱਲ ਦੇ ਉੱਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੈ, ਗਵਰਨਰ ਹੀ ਦੇ ਦੇਣਗੇ ਤੇ ਇਹਨੂੰ ਅਸੀਂ ਕਾਨੂੰਨ ਬਣਾ ਦੇਵਾਂਗੇ। ਹੁਣ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੋਰਚਾ ਨਹੀਂ ਚੁੱਕਾਂਗੇ।
1: ਉਹਦਾ ਕਾਰਨ ਬੇਟਾ, ਇੱਥੇ ਜਦੋਂ ਆਏ ਸੀਗੇ ਸਪੀਕਰ ਸਾਹਿਬ ਤਾਂ ਉਹਨਾਂ ਨੇ ਆ ਕੇ ਇੱਕ ਗੱਲ ਕੀਤੀ ਕਿ ਕਾਨੂੰਨ ਬਣ ਗਿਆ ਜੀ, ਤਾਂ ਮੈਂ ਖੜੇ ਹੋ ਕੇ ਉਦੋਂ ਹੀ ਉਹਨਾਂ ਤੋਂ ਸਵਾਲ ਪੁੱਛਿਆ ਸੀ। ਮੈਂ ਕਿਹਾ ਸਰ, ਹਲੇ ਤਾਂ ਬਿੱਲ ਪਾਸ ਹੋਇਆ, ਕਾਨੂੰਨ ਤਾਂ ਉਸ ਦਿਨ ਬਣੂਗਾ ਜਦੋਂ ਗਵਰਨਰ ਸਾਈਨ ਕਰ ਦੇਣਗੇ, ਨੋਟੀਫਿਕੇਸ਼ਨ ਹੋ ਜੂਗੀ ਤੇ ਗਜਟ 'ਚ ਜ਼ਿਕਰ ਹੋ ਜੂਗਾ, ਦੈਨ ਇਹ ਕਾਨੂੰਨ ਦਾ ਸ਼ਕਲ ਲੈ ਲੂਗਾ ਤੇ ਲਾਗੂ ਹੋ ਜੂਗਾ। ਤੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਵੀ ਇਹੀ ਗੱਲ ਸੀ, ਪਹਿਲੇ ਦਿਨ ਤੋਂ ਸਾਡੀ ਵੀ ਆਹੀ ਗੱਲ ਸੀ ਕਿ ਜਿਸ ਦਿਨ ਲਾਗੂ ਹੋ ਗਿਆ ਉਸ ਦਿਨ ਮੋਰਚਾ ਖਤਮ ਹੋਊਗਾ। ਦੈਟਸ ਵਾਈ ਅਸੀਂ ਬੈਠੇ ਵੀ ਹਾਂ ਤੇ ਉਸ ਦਿਨ ਸੰਧਵਾਂ ਸਾਹਿਬ ਨੂੰ ਇਹ ਯਾਦ ਵੀ ਦਿਲਾਇਆ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਸੰਤ ਸਮਾਜ 'ਚ ਜਾ ਕੇ ਔਰ ਉਸ ਤੋਂ ਬਾਅਦ ਦੋ ਤਿੰਨ ਥਾਈਂ ਹੋਰ ਜਾ ਕੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਗਵਰਨਰ ਤੋਂ ਫੋਨ ਸਾਈਨ ਕਰਾ ਲੂੰਗਾ। ਸੋ ਦੈਟਸ ਵਾਈ ਵੀ ਆਰ ਸਿਟ ਹੇਅਰ।
0: 400 ਤੋਂ ਵੱਧ ਬੇਦਬੀਆਂ ਦੇ ਮਾਮਲੇ ਆ ਚੁੱਕੇ ਨੇ ਹੁਣ ਵੀ, ਔਰ ਜਿਹੜਾ ਇਹ ਨਵਾਂ ਜਦੋਂ ਬਿੱਲ ਪਾਸ ਹੋ ਗਿਆ, ਜਦੋਂ ਕਾਨੂੰਨ ਬਣ ਜਾਊਗਾ, ਤਾਂ ਇੱਕ ਇਹ ਵੀ ਹੈ ਕਿ ਪੁਰਾਣੇ ਜਿਹੜੇ ਬੇਦਬੀਆਂ ਦੇ ਮਾਮਲੇ ਜਾਂ ਕੇਸਿਸ ਪੁਲਿਸ ਦੇ ਕੋਲ ਨੇ, ਉਹਨਾਂ ਦੇ ਉੱਤੇ ਕਾਨੂੰਨ ਲਾਗੂ ਨਹੀਂ ਹੋਵੇਗਾ, ਜਿਹੜਾ ਕੋਈ ਨਵਾਂ ਮਾਮਲਾ ਆਉਂਦਾ ਹੈ ਉਸ 'ਤੇ ਹੀ ਲਾਗੂ ਹੋਵੇਗਾ। ਤਾਂ ਕੀ ਤੁਹਾਨੂੰ ਇਹ ਵੀ ਰੋਸ ਇਸ ਗੱਲ 'ਤੇ ਕਿ ਪੁਰਾਣੇ ਮਾਮਲਿਆਂ ਦਾ ਵੀ ਸਾਨੂੰ ਹਜੇ ਤੱਕ ਇਨਸਾਫ ਨਹੀਂ ਦਵਾਇਆ ਗਿਆ?
1: ਦੇਖੋ, ਉਹਦਾ ਰੋਸ ਵੀ ਹੈ, ਉਹਦਾ ਗਿਲਾ ਵੀ ਹੈ, ਔਰ ਇਹ ਸਾਰੀਆਂ ਸਰਕਾਰਾਂ ਉਹਦੇ 'ਚ ਸ਼ਾਮਲ ਵੀ ਨੇ। ਮਿਸਟਰ ਸਪੀਕਰ ਵੀ ਉੱਥੇ ਜਾ ਕੇ ਬਹਿਬਲ ਕਲਾਂ 'ਤੇ ਉੱਥੇ ਕਹਿੰਦੇ ਰਹੇ ਨੇ, ਮੈਂ ਉੱਥੇ ਵੀ ਬਹੁਤ ਵਾਰੀ ਗਿਆ, ਸੁਖਰਾਜ ਹਰਾਂ ਦਾ ਮੋਰਚਾ ਲੱਗਿਆ ਹੋਇਆ ਸੀ। ਪਰ ਗੱਲ ਕੀ ਹੈ ਕਿ ਜਦੋਂ ਕ੍ਰਿਮੀਨਲ ਓਫੈਂਸ ਨੂੰ ਜੋੜ ਕੇ ਕੋਈ ਕਾਨੂੰਨ ਬਣਦਾ, ਉਹਨੂੰ ਤੁਸੀਂ ਪਿੱਛੋਂ ਤੋਂ ਲਾਗੂ ਨਹੀਂ ਕਰ ਸਕਦੇ, ਇਹ ਪੋਸੀਬਲ ਨਹੀਂ। ਜੇ ਤੁਸੀਂ ਕਰ ਵੀ ਦਿਓਗੇ ਤਾਂ ਤੁਹਾਡਾ ਇੱਕੇਦਮ ਚੈਲੰਜ ਹੋ ਜੂਗਾ ਔਰ ਉਹ ਖਤਮ ਹੋ ਜੂਗਾ ਕਾਨੂੰਨ। ਸੋ ਇਹ ਪੋਸੀਬਲ ਨਹੀਂ ਸੀਗਾ ਜੋ ਵਟ ਦੇ ਆਰ ਸੇਇੰਗ। ਪਰ ਰਹੀ ਗੱਲ ਇਹ ਕਿ ਕਾਨੂੰਨ ਦਾ ਤਾਂ ਪਹਿਲਾਂ ਵੀ ਇੱਕ ਹੈਗਾ ਸੀ, ਛੋਟਾ ਸੀ, ਘੱਟ ਸਜ਼ਾ ਸੀ, ਔਰ ਇਹਦੇ ਵਿੱਚ ਤਾਂ ਗੋਲੀ ਨਾਲ ਸ਼ਹੀਦ ਹੋਏ ਸੀ ਬੰਦੇ, ਤਾਂ ਉਹਦਾ ਫੈਸਲਾ ਹੋਣਾ ਚਾਹੀਦਾ। ਪਰ ਦੁੱਖ ਦੀ ਗੱਲ ਹੈ ਕਿ ਉਹਨੂੰ ਪੰਜਾਬ ਤੋਂ ਸ਼ਿਫਟ ਕਰਕੇ ਚੰਡੀਗੜ੍ਹ ਕਰਤਾ, ਔਰ ਉਸ ਮਾਮਲੇ 'ਚ ਬਹੁਤ ਸਾਰੇ ਲੋਕਾਂ ਦੀਆਂ ਗਵਾਹੀਆਂ ਨੂੰ ਜਾਂ ਉਹਨਾਂ ਨੂੰ ਦਰਜ ਨਹੀਂ ਕੀਤਾ ਗਿਆ। ਜਿਵੇਂ ਇੱਕ ਸਤਪਾਲ ਸਿੰਘ ਜੀ ਨੇ, ਉਹਨਾਂ ਨੇ ਸ਼ਾਇਦ ਉਹ ਮੌਕੇ ਦੇ ਗਵਾਹ ਸੀ, ਉਹਨਾਂ ਦੀ ਗਵਾਹੀ ਨਹੀਂ ਰਜਿਸਟਰ ਹੋਈ ਮੈਨੂੰ ਜਿੰਨਾ ਕੁ ਪਤਾ। ਇੱਕ ਗੁਰਨਾਮ ਸਿੰਘ ਸੀਗੇ, SSP ਸੀਗੇ, ਉਹਨਾਂ ਦੇ ਡਰਾਈਵਰ ਸੀਗੀ, ਉਸ ਗੱਡੀ ਦੇ ਗੋਲੀਆਂ ਲੱਗੀਆਂ ਸੀ, ਉਹਨਾਂ ਦੀ ਵੀ ਗਵਾਹੀ ਨਹੀਂ ਲਈ ਗਈ ਗੀ, ਉਹਨਾਂ ਨੂੰ ਔਨ ਰਿਕਾਰਡ ਨਹੀਂ ਲਿਆ ਗਿਆ ਗਾ। ਇੱਕ ਗੁਰਦੀਪ ਸਿੰਘ ਸੀਗਾ ਥਾਣੇਦਾਰ, ਗੁਰਦੀਪ ਸਿੰਘ ਸੀ ਸ਼ਾਇਦ, ਉਹਨਾਂ ਨੂੰ ਕੋਟਕਪੂਰੇ ਵਾਲੀ FIR 'ਚ ਵੀ ਦਰਜ ਕੀਤਾ ਗਿਆ ਤੇ ਬਹਿਬਲ ਕਲਾਂ ਵਾਲੀ 'ਚ ਵੀ। ਉਹ ਇੱਕੋ ਬੰਦਾ ਦੋ ਜਗ੍ਹਾ ਕਿਵੇਂ ਹੋ ਸਕਦਾ? ਔਰ ਇੱਕ ਬਾਬਾ ਜੀ ਸੀ, ਮੈਂ ਨਾਂ ਭੁੱਲ ਰਿਹਾ ਉਹਨਾਂ ਦਾ, ਉਹਨਾਂ ਨੇ ਕਾਰਤੂਸਾਂ ਦੇ ਜਿਹੜੇ ਖੋਲ ਹੁੰਦੇ ਨੇ ਚੱਲਣ ਤੋਂ ਬਾਅਦ, ਉਹ ਇਕੱਠੇ ਕਰਕੇ ਦਿੱਤੇ ਸੀ, ਉਹਨਾਂ ਨੂੰ ਵੀ ਔਨ ਰਿਕਾਰਡ ਨਹੀਂ ਲਿਆ ਗਿਆ, ਉਹਨਾਂ ਖੋਲਾਂ ਨੂੰ ਵੀ ਤੇ ਉਹਨਾਂ ਦੀ ਗਵਾਹੀ ਵੀ। ਮੈਨੂੰ ਲੱਗਦਾ ਕੁਛ ਜੋ ਇਨਵੈਸਟੀਗੇਸ਼ਨ ਹੋਈ ਹੈ ਉਹਨਾਂ 'ਚ ਵੀ ਜਾਣੇ ਜਾਣ ਜਾਣੇ ਲੂਪਹੋਲ ਰਹਿ ਗਏ ਨੇ, ਜਾਣ ਬੁੱਝ ਕੇ ਵੀ ਛੱਡੇ ਹੋ ਸਕਦੇ, ਰਹਿ ਵੀ ਗਏ ਹੋ ਸਕਦੇ ਹੈ। ਤੇ ਨਾਲ ਨਾਲ ਕਿਉਂਕਿ ਇੱਥੇ ਪਹਿਲਾਂ ਉਹਨਾਂ ਦੀ ਆਪਦੀ ਸਰਕਾਰ ਸੀ ਜਿਨ੍ਹਾਂ ਦੇ ਵਿਰੁੱਧ ਕੇਸ ਚੱਲ ਰਿਹਾ, ਫਿਰ ਉਹਨਾਂ ਦਾ ਆਵਾਜ ਦੀ ਕੀ ਰਿਲੇਸ਼ਨ ਰਿਹਾ ਹੈ ਅਗਲੀ ਸਰਕਾਰ ਵਾਲੇ ਬੰਦਿਆਂ ਨਾਲ, ਉਹ ਵੀ ਆਪਾਂ ਨੂੰ ਪਤਾ ਹੈ। ਤੇ ਇਹਨਾਂ ਨੇ ਵੀ ਕੋਈ ਭਰਮੀ ਕਾਰਵਾਈ ਨਹੀਂ ਕੀਤੀ ਗੀ। ਇਹਦੇ ਪਿੱਛੇ, ਇਹਨਾਂ ਦੇ ਨਾਂ ਕਰਨ ਦੇ ਪਿੱਛੇ ਰੀਜ਼ਨ ਕੀ ਹੈ? ਕਿਸੇ ਸੈਂਟਰ ਵਾਲੇ ਨੇ ਰੋਕਿਆ, ਜਾਂ ਇਹ ਆਪ ਰੁਕੇ ਨੇ, ਜਾਂ ਕੋਈ ਅੰਡਰਸਟੈਂਡਿੰਗ ਹੈ, ਜਾਂ ਫਿਰ ਜੋ ਰਿਪੋਰਟਸ ਪੇਸ਼ ਕੀਤੀਆਂ ਗਈਆਂ ਨੇ ਅਦਾਲਤਾਂ ਨੇ ਐਂ ਚੜ ਕੇ ਜ਼ਮਾਨਤ ਦੇ ਤੀ, ਆਰਾਮ ਨਾਲ ਜ਼ਮਾਨਤਾਂ ਹੋ ਗਈਆਂ, ਕੀ ਜ਼ਿਆਦਾ FIR ਤਾਂ ਨਹੀਂ ਕਰ ਦਿੱਤੀਆਂ ਗਈਆਂ, ਜਾਂ ਜੋ ਵੀ ਰੀਜ਼ਨ ਆ ਟੈਕਨੀਕਲ, ਉਹ ਕੁਛ ਹੋਏ ਨੇ। ਮੈਨੂੰ ਲੱਗਦਾ ਉਹਨਾਂ ਸਾਰੀਆਂ ਗੱਲਾਂ ਦਾ ਨਿਤਾਰਾ ਹੋਣਾ ਚਾਹੀਦਾ, ਪਰ ਉਹ ਕਿਸੇ ਕਾਨੂੰਨ ਦੇ ਥੱਲੇ ਨਹੀਂ ਹੋਣਾ। ਉਹ ਤਾਂ ਇੱਕ ਸਪੈਸ਼ਲ ਜਾਂਚ ਬਿਠਾਈ ਜਾਵੇ, ਜਾਂਚਾਂ ਦੀ ਜਾਂਚ, ਜਾਂਚਾਂ ਦੀ ਜਾਂਚ ਕਿ ਹੋਇਆ ਕੀ ਸੀ, ਤੇ ਫਿਰ ਇਹਦੀਆਂ ਜੋ ਵਾਰ ਵਾਰ ਜਾਂਚਾਂ ਹੋਈਆਂ।

0: ਉਹਦੇ ਨਾਲ ਕਾਨੂੰਨ ਮਤਲਬ ਉਹਨਾਂ ਨੂੰ ਸ਼ਿਕੰਜਾ ਕਸਿਆ ਜਾਂ ਆਪਾਂ ਇੰਨਾ ਕੁ ਸੱਤਿਆਨਾਸ਼ ਕਰਤਾ ਕਿ ਆਰਾਮ ਨਾਲ ਉਹਨਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਤੇ ਕੇਸ ਵੀ ਚੰਡੀਗੜ੍ਹ ਸ਼ਿਫਟ ਹੋ ਗਿਆ, ਇਹ ਕਿਉਂ ਹੋਇਆ?
1: ਸੁਖਬੀਰ ਬਾਦਲ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਨੇ ਫਸੀਲ ਤੋਂ ਜਦੋਂ ਹੁਕਮ ਸੁਣਾਏ ਜਾਂਦੇ ਨੇ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਜੋ ਲੋਕ ਉਹਨਾਂ ਨੂੰ ਪ੍ਰਵਾਨ ਕਰਨ ਲੱਗ ਗਏ? ਕਿਉਂਕਿ ਉਹਨਾਂ ਦੇ ਉੱਤੇ ਦੋਸ਼ ਇਹੀ ਲੱਗੇ ਨੇ ਕਿ ਇਹਨਾਂ ਦੇ ਸਮੇਂ 'ਚ ਬੇਅਦਬੀਆਂ ਹੋਈਆਂ, ਫਿਰ ਰਾਮ ਰਹੀਮ ਨੂੰ ਮਾਫ਼ੀ ਇਹਨਾਂ ਨੇ ਖੁਦ ਦਵਾਈ।
0: ਬੇਟਾ, ਇਹਦਾ ਤੁਹਾਡਾ ਮਾਪਦੰਡ ਕ੍ਰਾਈਟੇਰੀਆ ਕੀ ਹੈ ਕਿ ਮਾਫ ਕਰਤਾ ਜਾਂ ਨਹੀਂ ਕਰਤਾ? ਕੀ ਮਾਪਦੰਡ ਹੈ ਤੁਹਾਡਾ?
1: ਤੁਹਾਨੂੰ ਕੀ ਲੱਗਦਾ? ਮੈਂ ਤੁਹਾਡਾ ਵਿਊ ਪੁਆਇੰਟ ਜਾਣ ਰਹੀ ਹਾਂ, ਤੁਹਾਡੇ ਹਿਸਾਬ ਨਾਲ ਲੋਕਾਂ ਨੇ ਕਰਤਾ।
0: ਆਪਾਂ ਆਪਦਾ ਸਮਾਂ ਇਹਨਾਂ ਗੱਲਾਂ 'ਚ ਕਿਉਂ ਖਰਾਬ ਕਰੀਏ ਕਿ ਇਹਨਾਂ ਨੂੰ ਮਾਫ ਕਰਤਾ ਜਾਂ ਨਹੀਂ ਕਰਤਾ? ਕਿਵੇਂ ਪਤਾ ਲੱਗੂਗਾ? ਪਤਾ ਲੱਗੂਗਾ ਜਾ ਕੇ ਤੁਸੀਂ ਸਰਵੇ ਕਰੋਗੇ, ਲੋਕਾਂ ਤੋਂ ਪੁੱਛੋਗੇ ਆਪਾਂ ਕਿਉਂ ਕਰੀਏ। ਬੇਟਾ, ਜਿਹੜੇ ਬੰਦੇ ਇੰਨੇ ਵਾਰੀ ਪਹਿਲਾਂ ਰਹਿ ਚੁੱਕੇ ਨੇ ਤੇ ਉਹ ਕੁਛ ਨਹੀਂ ਕਰ ਪਾਏ, ਉਹ ਲੋਕਾਂ ਨੂੰ ਪਤਾ ਨਹੀਂ ਗਾ? ਮੈਨੂੰ ਇੱਕ ਗੱਲ ਦੱਸੋ, ਤੁਸੀਂ ਗੱਲਾਂ ਉਹਨਾਂ ਨੂੰ ਨਾ ਗਿਣੋ, ਵਿੱਚੇ ਕਾਂਗਰਸੀਆਂ ਨੂੰ ਗਿਣੋ, ਵਿੱਚੇ ਇਹਨਾਂ ਦੇ ਵੀ 4 ਸਾਲ ਗਿਣ ਲਓ, ਝਾੜੂ ਵਾਲਿਆਂ ਦੇ ਵੀ। ਮੈਨੂੰ ਦੱਸੋ, 1 ਨੰਬਰ ਦਾ ਸੂਬਾ ਸੀ, ਲੋਕਾਂ ਦੀ ਮਿਹਨਤ ਘੱਟ ਗਈ ਆ, ਵੇਖ ਲਓ ਜਾ ਕੇ ਕਣਕ ਉੱਜੜ ਵੀ ਗਈ, ਫੇਰ ਵੀ ਪਤੰਦਰ ਕਾਇਮ ਹੋਣਗੇ। ਲੋਕਾਂ ਦੀ ਮਿਹਨਤ ਉਵੇਂ ਹੀ ਹੈ, ਜੁਝਾਰੂਪਨ ਉਵੇਂ ਹੀ ਆ, ਆਪਾਂ ਮੋਰਚੇ ਲਾਉਣੇ ਆ, ਫਿਰ ਪੰਜਾਬ 1 ਨੰਬਰ ਦਾ ਸੂਬਾ ਆਖਰੀ ਸੂਬਾ ਕਿਵੇਂ ਬਣ ਗਿਆ? ਕੀ ਇਹਨਾਂ ਸਰਕਾਰਾਂ ਨੂੰ ਦੋਸ਼ ਨਾ ਦੇਈਏ ਕਿ ਇਹਨਾਂ ਨੇ ਆ ਜਿਹੜੀ ਨਹਿਰ ਪਿੱਛੋਂ ਦੀ ਜਾ ਰਹੀ ਹੈ, ਕਿੰਨਾ ਪਾਣੀ ਬਚਿਆ ਸਾਡੇ ਕੋਲ ਨਹਿਰੀ ਬੱਚੇ? 11 MAF ਕਿੰਨਾ ਸੀ? 160 MAF ਤੋਂ ਉੱਤੇ, ਫਿਰ 33 ਰਹਿ ਗਿਆ, 33 ਤੋਂ ਬਾਅਦ ਹੁਣ 11 ਹੈ, ਔਰ 11 ਚੋਂ ਵੀ SYL ਦੀ ਲਈ ਜ਼ਮੀਨ ਅਕਵਾਇਰ ਹੋਈ ਹੈ, ਹੁਣ ਵੀ ਸਰਵੇ ਹੋਇਆ ਪਿੱਛੇ ਜੇ, ਇਹ ਕਿਉਂ ਵੀ? ਕੀ ਇਹਨਾਂ ਸਰਕਾਰਾਂ ਦੀ ਦੇਣ ਨਹੀਂ ਗੀ? ਸੁਪਰੀਮ ਕੋਰਟ 'ਚ ਕੇਸ ਜਿੱਤ ਚੱਲੇ ਸੀ, ਕੇਸ ਵਾਪਸ ਨਹੀਂ ਲਏ ਗਏ? ਇਹ ਮੈਂ ਸਿਰਫ 1 ਪਾਣੀ ਦੀ ਗੱਲ ਕਰ ਰਿਹਾ
1: ਜੀ।
0: ਸਾਡੇ ਨਸ਼ੇ ਦਾ ਕੀ ਹਾਲ ਹੈ? ਕੀ ਅਸੀਂ ਰੌਲਾ ਪਾ ਪਾ ਥੱਕ ਗਏ? SSP ਥਾਣੇਦਾਰ, ਕੀ ਇਹ ਲੋਕ ਜ਼ਿੰਮੇਦਾਰ ਨਹੀਂ ਹੋਣੇ ਚਾਹੀਦੇ? ਇਹਨਾਂ ਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ? ਜੇ ਇਹਨਾਂ ਦੇ ਇਲਾਕੇ 'ਚ ਨਸ਼ਾ ਵਿਕੇ, ਕੀ ਉਹ ਪਬਲਿਕ ਕਮੇਟੀ ਬਣਨੀ ਨਹੀਂ ਚਾਹੀਦੀ? ਪੁਲਿਸ ਕੰਪਲੇਂਟ ਅਥਾਰਟੀ ਨੂੰ ਵਰਕਿੰਗ ਨਹੀਂ ਹੋਣਾ ਚਾਹੀਦਾ ਸੀ? ਹੋਰ ਛੱਡ ਬੱਚੇ, ਮੈਂ ਬੰਬੇ ਰਿਹਾ, ਉੱਥੇ ਫਰੌਤੀਆਂ ਦੇ ਕੇ ਕਤਲ ਕਰਵਾਏ ਜਾਂਦੇ ਸੀ
1: ਜੀ,
0: ਫਰੌਤੀਆਂ ਲਈਆਂ ਜਾਂਦੀਆਂ ਸੀ। ਇਹ ਕੰਮ UP ਬਿਹਾਰ 'ਚ ਵੀ ਬਹੁਤ ਸੀ, ਉੱਥੇ ਬੰਦ ਹੋ ਗਿਆ, ਸਾਡੇ ਸ਼ੁਰੂ ਨਹੀਂ ਹੋ ਗਿਆ। ਕੀ 90,000 ਪੁਲਿਸ ਕਰਮੀ ਨੇ ਜਿਹੜੇ, ਹੁਣ ਤਾਂ ਮੈਨੂੰ ਲੱਗਦਾ ਲੱਖ ਹੋ ਜਾਣਗੇ। ਇਹ ਹਿੰਦੁਸਤਾਨ ਦੇ ਵਿੱਚ ਜਿੰਨੀ ਗਿਣਤੀ ਆ ਪਾਪੂਲੇਸ਼ਨ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਪੁਲਿਸ ਪੰਜਾਬ 'ਚ ਹੈ, ਫਿਰ ਉਹ ਕਿਉਂ ਨਹੀਂ ਪਾ ਰਹੇ? ਸਾਡੇ ਲੋਕ ਤਾਂ ਕ੍ਰਿਮੀਨਲ ਮਾਈਂਡਡ ਨਹੀਂ ਗੇ, ਸਾਡੇ ਲੋਕ ਤਾਂ ਇੱਕ ਵਧੀਆ ਜ਼ਿੰਦਗੀ ਜਿਉਂਦੇ, ਕਮਾਲ ਦੇ ਪਿੰਡ ਘਰਾਂ 'ਚ ਰਹਿੰਦੇ, ਪਿੰਡਾਂ 'ਚ ਵੀ।
1: ਇਹ ਸਡਨਲੀ ਕਿੱਥੋਂ ਆ ਗਿਆ? ਕੌਣ ਹੈ ਫਿਰ ਕ੍ਰਿਮੀਨਲ ਮਾਈਂਡਡ?
0: ਬੇਟਾ, ਇਹਨਾਂ ਦੀ ਮਦਦ ਕਿਹਨੇ ਕੀਤੀ ਹੈ? ਇਹ ਗੈਂਗਸਟਰ ਜਦੋਂ ਆਏ ਨੇ, ਇਹਨਾਂ ਨੂੰ ਹਵਾ ਕਿਹਨੇ ਦਿੱਤੀ ਹੈ? ਇਹਨਾਂ ਨੂੰ ਗਾਰਡ ਕਿਹਨੇ ਦਿੱਤੇ ਨੇ? ਦੇਖ ਲਓ ਪਿੱਛੇ ਜਾ ਕੇ।
1: ਤੇ ਫਿਰ ਜਿਨ੍ਹਾਂ ਨੇ ਗਾਰਡ ਕੀਤਾ ਉਹਨਾਂ ਨੂੰ ਬਾਰ-ਬਾਰ ਲੋਕਾਂ ਨੇ ਜਿਤਾਇਆ ਕਿਉਂ?
0: ਦੈਟਸ ਦੀ ਪ੍ਰੋਬਲਮ, ਕਿਉਂ ਬੋਲਦੇ ਫਿਰਦੇ ਆ ਅਸੀਂ? ਤੁਸੀਂ ਹੁਣੇ ਗੱਲ ਕਹੀ ਕਿ ਜਿੱਥੇ ਕੋਈ ਮੁੰਡਾ ਮਾਰਿਆ ਜਾਂਦਾ ਹੈ, ਮੋਹਾਲੀ ਵਾਲੇ ਦਾ ਜ਼ਿਕਰ ਕੀਤਾ, 3 ਕਾਂਡ ਬਹੁਤ ਮਸ਼ਹੂਰ ਹੋਏ ਨੇ, ਜਦਕਿ ਬਹੁਤ ਸਾਰੇ ਹੋਏ ਨੇ ਜਿੱਥੇ ਪ੍ਰਵਾਸੀਆਂ ਨੇ ਸਾਡੇ ਕਿਸੇ ਪੰਜਾਬੀ ਨੂੰ ਮਾਰਤਾ ਹੋਵੇ। ਉਹ ਗੁਰਸੇਵ ਮਾਰਿਆ ਵਿਚਾਰਾ, ਫਿਰ ਉਹ ਹਰਵੀਰ ਬੱਚਾ ਮਸੂਮ ਹੁਸ਼ਿਆਰਪੁਰ, ਉਹਦੋਂ ਪਹਿਲਾਂ ਕੁੰਬੜਾ ਕਾਂਡ ਹੋਇਆ ਸੀਗਾ। ਬੇਟਾ, ਅਸੀਂ ਰੌਲਾ ਪਾਪਾ ਥੱਕ ਗਏ ਕਿ ਡੋਮੀਸੇਲ ਦਾ ਕਾਨੂੰਨ ਬਣਾ ਲਓ। ਇਸ ਸਰਕਾਰ ਨੂੰ 1 ਸਾਲ ਪਹਿਲਾਂ ਲਿਖ ਕੇ ਭੇਜਿਆ ਸੀ, ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ 'ਚ ਸਾਡੇ ਕਿਉਂ ਨਹੀਂ ਬਣ ਰਿਹਾ? ਤੇ ਫਿਰ ਅਸੀਂ ਕਿਹਾ ਕਿ ਜਦੋਂ ਤੱਕ ਇਹ ਕਾਨੂੰਨ ਨਹੀਂ ਬਣ ਰਿਹਾ, ਉਦੋਂ ਤੱਕ ਇਹਨਾਂ ਸਾਰਿਆਂ ਦੇ ਜਿਹੜੇ ਬਾਹਰੋਂ ਆਏ ਨੇ ਪ੍ਰਵਾਸੀ, ਪ੍ਰਵਾਸ ਕਰਕੇ ਇੱਥੇ ਆਏ ਨੇ, ਉਹਨਾਂ ਦੇ ਓਰੀਜਨਲ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰੋ। ਕੈਨ ਯੂ ਬਿਲੀਵ, ਜਿਸ ਬੰਦੇ ਨੇ ਹਰਵੀਰ ਨਾਲ ਉਹ ਜਦਨਿਆ ਅਪਰਾਧ ਕੀਤਾ, ਛੋਟੇ ਬੱਚੇ ਨਾਲ ਜੋ ਬਦਫੈਲੀ ਕਰਕੇ ਉਹਨੂੰ ਮਾਰਿਆ, ਉਹ ਬੰਦਾ ਪਹਿਲਾਂ ਰੇਪ ਦੇ ਕੇਸ 'ਚ ਸਜ਼ਾ ਭੁਗਤ ਕੇ ਆਇਆ। ਜੇ ਉਹਦੇ ਓਰੀਜਨਲ ਡਾਕੂਮੈਂਟ ਦੀ ਵੈਰੀਫਿਕੇਸ਼ਨ ਹੁੰਦੀ ਤਾਂ ਉਹਦੇ ਬਾਰੇ ਪਤਾ ਹੋਣਾ ਸੀ ਸਾਰਿਆਂ ਨੂੰ, ਪੁਲਿਸ ਨੂੰ ਵੀ ਪਤਾ ਹੋਣਾ ਸੀ, ਸਮਾਜ ਨੂੰ ਵੀ ਪਤਾ ਹੋਣਾ ਸੀ, ਇਹਨਾਂ ਨੇ ਨਹੀਂ ਕੀਤਾ
1: ਜੀ।
0: ਕਿਉਂ? ਇੱਥੇ ਕੁੰਬੜਾ ਕਾਂਡ ਹੋਇਆ ਸੀ, ਉਦੋਂ ਇਹਦਾ ਜ਼ਿਕਰ ਕੀਤਾ ਸੀ ਕਿ ਭਾਈ ਬੰਦਿਓ ਰੱਬ ਦਿਓ, ਜਦੋਂ ਤੁਸੀਂ ਇਹਨਾਂ ਦੇ ਓਰੀਜਨਲ ਪੇਪਰਾਂ ਦੀ ਵੈਰੀਫਿਕੇਸ਼ਨ ਕਰ ਰਹੇ ਹੋ, ਬਾਕੀ ਜਗ੍ਹਾ ਵੀ ਦੱਸ ਦਿਓ, ਪੰਜਾਬ ਵੱਲੋਂ ਕਹਿ ਦਿਓ। ਇੱਕ ਥਾਂ ਨਹੀਂ ਕਿਹਾ ਗਿਆ, ਜਦੋਂ ਮੈਂ ADC ਤੇ SP ਨੂੰ ਮਿਲਿਆ ਹੁਸ਼ਿਆਰਪੁਰ ਦੇ ਵਿੱਚ, ਮੈਂ ਉਹਨਾਂ ਨੂੰ ਖੜ ਕੇ ਪੁੱਛਿਆ, ਮੈਂ ਕਿਹਾ ਸਰ ਤੁਸੀਂ ਇਹਨਾਂ ਦੇ ਓਰੀਜਨਲ ਪੇਪਰਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ? ਕਹਿੰਦੇ ਨਹੀਂ ਕੀਤੀ ਸਰ। ਮੈਂ ਕਿਹਾ ਕੁੰਬੜਾਂ ਦਾ ਕਾਂਡ ਹੋਇਆ ਮੋਹਾਲੀ 'ਚ, ਹੋਰੀ ਤੁਸੀਂ ਕਿਉਂ ਨਹੀਂ ਕੀਤੀ? ਐਟ ਲੀਸਟ ਮੈਂ ਕਿਹਾ ਹੁਣ ਕਰਾ ਦੂੰਗੇ, ਔਰ ਆਈ ਐਮ ਸੋਰੀ, ਮੈਂ ਤੁਹਾਨੂੰ ਸ਼ਰਤੀਆ ਕਹਿੰਦਾ ਕਿ ਉਹ ਹਜੇ ਵੀ ਨਹੀਂ ਹੋਏਗੀ, ਹਜੇ ਵੀ

0: ਤੇ ਓਰੀਜਨਲ ਡਾਕੂਮੈਂਟ ਦੀ ਜੇ ਵੈਰੀਫਿਕੇਸ਼ਨ ਹੁੰਦੀ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਸੀ
1: ਕਿ ਇਹ ਢਿੱਲ ਪੁਲਿਸ ਛੱਡ ਰਹੀ ਹੈ। ਕਿਉਂ ਛੱਡ ਰਹੀ ਹੈ ਜੇ ਪੁਲਿਸ ਛੱਡ ਰਹੀ ਹੈ?
0: ਪੁਲਿਸ ਉਹੀ ਕਰੂਗੀ ਜੋ ਤੁਸੀਂ ਆਰਡਰ ਕਰੋਗੇ। ਕੀ ਤੁਹਾਡੀ ਇੱਛਾ ਸ਼ਕਤੀ ਹੈ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਜਾਵੇ? ਤੁਸੀਂ ਤਾਂ ਗਾਰਡ ਦਿੰਦੇ ਹੋ ਉਹਨਾਂ ਨੂੰ, ਆ ਬੇਅਦਬੀ ਦੇ ਲਈ ਬੈਠੇ ਹਾਂ ਆਪਾਂ। ਕੋਈ ਵੀ ਜਿਵੇਂ ਤੁਸੀਂ ਖੁਦ ਗਿਣਤੀ ਕੀਤੀ ਹੈ, ਜਿਹੜਾ ਬੰਦਾ ਬੇਅਦਬੀ ਕਰਦਾ ਬੇਟਾ ਉਹਨੂੰ ਮੈਕਸੀਮਮ ਸਜ਼ਾ ਕਿੰਨੀ ਹੈ? ਹੁਣ ਤੱਕ ਆ ਕਾਨੂੰਨ ਤੋਂ ਪਹਿਲਾਂ, ਅਜੇ ਕਾਨੂੰਨ ਬਣਿਆ ਨਹੀਂ ਪੰਜਾਬ 'ਚ, ਮੈਕਸੀਮਮ ਸਜ਼ਾ 3 ਸਾਲ।
1: ਪਰ ਸਵਾਲ ਇਹ ਵੀ ਹੈ ਨਾ ਸਰ ਕਿ ਮਿਲੀ ਕਿੰਨਿਆਂ ਨੂੰ ਹੈ?
0: ਮੈਂ ਉਹੀ ਕਹਿ ਰਿਹਾ, 44 ਨੂੰ। ਪਹਿਲਾਂ ਤਾਂ ਇੱਕ ਸੀ ਕਨਵਿਕਟ ਹੋਣਾ ਦੇ ਜੀ, ਇਹਨਾਂ ਨੂੰ ਹੋਈ ਆ, ਬਟ ਤੁਹਾਨੂੰ ਹੋਰ ਦੱਸਦਾ ਗੱਲ, ਉਹਨਾਂ ਦੀ ਵੀ ਜ਼ਮਾਨਤ ਦੂਜੇ ਦਿਨ ਹੋ ਜਾਂਦੀ ਹੈ ਕਿਉਂਕਿ ਇਹ ਬੇਲੇਬਲ ਓਫੈਂਸ ਹੈ। ਬੇਲੇਬਲ ਦਾ ਮਤਲਬ ਕੀ ਹੈ ਕਿ ਸਜ਼ਾ ਤੋਂ ਬਾਅਦ ਵੀ ਤੁਹਾਨੂੰ ਜ਼ਮਾਨਤ ਮਿਲ ਜੂਗੀ
1: ਜੀ,
0: 7 ਸਾਲ ਤੋਂ ਥੱਲੇ ਬੇਲੇਬਲ ਹੋ ਜਾਂਦਾ। ਉਹਦੇ ਨਾਲ ਨਾਲ ਤੁਹਾਨੂੰ ਗਾਰਡ ਮਿਲ ਜਾਣਗੇ ਕਿ ਤੁਹਾਨੂੰ ਜੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਖਤਮ ਕਰਨਾ ਚਾਹੁੰਦੀਆਂ। ਕੀ ਇਹ ਕਾਨੂੰਨ ਹੈ? ਸਾਨੂੰ ਬੜੇ ਬੰਦੇ ਆਉਂਦੇ ਨੇ ਕਿ ਜੀ ਇਹ ਤਾਂ ਕਾਨੂੰਨ ਆਲਰੇਡੀ ਹੈਗਾ ਸੀ, ਕਾਨੂੰਨਾਂ ਨਾਲ ਕੀ ਹੁੰਦਾ? ਮੈਂ ਉਹਨਾਂ ਨੂੰ ਪੁੱਛਿਆ ਕਿਹੜਾ ਕਾਨੂੰਨ ਸੀਗਾ, ਕਿਹੜਾ ਕਾਨੂੰਨ ਹੈ ਜਿਸ ਕਾਨੂੰਨ ਦੇ ਤਹਿਤ ਮੈਕਸੀਮਮ 3 ਸਾਲ ਸਜ਼ਾ ਔਰ ਦੂਜੇ ਦਿਨ ਜ਼ਮਾਨਤ ਹੈ ਤੇ ਉਸ ਤੋਂ ਬਾਅਦ ਉਹ 15 ਗਾਰਡ ਲੈ ਕੇ ਇਹੀ ਪੰਜਾਬ ਪੁਲਿਸ ਵਾਲੇ ਘੁੰਮਦਾ ਹੈ? ਔਰ ਫਿਰ ਇਹ ਲੋਕ ਕਹਿ ਰਹੇ ਨੇ ਕਿ ਕਾਨੂੰਨ ਦੀ ਤਾਂ ਲੋੜ ਨਹੀਂ। ਜੇ ਕਾਨੂੰਨ ਦੀ ਲੋੜ ਨਹੀਂ ਤਾਂ ਫਿਰ ਇਹ ਕਿਉਂ ਕਹਿੰਦੇ ਨੇ ਕਿ ਕਾਨੂੰਨ ਹੈਗਾ? ਕੰਟਰਡਕਟਿਵ ਗੱਲਾਂ, ਸਿਰਫ ਵਿਰੋਧ ਲਈ ਵਿਰੋਧ ਕਰਨਾ। ਕਿੰਨੇ ਲੋਕ ਬੋਲ ਰਹੇ ਨੇ ਬੇਟਾ, ਕੀ ਇਹ ਦੱਸਣਗੇ ਕਿ ਇਹ ਲੋਕ ਉਦੋਂ ਬੋਲੇ ਸੀ ਜਦੋਂ 2016 ਦੇ ਵਿੱਚ
1: ਜੀ
0: ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇੱਕ ਬਿੱਲ ਪਾਸ ਮਤਾ ਪਾਸ ਕਰਕੇ ਅਸੈਂਬਲੀ ਤੋਂ ਸੈਂਟਰ ਨੂੰ ਭੇਜਿਆ ਸੀ, ਉਹਦੇ 'ਚ ਵੀ ਉਮਰ ਕੈਦ ਕਹੀ ਸੀ? ਕੀ ਉਦੋਂ ਇਹਨਾਂ ਲੋਕਾਂ ਨੇ, ਆ ਜਿਹੜੇ ਸੋ ਕਾਲਡ ਬੁੱਧੀ ਲੋੜ ਜੀ ਵੀ ਬੋਲੀ ਜਾਂਦੇ ਨੇ, ਇਹਨਾਂ ਨੇ ਉਦੋਂ ਬੋਲਿਆ ਸੀ? ਉਦੋਂ ਜੱਜ ਸਾਹਿਬ ਨੇ ਆਰਟੀਕਲ ਲਿਖੇ ਸੀ? ਉਦੋਂ ਉਹਨਾਂ ਚੈਨਲਾਂ ਤੇ ਇੰਨਾ ਰੌਲਾ ਪਿਆ ਸੀ, ਇੱਕ ਇੱਕ ਬੰਦਾ ਇੱਕ ਇੱਕ ਦਿਨ 'ਚ 4-4 ਇੰਟਰਵਿਊ ਦੇ ਰਿਹਾ। ਉਦੋਂ ਸ਼੍ਰੋਮਣੀ ਕਮੇਟੀ ਨੇ ਇਜਲਾਸ ਸੱਦਿਆ ਸੀ ਸਾਰੀਆਂ ਜਥੇਬੰਦੀਆਂ ਦਾ, ਇਹ ਗੱਲ ਅਸੀਂ ਉੱਥੇ ਖੜ ਕੇ ਵੀ ਪੁੱਛੀ ਹੈ, ਉਸ ਇਜਲਾਸ ਦੇ ਵਿੱਚ ਵੀ ਬੋਲੀ ਹੈ। ਦੱਸਣਗੇ ਇਹ ਉਮਰ ਕੈਦ ਤਾਂ ਉਹਦੇ 'ਚ ਵੀ ਸੀ, ਉਦੋਂ ਨਹੀਂ ਇਹਨਾਂ ਨੇ ਕਿਹਾ ਕਿ ਸਿੱਖ ਤੇ ਗੁਰੂ ਦੇ ਵਿੱਚ ਕਾਨੂੰਨ ਆਜੂਗਾ, ਜਦਕਿ ਆ ਹੀ ਨਹੀਂ ਰਿਹਾ ਗਾ। ਦੋਖੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਾਨੂੰਨ ਆ ਰਿਹਾ। ਕੀ ਇਹ ਉਦੋਂ ਬੋਲੇ ਸੀ? ਕੀ ਇੱਕ ਪਾਰਟੀ ਦੇ ਪ੍ਰਧਾਨ ਨੇ ਚੈਨਲਾਂ ਨੂੰ ਆਪਦੇ ਇੱਕ ਹੋਟਲ ਦੇ ਵਿੱਚ ਸੱਦ ਕੇ ਡਿਨਰ ਨਹੀਂ ਕੀਤਾ 2 ਵਾਰੀ, ਔਰ ਉਹ ਚੈਨਲ ਇੱਕ ਦੂਜੀ ਪਾਰਟੀ ਦੇ ਸਪੋਰਟਰਾਂ ਨੂੰ ਜਿਹੜੇ ਕਿ ਬੁੱਧੀ ਲੋੜ ਜੀਵੀ ਨੇ, ਗੱਠਜੋੜ ਨਾਲ ਉਹਨਾਂ ਦੀਆਂ ਇੰਟਰਵਿਊਜ਼ ਨਹੀਂ ਹੋ ਰਹੀਆਂ, ਕਾਹਦੇ ਲਈ?
1: ਕਿਹੜੇ ਪ੍ਰਧਾਨ ਦੀ ਗੱਲ ਕਰ ਰਹੇ ਹੋ ਤੁਸੀਂ, ਖੁੱਲ ਕੇ ਦੱਸੋ।
0: ਤੁਸੀਂ ਇੱਕ ਪਾਰਟੀ ਦੇ ਪ੍ਰਧਾਨ ਦੇ ਨਾਂ ਲੈਣਾ ਮੈਂ ਜ਼ਰੂਰੀ ਨਹੀਂ ਸਮਝ ਰਿਹਾ, ਸਾਰਿਆਂ ਨੂੰ ਪਤਾ ਹੋਟਲ ਕਿਹਦੇ ਨੇ। ਕੀ ਉੱਥੇ ਉਹਨਾਂ ਚੈਨਲਾਂ ਨੇ ਡੀਲ ਨਹੀਂ ਕੀਤੀ? 8-8 ਲੱਖ ਰੁਪਈਆ ਮਹੀਨੇ ਦਾ ਨਹੀਂ ਦਿੱਤਾ ਜਾ ਰਿਹਾ? ਕੀ ਉਹ ਬੁੱਧੀ ਲੋੜ ਜੀਵੀ ਉਹਨਾਂ ਚੈਨਲਾਂ ਤੇ ਜਾ? ਇੱਕ ਬੇਟਾ ਮੈਨੂੰ ਦੱਸ
1: ਜੀ,
0: ਤੁਹਾਨੂੰ ਕਿਸੇ ਚੀਜ਼ ਦਾ ਲੱਗ ਰਿਹਾ ਕਿ ਯਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ? ਆਹੀ ਲੱਗ ਰਿਹਾ। ਤੁਸੀਂ ਇੱਕ ਇੰਟਰਵਿਊ ਕਰ ਦਿਓਗੇ, 2 ਕਰ ਦਿਓਗੇ, ਦਿਨ 'ਚ 4-4 ਇੰਟਰਵਿਊ, ਇਸ ਲਈ ਕਿ ਗਵਰਨਰ ਸਾਈਨ ਨਾ ਕਰੇ, ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕਾਨੂੰਨ ਦੀ ਗੱਲ ਨਹੀਂ ਕਰ ਰਹੇ, ਕਾਨੂੰਨ ਦੀ ਗੱਲ ਹੀ ਨਹੀਂ ਕਰ ਰਹੇ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, 2016 'ਚ ਹੋਇਆ ਜੋ 2018 'ਚ ਹੋਇਆ, ਇਹਨਾਂ ਨੇ ਮੀਟਿੰਗਾਂ ਕੀਤੀਆਂ, ਇਹਨਾਂ ਨੇ ਇਹਨਾਂ ਚੈਨਲਾਂ ਤੇ ਆ ਕੇ ਬੋਲਿਆ
1: ਜੀ?
0: ਜੇ ਨਹੀਂ ਬੋਲਿਆ ਤਾਂ ਮੈਨੂੰ ਦੱਸ ਦੇਣ ਉਦੋਂ ਤੇ ਹੁਣ 'ਚ ਫਰਕ ਕੀ ਹੈ। ਮੈਂ ਦੱਸ ਦੂੰਗਾ, ਇਹਨਾਂ ਨੂੰ ਨਹੀਂ ਦੱਸਣਾ ਹੋਣਾ, ਮੈਂ ਦੱਸ ਦਿੰਦਾ ਕੀ ਫਰਕ ਹੈ।
1: ਕੀ ਫਰਕ ਹੈ?
0: ਉਦੋਂ ਦੇਸ਼ ਦਾ ਕਾਨੂੰਨ ਬਣੇ, ਉਹਦਾ ਮਤਾ ਪਾਸ ਕਰਕੇ ਇਹਨਾਂ ਨੇ ਭੇਜਤਾ, ਉਹ ਤਾਂ ਬਣਨਾ ਹੀ ਨਹੀਂ ਸੀ, ਡਿਸਾਈਡਡ ਸੀ, ਕਿਉਂਕਿ ਪੰਜਾਬ ਦੀ ਮਸਲੇ ਨੂੰ ਲੈ ਕੇ ਸਾਰੇ ਹਿੰਦੁਸਤਾਨ ਦਾ ਕਾਨੂੰਨ ਕਿਉਂ ਬਣੂਗਾ? ਇਹ ਤਾਂ ਪੰਜਾਬ 'ਚ ਹੀ ਬਣਨਾ ਸੀ ਪਹਿਲਾਂ, ਜਿਹੜਾ ਹੁਣ ਬਣਿਆ। ਸੋ ਇਹ ਬੇਸਿਕ ਫਰਕ ਸੀ, ਅਸਲ 'ਚ ਉਹ ਬੇਈਮਾਨੀ ਸੀ, ਉਹ ਆਪਣੀ ਕੌਮ ਨੂੰ ਗੁੰਮਰਾਹ ਕੀਤਾ ਗਿਆ ਸੀ। ਕਿਉਂ ਕੀਤਾ ਗਿਆ ਸੀ? ਕਿ ਦੇਸ਼ ਦਾ ਕਾਨੂੰਨ ਬਣਨਾ ਨਹੀਂ, ਇਹਨਾਂ ਨੂੰ ਕਹਿ ਦਿਓ, ਇਹਨਾਂ ਦੀਆਂ ਅੱਖਾਂ ਠੰਡੀਆਂ ਕਰ ਦਿਓ, ਗਜਤਾ ਮਤਾ ਪਾ ਕੇ ਭੇਜਤਾ, ਨਹੀਂ ਬਣਿਆ ਵਟਕੇ ਨੂੰ ਵਿਡੂ। ਜਿਹੜੇ ਬੰਦੇ ਇਹ ਕਹਿੰਦੇ ਰਹੇ ਹੈ ਕਿ ਦੇਖੋ ਜੀ, ਜਦੋਂ ਅਸੀਂ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਮੰਗ ਰਹੇ ਸੀ ਕਿ ਸਾਰੇ ਧਰਮਾਂ ਨੂੰ ਤੁਸੀਂ ਇਕੁਅਲ ਕਿਵੇਂ ਕਰ ਸਕਦੇ ਹੋ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਜਾਗਤ ਜੋਤ ਨੇ, ਅਸੀਂ ਵੀ ਮੰਨਦੇ ਹਾਂ, ਅਸੀਂ ਉਹਦੇ ਲਈ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਸੀ

0: ਇਹਨਾਂ ਦਾ ਦੋ ਅੱਡ ਅੱਡ ਲੈਵਲ ਤੇ ਟ੍ਰੀਟ ਕੀਤਾ ਜਾਊਗਾ ਇੱਕੋ ਕਾਨੂੰਨ ਚ ਦੋਨਾਂ ਨੂੰ, ਇੱਕ ਜਾਗਤ ਜੋਤ ਸਮਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਕਿਉਂਕਿ ਬਾਕੀ ਧਰਮਾਂ ਨੂੰ ਜਾਗਤ ਜੋਤ ਨਹੀਂ ਮੰਨਿਆ ਜਾਂਦਾ, ਉਹ ਸਤਿਕਾਰਤ ਨੇ ਉਹਨਾਂ ਨੂੰ ਅੱਡ। ਬਹੁਤ ਲੋਕਾਂ ਨੇ ਰੌਲਾ ਪਾਇਆ ਕਿ ਇਹ 2018 ਚ ਜਦੋਂ ਕਾਂਗਰਸ ਨੇ ਇਹ ਦੁਬਾਰਾ ਇਹਦੇ ਚ ਸੋਧ ਕਰਕੇ ਸਰਬ ਧਰਮ ਦਾ ਬਣਾ ਕੇ ਭੇਜਿਆ, ਇੱਕੋ ਜਿਹਾ ਟ੍ਰੀਟ ਕਰ ਰਹੇ ਸੀ, ਕੀ ਇਹ ਬੁੱਧੀਜੀਵੀ ਉਦੋਂ ਬੋਲੇ, ਕੀ ਇਹ ਲੋਕ ਉਦੋਂ ਬੋਲੇ ਕਿ ਇਹ ਤਾਂ ਇਕੁਅਲ ਕੀਤਾ ਜਾ ਰਿਹਾ, ਕੀ ਇਹ ਲੋਕ ਉਦੋਂ ਬੋਲੇ ਜਦੋਂ ਅਰਵਿੰਦ ਕੇਜਰੀਵਾਲ ਦੇ ਥੱਪੜ ਵੱਜਦਾ ਤੇ ਉਹਦੇ ਤੇ ਵੀ 295 ਇਹ ਲਾਈ ਜਾਂਦੀ ਹੈ ਜੋ ਕਿ ਬੇਅਦਬੀਆਂ ਦੇ ਲਾਈ ਜਾਂਦੀ ਹੈ, ਉਦੋਂ ਇਹ ਬੋਲੇ ਕਿ ਕੇਜਰੀਵਾਲ ਨੂੰ ਬਰਾਬਰ ਕਰਤਾ, ਹੁਣ ਕਿਉਂ ਬੋਲ ਰਹੇ ਨੇ? ਹੁਣ ਆਉਣਾ ਅਸਲ ਗੱਲ ਤੇ ਬੇਟਾ, ਇਹ ਪਾਰਟੀਆਂ ਡਰੀਆਂ ਹੋਈਆਂ ਨੇ
1: ਕਿਹਦੇ ਤੋਂ?
0: ਆਪਦੀਆਂ ਬੇਈਮਾਨੀਆਂ ਤੋਂ, ਕਿ ਉਹ ਉਜਾਗਰ ਹੋ ਜਾਣਗੀਆਂ ਕਿ ਇਹਨਾਂ ਲੋਕਾਂ ਨੇ ਕੌਮ ਨੂੰ ਉਦੋਂ ਗੁੰਮਰਾਹ ਕੀਤਾ ਸੀ, ਸਟੇਟ ਐਕਟ ਬਣ ਸਕਦਾ ਸੀ ਇਹਨਾਂ ਨੇ ਬਣਾਇਆ, ਇਹਨਾਂ ਨੇ ਨੈਸ਼ਨਲ ਲਈ ਭੇਜਤਾ। ਇਹੀ ਗੱਲ ਅਸੀਂ ਸ਼੍ਰੋਮਣੀ ਕਮੇਟੀ ਦੇ ਬਾਹਰ ਖੜੇ ਹੋ ਕੇ ਤੇਜਾ ਸਿੰਘ ਸਮੁੰਦਰੀ ਹਾਲ ਤੇ ਮੈਂ ਗੱਲ ਕਹੀ ਸੀ ਕਿ ਦੱਸੋਗੇ ਤੁਸੀਂ ਜਿਹੜੀ ਚੀਜ਼ ਮੇਰੇ ਕੋਲ ਘਰੇ ਗੱਲ ਹੋ ਰਹੀ ਹੈ ਬੇਟਾ, ਆਪਾਂ ਪਹਿਲਾਂ ਘਰ ਸਹੀ ਕਰਾਂਗੇ, ਔਰ ਸਾਜਿਸ਼ ਵੀ ਉੱਥੇ ਹੀ ਹੋ ਰਹੀ ਹੈ। ਅੱਜ ਜਿਹੜੇ 400 ਬੇਅਦਬੀਆਂ ਤੁਸੀਂ ਕਿਹਾ, ਬਲਕਿ ਇਹਨਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੈ, ਇਹ ਪੰਜਾਬ ਚੋਂ ਹੀ ਹੈ, ਤਾਂ ਪਹਿਲਾਂ ਪੰਜਾਬ ਚ ਹੀ ਕਾਨੂੰਨ ਬਣੂਗਾ ਨਾ, ਜਿੱਥੇ ਇਹ ਸੈਂਸਿਟਿਵ ਹੈ, ਜਿੱਥੇ ਸਾਡੀ ਸਰਕਾਰ ਆ ਉਹਨਾਂ ਦੀ ਸਰਕਾਰ ਸੀ, ਇਹਨਾਂ ਨੇ ਪਹਿਲਾਂ ਪੰਜਾਬ ਚ ਕਿਉਂ ਨਹੀਂ ਬਣਾਇਆ?
1: ਤਾਂ ਮਤਲਬ ਆਮ ਆਦਮੀ ਪਾਰਟੀ ਨੰਬਰ ਲੈ ਗਈ ਹੁਣ?
0: ਨਾ, ਆਮ ਆਦਮੀ ਪਾਰਟੀ ਤਾਂ ਨੰਬਰ ਲੈਂਦੀ ਜੇ ਇਹਨਾਂ ਨੇ ਜੋ ਵਾਅਦਾ ਕੀਤਾ ਸੀ 48 ਘੰਟੇ ਵਾਲਾ, ਜੇ ਸਰਕਾਰ ਬੰਦੇ ਹੀ
1: ਬਣਾਉਂਦੇ,
0: ਇਹਦੇ ਇਹਨਾਂ ਨੇ ਬਣਾਇਆ ਨਹੀਂ। 18 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਬੈਠਾ ਹੈ, 2 ਮਹੀਨੇ ਆਪਾਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ, ਜਦੋਂ ਇਹਨਾਂ ਦੇ ਗਲਾਂ 'ਚ ਅੰਗੂਠਾ ਦਿੱਤਾ, ਜਦੋਂ ਇਹਨਾਂ ਨੂੰ ਅਸੀਂ ਨਿਕਲਣਾ ਮੁਸ਼ਕਲ ਕਰਤਾ, ਫਿਰ ਇਹਨਾਂ ਨੂੰ ਲੱਗਿਆ ਯਾਰ ਇਹਦਾ ਤਾਂ ਸਾਨੂੰ ਇਲੈਕਸ਼ਨਾਂ 'ਚ ਨੁਕਸਾਨ ਹੋਊਗਾ, ਫਿਰ ਇਹਨਾਂ ਨੂੰ ਬਣਾਉਣੀ ਪਈ। ਹਾਂ, ਫਿਰ ਵੀ ਬਣਾ ਲਿਆ, ਇਸ ਮਾਮਲੇ 'ਚ ਉਹਨਾਂ ਨਾਲੋਂ ਜ਼ਿਆਦਾ ਨੰਬਰ ਹੈ ਇਹਨਾਂ ਦੇ, ਪਰ ਇਹ ਇਹਨਾਂ ਨੇ ਸੁਹਿਰਦਤਾ ਨਾਲ ਨਹੀਂ ਬਣਾਇਆ, ਇਹ ਉਦੋਂ ਬਣਾਇਆ ਜਦੋਂ ਇਹਨਾਂ ਦੇ ਵਿਰੁੱਧ ਮਾਹੌਲ ਬਣਨ ਲੱਗ ਗਿਆ, ਦੈਟਸ ਦੀ ਰੀਜ਼ਨ। ਪਰ ਉਹ ਜਿਹੜੇ ਸਿੱਧਾ ਹੀ ਧੋਖਾ ਦੇ ਗਏ, ਤੇ ਹੁਣ ਆਪਦੇ ਜਿਹੜੇ ਉਹਨਾਂ ਦੇ ਸੋ ਕਾਲਡ ਬੁੱਧੀਜੀਵੀ ਨੇ, ਜਿਹੜੇ ਉਹਨਾਂ ਨਾਲ ਮਿਲ ਕੇ ਚੱਲਦੇ ਨੇ, ਜਿਹੜੇ ਸਿਰਫ ਇਹ ਚਾਹ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਹੋਵੇ, ਜਿਹੜੀਆਂ ਨੇ ਪਹਿਲਿਆਂ ਨੇ ਗੰਦ ਪਾਇਆ ਉਹਨਾਂ ਦਾ ਜ਼ਿਕਰ ਨਾ ਹੋਵੇ, ਤਾਂ ਜੋ ਉਹ ਪਿਛਲੀ ਵਾਰ ਵਾਂਗੂ ਹੋਵੇ, ਜਿਵੇਂ ਆਪਾਂ ਕਾਂਗਰਸੀਆਂ ਨੂੰ ਹਰਾਉਣਾ ਹੈ, ਅਕਾਲੀਆਂ ਨੂੰ ਸਬਕ ਸਿਖਾਉਣਾ ਹੈ, ਇਸ ਚੱਕਰ 'ਚ ਆਪਾਂ ਇਹ ਨਹੀਂ ਵੇਖਿਆ ਕਿ ਆਪਾਂ ਵੋਟ ਕੀ ਨੂੰ ਪਾ ਰਹੇ ਹਾਂ, ਅਸੀਂ ਇਹ ਨਹੀਂ ਵੇਖਿਆ ਕਿ ਜਿਨ੍ਹਾਂ ਨੂੰ ਜਿਤਾ ਰਹੇ ਹੈ ਉਹਨਾਂ ਨੇ ਕੋਈ ਤੁਹਾਡੇ ਨਾਲ ਡਿਟੇਲ ਆਫ ਪਾਲਿਸੀ ਦਿੱਤੀ ਹੈ, ਉਹਦੇ ਨਾਲ ਕੋਈ ਸਾਨੂੰ ਫਰਕ ਪਊਗਾ? ਉਹਨਾਂ ਨੇ ਇਹ ਨਹੀਂ ਵੇਖਿਆ ਕਿ ਹਰਾਉਣਾ ਤਾਂ ਠੀਕ ਹੈ, ਜਿਤਾ ਕੀ ਨੂੰ ਰਹੇ ਹੈ। ਇਵੇਂ ਹੀ ਇਹ ਚਾਹ ਰਹੇ ਨੇ ਕਿ ਸਿਰਫ ਆਪ ਨੂੰ ਹਰਾਉਣ ਦੀ ਗੱਲ ਕਰੋ, ਜਿਤਾਉਣਾ ਕੀ ਨੂੰ ਉਹਦੀ ਗੱਲ ਨਾ ਕਰੋ। ਸਾਡਾ ਰਿਕਾਰਡ ਵੇਖ ਲਓ ਤੁਸੀਂ, ਅਸੀਂ ਕੀ ਕਹਿ ਰਹੇ ਹਾਂ। ਜਦੋਂ ਇਹਨਾਂ ਨੂੰ ਜਿਤਾਇਆ ਗਿਆ ਪਿਛਲੀ ਵਾਰੀ, ਉਦੋਂ ਵੀ ਅਸੀਂ ਇਹ ਗੱਲ ਕਹੀ ਸੀਗੀ ਕਿ ਯਾਰ ਤੁਸੀਂ ਹਰਾਉਣਾ ਸੋਚੋ, ਪਰ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਨੌਨਸੈਂਸ ਗੱਲਾਂ ਨੇ, ਇਹਦੇ ਨਾਲ ਕੋਈ ਬਿਹਤਰੀ ਨਹੀਂ ਹੋਣੀ ਪੰਜਾਬ ਦੀ। ਅਸੀਂ ਇਹ ਬੋਲਿਆ, ਅਸੀਂ ਇਹ ਕਿਹਾ, ਅਸੀਂ ਇਹ ਡਿਟੇਲ 35-31 ਮੁੱਦਿਆਂ ਦੀ ਡਿਟੇਲ ਦਿੱਤੀ ਕਿ ਜੇ ਕਰਨਾ ਹੈ ਤਾਂ ਇਹਨਾਂ ਗੱਲਾਂ ਤੇ ਵੋਟ ਪਾਓ। ਜੂਝਦਾ ਪੰਜਾਬ ਵੱਲੋਂ ਅਸੀਂ ਡਿਟੇਲ ਆਫ ਪਾਲਿਸੀ ਦਿੱਤੀ ਕਿ ਆਹ ਪਾਲਿਸੀਜ਼ ਨਹੀਂ ਗੀਆਂ ਕਿ 1,000 ਰੁਪਇਆ ਦੇ ਦਿਆਂਗੇ, ਬਿਜਲੀ ਮੁਫ਼ਤ ਕਰ ਦੇਵਾਂਗੇ, ਪੰਜਾਬ ਦਾ ਸੱਤਿਆਨਾਸ਼ ਹੋ ਜਾਊਗਾ।
1: ਪਰ ਲੋਕ ਤਾਂ ਖੁਸ਼ ਨੇ
0: ਬੇਟਾ, 4 ਲੱਖ ਤੇ 20,000 ਕਰੋੜ ਤੁਹਾਡੇ ਤੇ ਕਰਜ਼ਾ ਹੋ ਗਿਆ, 4,20,000 ਕਰੋੜ, ਤੇ ਤੁਹਾਡੀ ਇਕਾਨਮੀ ਸ਼ਰਿੰਕ ਹੋ ਕੇ 9 ਲੱਖ ਕਰੋੜ ਤੇ ਆ ਗਈ ਹੈ, 30,000 ਕਰੋੜ ਤੋਂ ਬਾਅਦ ਤੁਹਾਡੀ ਮਤਲਬ ਤੁਸੀਂ ਬੈਂਕਰਪਟ ਹੋ ਜਾਓਗੇ, ਤੁਸੀਂ ਤਨਖਾਹਾਂ ਨਹੀਂ ਦੇ ਪਾਓਗੇ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best bargain carpets and

0: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
3: ਗਰੀਬ ਤਬਕਾ ਹੈ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਖਾ ਰਹੇ ਨੇ, ਰੋਜ਼ ਰੋਜ਼ ਦਾ ਕਮਾਉਂਦੇ ਨੇ, ਫਿਰ ਉਸੇ ਹੀ ਕਮਾਈ ਦੇ ਨਾਲ, ਉਸੇ ਹੀ ਦਿਹਾੜੀ ਦੇ ਨਾਲ ਰੋਜ਼ ਰਾਸ਼ਨ ਲੈ ਰਹੇ ਨੇ। ਉਹਨਾਂ ਵਾਸਤੇ ਤਾਂ ਚੰਗਾ ਹੈ ਨਾ ਕਿ 1000 ਜਾਂ 1500 ਮਿਲ ਰਿਹਾ ਬੀਬੀਆਂ ਨੂੰ, ਉਹਨਾਂ ਦੀ ਬਿਜਲੀ ਫ੍ਰੀ ਹੋ ਗਈ, ਉਹਨਾਂ ਨੂੰ ਰਾਸ਼ਨ ਮੁਫ਼ਤ ਦੇ ਵਿੱਚ ਮਿਲ ਰਿਹਾ ਹੈ, ਉਹਨਾਂ ਨੂੰ 10 ਲੱਖ ਦਾ ਹੈਲਥ ਕਾਰਡ ਬਣਾ ਕੇ ਦਿੱਤਾ, ਉਹ ਤਾਂ ਖੁਸ਼ ਨੇ। ਉਹਨਾਂ ਨੂੰ ਫਰਕ ਪੈਂਦਾ ਤੁਹਾਡੇ ਹਿਸਾਬ ਨਾਲ?
4: 10 ਲੱਖ ਵਾਲਾ ਹੈਲਥ ਕਾਰਡ ਅਜੇ ਵਰਕਿੰਗ ਨਹੀਂ ਗੀ, ਪਹਿਲੀ ਗੱਲ। ਦੂਜੀ ਗੱਲ, ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ। ਅਸੀਂ ਇਹਨਾਂ ਨੂੰ ਲਿਖ ਕੇ ਦਿੱਤਾ ਸੀ ਕਿ ਤੁਸੀਂ ਜਿਹੜਾ ਰੇਤਾ ਹੈ ਜਿਹਦੇ 'ਚ 21,000 ਨਹੀਂ ਹੁਣ 25,000 ਕਰੋੜ ਦੀ ਕਰਪਸ਼ਨ ਹੈ, ਇਸ ਰੇਤੇ ਨੂੰ ਫ੍ਰੀ ਕਰ ਦਿਓ। ਹੁਣ ਉਹ ਕਿੰਨੇ ਦਾ ਟਿੱਪਰ ਬੇਟਾ ਪਤਾ ਤੁਹਾਨੂੰ? 35,000 ਤੋਂ ਲੈ ਕੇ 50,000 ਦੇ ਵਿੱਚ ਉਹਦੀ ਕੀਮਤ ਹੈ ਇਲਾਕੇ ਦੇ ਹਿਸਾਬ ਨਾਲ। 50 ਤੋਂ 35,000 ਤੁਸੀਂ 40 ਮੰਨ ਲਓ, 40,000 ਦਾ ਇੱਕ ਟਿੱਪਰ ਹੈ। ਜੇ ਤੁਸੀਂ ਇੱਕ 3 ਕਮਰਿਆਂ ਦਾ ਵੀ ਘਰ ਬਣਾਉਣਾ ਹੈ ਤਾਂ ਤੁਹਾਡਾ 4 ਤੋਂ 5 ਲੱਖ ਰੁਪਈਆ, ਬਲਕਿ ਜ਼ਿਆਦਾ 7-8 ਲੱਖ ਰੁਪਈਆ ਰੇਤੇ ਦਾ ਲੱਗ ਜਾਊਗਾ। ਅਸੀਂ ਕਿਹਾ ਤੁਸੀਂ ਰੇਤਾ ਫ੍ਰੀ ਕਰ ਦਿਓ, ਔਰ ਉਹਦੇ ਬਦਲੇ ਜਦੋਂ ਸ਼ਹਿਰਾਂ 'ਚ ਨਕਸ਼ੇ ਪਾਸ ਹੁੰਦੇ ਨੇ ਤੁਸੀਂ ਇੱਕ ਮਿਨੀਮਮ ਟੈਕਸ ਲਾ ਲਓ ਨਾ ਦੇ ਬਰਾਬਰ, ਔਰ ਜਿਹੜਾ 5,000 ਸਕੇਅਰ ਫੁੱਟ ਦਾ ਥੱਲੜਾ ਘਰ ਹੈ ਉਹਨੂੰ ਫ੍ਰੀ ਕਰ ਦਿਓ, ਗਰੀਬ ਬੰਦੇ ਨੂੰ ਜਮਾਂ ਹੀ ਫ੍ਰੀ ਕਰ ਦਿਓ। ਤੁਹਾਡੀ ਕਮਾਈ ਰੈਵੀਨਿਊ ਸਰਕਾਰ ਦਾ ਜਿਹੜਾ ਰੈਵੀਨਿਊ ਹੁਣ ਹੈ ਇਦੋਂ 7 ਗੁਣਾ ਹੋ ਜਾਊਗੀ, ਅਤੇ ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਫ੍ਰੀ ਮਿਲ ਜਾਣਗੇ। ਹੁਣ ਮੈਨੂੰ ਦੱਸ ਬੇਟਾ ਪਾਲਿਸੀ ਕਿਹੜੀ ਬਿਹਤਰ ਹੈ? ਇੱਕ ਪਾਸੇ ਰੈਵੀਨਿਊ ਵੱਧ ਰਿਹਾ ਹੈ, ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋ ਰਿਹਾ ਹੈ, ਉਹਦੇ ਨਾਲ ਕੁਦਰਤੀ ਘਾਣ ਬੰਦ ਹੋ ਰਿਹਾ ਜਿਹਦੇ ਕਰਕੇ ਫਲੱਡ ਆਏ, ਦਰਿਆਵਾਂ 'ਚ ਮਾਈਨਿੰਗ ਹੁੰਦੀ ਹੈ। ਕਿਹੜੀ ਪਾਲਿਸੀ ਬਿਹਤਰ ਹੈ? ਆ 1,000 ਰੁਪਇਆ ਦੇਣ ਦੀ, ਕਿੰਨੇ ਬਣ ਗਏ 1,000 ਰੁਪਏ ਨਾਲ ਗਿਣਿਓ ਜੇ ਬੇਟਾ, 12,000 ਜਿਹਨਾਂ ਦੇ ਦੂਜੇ ਉਹਨਾਂ ਦਾ 18,000 ਗਿਣ ਲਓ। ਇੱਕ ਪਾਸੇ ਮੈਂ ਲੱਖਾਂ ਰੁਪਏ ਦੀ ਗੱਲ ਕਰ ਰਿਹਾ, ਨਾਲੇ ਸਰਕਾਰ ਦਾ ਵੀ ਫਾਇਦਾ ਹੋ। ਔਰ ਇੱਕ ਹੋਰ ਗੱਲ ਦੱਸਦਾ, ਇਹ 8,000 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ, ਇਹ 8,000 ਕਰੋੜ ਰੁਪਇਆ ਕਿੱਥੋਂ ਆਇਆ? ਕੀ ਇਹ ਪੰਜਾਬ ਸਰ ਕਰਜ਼ਾ ਨਹੀਂ ਵਧਿਆ? ਉਹ ਕਰਜ਼ਾ ਥੋਥੋਂ ਹੀ ਟੈਕਸ ਲੈ ਕੇ ਲੈਣਾ, ਇਹ ਕਿੱਥੋਂ ਨਿਕਲੂਗਾ 8,000 ਕਰੋੜ ਰੁਪਇਆ? ਅਰਵਿੰਦ ਕੇਜਰੀਵਾਲ ਜਾਇਦਾਦ ਵੇਚਣਗੇ ਜਾਂ ਭਗਵੰਤ ਮਾਨ? ਇਹ 8,000 ਕਰੋੜ ਤੁਹਾਡੀਆਂ ਹੀ ਜੇਬਾਂ ਚੋਂ ਨਿਕਲਿਆ, ਇੱਕ ਜੇਬ ਚੋਂ ਕੱਢ ਲਓ ਔਰ ਉਹ ਵੀ 4 ਗੁਣਾ ਜ਼ਿਆਦਾ, ਤੇ ਉਹਦਾ 1/5 ਹਿੱਸਾ ਫੇਰ ਪਾ ਦਿਓ ਵਾਪਸ, ਇਹ ਕਿੱਥੋਂ ਦੀ ਪਾਲਿਸੀ ਹੈ? ਨਾਲੇ ਤਾਂ ਤੁਸੀਂ ਸਟੇਟ ਇੱਕ ਕਰਪਟ ਹੋ ਜਾਣਾ, ਫਿਰ ਸੈਂਟਰ ਆਊਗਾ, ਔਰ ਜਦੋਂ ਸੈਂਟਰ ਆਪਦੀਆਂ ਸ਼ਰਤਾਂ ਤੇ ਆਇਆ ਹੋ ਸਕਦਾ ਤੁਹਾਡਾ ਸਟੇਟ ਉੱਡ ਨਾ ਰਵੇ। ਇਹ ਕੰਮ ਸਹੀ ਹੈ ਜਾਂ ਉਹ ਕੰਮ ਸਹੀ ਹੈ? ਹਾਂ, ਉਹਦੇ 'ਚ ਨੁਕਸਾਨ ਕਿਹਦਾ? ਇਨਵਾਇਰਮੈਂਟ ਦਾ ਵੀ ਫਾਇਦਾ, ਲੋਕਾਂ ਦਾ ਵੀ ਫਾਇਦਾ, ਸਰਕਾਰ ਦਾ ਰੈਵੀਨਿਊ ਵੀ ਫਾਇਦਾ। ਨੁਕਸਾਨ ਆ ਉਹਨਾਂ ਕਰਪਟ ਲੋਕਾਂ ਦਾ ਜਿਨ੍ਹਾਂ ਦੀ ਜੇਬ 'ਚ 25,000 ਕਰੋੜ ਰੁਪਇਆ ਰੇਤ ਦੀ ਕਰਪਸ਼ਨ ਦਾ ਜਾ ਰਿਹਾ, ਉਹਨਾਂ ਦਾ ਨੁਕਸਾਨ ਹੈ। ਜਿਹੜਾ ਪਿਛਲੀ ਵਾਰੀ ਕਾਂਗਰਸੀਆਂ ਦੀ ਜੇਬ 'ਚ ਜਾ ਰਿਹਾ ਸੀ, ਉਦੋਂ ਪਹਿਲਾਂ ਅਕਾਲੀ ਤੇ ਬੀਜੇਪੀ ਦੀ ਜੇਬ 'ਚ ਜਾ ਰਿਹਾ ਸੀ।
3: ਅਧਿਕਾਰੀ ਨੇ ਉਹਨਾਂ ਵਾਸਤੇ ਪੋਸਟਾਂ ਖੋਲ ਰਹੇ ਹਾਂ। ਪੰਜਾਬ ਕਹਿ ਰਿਹਾ ਹੈ ਸਾਨੂੰ ਬਿਲਕੁਲ ਹੀ ਸਾਈਡਲਾਈਨ, BBMB ਤੋਂ ਸਾਡੀ ਬਿਲਕੁਲ ਹੀ ਨੁਮਾਇੰਦਗੀ ਖਤਮ ਕੀਤੀ ਜਾ ਰਹੀ ਹੈ ਕਿ ਸਾਡੀ ਪਰਮਾਨੈਂਟ ਕੋਈ ਪੋਸਟ ਹੀ ਨਹੀਂ ਰਹੂਗੀ ਉੱਥੇ। ਹਾਂ, ਸਿਰਫ ਸਾਨੂੰ ਤਰਜੀਹ ਜ਼ਰੂਰ ਦਿੱਤੀ ਜਾਊਗੀ।
4: ਬੇਟਾ ਮੈਨੂੰ ਇੱਕ ਗੱਲ ਦੱਸੋ, ਮੇਰੇ ਨਾਲ BJP ਦਾ ਇੱਕ ਬੰਦਾ ਗੱਲ ਕਰਨ ਲੱਗ ਗਿਆ ਕਾਫੀ ਪਹਿਲਾਂ, ਮੈਨੂੰ ਕਹਿੰਦਾ ਜੀ ਕਾਂਗਰਸ ਨੇ ਬੜਾ ਕੁਛ ਮਾੜਾ ਕੀਤਾ, ਤੁਸੀਂ ਸਾਡੇ ਐਵੇਂ ਦੁਸ਼ਮਣ ਹੋਏ ਰਹਿੰਦੇ ਹੋ ਕਿਸਾਨ ਅੰਦੋਲਨ ਵੇਲੇ। ਮੈਂ ਕਿਹਾ ਤੁਸੀਂ ਕੋਈ ਚੰਗਾ ਕੰਮ ਕਿਹੜਾ ਕਰਦੇ ਹੋ ਸਾਡਾ? ਉਹ ਤੋਂ ਬਾਅਦ ਹੁਣ ਉਹ ਦੁਬਾਰਾ ਮਿਲ ਗਿਆ। ਮੈਂ ਕਿਹਾ ਕੀ ਕੀਤਾ ਜਨਾਬ ਤੁਸੀਂ? 11 ਸਾਲ ਤੁਸੀਂ ਬਜਟ ਪੇਸ਼ ਕੀਤਾ ਮੋਦੀ ਸਾਹਿਬ ਨੇ, ਪੰਜਾਬ ਨੂੰ ਕਿਹੜਾ ਪ੍ਰੋਜੈਕਟ ਕੀਤਾ ਦੱਸ ਦਿਓ, ਮੈਨੂੰ ਪ੍ਰੋਜੈਕਟ ਦਿੱਤਾ ਤੁਸੀਂ ਦੱਸ ਦਿਓ ਕਿਹੜਾ ਦਿੱਤਾ, ਇੱਕ ਵੀ ਪ੍ਰੋਜੈਕਟ ਗਣਾ ਦਿਓ। ਔਰ ਉਲਟਾ ਤੁਸੀਂ ਸਾਡੀ ਯੂਨੀਵਰਸਿਟੀ ਖੋਲ੍ਹ ਲਾ

0: ਗਏ, ਤੁਸੀਂ ਸਾਡਾ ਚੰਡੀਗੜ੍ਹ ਖੋਲਣ ਲੱਗ ਗਏ ਸੀ, ਉਹ ਤਾਂ ਰੌਲਾ ਪਿਆ ਰੁਕ ਗਏ, ਤੁਸੀਂ ਆ ਸਾਡੇ BBMB ਦਾ ਮੈਂਬਰ ਖੋਲਿਆ, ਕੋਈ ਇੱਕ ਕੰਮ ਤਾਂ ਦੱਸ ਦਿਓ। ਸਾਡੇ ਸੈਂਟਰਲ ਫੋਰਸ ਬਾਤੀ ਲਿਆ ਕੇ ਭਾਖੜਾ ਤੇ, ਤੁਸੀਂ ਤੁਹਾਡੀਆਂ ਭਾਖੜਾ ਤੇ ਭੌਂਗ ਦੇ ਵਿੱਚੋਂ ਇੰਨਾ ਪਾਣੀ ਛੱਡਿਆ ਗਿਆ ਕਿ ਸਾਡੇ ਫਲੱਡ ਆ ਗਿਆ, ਸਾਡਾ 5000 ਏਕੜ ਡੁੱਬ ਗਈ, ਸਾਡੇ 1996 ਪਿੰਡ ਬਰਬਾਦ ਹੋ ਗਏ। ਤੁਸੀਂ ਉਹਨਾਂ ਦੀ ਇਨਕੁਆਇਰੀ ਕਿਉਂ ਨਹੀਂ ਕਰਦੇ ਕਿ ਭਾਖੜਾ ਦੀ ਤੇ ਭੌਂਗ ਦੀ? ਆ ਪੰਜਾਬ ਸਰਕਾਰ ਨੂੰ ਵੀ ਕਿਹਾ ਸੀ ਤੁਸੀਂ ਇਨਕੁਆਇਰੀ ਤਾਂ ਮੰਗ ਲਓ, ਇਹਨਾਂ ਨੇ ਮੰਨੀ ਨਹੀਂ। ਅਸੀਂ ਕਿਹਾ ਰਣਜੀਤ ਡੈਮ ਦੀ ਕਰ ਲਓ ਇਨਕੁਆਇਰੀ, ਕੀਤੀ ਨਹੀਂ। ਇਹ ਜੋ ਸਰਕਾਰਾਂ ਨੇ ਨਾ ਬੇਟਾ, ਇਹਨਾਂ ਨੇ ਸਾਡੀ ਸਭ ਤੋਂ ਦੁੱਖ ਦੀ ਗੱਲ ਕੀ ਹੈ ਕਿ ਰਾਜਸਥਾਨ ਦੀ ਹੋਵੇ ਜਾਂ ਹਰਿਆਣੇ ਦੀ ਹੋਵੇ, ਉਹਨਾਂ ਨੇ ਕਰਪਸ਼ਨਾਂ ਕੀਤੀਆਂ ਪਰ ਉਹਨਾਂ ਨੇ ਆਪਦੇ ਸਟੇਟ ਲਈ ਕੁਛ ਨਾ ਕੁਛ ਕੀਤਾ। ਸਾਡੇ ਵਾਲਿਆਂ ਨੇ ਸਟੇਟ ਨੂੰ ਵੇਚਤਾ, ਤੁਹਾਡੇ ਅਧਿਕਾਰ ਵੇਚਤੇ। ਮੈਨੂੰ ਦੱਸੋ ਆ ਕੀ ਹੈ ਸਰਕਾਰ ਨੇ, ਹੁਣੇ ਜਿਹੜੇ PCS ਦੇ ਐਗਜ਼ਾਮ ਹੁੰਦੇ ਆ 25% ਤੋਂ ਘਟਾ ਕੇ ਪੰਜਾਬੀ ਦੀ ਮਾਤਰਾ ਉਹ 'ਚ 5% ਨਹੀਂ ਕਰਤੀ। ਕਿਉਂ ਕੀਤੀ ਗਈ ਹੈ? ਕਿ ਤੁਹਾਡੇ ਆਪਦੇ ਮੁੰਡਿਆਂ ਨੂੰ ਨੌਕਰੀ ਨਾ ਮਿਲੇ, ਬਾਹਰ ਵਾਲਿਆਂ ਨੂੰ ਮਿਲੇ। ਇਸੇ ਲਈ ਤੁਹਾਡੇ 7 ਸਬ ਇੰਸਪੈਕਟਰ ਰੱਖੇ ਗਏ, 6 ਬਾਹਰਲੇ, 230 ਬਿਜਲੀ ਬੋਰਡ 'ਚ ਬੰਦੇ ਰੱਖੇ ਗਏ, 180 ਬਾਹਰਲੇ। ਇਹ ਕੀ ਹੋ ਰਿਹਾ? ਇਹ ਸਾਡੀਆਂ ਸਰਕਾਰਾਂ, ਆਈ ਐਮ ਸੋਰੀ ਟੂ ਸੇ, ਬਟ ਇਹ ਲੁਟੇਰੇ ਸੀ ਸਾਰੇ ਰਲੇ ਮਿਲੇ। ਜੇ ਨਹੀਂ ਤਾਂ ਇਹ 10 ਦਿਨ ਸਾਹਮਣੇ ਖੜ ਕੇ ਕਿ 1 ਨੰਬਰ ਦਾ ਸੂਬਾ ਅਖੀਰ ਤੇ ਕਿਵੇਂ ਪਹੁੰਚ ਗਿਆ। ਇਹ 10 ਦਿਨ ਰੇਤਾ ਇਹਨਾਂ ਨੇ ਕਰਪਸ਼ਨ ਕੀਤੀ ਕਿ ਨਹੀਂ? ਕੇਜਰੀਵਾਲ ਨੇ ਕਿਹਾ ਸੀ 21,000 ਕਰੋੜ ਦਾ ਰੈਵਨਿਊ ਵਧਾਊਗਾ, ਕਰਪਸ਼ਨ ਹੈ, ਕਿਹਾ ਸੀ ਔਨ ਰਿਕਾਰਡ ਕਿਹਾ ਸੀ। ਹੁਣ ਦੱਸੇ ਰੈਵਨਿਊ ਕਿੰਨਾ ਹੈ? 288 ਕਰੋੜ। ਬਾਕੀ ਕਿੱਧਰ ਗਿਆ ਜਿਹੜਾ ਮਿਸਟਰ ਕੇਜਰੀਵਾਲ ਨੇ ਕਿਹਾ? ਦੱਸ ਦੇ ਕਿੱਥੇ ਗਿਆ ਬਾਕੀ? ਨਹੀਂ ਇਹਨਾਂ ਦੀ ਜੇਬ 'ਚ ਜਾ ਰਿਹਾ, ਜਿਹੜਾ ਪਹਿਲਾਂ ਕਾਂਗਰਸੀਆਂ ਦੀ ਸੀ, ਉਦੋਂ ਪਹਿਲਾਂ BJP ਤੇ ਅਕਾਲੀਆਂ ਦੀ ਜੇਬ 'ਚ ਸੀ। ਕਿਸੇ ਮੰਤਰੀ ਦੀ, ਕਿਸੇ MLA ਦੀ ਕੋਠੀ ਛੋਟੀ ਹੋਈ ਹੈ, ਵੱਧ ਗਈਆਂ? ਆ ਇੱਥੋਂ ਵਾਲੇ MLA ਦੇ ਹਿਸਾਬ ਕਿਤਾਬ ਵੀ ਵੱਧ ਗਏ, ਪੁੱਛ ਲਓ ਲੋਕਾਂ ਨੂੰ ਕਿੰਨੇ ਕਿੱਲੇ ਹੋ ਗਏ ਨੇ। 10 ਦਿਨ ਦੇ ਲੋਕ ਆਮ, ਤੁਸੀਂ ਪੁੱਛ ਲਿਓ ਜੇ ਜਾ ਕੇ।
1: ਮਤਲਬ ਹੁਣ ਆਮ ਆਦਮੀ ਨਹੀਂ ਰਹਿ ਗਏ
0: ਬੇਟਾ? ਕਿੱਥੇ ਨੇ? ਇਹ ਤਾਂ ਆਉਂਦੇ ਸੀ ਅਸੀਂ ਸੁੱਖ ਵਿਲਾਸ ਢਾਵਾਂਗੇ, ਇਹ ਤਾਂ ਆਉਂਦੇ ਸੀ ਅਸੀਂ ਸਿਸਮਾ ਵਾਲਾ ਮਹਿਲ ਢਾਵਾਂਗੇ। ਗਲਤ ਬਣੇ ਆ, ਮੈਂ ਵੀ ਆਉਣਾ ਤੁਹਾਨੂੰ, ਹੁਣ ਢਾਉਂਦੇ ਕਿਉਂ ਨਹੀਂ? ਕਿਉਂਕਿ ਉੱਥੇ ਪਲੋਟ ਲੈ ਲਏ ਇਹਨਾਂ ਨੇ, ਇਹਨਾਂ ਨੇ ਤਾਂ ਕੰਢੀ ਵਾਲੀ ਪਾਲਿਸੀ ਲੈ ਆਂਦੀ, ਜਿਹਦੇ 'ਚ 2.5 ਏਕੜ ਤੋਂ ਲੈ ਕੇ 1.25 ਏਕੜ ਤੱਕ ਫਾਰਮ ਹਾਊਸ ਕੱਟਣਗੇ।
1: ਆਮ ਆਦਮੀ ਪਾਰਟੀ ਦੇ MP ਅਸ਼ੋਕ ਮਿੱਤਲ ਤੇ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਹਰਾਂ ਦੇ ਘਰ ED ਪਹੁੰਚਦੀ ਆ, ਔਰ ਸੰਜੀਵ ਅਰੋੜਾ ਦੇ ਘਰ ਤਾਂ ਲਗਭਗ 30 ਘੰਟੇ ਤੱਕ ਰੇਡ ਚੱਲਦੀ ਰਹਿੰਦੀ ਹੈ। ਇਹ ਸਾਰਾ ਕੁਝ ਉਦੋਂ ਹੁੰਦਾ ਹੈ ਜਦੋਂ ਰਾਘਵ ਚੱਡਾ ਨੂੰ ਡਿਪਟੀ ਲੀਡਰ ਤੋਂ ਹਟਾ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਲਗਾਇਆ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਆਪਸੀ ਟਸਲ ਹੈ BJP ਆਮ ਆਦਮੀ ਪਾਰਟੀ ਦੀ?
0: ਮੈਨੂੰ ਇਹ ਦੱਸੋ ਲੈ ਵੀ ਰਾਘਵ ਚੱਡਾ ਦੀ ਤੇ ਉਹਨਾਂ ਦੀ ਟਸਲ ਹੋ ਗਈ ਨਾ, ਟਸਲ ਹੋਈ ਨਾ, ਹੁਣ ਇਹ 'ਚ ED ਕਿੱਥੋਂ ਆ ਗਈ?
1: ਕਿਵੇਂ ਆਈ ED?
0: ਤੁਹਾਨੂੰ ਨਹੀਂ ਪਤਾ ਕਿਹਨੇ ਜਾ ਕੇ ਇਨਫੋਰਮੇਸ਼ਨ ਦਿੱਤੀ? ਇਨਫੋਰਮੇਸ਼ਨ ਤਾਂ ਪਹਿਲਾਂ ਹੀ ਸੀ।
1: ਮਤਲਬ ਜਿਹੜੀ ਗੱਲ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਰਾਘਵ ਚੱਡਾ ਇਨਫੋਰਮੇਸ਼ਨ ਦੇ ਰਿਹਾ, ਤੁਸੀਂ ਉਹਨੂੰ ਵੈਰੀਫਾਈ ਕਰ ਰਹੇ
0: ਹੋ ਲਈ ਪਹਿਲਾਂ ਤੁਸੀਂ ਮਾਰੀ ਨਹੀਂ ਰੇਡ? ਹੁਣ ਕਿਹੜਾ ਰੀਜ਼ਨ ਹੋਇਆ ਉਹ 10 ਦਿਨ ਤੇ ਪਹਿਲਾਂ ਕਿਹੜਾ ਰੀਜ਼ਨ ਹੋਇਆ ਸੀ ਰੇਡ ਨਾ ਮਾਰਨ ਦਾ? ਇਹ ਜਿਹੜੇ ਕਹਿ ਰਹੇ ਨੇ ਇਹਨਾਂ ਦੇ ਵੀ ਰੇਡ ਵੱਜੇ, ਇਹਨਾਂ ਦੇ ਵੀ ਇੰਨਾ ਕੁਛ ਹੀ ਨਿਕਲੂਗਾ। ਇਹਨਾਂ ਦੀਆਂ ਜਾਇਦਾਦਾਂ ਤਾਂ ਚੈੱਕ ਕਰੋ ਬੇਟਾ। ਤੁਸੀਂ ਬਿਕਰਮ ਸਿੰਘ ਮਜੀਠੀਆ ਤੇ ਕੇਸ ਚੱਲਿਆ, ਡਰੱਗ ਵਾਲਾ ਤੇ ਮੇ ਰੌਲਾ ਪਾਈ ਗਏ ਆ, ਆ ਜਾਇਦਾਦ ਵਾਲਾ ਕੇਸ ਸੀ, ਆਹੀ ਸੀ ਨਾ? ਮੈਨੂੰ ਦੱਸੋ 92 ਤੋਂ ਲੈ ਕੇ ਹੁਣ ਤੱਕ ਜਿੰਨੇ ਪੋਲੀਟੀਸ਼ੀਅਨ ਨੇ ਵੱਡੇ ਅਹੁਦਿਆਂ ਤੇ ਰਹੇ ਨੇ, ਉਹਨਾਂ ਦੀ ਜਾਇਦਾਦ ਦੀ ਜਾਂਚ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਦੇ ਮਹਿਲ ਕਿੱਥੋਂ ਬਣ ਗਏ? ਆ ਹੁਣ ਵਾਲਿਆਂ ਦੇ ਕਿੰਨੀਆਂ ਵੱਡੀਆਂ ਵੱਡੀਆਂ ਮਹਿਲ ਪੈ ਗਏ ਨੇ, ਇਹ ਕਿੱਥੋਂ ਪੈ ਗਏ? ਇਦੋਂ ਪਹਿਲਾਂ ਵਾਲਿਆਂ ਦੇ ਵੀ, ਉਦੋਂ ਪਹਿਲਾਂ ਵਾਲਿਆਂ ਦੇ ਵੀ, ਇਹ ਮਹਿਲ ਕਿੱਥੋਂ ਪੈ ਗਏ ਨੇ? ਇਹ ਮਹਿਲ ਕਿਹਨੇ ਪਾਤੇ ਨੇ?
1: ਕਿਵੇਂ ਪਏ?
0: ਕਰਪਸ਼ਨ।
1: ਫਿਰ ਲੋਕ ਕਿਉਂ ਬਾਰ-ਬਾਰ ਸਰ ਇਹਨਾਂ ਨੂੰ ਜਿਤਾਈ ਜਾ ਰਹੇ ਨੇ?
0: ਬੇਟਾ ਮੈਂ ਲੋਕਾਂ ਦੇ ਮਾਮਲੇ 'ਚ ਇੱਕ ਗੱਲ ਦੱਸਦਾ ਤੁਹਾਨੂੰ, ਲੋਕਾਂ ਕੋਲੇ ਕੋਈ ਆਪਸ਼ਨ ਨਹੀਂ ਸੀ, ਫਿਰ ਉਹਨਾਂ ਨੂੰ ਲੱਗਿਆ ਸ਼ਾਇਦ ਇੱਕ ਆਪਸ਼ਨ ਆ ਗਿਆ ਆਮ ਆਦਮੀ ਪਾਰਟੀ, ਆਹੀ ਲੱਗਿਆ। ਫਿਰ ਉਹਨਾਂ ਨੇ ਵੋਟ ਪਾਤੀ ਜਿਤਾ ਤੇ, ਇਹ ਉਦੋਂ ਵੀ ਭੈੜੇ ਨਿਕਲੇ। ਲੋਕਾਂ ਨਾਲ ਧੋਖਾ ਹੋਇਆ, ਲੋਕਾਂ ਨੇ ਆਪਦੇ ਵੱਲੋਂ ਇਨਕਲਾਬ ਕਰਤਾ ਸੀ, ਲੋਕਾਂ ਨੇ ਇਨਕਲਾਬ ਕਰਤਾ ਸੀ। ਇਹ ਤਾਂ ਇਹਨਾਂ ਨੇ ਉਹਨਾਂ ਗੱਲਾਂ ਤੇ ਪੂਰੇ ਨਹੀਂ ਉਤਰੇ ਜੋ ਇਹਨਾਂ ਨੇ ਕਹੀਆਂ ਸੀ। ਨਹੀਂ ਤਾਂ ਮੈਨੂੰ ਦੱਸੋ 21,000 ਰੇਤੇ ਵਾਲਾ ਕਿੱਧਰ ਗਿਆ? 21,000 ਕਰੋੜ ਲੋਕਾਂ ਕੋਲੇ ਕੋਈ ਆਪਸ਼ਨ ਹੀ ਨਹੀਂ ਵਿਚਾਰਿਆਂ ਕੋਲੇ ਕੋਈ।

0: ਇਮਾਨਦਾਰ ਵਿਕਲਪ ਹੀ ਨਹੀਂ। ਮਾੜਾ ਜਿਹਾ ਲੱਗਿਆ ਕਿ ਸਹੀ ਹੋ ਸਕਦੇ ਨੇ, ਉਹਨਾਂ ਨੇ ਵੋਟ ਪਾਤੀ, ਅਸੀਂ ਤਾਂ ਰੌਲਾ ਪਾਇਆ। ਉਹ ਨਾ ਪਾਓ, ਇਹਨਾਂ ਦੀਆਂ ਪਾਲਿਸੀਆਂ ਸਹੀ ਨਹੀਂ ਗੀਆਂ, ਪਰ ਇਹ ਮੰਨੇ ਹੀ ਨਹੀਂ। ਪਿੰਡ ਜਾ ਕੇ ਮੈਂ ਬੋਲੀ ਜਾ ਰਿਹਾ, ਜਿਵੇਂ ਥੋਨੀ ਮੈਂ ਕਿਹਾ ਸੀ ਮੈਂ ਨਿਤਨੇਮ ਵਾਂਗੂ ਬੋਲ ਰਿਹਾ। ਮੈਂ ਇਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਪਾਲਿਸੀ ਦੀ ਡਿਟੇਲ ਲੈ ਲਓ, ਜੇ ਤੁਸੀਂ ਪਾਲਿਸੀ ਦੀ ਡਿਟੇਲ ਤੇ ਵੋਟ ਪਾਓਗੇ ਤਾਂ ਤੁਸੀਂ ਬਚ ਜਾਓਗੇ, ਨਹੀਂ ਤਾਂ ਤੁਸੀਂ ਚਲੇ ਜਾਓਗੇ। ਮੈਨੂੰ ਆਖਦੇ ਜੀ ਕਿਵੇਂ, ਮੈਂ ਕਿਹਾ ਤੁਹਾਨੂੰ ਜਦੋਂ ਇਹਨਾਂ ਨੇ ਕਿਹਾ ਸੀ ਕਿ ਰੇਟ ਰੈਵੀਨਿਊ ਵਧਾ ਦੇਵਾਂਗੇ, ਤੁਸੀਂ ਪੁੱਛਿਆ ਸੀ ਕਿਵੇਂ ਵਧਾਓਗੇ, ਬਸ ਆ ਕਿਵੇਂ ਪੁੱਛਣਾ ਸ਼ੁਰੂ ਕਰ ਲਓ। ਇਹਨਾਂ ਨੇ ਕਿਹਾ ਨਸ਼ੇ ਹਟਾ ਦੇਵਾਂਗੇ, ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੱਕ ਕੇ ਸੌਂਹ ਖਾ ਲਈ ਸੀ, ਸਿਰਫ ਇੰਨਾ ਪੁੱਛ ਲੈਣਾ ਸੀ ਕਿ ਕਿਵੇਂ ਹਟਾਏਗਾ, ਕੀ ਜੇਲ੍ਹਾਂ ਦੀ ਰਿਪੋਰਟ, ਉੱਥੇ ਫਲੈਂਗ ਵਾਂਗੂ ਜਾਂਚ ਹੋਊਗੀ ਮਹੀਨੇ ਚ ਦੋ ਵਾਰੀ, ਕਿੰਨੀਆਂ ਕੁ ਜੇਲ੍ਹਾਂ ਨੇ, ਔਰ ਉਸ ਤੋਂ ਬਾਅਦ ਉਹ ਰਿਪੋਰਟ ਵਿਧਾਨ ਸਭਾ ਚ ਪੇਸ਼ ਹੋਊਗੀ। ਇੰਨਾ ਕੁ ਪੁੱਛ ਲਓ, ਐ 35 ਤੋਂ 40 ਮਸਲੇ ਨੇ ਜਿਨ੍ਹਾਂ ਦੀ ਡਿਟੇਲ ਕਿ ਪਹਿਲਾਂ ਕੀ ਸੀ, ਖਰਾਬ ਕਿਵੇਂ ਹੋਇਆ, ਬਿਹਤਰ ਕਿਵੇਂ ਹੋ ਸਕਦੇ ਆ, ਉਹ ਡਿਟੇਲ ਤੁਸੀਂ ਕਰ ਲਓ, ਸਹੀ ਹੋ ਜੂਗਾ ਸਾਰਾ ਕੁਛ।
1: ਕੀ ਤੁਸੀਂ ਇੰਨੇ ਸਮੇਂ ਪਹਿਲਾਂ ਫਿਲਮਾਂ ਕਰਦੇ ਸੀ, ਤੁਸੀਂ ਫਿਲਮਾਂ ਛੱਡ ਕੇ ਤੁਸੀਂ ਇੱਧਰ ਲੋਕਾਂ ਨੂੰ ਹੁੱਬ ਹੁੱਬ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਹੀ ਹੈ ਕਿ ਗਲਤ ਹੈ। ਮੇਰਾ ਇਹ ਲਾਸਟ ਸਵਾਲ ਹੈ ਕਿ ਲੋਕਾਂ ਨੂੰ ਅਸਰ ਹੋ ਰਿਹਾ ਤੁਹਾਡੀਆਂ ਗੱਲਾਂ ਦਾ?
0: ਬੇਟਾ ਇਹ ਤਾਂ ਤੁਸੀਂ ਬਿਹਤਰ ਦੱਸ ਸਕਦੇ ਹੋ, ਮੈਨੂੰ ਤਾਂ ਨਹੀਂ ਪਤਾ ਹੈਗਾ। ਮੈਨੂੰ ਤਾਂ ਇਹ ਪਤਾ ਕਿ ਮੈਂ ਕਰ ਰਿਹਾ ਇਹ ਕੰਮ, ਮੇਰੇ ਤਾਂ ਜਿੰਮੇ ਆਹੀ ਹੈ ਨਾ, ਮੇਰੇ ਪੱਲੇ ਇਹ ਤਾਂ ਨਹੀਂਗਾ ਕਿ ਮੈਂ ਉਹਨਾਂ ਦੇ ਅੰਦਰ ਕੋਈ ਚਾਬੀ ਮਰੋੜ ਦਿਆਂ ਕਿ ਕਵਾਂ ਅਸਰ ਹੋ ਜਾਈ ਤੇਰੇ ਤੇ, ਮੈਂ ਤਾਂ ਆਹੀ ਕਰ ਸਕਦਾ। ਕਿਹੜਾ ਮੁੱਦਾ ਜਿਹੜਾ ਅਸੀਂ ਡਿਟੇਲ ਨਹੀਂ ਦਿੱਤੀ, ਅਸੀਂ ਇਕੱਲਾ ਇਹ ਨਹੀਂ ਕਹਿ ਰਹੇ ਕਿ ਗਲਤ ਹੈ, ਅਸੀਂ ਨਾਲ ਉਹਦੀ ਡਿਟੇਲ ਵੀ ਦੱਸ ਰਹੇ ਸਹੀ ਕਿਵੇਂ ਹੈ। ਹੁਣ ਇਹ ਜਿਹਾ ਹਾਈਵੇ ਦਾ ਮਸਲਾ ਹੋਇਆ ਹਿਮਾਚਲ, ਉਹਨਾਂ ਨੇ ਟੈਕਸ ਵਧਾਤਾ
1: ਜੀ,
0: ਤੁਸੀਂ ਉੱਥੇ 40 ਤੋਂ 50 ਕਿਲੋਮੀਟਰ ਅੱਗੇ ਜਾਓ ਜਿਵੇਂ ਹਿਮਾਚਲ ਚ ਪ੍ਰਵੇਸ਼ ਕਰਦੇ ਹੋ, ਤੁਹਾਨੂੰ 2 ਤੋਂ 2500 ਰੁਪਇਆ ਪੇ ਕਰਨਾ ਪੈਂਦਾ। ਜਦੋਂ ਹਿਮਾਚਲ ਵਾਲੇ ਪੰਜਾਬ ਚ ਆਉਂਦੇ ਨੇ ਤੁਹਾਨੂੰ 40 ਰੁਪਏ ਦੇਣੇ ਪੈਂਦੇ ਆ। ਅਸੀਂ ਕਿਹਾ ਪੰਜਾਬ ਗੌਰਮੈਂਟ ਟੈਕਸ ਲਾਵੇ ਬਦਲੇ ਚ, ਜਾਂ ਤਾਂ ਉਹ ਟੈਕਸ ਖਤਮ ਕਰ ਦੇਣਗੇ ਜਾਂ ਫਿਰ ਸਾਡੀ ਸਰਕਾਰ ਦਾ ਰੈਵੀਨਿਊ ਵਧੂਗਾ, ਦੋਵਾਂ ਚੋਂ ਇੱਕ ਗੱਲ ਤਾਂ ਹੋਵੇ। ਕੀਤਾ ਹਾਲਤੀ ਕਿ ਨਹੀਂ ਕੀਤਾ? ਕੀ ਹੋ ਰਿਹਾ ਕਿ ਸਰਕਾਰਾਂ ਇਹ ਆਪਦੀ ਮਰਜ਼ੀ ਨਾਲ ਨਹੀਂ ਚੱਲ ਰਹੀਆਂ, ਇਹਨਾਂ ਸਰਕਾਰਾਂ ਨੂੰ ਦਿੱਲੀ ਤੋਂ ਇਸ਼ਾਰਾ ਆਉਂਦਾ, ਔਰ ਦਿੱਲੀ ਤੁਹਾਡੇ ਕਦੇ ਵੀ ਵਫ਼ਾਦਾਰ ਨਹੀਂ ਰਹੀ। ਤੁਹਾਡਾ ਫੈਡਰਲ ਸਟਰਕਚਰ ਇਹਨਾਂ ਨੇ ਨੈਸ਼ਨਲਾਈਜ਼ ਕਰਤਾ, ਤੁਹਾਡੇ ਅਧਿਕਾਰ ਖੋ ਕੇ ਲੈ ਗਏ, ਤੁਹਾਨੂੰ ਪੰਗੂ ਬਣਾਤਾ ਇਹਨਾਂ ਨੇ। ਕਿਹਨੇ GST ਵਾਲੀ ਗੱਲ ਕਹੀ ਸੀਗੀ? ਕੌਣ ਸੀ ਸਾਡਾ ਫਾਈਨਾਂਸ ਮਿਨਿਸਟਰ? ਕੌਣ ਸੀ ਉਦੋਂ ਦੀ ਸਰਕਾਰ ਜਿਹਨੇ ਲਿਖ ਕੇ ਦਿੱਤਾ ਕਿ ਸੈਂਟਰ ਕੁਲੈਕਟ ਉਹ ਕਲੈਕਸ਼ਨ ਕਰਦੇ, ਅਸੀਂ ਉਹਨਾਂ ਅੱਗੇ ਭਿਖਾਰੀ ਬਣ ਕੇ ਖੜ ਜਾਂਦੇ ਹਾਂ? ਕਿਹਨੇ ਕੀਤਾ ਇਹ? ਕਿਉਂ ਨੀ ਇਹਨਾਂ ਨੂੰ ਸਮਝ ਆਈ ਉਦੋਂ ਕਿ ਕਲੈਕਸ਼ਨ ਪੰਜਾਬ ਕਰੇ, ਮਤਲਬ ਸਾਰੀਆਂ ਸਟੇਟਾਂ ਕਰਨ, ਆਪਦੀ ਮਰਜ਼ੀ ਨਾਲ ਉਹਨਾਂ ਦਾ ਹਿੱਸਾ ਦੇ ਦੇਣ? ਉਲਟਾ ਵੀ ਤਾਂ ਹੋ ਸਕਦਾ ਸੀ
1: ਜੀ,
0: ਕਿਉਂ ਨੀ ਹੋਇਆ ਇਹ? ਇੱਕ ਗੱਲ, ਆਪ ਬਿੱਲ ਜੋ ਬਣਾ ਰਹੇ ਹੈ 66 ਤੋਂ ਲੈ ਕੇ ਬੇਟਾ ਹੁਣ ਤੱਕ ਇਹ ਹਿਸਟਰੀ ਚ ਨਹੀਂ ਹੋਇਆ ਪੰਜਾਬ ਦੀ, ਚ ਕਿ ਪੰਜਾਬ ਚ ਕੋਈ ਮੋਰਚਾ ਲੱਗੇ ਕੋਈ ਮੰਗ ਲਈ ਔਰ ਉਹਦੀ ਗੱਲ ਮੰਨ ਲਈ ਜਾਵੇ ਤੇ ਅਸੈਂਬਲੀ ਬਣਾ ਕੇ ਕਾਨੂੰਨ ਲਾਗੂ ਕਰਦੇ। ਇਹ ਹੋਇਆ ਨਹੀਂ ਹਾਲਤੀ, ਹੁਣ ਹੋਣ ਜਾ ਰਿਹਾ। ਇਸੇ ਕਰਕੇ ਇਹਨਾਂ ਪਾਰਟੀਆਂ ਦੀ ਜਾਨ ਨਿਕਲੀ ਹੋਈ ਹੈ ਕਿ ਉਹਨਾਂ ਬੁੱਧੀਜੀਵੀਆਂ ਦੀ ਜਿਹੜੇ ਬੜੇ ਚਿਰ ਦੇ ਰੌਲਾ ਪਾਉਂਦੇ ਨੇ, ਕੀਤਾ ਕੱਖ ਨੀ, ਨਾ ਉਹ ਕਿਸੇ ਫਲੱਡ ਚ ਖੜਦੇ ਨੇ, ਨਾ ਕਿਸੇ ਬੰਦੇ ਕੋਲੇ ਖੜਦੇ ਨੇ ਜਿਹਦੇ ਨਾਲ ਧੱਕਾ ਹੋਇਆ ਹੋਵੇ, ਨਾ ਕਿਸੇ ਹਾਈਵੇ ਤੇ ਖੜਦੇ ਨੇ ਜਾਂ ਕਿਸੇ ਬੁੱਢੇ ਨਾਲੇ ਤੇ ਖੜਦੇ ਨੇ। ਉਹ ਸਿਰਫ ਇਹਨਾਂ ਸਰਕਾਰਾਂ ਦੀ ਪੈਰਵਾਈ ਕਰਦੇ ਨੇ, ਉਹ ਸਰਕਾਰਾਂ ਜਿਨ੍ਹਾਂ ਨੇ ਪੰਜਾਬ ਨੂੰ 1 ਨੰਬਰ ਤੋਂ ਖੀਰ ਤੇ ਲੈ ਆਂਦਾ। ਨਹੀਂ ਤਾਂ ਮੈਨੂੰ ਦੱਸੋ, ਆਹ ਜਿਹੜੇ ਪੁਲਿਸ ਅਫੀਸਰ ਨੇ ਕਮਾਊ ਪੁੱਤ, ਇਹ ਸਾਰੀਆਂ ਸਰਕਾਰਾਂ ਚ ਕਿਉਂ ਹੁੰਦੇ ਨੇ? ਕਮਾਊ ਪੁੱਤ ਕਹਿ ਤਾਂ ਦਿੱਤਾ ਮੈਂ,
1: ਸਾਰੇ ਤਾਂ ਕਮਾਊ ਪੁੱਤ ਨਹੀਂ ਹੋ ਸਕਦੇ,
0: ਜ਼ਿਆਦਾਤਰ ਨੇ। ਵੇਖ ਲਓ ਕਿਹੜੇ, ਪਹਿਲੀ ਅਕਾਲੀ ਬੀਜੇਪੀ ਵੇਲੇ ਵੀ ਸੀ ਗੱਲ, ਕਾਂਗਰਸੀਆਂ ਵੇਲੇ ਵੀ ਸੀ, ਹੁਣ ਵੀ ਨੇ। ਕਮਾਊ ਪੁੱਤ ਸਾਰੇ ਨਹੀਂ ਹੁੰਦੇ ਬੱਚੇ, ਕੋਈ ਕੋਈ ਹੁੰਦਾ, ਉਹ ਹੈਗੇ ਕਿ ਨਹੀਂ। ਹੁਣ ਪੰਜਾਬ ਦਾ ਧੱਕਾ ਵੇਖੋ, DGP ਤੋਂ ਲੈ ਕੇ ਥੱਲੇ ਤੱਕ, ਚੀਫ ਸੈਕਟਰੀ ਤੋਂ ਲੈ ਕੇ ਥੱਲੇ ਤੱਕ, ਕਿਹੜਾ ਪੰਜਾਬੀ ਬੱਚਿਆ?
1: ਰੀਜ਼ਨ ਕੀ ਹੈ ਕਿ ਪੰਜਾਬੀ ਖੁਦ ਇੰਟਰਸਟ ਨਹੀਂ ਲੈ ਰਹੇ ਕਿ ਅਸੀਂ ਆਫੀਸਰ ਬਣੀਏ?
0: ਬੇਟਾ ਸਾਡੀਆਂ ਸਰਕਾਰਾਂ ਇਹ ਲੁਟੇਰੇ ਸੀਗੇ, ਇਹਨਾਂ ਨੇ ਪੰਜਾਬ ਨੂੰ ਵੇਚਤਾ,

0: ਸਾਡੀ ਜਵਾਨੀ ਦਾ ਸੌਦਾ ਕੀਤਾ ਇਹਨਾਂ ਨੇ। ਖੁਸ਼ ਹੁੰਦੇ ਨੇ ਕਿ ਮੁੰਡੇ ਸਾਡੇ ਬਾਹਰ ਜਾ ਰਹੇ ਨੇ। ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਤੁਹਾਡੀ, ਤੁਹਾਡੀਆਂ ਨੌਕਰੀਆਂ ਬਾਹਰਲਿਆਂ ਨੂੰ ਜਾ ਰਹੀਆਂ। ਕੌਣ ਕਿਹਨੇ ਫੈਸਲਾ ਕੀਤਾ ਹੈ ਕਿ 25% ਤੋਂ ਘਟਾ ਕੇ 5% ਕਰ ਦਿਓ? ਸੇਮ ਐਗਜ਼ਾਮ ਰਾਜਸਥਾਨ ਚ ਹੁੰਦੇ ਨੇ, ਉੱਥੇ 29% ਹੈ। ਤੇ ਕੌਣ ਬਣੂਗਾ ਤੁਹਾਡਾ SDM, ਕੌਣ ਬਣੂਗਾ ਤੁਹਾਡਾ DSP? ਕਿਹੜਾ ਬੰਦੇ ਨੇ ਡਾਕਖਾਨੇ ਚ ਬਹਿ ਕੇ ਕਿਹਾ ਅੰਮ੍ਰਿਤਸਰ ਦੇ ਮੈਨੂੰ ਪੰਜਾਬੀ ਨਹੀਂ ਆਉਂਦੀ? ਕਿਹਾ ਕਿ ਨਹੀਂ ਕਿਹਾ? ਕੀ ਇਸ ਪੰਜਾਬ ਚ ਹੋ ਨਹੀਂ ਰਿਹਾ ਇਹ? ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ ਚ, ਸਾਡੇ ਕਿਉਂ ਨਹੀਂ ਬਣ ਰਿਹਾ ਡੋਮੀਸੇਲ ਦਾ? ਇਹ ਸਰਕਾਰਾਂ ਨੂੰ ਲਿਖ ਲਿਖ ਕੇ ਭੇਜਤਾ ਸੀ, ਮੁੰਡੇ ਮਰੀ ਜਾ ਰਹੇ ਨੇ।
1: ਸੁਖਪਾਲ ਖਹਿਰਾ ਵੀ ਮੰਗ ਕਰ ਹੀ ਰਹੇ ਨੇ ਲੰਬੇ ਸਮੇਂ ਤੋਂ।
0: ਬੇਟਾ ਸੁਖਪਾਲ ਖਹਿਰਾ ਜੀ ਨੂੰ ਮੈਂ ਇੱਥੇ ਖੜ ਕੇ ਪੁੱਛਿਆ ਸੀ, ਜਿਹੜੀ ਮੰਗ ਤੁਸੀਂ ਕਰ ਰਹੇ ਹੋ ਤੁਹਾਡੀ ਪਾਰਟੀ ਸਹਿਮਤ ਆ ਉਹਦੇ ਲਈ? ਉਹ ਬਿੱਲ ਪਾਰਟੀ ਵੱਲੋਂ ਪਵਾ ਔਖਾ? ਉਹਨਾਂ ਦਾ ਜਵਾਬ ਸੀ, ਨਹੀਂ ਸਾਡੀ ਪਾਰਟੀ ਇੰਟਰਸਟਡ ਨਹੀਂ ਜੀ। ਵਟ ਕੈਨ ਆਈ ਡੂ? ਅਸੀਂ 8 ਪੇਜ ਦਾ ਪ੍ਰੋਪਰ ਜੈਨੂਅਨ ਬਿੱਲ ਬਣਾ ਕੇ ਇਹਨਾਂ ਨੂੰ 1 ਸਾਲ ਪਹਿਲਾਂ ਦਿੱਤਾ ਹੈ, ਬਲਕਿ 1.5 ਸਾਲ ਹੀ ਹੋ ਚੱਲਿਆ ਹੁਣ ਤਾਂ। ਉਹਦੇ 'ਚ ਲਿਖਿਆ ਹੈ ਕਿ ਪੰਜਾਬ ਦੀ ਜ਼ਮੀਨ ਸਿਰਫ ਐਗਰੀਕਲਚਰਲਿਸਟ ਖਰੀਦੂਗਾ ਜਾਂ ਉਹਦੇ ਨਾਲ ਜੁੜੇ ਹੋਏ ਲੋਕ, ਔਰ ਉਹ ਪੰਜਾਬ ਦਾ ਡੋਮੀਸੇਲ ਹੋਵੇ। ਅਸੀਂ ਲਿਖਿਆ ਉਹ 'ਚ ਜਿਹੜੇ ਬੰਦੇ ਬਾਹਰੋਂ ਆਉਣ, ਜਿੰਨੇ ਵੀ ਬਾਹਰੋਂ ਆਉਣ, ਉਹਨਾਂ ਨੂੰ ਡੋਮੀਸੇਲ ਸਰਟੀਫਿਕੇਟ ਮਿਲਣ ਲਈ 15 ਤੋਂ 25 ਸਾਲ ਚਾਹੀਦੇ ਨੇ। ਉਹ ਕਲਚਰ ਨੂੰ ਜਾਣ ਤਾਂ ਲੈਣ, ਫਿਰ ਵੋਟ ਪਾਉਣਗੇ। ਆ SIR ਆ ਰਿਹਾ, ਇਹਦੇ ਤੇ ਕੋਈ ਪਾਰਟੀ ਬੋਲੀ ਹੁਣ ਤੱਕ? ਅਸੀਂ ਬੋਲ ਰਹੇ ਹਾਂ ਕਿ ਤੁਹਾਡੇ ਮੁੰਡਿਆਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ, ਬਾਹਰਲਿਆਂ ਦੀਆਂ ਬਣਾਈਆਂ ਜਾਣਗੀਆਂ, ਤੁਹਾਡੀ ਡੈਮੋਗ੍ਰਾਫੀ ਪਰਮਾਨੈਂਟ ਖਤਮ ਕਰ ਦਿੱਤੀ ਜਾਊਗੀ, ਬਦਲ ਦਿੱਤੀ ਜਾਊਗੀ। ਕੋਈ ਪਾਰਟੀ ਬੋਲ ਰਹੀ ਹੈ ਕਿ ਖਰੜ ਦੇ ਵਿੱਚ 60% ਹਿਮਾਚਲੀ ਨਹੀਂ ਹੋ ਗਏ ਜਾਂ ਬਾਹਰਲੇ ਨਹੀਂ ਹੋ ਗਏ? ਉਹਨਾਂ ਦੇ ਬੋਨਾਫਾਈਡ ਦਾ ਕਾਨੂੰਨ ਆ, ਉਹਨਾਂ ਦੀ ਬੱਚੀ ਦਾ ਵਿਆਹ ਬਾਹਰ ਹੋ ਜੇ, ਉਹਦੀ ਜਾਇਦਾਦ ਦਾ ਹੱਕ ਨਹੀਂ ਰਹਿ ਜਾਂਦਾ ਸਾਡੇ ਹੈ। ਸਾਡੇ ਉਹ ਆ ਕੇ ਹੱਕ ਵੀ ਲੈ ਰਹੇ ਨੇ ਤੇ ਆਪਦੇ ਹੱਕ ਵੀ ਰੱਖੇ ਹੋਏ ਨੇ। ਕਿਹੜੀ ਚੀਜ਼ ਆ ਬੱਚੇ ਜਿਹੜੀ ਇਹਨਾਂ ਸਰਕਾਰਾਂ ਨੇ ਕੀਤੀ ਹੋਵੇ? ਇੱਕ ਗਣਾ ਦੇ, ਇੱਕ ਮੈਂ ਛੱਡੋ ਪਰੇ ਬਾਲੀਆਂ, ਇੱਕ ਗਣਾ ਦੇ।
1: ਪਰ ਫਿਰ ਵੀ ਲੋਕਾਂ ਦੇ ਕੋਲ ਆਪਸ਼ਨ ਤਾਂ ਕੋਈ ਨਹੀਂ ਹੈ
0: ਬੇਟਾ। ਆਪਸ਼ਨ ਪੁਰਾਣੀ ਗੱਲ ਨਹੀਂ ਰਹਿ ਗਈ, ਆਪ ਆ ਗਈ ਸੀ ਨਾ, ਉਹ ਗੰਦੇ ਨਿਕਲ ਕੇ ਵੱਖਰੀ ਗੱਲ ਹੈ, ਹੋਰ ਵੀ ਆਪਸ਼ਨ ਆ ਗਏ ਨੇ, ਆ ਜਾਣਗੇ।
1: ਅਮਿਤ ਔਜਮਾਨ ਆਪਸ਼ਨ ਹੈ?
0: ਮੈਂ ਹਜੇ ਸੋਚਿਆ ਨਹੀਂਗਾ, ਤੇ ਜੇ ਮੈਂ ਸੋਚਿਆ ਦੱਸ ਕੇ ਥਾਪੀ ਮਾਰ ਕੇ ਆਊਂਗਾ, ਕਿਉਂਕਿ ਮੈਨੂੰ ਲੱਗਦਾ ਹੈ MLA ਬਣਨਾ ਅਹਿਮ ਨਹੀਂ, ਮੁੱਖ ਮੰਤਰੀ ਬਣਨਾ ਅਹਿਮ ਨਹੀਂ, ਜਿਹੜੇ ਲੋਕਾਂ ਨੇ ਚੁਣਨਾ ਹੈ ਉਹਨਾਂ ਦਾ ਸਮਝਦਾਰ ਹੋਣਾ ਅਹਿਮ ਹੈ, ਕਿਉਂਕਿ ਜਦੋਂ ਉਹ ਸਮਝਦਾਰ ਹੋ ਗਏ ਫਿਰ ਤੁਸੀਂ ਕਿਹਨੂੰ ਮਰਜ਼ੀ ਬਣਾ ਲਓ ਉਹ ਚੰਗਾ ਹੀ ਹੋਊਗਾ, ਕਿਉਂਕਿ ਉਹਨਾਂ ਨੇ ਡਿਟੇਲ ਆਫ ਪਾਲਿਸੀ ਦੀ ਜਿਹੜੀ ਡਿਟੇਲ ਹੋਊਗੀ ਉਹਦੇ ਤੇ ਵੋਟਾਂ ਪਾਈਆਂ ਹੋਣਗੀਆਂ, ਫਿਰ ਆਪਾਂ ਬੈਟਰ ਹੋ ਜਾਵਾਂਗੇ।
1: ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ ਸਾਨੂੰ, ਧੰਨਵਾਦ।
2: CWC Immigration is one of the largest immigration companies and the 4 offices Canada ਚ ਨੇ ਤੇ 12 ਇੰਡੀਆ ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 905-670-4444।
4: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8 ਤੋਂ 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416 2

0: सर आपका लोन निकला है?
1: रख हो रखते रख वो
2: क्या हो? I'm the dealer. ਖੰਡ ਰੱਖ ਗੱਲ ਕੀ
3: ਤੂੰ ਬੇਚਦਾ ਗੋਲੀਆਂ ਤੂੰ ਬੇਚਦਾ ਗੋਲੀਆਂ ਤੂੰ ਬੇਚਦਾ ਸੱਚ ਨਾਲ ਗੱਲ ਕਰੀਏ ਕ੍ਰਿਸ਼ਨ ਤੂੰ ਗੋਲੀਆਂ

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, ਜੀ ਟੀ ਏ ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi best bargain hai.
2: Best bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I know Mr. Kheran personally, I have been to their office too. ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
9: क्या लगा था तुझे? मेरे खिलाफ गवाही देके
10: तू बच जाएगी?
9: क्या कोई नहीं आएगा तुझे बचाने के लिए?
11: वाह मेरे हीरो, आते ही कर दिया गुंडों को जीरो।
9: मेरे दो तीन आदमियों को मार के खुद को तू शेर समझ रहा है?
10: अरे पूरी फौज पड़ी है तीर से लड़ने के लिए,
9: तो भेज अपनी फौज, अब तू ही आ जा।
10: अरे ऐसा तू क्या खाता है यार?

0: इतनी ताकत कहां से लाता है?
1: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती फुर्ती और ताकत, और साथ में बढ़ाता है मेरा स्टैमिना।
2: Gig Express जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जे तुसी ओंटारियो दे किसी भी सिटी च रहने हो ते मिसेस आगा तो ओशवा या मिसेस आगा तो विंसर दे लोड लेना चाहने हो ते आज ही कॉल करो 905-615-0544 एक्सटेंशन 6013 Gig Express।
3: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਆ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕੋਰਨਰ ਹੈ, ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
2: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
4: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
5: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
6: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
7: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
8: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

ਹੈ ਭਗਵਤੀ ਛੰਦ ਤਵੋ ਪ੍ਰਸਾਦ ਕਥਤੇ। ਕਿਆ ਸ਼ਿਜ ਦੇਸੈ ਕਿਆ ਭਿਜ ਪੇਸੈ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕੇਵ ਤੂਤ ਬਰਨੈ

ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ।

ਸਤਿਗੁਰੇ ਨਮੈ ਸ੍ਰੀ ਗੁਰਦੇਵ ਨਮੈ ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਵੀ ਸੰਭਰ ਏਕੈ ਨਾਮ ਜਪਤ ਅਗ੍ਰੰਥ ਅਨੇਕੈ ਵੇਦ ਪੁਰਾਣ ਸਿਮਰ ਸੁਦਾਖਰੇ ਕੀਨੇ ਰਾਮ ਨਾਮ ਇਕਾਖਰੇ ਕਿਨਕਾ ਏਕ ਜਿਸ ਜੀਵ ਬਸਾਵੈ ਤਾ ਕੀ ਮਹਿਮਾ ਗਰੀ ਨ ਆਵੈ ਕਾਖੀ ਏਕੈ ਦਰ ਸੁਹਾਰੂ ਨਾਨਕ ਉਨ ਸੰਗ ਮੋਹਿ ਉਦਾਰੂ ਸੁਖਮਨਿ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਕਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਜ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗੇ ਪ੍ਰਭ ਕਾ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਦ ਬੋਧੈ ਪ੍ਰਭ ਕੈ ਸਿਮਰਨ ਜਪ ਤਾ ਪੂਜੈ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕਾ ਸਿਮਰਨ ਤੀਰਥੇ ਸਨਾਨੀ ਪ੍ਰਭ ਕਾ ਸਿਮਰਨ ਦਰ ਗਹਿਮਾਨੇ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸੋ ਫੁਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਦਰੇ ਮੁੱਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕਾ ਸਿਮਰਨ ਸਭ ਕਿ ਸੁਜੈ ਪ੍ਰਭ ਕਾ ਸਿਮਰਨ ਨਾ ਹੀ ਦਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਬਸੈ ਸਾਧ ਕਿਰਸਨਾ ਨਾਨ ਜਨ ਕਾ ਦਾਸੁਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਹੈ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਹੈ ਪ੍ਰਭ ਕੋ ਸਿਮਰੈ ਸੇ ਬਿਹਮੋਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ ਸਿਮਰਨ ਤੇ ਲਾਗ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੈ ਪ੍ਰਭ ਕੋ ਸਿਮਰਨ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਤ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗੇ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਭੂ ਨਾ ਚੂਰੇ ਪ੍ਰਭ ਕਾ ਸਿਮਰਨ ਹਰ ਗੁਣਬਾਨੀ ਪ੍ਰਭ ਕਾ ਸਿਮਰਨ ਸਹਿ ਸਮਾਨੇ ਪ੍ਰਭ ਕਾ ਸਿਮਰਨ ਨਹਿ ਤਿਲਾਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਹੈ ਪ੍ਰਭ ਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰੇ ਸਿਮਰੈ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੋਹ ਕੁੰਠ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਏ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸੇ ਆਪ ਬੁਝਾਇਆ

ਸਤਿ ਜਹ ਮਾਤ ਪਿਤਾ ਸੁਤਬੀ ਤਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਪਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰਾ ਚਲੈ ਜਹ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੂੜ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨ ਪਾਵੋ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹਰ ਕਾ ਨਾਮ ਜਪਤ ਹੋਈ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਰੈ ਅਨਕ ਮਾਇ ਰੰਗ ਤਿਖਨਾ ਬਜਾਵੇ ਹਰ ਕਾ ਨਾਮ ਜਪਤ ਅਕਾਵੈ ਜਹ ਮਾਰਗ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨ ਗੁਰਮੁਖ ਪਰਮਗਤ ਪਾਈਏ ਛੂਟ ਸਨਹੀ ਕੋਟ ਲਗਬਾਈ ਨਾਮ ਜਪਤ ਪਾਰ ਪਰਾਈ ਅਨਕ ਬਿਗਨ ਜਾ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ ਜਨਮੈ ਮਰ ਜਾਵ ਨਾਮ ਜਪਤ ਪਾਵੈ ਬਿਸਰਾਮੈ ਹਉ ਮਹਿਲਾ ਮਲਕ ਮਨੋ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨ ਪਾਈਏ ਸਾਧ ਕੈ ਸੰਗੇ ਜਹ ਮਾਰੇ ਕੇ ਕਰੇ ਜਾਹਿ ਨ ਕੋ ਸਾ ਹਰ ਕਾ ਨਾਮ ਉਆ ਸੰਗ ਤੋ ਸਾ ਜਹ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹ ਪੰਥ ਤੇਰਾ ਕੁਨਾ ਸਜਾਨੋ ਹਰ ਕਾ ਨਾਮ ਤੈ ਨਾਲ ਪਛਾਨੋ ਜਹ ਮਹਾ ਪਿਆਰ ਤਪਤ ਬਹੁ ਘਾਮ ਤੈ ਹਰ ਕੇ ਨਾਮ ਕਿ ਤੁਮ ਪ੍ਰਸ਼ਾਮੈ ਜਹ ਤ੍ਰਿਖਮ ਤੁਜਾ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤ ਨਾਮ ਸੰਜਨਾ ਕੇ ਮਨ ਵਿਸਰਾਮੈ ਹਰ ਕਾ ਨਾਮਦਾਸ ਕਿਊਟ ਹਰ ਕੈ ਨਾਮ ਉਦਰ ਜਨਕੂਟ ਹਰ ਜਸ ਕਰਤ ਸੰਤਨਾਥ ਹਰ ਹਰ ਓਖਤ ਸੰਤ ਕਮਾਤ ਹਰ ਜਨ ਕੇ ਹਰ ਨਾਮ ਦਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮੰਤਰ

ਅੰਤਿਆ ਨਿਸਨਾ ਅੰਤਰ ਵਿਆਪੀ ਲੋਭ ਸੁਆਨ ਹੈ ਅੰਤਰ ਅਗਨ ਬਹਰ ਤਨ ਸੁਆ ਗਲ ਪਾਥਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨਕ ਤੇਜਨ ਸਹਿ ਸਮਾਤੇ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਹ ਓੜ ਨਿਭਾਵੈ ਕਹਾਂ ਬੁਜਰਤ ਬੂਦੇ ਡੂਰਾ ਨਿਸਕਈਏ ਤੋ ਸਮਝੈ ਪੂਰਾ ਕਹਾਂ ਬਿਸਰਪਤ ਗਾਵੇ ਗੁੰਗ ਜਤਨ ਕਰੈ ਤੋ ਵੀ ਸੁਰ ਭਾਂਗੇ ਕਹਿ ਪਿੰਗਲ ਪਰਵਤ ਪਰ ਪਵਨ ਨਹੀਂ ਹੋਤ ਵਾ ਸੁਗਵਨੇ ਕਰਤਾਰ ਕਰਨਾ ਮੈਂ ਦਿਨ ਬੇਨਤੀ ਕਰੈ ਨਾਨ ਤੁਮਰੀ ਕਿਰਪਾ ਤਰੈ ਸੰਗ ਸਹਾਇ ਸਵਾਬਿਨ ਚੀਤ ਜੋ ਬੈਰਾਇਤਾ ਸੁਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੇ ਅਨੰਦ ਕਿਲ ਮਾਇ ਰੰਗਰਸ ਹੈ ਦ੍ਰਿੜ ਕਰ ਮਾਨੈ ਮਨ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਬਰੂਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਤ੍ਰੋਹੋ ਇਹਾਉ ਜੁਗਤ ਬਿਹਨੇ ਕਈ ਜਨਮ ਨਾਨਕ ਰਾਖ ਲੇਹੋ ਆਪਣ ਕਰ ਕਰਮ ਤੂੰ ਠਾਕੁਰ ਤੂੰ ਪਿਆਰ ਦਾਸ ਜੀਉ ਪਿੜ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਈ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੁੱਡ ਕੈ ਲਾਗੇ ਅਨ ਸੁਆਹੀ ਨਾਨਕ ਕਹੁ ਨਾ ਸਿਜੀ ਬਿਨ ਨਾਵੇ ਪਤ ਜਾਈ ਅਸ਼ਪਦੀ ਦਸ ਬਸੂਲੇ ਪਾਥੇ ਪਾਵੇ ਇੱਕ ਵਸਤ ਕਰ ਬਿਖੂੜ ਗੁਆਵੇ ਏਕ ਪੀਨਾ ਦੇ ਦਸ ਪੀਹਰ ਲੈ ਤੋ ਮੂੜਾ ਕਹੁ ਕਹ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾ ਕੁਕੀ ਜੇ ਸਰ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮਿਠਾ ਸਰਵ ਸੁਖ ਤਾ ਹੁਮਨ ਉਠਾ ਜਿਜਨ ਆਪਣਾ ਹੁਕਮ ਮਨਾਇਆ ਸਰਵ ਸੁਖ ਨਾਨਕ ਤਨ ਪਾਇਆ ਅਗੰਤ ਸਾਹ ਆਪਣੀ ਦੇਰਾਸ ਖਾਤ ਪੀਤ ਵਰਤ ਆਨੰਦ ਉਲਾਸ ਆਪਣੀਆਂ ਮਨ ਕਛ ਬਹੁਰ ਸਹਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਰ ਇਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸ ਸਾ ਅਗੈ ਰਾਖੇ ਪ੍ਰਭ ਕੀ ਅਗਿਆ ਮਾਨੈ ਮਾਥ ਹੈ ਉਸੇ ਚੌਗੁਣ ਕਰੇ ਨਿਹਾਲ ਨਾਨਕ ਸਭ ਸਦਾ ਦਿਆਲ ਅਨਕ ਭਾਤਮਾ ਗਹੇ ਸਰਪਰ ਹੋਵੇ ਜਾਨ ਅਨੇਤ ਬਿਰਖ ਕਿਛਾਇ ਸੋ ਰੰਗ ਲਾਵੇ ਉਹ ਬਿਨ ਸਹ ਉਹ ਮਨ ਪਛਤਾਵੇ ਜੋ ਦਿਸਾ ਸੋ ਚਾਲਣ ਹਾਰ ਲਪਟ ਰਿਹੋ ਤਹ ਅੰਧ ਅੰਧਾਰੇ ਪਟਾਉ ਸੋ ਜੋ ਲਾਵੇ ਨਿਹਤਾ ਕੋ ਹਾਥ ਨਾ ਵੇਖ ਕਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟਮ ਸੁਭਾਏ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਹ ਜੋਬਨ ਤਨ ਮਾਨ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਾਸ ਹਸੀ ਅਸ ਬਸਰਾ ਮਿਥਿਆ ਰੰਗ ਸੰਗ ਮਾਇਆ ਪੇਖ ਹੱਸਾ ਮਿਥਿਆ ਤ੍ਰੋਹ ਮਾਨ ਮਿਥਿਆ ਆਪ ਸੁਪ੍ਰਕਰਤ ਗੁਮਾਨ ਅਸਤ੍ਰ ਭਗਤ ਸਾਧ ਕੀ ਸਰ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵ ਪਰ ਨਿੰਦਾ ਸੁਣਾ ਮਿਥਿਆ ਹੱਥ ਪਰ ਦਰਬ ਕੋ ਹੀਰਾ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਪੂਜ ਨਾਨਕ ਸਵਾਦ ਮਿਥਿਆ ਚਰ ਪਰਮਿਕਾਰ ਕੁਤਾਵੇ ਮਿਥਿਆ ਮਨ ਪਰ ਲੋਭ ਲੁਪਾਵੇ ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸਲਿਤ ਬਿਕਾਰਾ ਬਿਨ ਬੁੱਧੇ ਮਿਥਿਆ ਸਭ ਪਏ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਗਤ ਕੀ ਅਰਦਾ ਸਾਧ ਬਿਨਾ ਕਿਆ ਹੋਵੋ ਸੁੱਚਾ ਬਿਰਥਾ ਨਾਮ ਬਿਨਾ ਤਨਿਆਂ ਦਾ ਮੁੱਖ ਅਵਤਾ ਕਦੁਰ ਗੰਧ ਬਿਨ ਸਿਮਰ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੁਖੇ ਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾ ਰਦਾ ਮੈਂ ਧਨ ਧਨ ਤੇ ਜਨ ਜਹ ਕਟ ਬਸੇ ਹਰ ਨਾਉ ਨਾਨਕਤਾ ਕੈ ਬਲ ਬਲ ਜਾਉ ਰਹਿ ਤੇ ਅਵਰ ਕਛਵਰ ਕਮਾਵਤ ਮਹਨੇ ਪ੍ਰੀਤ ਮੁਖੋ ਗਣ ਲਾਵਤ ਜਾਨਣ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਹੂੰ ਪੀਨ ਅਵਰ ਉਦੇਸਿਆ ਆਪਣਾ ਕਰਿਆ ਜਬ ਜਨਮੈ ਮਰੈ ਜਿਸਕੇ ਅੰਤਰ ਬਸਾ ਨਿਰੰਕਾਰ ਤਿਸਕੀ ਸਿੱਖ ਤਰੈ ਸੰਸਾਰੇ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਕੁਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੈ ਮਾਨੈ ਆਪੇ ਆਪ ਕਰ ਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ ਉਹ ਪਾਵ ਸਿਆਨ ਸਗਲ ਤੇਰਾ ਸਭ ਕਾ ਜਨ ਆਤਮ ਕੀ ਰਹਿਤ ਜਿਸ ਪਾਵ ਤਿਸ ਲੈ ਲੜਾਏ ਥਾਂ ਥਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਹਰਿ ਲੋਭ ਮਹੁ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣ ਆਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੈ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਵਾਹੇ ਜੈ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੈ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਤਿਆ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਰਾ ਆਟ ਪੈਰ ਸਿਮਰੋ ਤੁਸਰਾ ਸਰਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤਿਆ ਯੇ ਤਿਆ ਮਨ ਜੋਗ ਜੈ ਪ੍ਰਸਾਦ ਪਾਟ ਪਟੰਬਰ ਹਡਾਵੈ ਤਿਸੈ ਤਿਆ ਕਤ ਅਵਲੁ ਪਾਵੈ ਜੈ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾ ਕਾਜਾ ਸੁਗਾਵੀ ਜੈ ਜੈ ਪ੍ਰਸਾਦ ਤੁਲ ਸਭ ਕੋ ਮਾਨੈ ਮੁਖ ਤਾ ਕੁਜ ਸਰਸਨ ਬਖਾਨੈ ਜੈ ਪ੍ਰਸਾਦ ਤੇਰੂ ਰਹਿਤਾ ਤਨ ਮਨ ਸਦਾ ਤਿਆ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਹਿ ਮਾਨ ਪਾਵੈ ਨਾਨਕ ਪਾ ਸੇਤੀ ਕਰ ਜਾਵੈ ਜੈ ਪ੍ਰਸਾਦ ਅਰੂ ਕੰਚਨ ਦੇਹੀ ਲਿਵਲਾਹੂ ਤਿਸ ਰਾਮ ਸਨੇਹੀ ਜੈ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤੈ ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੇ ਪਰ ਠਾਕੁਰ ਪ੍ਰਭਤਾ ਕਹਿ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੈ ਪ੍ਰਸਾਦ ਪਾਈ ਦੁਰਲਭ ਦੇ ਨਾਨ ਤਾ ਕੀ ਭਗਤ ਕਰੇ ਜੈ ਪ੍ਰਸਾਦ ਆਪੂ ਖਰ ਪਹਿਰੀ ਜੈ ਮਨ ਤਿਸ ਸਿਮਰਤ ਕਿਵਾਲ ਉਸਕੀ ਜੈ ਜੈ ਪ੍ਰਸਾਦ ਅਸਵਹ ਸਸਵਾਰੀ ਬਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ ਜੈ ਪ੍ਰਸਾਦ ਬਾਗ ਮਿਨਖ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤ ਤਿਸੈ ਧਿਆਈ ਤਿਸੈ ਧਿਆ ਜੋ ਏਕ ਅਲਖ ਇਹ ਉਹ ਨਾਨਕ ਤੇਰੀ ਰੱਖੈ ਜੈ ਪ੍ਰਸਾਦ ਕਰੈ ਪੁਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੈ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਫ਼ ਸਾਫ਼ ਚਿਤਾਰੀ
जय प्रसाद तेरा सुंदर रूप सोपरा सिमरो सदा अनूप है।

ਸਮੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਛੁ ਪ੍ਰਭ ਕੈ ਹਾਥੇ ਕਈ ਕੋਟ ਪਾਈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੁਜੰਤੇ ਆਤਮ ਮੈਂ ਪਾਰ ਬ੍ਰਹਮਲਹਾਂਤੇ ਕਈ ਕੋਟ ਦਰਸ਼ਨ ਪ੍ਰਪਿਆ ਤਿਨ ਕੋ ਮਿਲਿਓ ਪ੍ਰਭ ਅਵਨਾਸੇ ਕਈ ਕੋਟ ਮੰਗ ਸਤਸੰਗ ਪਾਰ ਬਨ ਤਿਨ ਲਾਗ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਅਨ ਤੇ ਜਨ ਸਦਾ ਧਨ ਤਾਨੇ ਕਈ ਕੋਟ ਖਾਣੀ ਅਨ ਖੰਡ ਕਈ ਕੋਟ ਆਕਾਸ ਬ੍ਰਹਮਾਂਡੇ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਤੋ ਵਿਸਤਾਰੇ ਕਈ ਵਾਰ ਪਸਰੇ ਪਸਾਰ ਸਦਾ ਸਦਾ ਇੱਕ ਏਕ ਅਹੰਕਾਰ ਏ ਕਈ ਕੋਟ ਕਿੰਨੇ ਬਹੁ ਭਾਤ ਪ੍ਰਭ ਦੇ ਹੋਏ ਪ੍ਰਭ ਮਾਹਿ ਸਮਾਤ ਹੈ ਤਾ ਕੰਧ ਨਾ ਜਾਣੇ ਕੋਈ ਆਪੇ ਆਪ ਨਾਨ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਤਨ ਹੋਵਤ ਆਤਮ ਪ੍ਰਕਾਸ਼ ਹੈ ਕਈ ਕੋਟ ਤਤ ਕੇ ਬੇਤੇ ਸਦਾ ਨੇ ਹਰ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪਏ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਖ ਸੁਖ ਸਹਿ ਸਮਾਵੈ ਆਪਣੇ ਜਨ ਕੁ ਸਾ ਸਦ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਰ ਪ੍ਰਵੇਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲੇ ਹਾਰਣ ਹੈ ਜਲ ਥਨ ਮਹਿਲ ਸੋਏ ਅਸ਼ਪਦੀ ਕਰਨ ਕਰਾਵਨ ਕਰਨਾ ਜੋਗ ਜੋ ਤਿਸ ਪਾਵੇ ਸੂਈ ਹੋ ਗਏ ਕਿਨ ਮੈਥਾ ਉਥਾ ਪਨਹਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਰ ਅਤਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਹਾਰ ਹੁਕਮੇ ਅਨਕਰੰਗ ਪ੍ਰਕਾਰੇ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਹਿ ਸਮਾਈ ਪ੍ਰਭ ਪਾਵੇ ਮਨੁਗਤ ਪਾਵੇ ਪ੍ਰਭ ਪਾਵੇ ਤਪਾ ਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤਤ ਉਦਾਰੇ ਆਪ ਕਰੇ ਆਪਣ ਵਿਚਾਰੈ ਦੋਹਸਰਾ ਕਾਵ ਸਵਾਮੀ ਖੇਲੇ ਬਿਕਸੈ ਅੰਤਰ ਜਾਮੀ ਜੋ ਪਾਵੇ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੇ ਕਹੁ ਮਨੁੱਖ ਤੇ ਕਿਆ ਹੋਈ ਆਵੇ ਜੋ ਤਿਸ ਪਾਵੇ ਸੋਈ ਕਰਾਵੇ ਇਸਕਾ ਹਾਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਪਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤਾ ਆਪਣ ਆਪ ਬਚੈ ਭਰਮੇ ਪੁਲਾ ਦੈ ਜਿਸ ਆਵੇ ਨਿਮਕ ਮਾਹਿ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਤੇ ਨਾਨਕ ਤੇ ਜਨ ਨਾ ਮਿਲੇ ਖਿਨ ਮੈਂ ਨੀਚ ਕੀਟ ਕੁਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛ ਨਾ ਆਵੇ ਤੇ ਸਤਕਾਲ ਦੈ ਜਿਸ ਪ੍ਰਗਟਾਵੇ ਜਾ ਕੋ ਆਪਣੀ ਕਰ ਬਖਸੀਸ ਤਾ ਕਾ ਲੇਖਨ ਕਰਾਂ ਜਗਦੀਸ਼ ਜੀਓ ਪਿੰਡ ਸਭ ਤਿਸ ਕਿਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤਿਆ ਬਣਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਲਨਾ ਹੀ ਸਹਾਥ ਕਰਨ ਕਰਾਮ ਸਰਬ ਕੁਨਾਥ ਆਗਿਆਕਾਰੀ ਵਪਰਾ ਜੀਓ ਜੋ ਤਿਸ ਪਾਵੈ ਸੋਈ ਫਨਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੁਖ ਹਰਖ ਰੰਗ ਹਸੈ ਕਬੂ ਨਿੰਦ ਚੁਦ ਵਿਹਾਰ ਕਬੂ ਊਬ ਅਕਾਸ ਪਿਆਲੇ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਮਿਲਾ ਬਣਹਾਰੇ ਕਬੂ ਨਿਰਤ ਕਰੈ ਬਹੁ ਭਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲੇ ਕਬੂ ਹੋਏ ਬਹਿ ਬਟਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਅਭਕਿਰਤ ਮੈਂ ਆਵੈ ਕਬੂ ਪਲਾ ਪਲਾ ਕਹਾਵੈ ਜਿਉ ਪ੍ਰਭ ਰਾਖੇ ਤਿਵਹੀ ਰਹੇ ਗੁਰਪ੍ਰਸਾਦ ਨਾਨਕ ਸਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਮੁਖ ਕਬੂ ਮੋਨ ਤਾਰੀ ਲਾਵੇ ਤਿਆਰ ਕਬੂ ਤਟ ਤਿਰ ਦੇ ਸਨਾਨ ਕਬੂ ਸਿਰ ਸਦ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋ ਨ ਭਰਮੈ ਪਰਮੀਆ ਨਾਨਾ ਰੂਪ ਜਿਉ ਸੁਭਾਗੀ ਦਿਖਾਵੈ ਜਿਉ ਪ੍ਰਭ ਪਾਵੈ ਤਿਵੈ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾ ਸੰਗਤ ਇਹ ਪਾਵੇ ਉਸਾ ਸ਼ਾਂਤੀ ਬਹੁ ਨ ਆਵੇ ਅੰਤਰ ਹੋਏ ਗਿਆਨ ਪ੍ਰਗਟ ਉਸ ਅਸਥਾਨ ਕਾ ਨਹੀਂ ਬਿਨਾਸੇ ਮਨ ਤਾ ਨਾਮ ਰਤੇ ਇੱਕ ਰੰਗ ਸਦਾ ਵਸੈ ਪਾਰ ਬ੍ਰਹਮ ਕੇ ਸੰਗ ਜੋ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿੰਟ ਕੇ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤ ਕੁਰਬਾਨ ਸਲੋਕ ਸੁਖੇ ਵਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ ਅਸ਼ਪਦੀ ਜਿਸ ਕੈ ਅੰਤਰਾਜ ਮਨ ਸੋ ਨਰਕ ਪਾਤੀ ਹੋਵੋ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਰਹਿ ਬਹੁ ਜੋਨ ਪ੍ਰਭਾਵੈ ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖਾਂ ਦਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਵਸਾਵੈ ਨਾਨਕ ਇਹਾ ਮੁਖਤਾ ਕੇ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾ ਸੰਗ ਨਾ ਜਾਵੈ ਬਹੁ ਲਸਕਰ ਮਾਨ ਖੁਪਰ ਕਰੇ ਆਸ ਫਲ ਪੀਤਰ ਤਕ ਹੋਈ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਰ ਮੈਂ ਹੋਏ ਜਾਏ ਪਸਮੰਤ ਕਿਸਨਾ ਵਧੇ ਆਪ ਹੰਕਾਰੀ ਧਰਮ ਰਹੇ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਮਾਨਾ ਸੋਜਾ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਹੋ ਤਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਅਵਤਾਰੇ ਅਨਕ ਜਤਨ ਕਰ ਆਤਮ ਨਹੀਂ ਦਰਵੇ ਹਰ ਦਰਗੇ ਕਹੁ ਕੈਸੇ ਗਵੈ ਆਪਸ ਕੋ ਜੋ ਪਲਾ ਕਹਾਵੈ ਤਿਸੈ ਪਲਾਈ ਨਿਕ ਨਾ ਆਵੈ ਸਰਵ ਕੀ ਰੇਲ ਜਾ ਕਾ ਮਨ ਹੋਈ ਕਹੁ ਨਾਨਤਾ ਕਿ ਨਿਰਮਲ ਸੋਏ ਜਬ ਲੱਗ ਜਾਣੈ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਹੈ ਜਾਣੈ ਮੈਂ ਕਿਛ ਕਰਤਾ ਤਬ ਲੱਗ ਗਰਬ ਜੋਨ ਮੈਂ ਫਿਰਤਾ ਜਬ ਤਾਰੀ ਕੁਬੈਰੀ ਮੀਤ ਤਬ ਲੱਗ ਨਿਚਲ ਨਾਹੀ ਚੀਤ ਜਬ ਲੱਗ ਮੋਹਮਗਨ ਸੰਗਮਾਏ ਤਬ ਲੱਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁੱਟੈ ਸਹਿਤ ਕਟੇ ਲੱਕ ਉੜਤਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਅਨਪੋ ਵਿਖਿਆ ਕੇ ਕਰਹਿ ਨਾ ਤ੍ਰਿਪਤਾਵੇ ਖਪ ਖਪ ਮਰੈ ਬਿਨਾ ਸੰਦੋਖ ਨਹੀਂ ਕੋ ਰਾਜੈ ਸੁਭਨ ਮਨੋਰਥ ਬਿਰਤੀ ਸਭ ਕਾਜੈ ਨਾਮ ਰੰਗ ਸਰਵ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪੇ ਕਰਨ ਕਰਾਵਨ ਕਰਨੇ ਹਰ ਇਸ ਕਾ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕੁਛ ਕੀਨੇ ਸੋ ਆਪਣਾ ਰੰਗ ਸਭ ਤੇ ਦੂਰ ਸਭ ਹੂੰ ਕੈਸਾ

ਅੰਗੇ ਬੂਝੇ ਦੇਖੇ ਕਰੇ ਬਿਵੇਕ ਆਪੇ ਆਪੇ ਹਨੇਕ ਮਾਰੇ ਨਾ ਬਿਨਸਿਆ ਬਿਨ ਜਾਏ ਨਾਨ ਸਦ ਹੀ ਰਹਿ ਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚੇ ਸਭ ਕੈ ਸਾਥ ਹੈ ਆਪ ਕਿਨੋ ਆਪਣ ਵਿਸਤਾਰ ਸਭ ਕੁਛ ਉਸਕਾ ਉਹ ਕਰਨ ਹਾਰੇ ਉਸੇ ਪਿੰਨ ਕਹੋ ਕੁਛ ਹੋਏ ਥਾਂ ਥਨ ਤਰੀਕੇ ਸੋਏ ਆਪਣੇ ਚਲ ਜਾਪ ਕਰਨ ਹਰ ਕੁੱਤ ਕਰੇ ਰੰਗ ਅਪਾਰੇ ਮਨ ਮੈਂ ਆਪ ਮਨ ਆਪਣੇ ਮਾਹਿ ਨਾਨਕ ਕੀਮਤ ਕਹਿਣਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨਾ ਵਿਖਿਆ ਨੇ ਸੱਚ ਸੱਚ ਸੱਚ ਸਭ ਕਿਨਾ ਕੂੜ ਮਦੇ ਕਿਨਾ ਬਿਰਲੇ ਚੀਨਾ ਪਲਾ ਪਲਾ ਪਲਾ ਤੇਰੇ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੱਟ ਕੱਟ ਸੁਣੀ ਸਰਵਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕੇ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿਦਾ ਨਾਨਕਾ ਬੋਹਰ ਬੋਹਰ ਅਵਤਾਰ ਪਦੀ ਸੰਤ ਕਾ ਦੁੱਖਨ ਹਰਦਾ ਕਰੇ ਸੰਤ ਕਾ ਦੁੱਖਨ ਜਮ ਤਿਨੀ ਛੁਟੈ ਸੰਤ ਕਾ ਦੁੱਖਨ ਸੁਖ ਸਭ ਜਾਏ ਸੰਤ ਕਾ ਦੁੱਖਨ ਨਰਕ ਮਹਿ ਪਾਏ ਸੰਤ ਕਾ ਦੁੱਖਨ ਮਤ ਹੋਈ ਮਲੀਨ ਸੰਤ ਕਾ ਦੁੱਖਨ ਸੋਭਾ ਤਿਹੀਨ ਹੈ ਸੰਤ ਕੇ ਹੱਥ ਕੋ ਰਖ ਨਾ ਕੋਈ ਸੰਤ ਕਾ ਦੁੱਖਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜਿਕਰੈ ਨਾਨ ਸੰਤ ਸੰਗ ਨਿੰਦਕ ਪੀਤਰ ਸੰਤ ਕੇ ਦੁੱਖਨ ਤੇ ਮੁਖ ਪਵੇ ਸੰਤਨ ਕੇ ਦੁੱਖਨ ਕਾਗ ਜੂ ਲਵੇ ਸੰਤਨ ਕੇ ਦੁੱਖਨ ਸਰਪ ਜੂਨ ਪਾਏ ਸੰਤ ਕੇ ਦੁੱਖਨ ਤ੍ਰਿਗ ਜੂਨ ਕਰਮਾਏ ਸੰਤ ਕੇ ਦੁੱਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁੱਖਨ ਸਭ ਕੋ ਛਲੈ ਸੰਤ ਕੇ ਦੁੱਖਨ ਤੇ ਸਮਝਾਏ ਸੰਤ ਕੇ ਦੁੱਖਨ ਨੀਚ ਨਚਾਏ ਸੰਤ ਦੁਖੀ ਕਥਾਉ ਕੋ ਨਾਹੀ ਨਾਨ ਸੰਤ ਪਾਵੇ ਤਾਂ ਹੋਈ ਪਿਗਤ ਪਾਹੇ ਸੰਤ ਕਾ ਨਿੰਦਕ ਮਹਤ ਤਾਈ ਸੰਤ ਕਾ ਨਿੰਦਕ ਖਿਨ ਟਿਕ ਨਾ ਪਾਈ ਸੰਤ ਕਾ ਨਿੰਦਕ ਮਾਂ ਹਥਿਆਰਾ ਸੰਤ ਕਾ ਨਿੰਦਕ ਪ੍ਰਵੇ ਸਰਮਾਰਾ ਸੰਤ ਕਾ ਨਿੰਦਕ ਰਾਜ ਤਿਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ ਹੈ ਸੰਤ ਕਾ ਨਿੰਦਕ ਕੋ ਸਰਵਰੋਗ ਸੰਤ ਕਾ ਨਿੰਦਕ ਕੋ ਸਦਾ ਬਿਜੋਗ ਸੰਤ ਕਾ ਨਿੰਦਾ ਦੁੱਖ ਮੈਂ ਦੁੱਖ ਨਾਨ ਸੰਤ ਪਾਵੇ ਤਾਂ ਉਸਕਾ ਵੀ ਹੋਏ ਮੌਕੇ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕਾ ਦੁਖੀ ਕੋ ਡਾਨ ਲਾਗੇ ਸੰਤ ਕਾ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੀ ਦੁੱਖ ਨਾ ਸੁੱਖ ਤੇ ਟਰੈ ਸੰਤ ਕਾ ਦੁਖੀ ਕੋ ਨਾਹੀਂ ਠਾਉ ਨਾਨ ਸੰਤ ਪਾਵੇ ਤਾਂ ਨਹੀਂ ਫਿਲਾਏ ਸੰਤ ਕਾ ਦੁਖੀ ਅਧ ਬਿਰਤ ਟੁੱਟੈ ਸੰਤ ਕਾ ਦੁਖੀ ਕਿਤਾ ਕਾਲ ਨਾ ਪਹੁੰਚੈ ਸੰਤ ਕਾ ਦੁਖੀ ਕੋ ਦਿਆਨ ਪਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੀਵ ਸਾਧ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਏ ਆਪਣੀ ਬੀਜ ਆਪ ਹੀ ਖਾਏ ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰੇ ਨਾਨ ਸੰਤ ਪਾਵੇ ਤਾਂ ਲੈ ਉਬਾਰੇ ਸੰਤ ਕੇ ਦੁਖੀ ਉਂ ਬਿਲਾਏ ਜੂ ਜਲ ਵੀ ਹੋਣ ਮਛਲੀ ਤੜਫੜਾਏ ਸੰਤ ਕੇ ਦੁਖੀ ਭੁੱਖਾ ਨਹੀਂ ਰਾਜਾ ਜੂ ਪਾਵ ਇੰਦਰ ਨਹੀਂ ਤਰਾਪੈ ਸੰਤ ਕੇ ਦੁਖੀ ਛੁਟਾ ਅਕੇਲਾ ਜੂ ਬੁਆੜ ਤਿਲਖੀ ਤਮਾਹੀ ਦੁਹੇਲਾ ਸੰਤ ਕੇ ਦੁਖੀ ਧਰਮ ਦਰੈ ਸੰਤ ਕੇ ਦੁਖੀ ਸਦ ਮਿਥਿਆ ਕਹਿਤੇ ਕਿਰਤ ਨਿੰਦਕਾ ਤੁਰ ਹੀ ਪਿਆ ਨਾਨਕ ਜੋ ਤਿਥ ਪਾਵੈ ਸੋਈ ਥੀਆ ਸੰਤ ਕਾ ਦੁਖੀ ਬਿਗੜ ਡੁੱਬ ਹੋਏ ਜਾਏ ਸੰਤ ਕਾ ਦੁਖੀ ਕਉ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਕਾਈ ਸੰਤ ਕਾ ਦੁਖੀ ਨਾ ਮਰੈ ਨਾ ਜਵਾਈਏ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੜ ਚਲੈ ਨਿਰਾਸਾ ਸੰਤ ਕਾ ਦੁੱਖ ਨਾ ਤ੍ਰਿਸ਼ਟੈ ਕੋਈ ਜੈਸਾ ਪਾਵੈ ਤੈਸਾ ਕੋਈ ਹੋਏ ਪਇਆ ਕਿਰਤਨਾ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸਕੇ ਕਰਨੇ ਹਾਰ ਸਦਾ ਸਾ ਤਿਸ ਕੋ ਨਮਸਕਾਰ ਏ ਪ੍ਰਭ ਕੀ ਉਸਤ ਕਰੋ ਦਿਨ ਰਾਤ ਜਿਸੈ ਤਿਆ ਉਹ ਸਾਧ ਗ੍ਰਾਸ ਹੈ ਸਭ ਕੁਛ ਵਰਤੇ ਜਿਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਹੈ ਆਪਣਾ ਖੇਲਾ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰੇ ਜਿਸਨੂੰ ਕਿਰਪਾ ਕਰੇ ਤੇ ਸਭ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕੇ ਤਜੋ ਸਿਆਨ ਸੁਰਜਨੋ ਸਿਮਰੋ ਹਰਿ ਹਰਿ ਰਾਈ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋਈ ਕੈ ਭਗਵਾਨ ਜਿਸਕਾ ਦੀਏ ਰਹੇ ਅਕਾਏ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰੱਖੇ ਕੋ ਆਪ ਮਾਨੁ ਕੈ ਕਛ ਨਾਈ ਹਾਥ ਤਿਸਕਾ ਹੁਕਮ ਭੂ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨ ਬਿਘਨਾ ਲਾਗੈ ਕੋਏ ਉਸ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਹਾਰ ਨਿਰਮਲ ਸਨਾਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਗ ਠਾਕੁਰ ਕਰ ਰੰਗ ਸਾਧ ਸੰਗ ਬਿਨਸ ਸਭ ਸੰਗੇ ਚਰਨ ਚਲੋ ਮਾਰ ਗੋਬਿੰਦ ਮਿਟੈ ਭਾਵ ਜਪੀ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਨੀ ਸੰਸਾਰੇ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣ ਇਦ ਕੀ ਓ ਸੋ ਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਜਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਤਸੰਗ ਹਰਿ ਹਰਿ ਜਸ ਕਹਿਤ ਸਰਵ ਜੋਗ ਤਿਉ ਹਰਿ ਜਨ ਰਹਿਤ ਅੰਧਨ ਕੀਰਤਨ ਕੇਵਲ ਵਿਖਿਆਨ ਗ੍ਰਿਸਮੈ ਸੋਈ ਨਿਰਵਾਨ ਏਕ ਉਪਰ ਜਿ ਜਨ ਕੀ ਆਸਾ ਜਿਸਕੀ ਕੱਟੀ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗੈ ਦੁਖ ਜਿਸਕੋ ਹਰ ਪ੍ਰਭ ਮਨ ਚਿਤਿਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣੀ ਕਿਰਪਾ ਕਰੇ ਸੋ ਸੇਵਕ ਕਹੋ ਕਿਸ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਘਰ ਮੈਂ ਆਪ ਸਮਾਇਆ ਸੋਧ ਸੋਧ ਸੋਧ ਸੀਜੇ ਗੁਰਪ੍ਰਸਾਦ ਤਾਂ ਸਭੁ ਜੇ
ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੁਖ ਸੁਖਮ ਸੋਈ ਅਸੂਲ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲ ਜਾਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟਾ ਕੈ ਕਾਰੀ ਤਾਰੀ ਸਭ ਸ੍ਰਿਸ਼ਟ ਆਪੇ।

ਤਿਸੈ ਬੁਝਾਈ ਨਾਨਕਾ ਜਿਸ ਹੋਵੇ ਸੁਪ੍ਰਸਾਨ ਅਸ਼ਪਦੀ ਅਵਨਾਸੀ ਪ੍ਰਭ ਮਨ ਮੈਂ ਰੱਖ ਮਨੁ ਕੀ ਤੂੰ ਪ੍ਰੀ ਤਿਆਗ ਤਿਸੈ ਪਰੈ ਨਾਹੀਂ ਕਿਛ ਕੋਈ ਸਭ ਨਿਰੰਤਰ ਏਕੋ ਸੋਏ ਆਪੇ ਬਿਨਾ ਪੇਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰਵਨ ਪਰਮੇਸ਼ਵਰ ਗੋਬਿੰਦ ਕਿਰਪਾ ਨਦਾਨ ਦਿਆਲ ਬਖਸੰਦ ਸਾਹ ਤਰੀਕੀ ਚਰਨੀ ਪਾਉ ਨਾਨਕ ਕਹਿ ਮਨ ਇਹ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋਗ ਕਿਰਪਾਇਆ ਸੋਈ ਹੋ ਗਏ ਹਰਨ ਪਰ ਜਾ ਕਰਨੇ ਤ੍ਰਿਫੋਰ ਤਿਸਕਾ ਮੰਤਰ ਨਾ ਜਾਣੇ ਹੋ ਰਹੇ ਅਨੰਦ ਰੂਪ ਮੰਗਲ ਸੱਜਾ ਕੈਸਰ ਥੋਕ ਸੁਨੇਹ ਕਰਤਾ ਕਿ ਰਾਜ ਮਹਿਰਾ ਜੋਗ ਮੈਂ ਜੋਗੀ ਤਬ ਮੈਂ ਤਪੀਸ਼ਰ ਕ੍ਰਿਸ਼ਨ ਮੈਂ ਭੋਗੀ ਧਿਆਇ ਤੇ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾ ਕੇ ਲੀਲਾ ਕੀ ਬਤਨਾਏ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕਿਦਾ ਨਾ ਪੂਜ ਸਗਲ ਪਰੋਈ ਆਪਣੇ ਸੂਤੇ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਸਿਆ ਵੇਸੇ ਤੇਹ ਗੁਣ ਮੈਂ ਜਾ ਕੁਪਰ ਮਾਏ ਜਨਮ ਮਰੇ ਫਿਰ ਆਵੈ ਜਾਏ ਊਚਨੀ ਚਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣੇ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇ ਕਰੇ ਕਰਾਂਗੇ ਨਾਨਾ ਬਿਦ ਕਿਨੋ ਵਿਸਾਰ ਪ੍ਰਭ ਅਵਨਾਸੀ ਕੰਕਾਰ ਨਾਨਾ ਜਲਦ ਕਰੇ ਖਿਨ ਮਾਏ ਪੂਰ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕਿਮਤ ਆਪੇ ਪਾਏ ਸਾਗਰ ਜਿਸਕੇ ਸਭ ਤਿਸਕੇ ਠਾਉ ਜਪ ਜਾ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡੇ ਨਾਮ ਕੇ ਤਾਰੇ ਸੁਣ ਵੇਦ ਪੁਰਾ ਨਾਮ ਕੇ ਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਅਗਾਧ ਪਤਾ ਨਾਮ ਕੇ ਤਾਰੇ ਸਗਲ ਅਕਾਰ ਨਾਮ ਕੇ ਤਾਰੇ ਪੁਰੀ ਅਸਪਵ ਨਾਮ ਕੇ ਸੰਗ ਉਦਰੀ ਸੁਣ ਸਰਵਨੇ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਕਤ ਪਾਏ ਰੂਪ ਸਜਾ ਕਸਤ ਸਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਜਾ ਕੀ ਬਾਣੀ ਸਤਿਗੁਰੂ ਸਭ ਮਾਏ ਸਮਾਣੀ ਸਤਿਕਰਮ ਜਾ ਕਿਰਤਨਾ ਸਤ ਮੂਲ ਸਤ ਸਤ ਉਤਪਤ ਸਤਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਪਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਨ ਗੁਰ ਤੇ ਪਾਏ ਸਤ ਵਚਨ ਸਾਧ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਹੈ ਸਤ ਨਿਰਧ ਪੂਜਾ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੇਸਵ ਸਤ

ਜਿਸਕੀ ਸ੍ਰਿਸ਼ਟ ਸੁ ਕਰਨੇ ਹਾਰਿਆ ਵਰਨਾ ਭੂਤ ਕਰਤ ਵਿਚਾਰੇ ਕਰ ਸਿੱਖ ਮਿਥ ਨਾ ਜਾਣੇ ਕੀਏ ਨਾਨਕ ਜੋ ਤਿਸ ਪਾਵੈ ਸੋ ਵਰਤੀਏ ਬਿਸਮਨ ਬਿਸਮ ਭਾਈ ਬਿਸਮਾ ਜਿਨ ਪੂਜਿਆ ਤਿਸਾਇਆ ਸਵਾਦੇ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਘਟਨ ਹਾਰ ਜਾ ਕੇ ਸੰਗ ਤਰ ਸੰਸਾਰੇ ਜਨ ਕਾ ਸੇਵਕ ਸੁਵੜ ਭਾਗੀ ਜਨ ਕੇ ਸਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕੇ ਆਦ ਸਚ ਜੁਗਾ ਸਚ ਹੈ ਪੇ ਸਚ ਨਾਨਕੋ ਸੀ ਪੇ ਸਚ ਅਸ਼ਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸਿਵਦਾਰੇ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤਿਆ ਮਨਹਾਰੇ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁੰਤਾ ਭੂਜਨ ਹਰ ਕੋ ਸਤ ਸਭ ਹੋਏ ਨਾਨ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਮ ਤ੍ਰਿਮੂਲ ਪਛਾਣਿਆ ਜਾ ਕਰਿ ਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੈ ਤਿਸ ਮਾਏ ਸਮਾਨਾ ਬਸ ਮਾਇਲੇ ਬਸ ਗਡਾਈ ਤਾਕੋ ਪੇਨਾ ਕਹਿਣਾ ਜਾਈ ਬੁਝੇ ਬੁਝਣ ਹਰ ਵਿਵੇਕ ਨਾਰਾਇਣ ਮਿਲੇ ਨਾਨਕ ਏਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰਾਂਗੇ ਸੇਵਕ ਉਪਰ ਪਾਲਣ ਹਾਰਾ ਸੇਵਕੀ ਰੱਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਆਪਣੇ ਜਨਕਾ ਪਰਦਾ ਟਾਕੇ ਆਪਣੇ ਸੇਵਕ ਕੀ ਸਰਪ ਰੱਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾਂ ਕਿ ਗਤ ਮਿਤ ਕੋਈ ਨਾ ਲੱਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇ ਨਾਨ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੇਕੀ ਗਿਰੀ ਮਹਿਕਲ ਰੱਖੇ ਪਸਮ ਕਰੇ ਲਸਕਰ ਕੋਟ ਲੱਖੇ ਜਿਸਕਾ ਸਾਸ ਨਾ ਘੱਟ ਤਾਪ ਤਾਕੂ ਰੱਖ ਦੇ ਕਰ ਹਾਥ ਮਾਨ ਜਤਨ ਕਰਤਬੂ ਪਾਤ ਇਸਕੀ ਕਰਤਬ ਬਿਰਥੇ ਜਾਤ ਮਾਰੇ ਨਾ ਰੱਖੇ ਆਪਣਾ ਕੋਈ ਸਰਬ ਜੀਆਂ ਕਰ ਅਕਲ ਸੋਏ ਕਾਹੇ ਸੁਧ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਵਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤੰਤਰ ਪੀਏ ਨਾਮਰਤਨ ਦਿਨ ਗੁਰਮੁਖ ਪਾਇਆ ਤਿਸਕੇ ਸ਼ਬਰ ਨਾ ਹੀ ਦ੍ਰਿਸ਼ਟਾਇਆ ਨਾਮ ਤਰ ਨਾਮ ਰੂਪ ਰੰਗ ਨਾਮ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਰਨੇ ਮੰਤਰ ਨਾਮ ਮੈਂ ਨਾਮ ਸਮਾਨੇ ਉਠਤ ਬੈਠ ਸੁਭਤ ਨਾਮ ਕੋਹ ਨਾ ਜਨ ਕੇ ਸਤਕਾਮ ਬੋਲੋ ਜਸ ਜੀਵਤ ਦਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸੁਰ ਹੈ ਸਮਾਏ ਜੋ ਹੋਵਾ ਹੋਵੋ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਜਿਸਕੀ ਮਹਿਮਾ ਕੌਣ ਬਖਾਨੂ ਜਿਸਕਾ ਗੁਣ ਕਾ ਇੱਕ ਨਾ ਜਾਣੋ ਆੜ ਪਹਿਰ ਪ੍ਰਭ ਬਸੇ ਹਜੂਰੇ ਕੋਹ ਨਾਨ ਸੇ ਜਨ ਪੂਰੇ ਮਨ ਮੇਰੇ ਤਿਨਕੀ ਉੱਠ ਲੈ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਜਿਸਕੀ ਸਰਨ ਸਰਬ ਸੁਖ ਪਾਵੇ ਜਿਸਕਾ ਦਰਸ ਭਾਵ ਮਿਟਾਵੇ ਆਵਰ ਸਿਆਨ ਸਗਲੀ ਛਾੜ ਤੇ ਜਨ ਕੀ ਤੂੰ ਸੇਵਾ ਲਾਗ ਆਵਨ ਜਨ ਨਾ ਹੋਵੀ ਤੇਰਾ ਨਾਨ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕੇ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਜਿਸਕੇ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਇਸ਼ਟਬਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰਦੁਰਮਤ ਮਨ ਹੀਰੇ ਗੁਰਬਚਨੀ ਹਰ ਨਾਮ ਉਤਰੈ ਸਤਿਗੁਰ ਸਿੱਖ ਕੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿਵੜ ਪਾਗੀ ਹੈ ਸਤਿਗੁਰ ਸਿੱਖ ਹਲਦ ਪਲ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਬਨਵੈ ਸਹੈ ਆਪਸ ਕੋ ਕਰ ਕਛਨਾ ਦਿਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵੇਚੈ ਸਤਿਗੁਰ ਕੈ ਪਾਤਿ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕੰਮ ਜਿਸ ਕੋ ਹੋਰ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨ ਸੋ ਸੇਵਕ ਗੁਰੂ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰੂ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬਦਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ ਏਕੇ ਆਪ ਨਹੀਂ ਕਿਛ ਪਰਮ ਹੈ ਸਹਿ ਸਿਆਣ ਪਾਲੇ ਅਨ ਹਜਾਈਏ ਨਾਨਕ ਸਹਿ ਗੁਰ ਵਡ ਭਾਗੀ ਪਾਈਏ ਸਫਲ ਦਰਸ਼ਨ ਭੇਖ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇਟੇ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨਕਰ ਬਚਨ ਕਰਨ ਆਕਾਰ ਨੇ ਮਨ ਸੰਤੋਖ ਆਤਮ ਪਤਿਆ ਨੇ ਪੂਰਾ ਗੁਰੂ ਖੋਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਕ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨ ਜਿਸ ਪਾਵੇ ਤਿਸ ਲੈ ਮਿਲਾਏ ਜਿਹਵਾ ਏਕੋ ਸਤ ਅਨੇਕ ਸਤਿਪੁਰ ਪੂਰਨ ਵਿਵੇਕ ਕਾਹ ਬੋਲਾ ਪਹੁੰਚ ਪ੍ਰਾਣੇ ਅਗਮ ਗੋਚਰ ਪ੍ਰਭ ਨਿਰਵਾਨੇ ਨਿਰਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨਾ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰੂ ਆਪਣੇ ਨਾਨ ਜਿਤ ਪ੍ਰਸਾਇ ਸਭ ਜਪਨੇ ਇਹ ਹਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖ ਕਾ ਨਾਹੀਂ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲਈ ਸਤਿਪੁਰ ਦੇ ਸੇਵਕ ਕੋ ਦੇ ਮੋਹ ਮਾਇਆ ਕਾ ਸੰਗ ਨਾ ਲੀਪ ਮਨ ਮੈਂ ਰੱਖ ਹਰ ਹਰ ਏਕ ਅੰਧਕਾਰ ਦੀਪ ਪ੍ਰਗਾਸੇ ਨਾਨ ਭਰਮ ਮੋਹ ਦੁਖ ਤਾਹ ਤਿਨਾਸੇ ਤਬਤ ਮਾਏ ਠੰਡ ਵਰਤਾਈ ਅਨੰਦ ਪਿਆ ਦੁੱਖ ਨਾ ਠੇ ਪਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤਿਖੈ ਨਸੇ ਜਿਸਕਾ ਸਾਧ ਤਿਨ ਕਿਰਪਾ ਤਾਰੀ ਸਾਧ ਸੰਜ ਅਪਣਾ ਮੁਰਾਰੀ ਥਿਤ ਪਾਈ ਚੁੱਕੇ ਪਰਮ ਗਵਨ ਸੋ ਨਾਨਕ ਹਰ ਹਰ ਜਸ

ਸਰਬਨ ਨਿਰਗੁਣ ਆਪ ਸਰਗਨ ਪਿਓ ਹੀ ਕਲਾ ਧਰ ਜਿਨ ਸਗਲੀ ਮੋਹੇ ਆਪਣੇ ਚਰਿਤ ਪ੍ਰਭ ਆਪ ਬਰਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਈ ਸਰਬ ਨਿਰੰਤਰ ਏਕੋ ਸੋਏ ਹੋਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾ ਸਾਧਕ ਸੰਗ ਰਚ ਰਚਨਾ ਆਪਣੀ ਕਲਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰੇ ਹਰਿ ਹਰਿ ਨਾਮ ਕਮਾਵਨਾ ਨਾਨਕ ਤਨ ਸਾਰਸਪਦੇ ਸੰਤ ਜਨਾ ਮਿਲ ਕਰੋ ਵਿਚਾਰੇ ਸਿਮਰ ਨਾਮ ਆਧਾਰੇ ਅਵਰ ਪਾਵ ਸਮੇਤ ਵਿਸਾਰੋ ਚਰਨ ਕਮਲ ਰਿਦਮਹਿ ਉਰਤਾਰੋ ਕਰਨ ਕਾਰ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋਹ ਨਾਮ ਹਰਵਥ ਏ ਤਨ ਸੰਚੋ ਹੋਵੋ ਭਗਵਾਨ ਸੰਜਨਾ ਕਾ ਨਿਰਮਲ ਮੰਥ ਏਕ ਆਸਰਾ ਖੋਮਨ ਮਾਏ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਟ ਉੱਠ ਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਹੈ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਤ ਸੋਭਾ ਭਜ ਹਰ ਕੀ ਸਰਣੇ ਹਨ ਕੋ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵ ਖਦ ਲਾਏ ਸਰਵ ਨਿਦਾਨ ਮੈਂ ਹਰ ਨਾਮ ਨਿਦਾਨ ਜਪ ਨਾਨੰਦ ਗੈ ਪ੍ਰਵਾਨ ਏ ਮਨ ਪ੍ਰਬੋਧ ਹਰ ਕੈ ਨਾਏ ਦੈ ਜਿਸ ਤਾਵਤ ਬੈਠਾਏ ਤਾਕੋ ਬਿਘਨਾ ਲਾਗੇ ਕੋਈ ਜਾਕਰ ਦਬਸ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪੋ ਬਿਨਸੈ ਪੂਰਨ ਹੋਇਆ ਆਸ ਭਗਤ ਪਾਤਮ ਪ੍ਰਗਾਸੇ ਤਿਤ ਕਰ ਜਾਇਬ ਸਹਿ ਬਨਾਸੀ ਕੋਹ ਨਾਨਕ ਕਾਟੀ ਜਮਫਾਸੇ ਤਦ ਵਿਚਾਰ ਕਹਿ ਜਿਨ ਸਾਚਾ ਜਨਮ ਰਹਿ ਸੁਕਾ ਚੁਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਚੈਕ ਸਰਨ ਗੁਰਦੇਵ ਵਿਵਰਤਨ ਜਨਮ ਕਾ ਹੋਈ ਉਦਾਰ ਹਰ ਹਰ ਸਿਮਰ ਪ੍ਰਾਨ ਆਧਾਰੇ ਅਨਕੋ ਪਾਵਨਾ ਛੁਟਨ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨ ਫਲ ਪਾਏ ਸੰਗ ਨ ਚਾਲ ਤੇਰੇ ਤਨਾ ਤੂੰ ਕਾ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟਾਂ ਭਰ ਬਨਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇਨਤੇ ਕਹੋ ਕਵਨ ਛੁਟਕਾਰੇ ਹਸ ਹਸੀ ਰਥ ਹਸਵਾਰੀ ਝੂਠਾ ਡੰਫ ਝੂਠ ਪਸਾਰੀ ਜਿਨ ਦੀ ਦਿਸ ਬੁੱਧ ਨਾ ਬਿਗਾ ਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਂ ਤੁਲੇ ਇਆਨੇ ਭਗਤ ਬਿਨਾ ਬਹੁਡੂ ਬਿਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਈ ਤੁਮਾਰੋ ਚੀਤ ਚਰਨ ਕਮ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰੇ ਨਾਮ ਜਪਾਓ ਸੁਨਤ ਕਹਿਤ ਰਹਿਤ ਗਤ ਪਾਓ ਸਾਰ ਪੂਸਤ ਹਰ ਕੋ ਨਾ ਸਹਿ ਸੁਪਾਏ ਨਾਨਕ ਨੂੰ ਗਾਓ ਗੁਣ ਗਾਵੇ ਤੇਰੀ ਉਤਰ ਸਮੈਲ ਬਿਨ ਸਜਾਈ ਹੋ ਮੈਂ ਬਿਖ ਫੈਲ ਹੋ ਹੈ ਚਿੰਤ ਬਸੈ ਸੁਖ ਨਾਲ ਸਾਹ ਗ੍ਰਾਸ ਹਰ ਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾ ਸੰਗ ਪਾਵੇ ਸਚਤਨਾ ਹਰ ਪੂੰਜੀ ਸੰਜ ਕਰੋ ਵਿਹਾਰ ਇਹਾਂ ਸੁਖ ਦਰ ਗਹਿ ਜਕਾਰ ਸਰਬ ਨਿਰੰਤਰੇ ਕੋ ਦੇ ਕਹੁ ਨਾਨਕ ਜਾ ਕੈ ਮਸ ਲੇਖ ਹੈ ਏਕੋ ਜਾਪੇ ਕੋ ਸਾਲਾ ਏਕ ਸਿਮਰ ਏਕੋ ਮਨ ਆਹੇ ਏਕਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰ ਹੋ ਪ੍ਰਭ ਵਿਆਪੇ ਅਨਕ ਵਿਸਾਰ ਏਕ ਤਿਪਏ ਏਕ ਰਾਤ ਪ੍ਰਾਚਿਤ ਗਏ ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭੇ ਨਤੀ ਆਪਣੀ ਭਗਤੀ ਲਾਏ ਪਦੀ ਜਾਚਕ ਜਨ ਜਾਚਾ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਧਨਾ ਕੀ ਮੰਗ ਦੂਰ ਪਾਰ ਬ੍ਰਹਮ ਮੇਰੀ ਸਰਧਾ ਪੂਰੇ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾ ਸਾ ਪ੍ਰਭ ਤੁਮੈ ਤਿਆਵੋ ਚੰਨ ਕਮ ਸੁਲ ਅਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਹੇ ਕੋਟੇ ਕੋ ਅਦਾ ਨਾਨਕ ਮੰਗ ਨਾ ਪ੍ਰਭ ਸਾਰੇ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰਸ ਪਾਵੇ ਬਿਰਲਾ ਕੋਏ ਜਿਨ ਚਾਕੇ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜਾ ਚਾਉ ਸਾਧ ਕੈ ਸੰਗੇ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਅੰਤ ਨਿਲਿਵ ਲਾਗੇ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾ ਵਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਰਨ ਮੁਕਤ ਜਨ ਪਿਆ ਜਨਮ ਮਰਨ ਦੁਖ ਪਰਮ ਗਿਆ ਇਚ ਪੁੰਨੀ ਸਰਧਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਵਿਸਰਜ ਘਾਲ ਨਾ ਪਾਨੇ ਸੁਖ ਵਿਸਰਜ ਕੀਆ ਜਾਣੈ ਸੁਖ ਵਿਸਰਜ ਜਿਨ ਸਭ ਕੇ ਦੀਆ ਸੁਖ ਵਿਸਰਜ ਜੀਵਨ ਜੀਆ ਸੁਖ ਵਿਸਰਜ ਅਗਨ ਰਾਖੇ ਗੁਰਪ੍ਰਸਾਦ ਕੁਬਿਰਲਾ ਲਾਖੈ ਸੁਖ ਵਿਸਰਜ ਬਿਖਤੇ ਕਾਢੈ ਜਨਮ ਜਨਮ ਕਾ ਟੁੱਟਾ ਗਾਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਇਹ ਕਾਮਾਂ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਪਾਏ ਤ੍ਰਿਯ ਸੰਸਾਰ ਬਿਨ ਭਗਤੀ ਤਨਹੋ ਸਿਛਾਰੇ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਏ ਵਿਸਰਾਮ ਸਗਲ ਦੁੱਖ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰ ਅੰਤਰ ਇਹ ਸਵਾਓ ਨੇਤਰੋ ਪੇਕ ਦਰ ਸੁਖ ਹੋਏ ਮਨ ਮਿਕਸ ਸਾ ਚਰਨ ਤੋਏ ਭਗਤ ਨਾ ਕੈ ਮੰਤਰ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਦੀ ਜੇ ਕਰਮ ਆਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭਕ ਸੰਤ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲੇ ਅਨਾਥ ਨਾਥ ਗੋਬਿੰਦ ਗੁਬਾਸ ਸਰਵ ਕਟਾ ਕਰਤ ਪ੍ਰਤਪਾਲੇ ਆਦਿ ਗੁਰੂ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰੇ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੁਖ ਪਾਏ ਇੱਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਪੂਜਨ ਕਾਪਰ ਸੰਗੀਤ ਰਸਨਾ ਜਪਤੀ
ਹਰਿ ਹਰਨੀਤੇ ਭਲੀ ਸੁਕਰਨੀ ਸੁਭਾ ਤਨਵੰਤ ਹਿਰਦੈ ਵਸੇ ਪੂਰਨ ਗੁਰਮੰਤੇ ਸਾਧ ਸੰਪਰਭ ਦੇ।

ਧੰਨਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕੇ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪੇ ਆਪਣ ਕੀਆ ਨਾਨਕ ਆਪੇ ਹੀ ਫਿਰ ਜਾ ਪੇਸ਼ਪਦੀ ਜਬ ਅਕਾਰੇ ਕਸ਼ਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੇ ਹੋਤਾ ਜਬ ਤਾਰੀ ਆਪਣ ਸੁਣ ਸਮਾਧ ਤਬ ਬੈਰ ਬਰੂ ਕੇ ਸੰਗ ਕਮਾਤੇ ਜਬ ਇਸਕਾ ਵਰਨ ਚਿਨ ਨਾ ਜਪ ਤਬ ਹਰਖ ਸੋਗ ਕਹੋ ਕਿਸੈ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਾ ਕਿਸੋਵਤ ਪਰਮੇ ਆਪਣ ਖੇਲਾ ਵਰਤੀਜਾ ਨਾਨਕ ਕਰਨ ਹਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਏਕ ਹਰ ਅਗਮ ਪਾਰ ਤਬ ਨਰਕ ਸੁਰਗ ਕਹੋ ਕੌਣ ਉਤਾਰੇ ਜਬ ਨਿਰਗੁਣ ਪ੍ਰਭ ਸਹਿ ਸੁਭਾਈ ਤਬ ਸਿਵ ਸਖਤ ਕਹੋ ਕਿਦ ਠਾਏ ਜਬ ਆਪੇ ਆਪ ਆਪਣੀ ਜੂ ਉਤਰੇ ਤਬ ਕਵਨ ਨਿਡਰ ਕਵਨ ਕਦ ਡਰੇ ਆਪਣ ਚਲਦੇ ਆਪ ਕਰਨੇ ਹਰ ਨਾਨਕ ਠਾਕੁਰ ਅਗਮ ਅਪਾਰੇ ਅਵਨਾਸੀ ਸੁਖ ਆਪਣੇ ਸੰਤ ਜਨਮ ਮਨ ਕਹੋ ਕਹ ਬਿਨਾ ਸਰੇ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾ ਕਹੋ ਕਿਸ ਹੋਏ ਜਬ ਅਵਗਤ ਗੋਤਰ ਪ੍ਰਵੇਕਾ ਤਬ ਚਿਤ੍ਰਗੁਪਤ ਕਿਸ ਪੁੱਛਤ ਲੇਖਾ ਜਬ ਨਾਥ ਨਿਰੰਜਨ ਗੋਤਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਆਚਰਜਾ ਨਾਨਕ ਆਪ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਦ ਹੋਤਾ ਤਹ ਬਿਰਮੈਲ ਕਹੋ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹ ਕੌਣ ਕੋ ਮਾਨ ਕੋ ਨ ਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਤਰ ਲਗਤ ਕਹੋ ਕੀਸ ਜਹ ਜੋ ਸਰੂਪੀ ਜੋ ਸੰਗ ਸਮਾਵੇ ਤਹ ਕਿਸੇ ਪੁ ਕਮ ਤ੍ਰਿਪਤਾਵੇ ਕਰਨ ਕਰਾਵਨ ਕਰਨਾ ਹਾਰੇ ਨਾਨਕ ਕਰਤ ਕਰਨਾ ਸੁਮਾਰੇ ਜਬ ਆਪਣੀ ਸੁਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਪਾਈ ਜਹ ਸਰਬ ਕਲਾ ਆਪੇ ਪ੍ਰਵੀਨ ਤਹ ਵੇਦ ਕੁਤੇਵ ਕਹਾ ਕੁਚੀਨ ਜਬ ਆਪਣੇ ਆਪ ਆਪ ਉਰ ਧਾਰੈ ਤੂੰ ਸਗਨ ਅਬ ਸਗਨ ਕਹਾ ਵਿਚਾਰੇ ਜਹ ਆਪਣ ਊਚ ਆਪਣ ਆਪ ਨੇਰਾ ਤੇ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮਰੇ ਬਿਸਮਾ ਨਾਨ ਆਪਣੀ ਗਤ ਜਾਨੋ ਆਪ ਜਹ ਅਛਲੇ ਛੇਦ ਭੀ ਸਮਾਏ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪਾ ਦੀ ਤਿਹ ਗੁਣ ਕਾ ਨਾਹੀ ਪ੍ਰਵੇਸ਼ ਜਹ ਇੱਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੇ ਚਿੰਤਾ ਜਹ ਆਪਣੇ ਆਪ ਆਪ ਪਤਿਹਾਰਾ ਤਹ ਕੌਣ ਕਸੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜਹ ਆਪ ਰਚਿਓ ਪ੍ਰਪੰਚ ਕਰ ਤਿਹ ਗੁਣ ਮੈਂ ਕਿਰਨ ਵਿਸਾਰੇ ਪਾਪ ਨੂੰ ਤੇ ਪਈ ਕਹਾਵਤ ਕੋ ਨਰਗ ਕੋ ਸੁਰਗ ਬੰਚਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਪਰਮ ਪੈਪਾਰੇ ਦੁਖ ਸੁਖਮਾ ਨ ਮਾਨ ਅਨ ਪ੍ਰਕਾਰ ਕਿਉ ਬਖਿਆ ਨੇ ਆਪਨ ਖੇਲਾ ਕਰ ਦੇਖਿਆ ਖੇਲ ਸੁਗੋਚਾ ਤੋ ਨਾਨਕ ਇੱਕ ਹੈ ਜਹ ਅਵਗਤ ਭਗਤ ਆਪ ਜੈ ਪਸਰੇ ਪਸਾਰ ਸਤ ਪ੍ਰਤਾਪੇ ਦੋਹ ਪਾਕਾ ਪੇ ਤਨੀ ਉਨ ਕੀ ਸੋਭਾ ਉਨਹ ਬਨੀ ਆਪੇ ਕੁਦ ਕਰੇ ਆਨੰਦ ਚੋਜ ਆਪੇ ਰਸ ਭੋਗ ਨਿਰਜੋਗੇ ਜਿਸ ਪਾਵੇ ਤਿਸ ਆਪਣਾ ਲਾਵੇ ਜਿਸ ਪਾਵੇ ਤਿਸ ਖੇਲ

ਦੂਜਾ ਕਹਿ ਦ੍ਰਿਸ਼ਟਾ ਰਿਸ਼ਪਦੀ ਆਪ ਕਥਿਆ ਸੁਣਨੇ ਹਾਰ ਆਪੇ ਕਾ ਵਿਸਤਾਰੇ ਜਾਤਿ ਪਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਭਾਣੇ ਲਈ ਸਮਾਏ ਤੁਮ ਤੇ ਬਿਨ ਨਹੀਂ ਕਿਛ ਹੋਏ ਆਪਨ ਸੂ ਸਭ ਜਗ ਪੁਰੇ ਜਾਖੋ ਪ੍ਰਭ ਜੀਵ ਆਪ ਬੁਝਾਏ ਸਤਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕਹਿ ਹੱਥ ਦੀਨ ਦਿਆਲ ਅਨਾਥ ਕੋ ਨਾਥੇ ਜਿਸ ਰਾਖੇ ਜਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੈ ਤਿਸਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਲਾਏ ਜੀ ਕਿ ਜੁਗਤ ਜਾ ਕੈ ਸਭ ਹਾਥ ਅੰਤਰ ਬਹਰ ਜਾਨੋ ਸਾਥ ਗੁਣ ਦਾਨ ਬੇਅੰਤ ਪਾ ਨਾਨਕ ਦਸਤਾ ਬਲਿਹਾਰੀ ਪੂਰਨ ਪੂਰ ਹੈ ਦਿਆਲ ਸਭ ਉੱਪਰ ਹੋ ਕਿਰਪਾਲੇ ਆਪਣੇ ਕਰਤਵ ਜਾਨੇ ਆਪ ਅੰਤਰ ਜਮੇ ਰਿਹੋ ਵਿਆਪੇ ਪ੍ਰਤਪਾਲਿਆ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਤਿਆਤ ਜਿਸ ਪਾਵੇ ਤਿਸਲੇ ਪਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾਨੇ ਅੰਤਰ ਵਿਸਵਾਸ ਕਰਵਾ ਦਿਆ ਕਰ ਨਹਾ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਹੈ ਨਾਏ ਤਿਸਕੇ ਆਸਨਾ ਬਿਰਸੀ ਜਾਏ ਸੇਵਕ ਕੋ ਸੇਵਾ ਬਣਾਈ ਹੁਕਮ ਬੁੱਧ ਪਰਮ ਪਦ ਪਾਈ ਇਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਾ ਨਿਰੰਕਾਰੇ ਬੰਧਨ ਤੋਰ ਪਏ ਨਿਰਵੈਰ ਅੰਤਨ ਪੂਜਾ ਗੁਰ ਕੇ ਪੈਰੇ ਇਹ ਲੋਕ ਸੁਖੇ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਪਹਿਮੇਲੈ ਸਾਧ ਸਮਿਲ ਕਰੋ ਆਨੰਦ ਗੁਣ ਗਾਓ ਉੱਪਰ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਦਾਰੇ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਂਤਨ ਕਾ ਇਹ ਸੁਆਓ ਆਠ ਪੈਰ ਪ੍ਰਭ ਵੇਖੋ ਤੇਰਾ ਮਿਟਿਆ ਗਿਆਨ ਬਿਨ ਸਾਂ ਤੇਰਾ ਸੁਣੋ ਪਦੇ ਹਿਰਦੇ ਵਸਾਓ ਮਨ ਇੱਛੇ ਨਾਨ ਫਲ ਪਾਹੋ ਹਲਤ ਬਲ ਦੋਹਲਿਓ ਸਵਾਰ ਰਾਮ ਨਾਮ ਅੰਤਰ ਉਰਤਾਰੇ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤੇ ਸਾਧ ਪ੍ਰਿਖਿਆ ਮੰਥਨ ਨਾਮ ਜਪੋਲੇ ਬੁਲਾਏ ਦੁੱਖ ਦਰਦ ਮਨ ਤੇ ਪੋ ਜਾਏ ਸੱਚ ਵਪਾਰਕ ਰੂਪ ਵਪਾਰੀ ਦਰਗਹਿ ਵਹਿ ਖੇਪ ਹਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬੋਹ ਨ ਆਵੇ ਜਾਹੇ ਤਿਸੇ ਦੂਰ ਕਹਾਂ ਕੋ ਜਾਇਓ ਬੁਰੇ ਰਾਖਣ ਹਾਰ ਤੇ ਆਏ ਨਿਰਭੋ ਜਪੇ ਸਗਲ ਪੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਜਿਸ ਪ੍ਰਭ ਆਖੈ ਤਿਸ ਨਾਹੀ ਦੁੱਖ ਨਾਮ ਜਪਤ ਮਨ ਹੋਵੋ ਸੁਖ ਹੈ ਚਿੰਤਾ ਜੈ ਮਿਟੈ ਹੰਕਾਰ ਤਿਸ ਜਨ ਕੋਈ ਨਾ ਪਹੁੰਚ ਨ ਹਾਰੇ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕਿ ਕਾਰਜ ਪੂਰਾ ਮਤ ਬੁਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਖ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਹਤ ਨਿਹਾਲ ਤਾਕੈ ਨਿਕਟ ਆਵਦ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸੇ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਇੱਕ ਸਕਟ ਮਾਏ ਅਨਕ ਰੰਗ ਨਾਨਾ ਦ੍ਰਿਸ਼ਟਾਈ ਨੌ ਨਿਦਾਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕ ਵਿਸਰਾਮ ਸੁਨ ਸਮਾਧ ਅਨਹਤ ਤੈਨਾਤ ਕਹਿ ਨ ਜਾਈ ਅਚਰਜ ਵਿਸਮਾਦੇ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕੱਢ ਕੱਢ ਵਿਆਹ ਰਿਹਾ ਭਗਵੰਤ ਤਰਨ ਮਾਹੀ ਆਕਾਸ਼ ਪਿਆਲ ਸਰਵਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀਆ ਗੈ ਤੈਸਾ ਕਰਮੈ ਪੌਣ ਪਾਣੀ ਵੈ ਸੰਤਰ ਮਾਹੇ ਚਾਰ ਕੁੰਟ ਦੈ ਜਿਸੇ ਸਮਾਏ ਤਿਸੇ ਪਿੰਨ ਨਹੀਂ ਕੋਠਾ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਂਤ ਸਿਮਰਤ ਮਹਦੇਖ ਸਸੀਰ ਸੁਰ ਨਖਿਆਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਪਰ ਡੋਲਾ ਕੋ ਡੋਲੈ ਸਰਵ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣ ਹੈ ਮੋਲ ਸਰਵ ਜੋਤ ਮੈਂ ਜਾ ਕੀ ਜੋਤ ਆ ਰਿਹੋ ਸਵਾਮੀ ਉਦਭੂਤ ਗੁਰਪ੍ਰਸਾਦ ਪਰਮ ਕਾ ਨਾ ਸੁਨਾਨ ਤਿਨ ਮੈਂ ਇਹ ਵਿਸਾਸ ਸੰਜਨਾ ਕਾ ਪੇਖ ਸਬ੍ਰਹਮ ਸੰਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਵਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ ਅੰਤਰ ਵਸੈ ਬਾਹਰ ਪਿਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੇ ਤਾਂ ਕਰੇ ਵਿਸਾਰ ਤਿਸ ਪਾਵੇ ਤੇ ਕੰਕਾਰ ਅਨਕ ਲਾ ਲਖੀ ਨਹਿ ਜਾਏ ਜਿਸ ਪਾਵੇ ਤਿਸ ਲਈ ਮਿਲਾਏ ਕਮ ਨਿਕਟ ਕਮਨ ਕਹੀਏ ਦੂਰ ਆਪੇ ਆਪਾ ਭਰਪੂਰੇ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰ ਪੂਤਾ ਵਰਤਾਰਾ ਸਰਵਨੈਨਾ ਪੇਕਨਹਾਰਾ ਸਗਲ ਸਮੱਗਰੀ ਜਾ ਕਰ ਤਨਾ ਆਪਣ ਜਾਸਾ ਵੀ ਸੁਣਾ ਆਵਾ ਜਾਨਕ ਖੇਲ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕਹਿ ਮਦਲ ਪਤੁ ਰਹੇ ਜੋ ਕੁਛ ਕਹਿਣਾ ਸੁਆਪੇ ਕਹੇ ਆਗੇ ਆਵੇ ਆਗੇ ਜਾਏ ਨਾਨਕ ਜਾ ਪਾਵੇ ਚਲੇ ਸਮਾਏ ਇਸੇ ਹੋਈ ਸੁਨਾਹੀ ਬੁਰਾ ਉਰੇ ਕਹੋ ਕਿਨੈ ਕੁਛ ਕਰਾ ਆਪ ਲਾ ਕਰਤੂ ਦੱਤ ਨੇ ਕਿ ਆਪੇ ਜਨ ਆਪਣੇ ਜੀ ਕੀ ਆਪ ਸਾਧ ਧਾਰੀ ਸਭ ਸਾਚ ਉਦਪੋਤ ਆਪਣੇ ਸੰਗਰਾਹ ਚ ਤਾਂ ਕਿ ਗਦਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੂਦੀ ਪਾਏ ਜਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਣ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਅਮਨ ਕ ਇਹ ਸੁਆ ਜਨ ਕੇ ਸੰਗ ਚਚਾ ਬੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਵਿਆਰਾ ਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰ
पुत्र चिंदे आसा नित्या गुतरंग संतना की तूर मन मांगे आप छोड़ बिनती करो सासंग अगन सागर तरहो हर तन के पर लिहो पंडारे नानक गुरु पूरे नमस्कार खेम कुशल सहज आनंद सास पद परमानंद नरक नवार उदारो जियो गुण गोबिंद अमृत रस पियो चिचित वो नारायण एक एक रूप जाके रंग अनेक गोपाल दो मधुर दीन दयाल दुख पंजन पूर्ण कृपाल सिमर सिमर नाम बारंबार नानक जी का यह आधारे उत्तम श्लोक साध के बचन अमली कलाल ए रतन सुनत कमावत होद उदार आप त्रै लोक के निस्तारे सफल जीवन सफल ताकत संग जागता मन लागा हर रंगे जय जय शब्द अनाहदवाद जय सुन सुन आनंद करे प्रभुगा जय प्रगट गोपाल महंत कै माथे नानक कुदरे तिन कै साथे सरण जोग सुन सरणी आई कर कृपा प्रभु आप लाई मिट गए बैर पय सुवरेन अमृत नाम साध संग लैन सुप्रसन्न पय गुरुदेव पूर्ण हुई शिव की सेव हाल जो जाल बिकर तिरैते राम नाम सुना सुना कहते कर प्रसाद दिया प्रभु तारी नानक ने वेखे हमारी प्रभु की उसत करो सध में सावधान एकाग्र चीत सुखमनि साज गोविंद गुरु नाम जिस मन बसे सुहोत निदान सर्व इच्छाता की पूर्ण होए प्रदान पुरख प्रगट सब लोए सब त्यूज पाए स्थान बोह न होवे आवन जाने हर तन खार चले जन सोए नानक जिसे प्राप्त होए खेव शांत निध नव नित बुद्ध ज्ञान सर्वतः सिद्ध विद्या तप जोग प्रभु त्यार ज्ञान श्रेष्ठ उत्तम स्नान चार पदार्थ कमल प्रगाश सब कम सकल ते उदास सुंदर चतुर्ता काबे समुद्र सी एक दृष्टेता ए फल तन कै मुख भने गुरु नानक नाम बचन मन सुने एहन दान जपै मन कोई सब जुग मै ताकीगत होए गुण गोबिंद नाम तुन बाणी सिमर शास्त्र वेद बखाणी सगल मतांत केवल हर नाम गोविंद भगत कै मन विश्राम कोटै परा सतसंग मिटै संत कृपा ते जमते छुटै जाके मस्त कर्म पर पाए सा सर नानक ते आई जिस मन बसै सुना लाए प्रीत जनावे हर प्रवचित जन्म मरण तक दुख निवारै दुर्लभ दे तत्काल उदारै निर्मल शोभा अमृत ताकी बानी एक न मन माहे समानी दुख रोग बिन से पै परम साध नाम निर्मल

0: ਇਹ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਵੀ ਤੁਹਾਨੂੰ ਦਿਖਾ ਰਹੇ ਹੈ ਕਿ ਕਿਸ ਤਰੀਕੇ ਦੇ ਨਾਲ ਮੌਸਮ ਨੇ ਜਿਹੜੀ ਕਰਵਟ ਹੈ ਉਹ ਬਦਲ ਲਈ ਹੈ। ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਹੈ ਜਿਹੜੀ ਉਹ ਲਗਾਤਾਰ ਪੈ ਰਹੀ ਸੀ ਤੇ ਹੁਣ ਮੌਸਮ ਬਦਲ ਗਿਆ, ਮੀਂਹ ਪੈ ਗਿਆ, ਹਨੇਰੀ ਹੈ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ, ਜਿਸ ਦੇ ਕਰਕੇ ਤਾਪਮਾਨ ਦੇ ਵਿੱਚ ਵੀ ਭਾਰੀ ਗਿਰਾਵਟ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਉਹ ਤਸਵੀਰਾਂ ਨੇ ਜਿਹੜੀਆਂ ਉਹ ਜ਼ਰੂਰ ਦਿਖਾਣ ਕਿ ਕਿਸ ਤਰੀਕੇ ਮੌਸਮ ਦੇ ਵਿੱਚ ਜਿਹੜਾ ਬਦਲਾਅ ਹੈ ਉਹ ਆਇਆ ਹੈ। ਸਾਰੇ ਪਾਸੇ ਬੱਦਲ ਹੀ ਬੱਦਲ ਦਿਖਾਈ ਦੇ ਰਹੇ ਨੇ, ਠੰਡੀਆਂ ਹਵਾਵਾਂ ਨੇ ਜਿਹੜੀਆਂ ਉਹ ਵੀ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਲਰਟ ਕੀਤਾ ਕਿ ਆਉਣ ਵਾਲੇ 3-4 ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਝੱਖੜ ਹਨੇਰੀ ਹੈ ਜਿਹੜੀ ਉਹ ਚੱਲਦੀ ਰਹੇਗੀ। ਹਾਲਾਂਕਿ ਜਦੋਂ ਸਵੇਰੇ ਤੂਫਾਨ ਆਇਆ ਤਾਂ ਉਹ 50 ਤੋਂ 60 ਆਪਾਂ ਕਹਿ ਸਕਦੇ ਹਾਂ ਕਿ ਉਸਦੀ ਤੇਜ਼ੀ ਦੇ ਨਾਲ ਇਹ ਤੂਫਾਨ ਹੈ ਜਿਹੜਾ ਉਹ ਆਇਆ ਹੈ ਤੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰੇ ਅਸਮਾਨ ਦੇ ਵਿੱਚ ਬੱਦਲ ਹੈ ਜਿਹੜਾ ਉਹ ਛਾਇਆ ਹੋਇਆ ਆ। ਹਵਾਵਾਂ ਨੇ ਜਿਹੜੀਆਂ ਠੰਡੀਆਂ ਹਵਾਵਾਂ ਉਹ ਵੀ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕਰ ਲਈ ਜਾਵੇ ਤਾਂ ਉੱਥੇ ਵੀ ਲਗਾਤਾਰ ਮੀਂਹ ਹੈ ਜਿਹੜਾ ਉਹ ਪੈ ਰਿਹਾ ਆ ਤੇ ਕਈ ਜਗ੍ਹਾ ਤੇ ਦਰਖਤ ਵੀ ਡਿੱਗੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੰਨੀ ਤੇਜ਼ੀ ਦੇ ਨਾਲ ਜਿਹੜਾ ਤੂਫਾਨ ਹੈ ਉਹ ਆਇਆ ਹੈ। ਦਰਖਤ ਟੁੱਟ ਕੇ ਗਿਰ ਗਏ ਤੇ ਕਈ ਜਗ੍ਹਾ ਤੇ ਤਾਰਾਂ ਤੂਰਾਂ ਵੀ ਨੇ ਜਿਹੜੀਆਂ ਉਹ ਵੀ ਟੁੱਟ ਗਈਆਂ ਨੇ ਤੇ ਬਿਜਲੀ ਵੀ ਜਿਹੜੀ ਕੱਟ ਲਈ ਗਈ ਹੈ ਕਿਉਂਕਿ ਬੜੀ ਤੇਜ਼ੀ ਦੇ ਨਾਲ ਇਹ ਤੂਫਾਨ ਹੈ ਜਿਹੜਾ ਉਹ ਆਇਆ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਉਹ ਬਦਲਦਾ ਜਾ ਰਿਹਾ ਕਿਉਂਕਿ ਥੋੜੇ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਮੀਂਹ ਪਿਆ ਸੀ। ਹਾਲਾਂਕਿ ਤਾਪਮਾਨ ਦੇ ਵਿੱਚ ਗਿਰਾਵਟ ਹੈ ਜਿਹੜੀ ਜ਼ਰੂਰ ਨਜ਼ਰ ਆਈ ਸੀ ਪਰ ਹੁਣ ਸਵੇਰ ਤੋਂ ਹੀ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ, ਤੂਫਾਨ ਚੱਲ ਰਿਹਾ, ਉਸਦੇ ਕਰਕੇ ਤਾਪਮਾਨ ਦੇ ਵਿੱਚ ਹੋਰ ਵੀ ਭਾਰੀ ਗਿਰਾਵਟ ਹੈ ਜਿਹੜੀ ਉਹ ਨਜ਼ਰ ਆ ਰਹੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਹੈ ਜਿਹੜਾ ਉਹ ਵੀ ਜਾਰੀ ਕਰ ਦਿੱਤਾ ਗਿਆ। ਕਹਿ ਸਕਦੇ ਹਾਂ ਕਿ ਖਤਰੇ ਦੇ ਘੁੱਗੂ ਨੇ ਜਿਹੜੇ ਉਹ ਵੀ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਵੱਜਣੇ ਸ਼ੁਰੂ ਹੋ ਗਏ ਨੇ ਕਿਉਂਕਿ ਜਿਹੜਾ ਤੂਫਾਨ ਹੈ ਉਹ ਬਹੁਤ ਤੇਜ਼ੀ ਦੇ ਨਾਲ ਆਇਆ, ਠੰਡੀਆਂ ਹਵਾਵਾਂ ਵੀ ਲਗਾਤਾਰ ਚੱਲ ਰਹੀਆਂ ਨੇ, ਕਾਫੀ ਸਾਰਾ ਸਮਾਨ ਹੈ ਜਿਹੜਾ ਲੋਕਾਂ ਦਾ ਉਹ ਵੀ ਉੱਡ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਡਿੱਗਿਆ ਕਿਉਂਕਿ ਬੜੀ ਸਪੀਡ ਦੇ ਨਾਲ ਬੜੀ ਤੇਜ਼ੀ ਦੇ ਨਾਲ ਇਹ ਤੂਫਾਨ ਹੈ ਜਿਹੜਾ ਸਵੇਰੇ ਆਇਆ ਸੀ। ਦਿਨ ਦੇ ਵਿੱਚ ਹੀ ਰਾਤ ਵਰਗਾ ਮਾਹੌਲ ਹੈ ਜਿਹੜਾ ਉਹ ਬਣ ਗਿਆ ਸੀ ਕਿਉਂਕਿ ਇੰਨਾ ਕਾਲਾ ਬੱਦਲ ਹੈ ਜਿਹੜਾ ਉਹ ਚੜ ਕੇ ਆਇਆ ਸੀ ਤੇ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਚੰਡੀਗੜ੍ਹ ਮੋਹਾਲੀ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਉੱਥੇ ਵੀ ਮੌਸਮ ਹੈ ਜਿਹੜਾ ਉਹ ਬਦਲ ਕੇ ਆਇਆ। ਠੰਡੀਆਂ ਹਵਾਵਾਂ ਨੇ ਜਿਹੜੀਆਂ ਸਵੇਰੇ 7 ਵਜੇ ਤੋਂ ਲਗਾਤਾਰ ਚੱਲ ਰਹੀਆਂ ਨੇ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ 4-5 ਦਿਨ ਇਸੇ ਤਰੀਕੇ ਦਾ ਮਾਹੌਲ ਹੈ ਜਿਹੜਾ ਉਹ ਬਣਿਆ ਰਹੇਗਾ।
1: ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਕਿਉਂਕਿ ਥੋੜ੍ਹਾ WD ਸਿਸਟਮ ਦਾ ਅਸਰ ਜਿਹੜਾ ਰੀਜਨ ਦੇ ਵਿੱਚ ਆਉਣ ਵਾਲੇ ਦਿਨ ਸਾਨੂੰ ਦੇਖਣ ਨੂੰ ਮਿਲ ਸਕਦਾ, ਸੋ ਉਹਦੇ ਕਰਕੇ ਪੰਜਾਬ ਦੇ ਵਿੱਚ ਕਿਤੇ ਕਿਤੇ ਤੇਜ਼ ਹਵਾ, ਗਰਜ ਚਮਕ ਜਾਂ ਹਲਕੇ ਛਿੱਟੇ, ਹਲਕੀ ਬਾਰਿਸ਼ ਓਬਜ਼ਰਵ ਕੀਤੀ ਜਾ ਸਕਦੀ ਹੈ। ਔਰ ਇਹਦੇ ਵਾਸਤੇ IMD ਵੱਲੋਂ ਅੱਜ ਨੌਰਥ ਈਸਟਨ ਔਰ ਕੁਝ ਸਾਊਥ ਵੈਸਟਰਨ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸੇ ਤਰ੍ਹਾਂ 3 ਔਰ 4 ਤਰੀਕ ਨੂੰ ਵੀ ਨਦਰਨ ਜਾਂ ਨੌਰਥ ਈਸਟਰਨ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਹੈ ਔਰ 5 ਤਰੀਕ ਨੂੰ ਸਾਊਥ ਵੈਸਟਰਨ ਡਿਸਟ੍ਰਿਕਟ ਵਾਸਤੇ ਯੈਲੋ ਅਲਰਟ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਪੰਜਾਬ ਦੇ ਵਿੱਚ ਜਿਹੜਾ ਤੇਜ਼ ਹਵਾ, ਗਰਜ ਚਮਕ ਜਾਂ ਹਲਕੇ ਛਿੱਟੇ ਹੋ ਸਕਦੇ ਨੇ।
2: ਮੈਨੂੰ ਲੱਗਦਾ ਕਿ ਲੋਕਾਂ ਨੂੰ ਇੱਕ ਵਾਰ ਮੁੜ ਤੋਂ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ, ਤਾਪਮਾਨ ਜਿਹੜੇ ਨੀਚੇ ਜਾ ਸਕਦੇ ਨੇ ਜੇਕਰ ਹਲਕੀ ਪੱਤਰਬਾਜ਼ੀ ਜਾਂ ਫਿਰ ਛਿੱਟੇ ਮਾਰੀ ਹੁੰਦੀ
1: ਹੈ। ਜੀ, ਕੋਈ ਸਿਗਨੀਫੀਕੈਂਟ ਚੇਂਜ ਤਾਂ ਟੈਂਪਰੇਚਰ ਦੇ ਵਿੱਚ ਐਕਸਪੈਕਟਡ ਨਹੀਂ ਹੈ, ਬਟ ਕਿਉਂਕਿ ਹੁਣ ਵੀ ਡੇ ਟਾਈਮ ਟੈਂਪਰੇਚਰ ਨੀਅਰ ਨੋਰਮਲ ਹੀ ਹੈ, ਨੋਰਮਲ ਤੋਂ ਥੋੜ੍ਹਾ ਨੀਚੇ ਕੱਲ੍ਹ ਓਬਜ਼ਰਵ ਕੀਤਾ ਗਿਆ, ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ 3-4 ਦਿਨ ਬਣੀਆਂ ਰਹਿ ਸਕਦੀਆਂ ਨੇ।
2: ਮੈਡਮ, ਕੀ ਅਪੀਲ ਜਿਹੜੀ ਕਿਸਾਨ ਭਰਾਵਾਂ ਨੂੰ, ਕਿਉਂਕਿ ਹੁਣ ਲਗਾਤਾਰ ਜਿਹੜੀ ਹੈ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ, ਲਗਭਗ ਮੁਕੰਮਲ ਹੋ ਗਿਆ?
1: ਜੀ, ਕਿਸਾਨ ਭਰਾਵਾਂ ਨੂੰ ਇਹੀ ਦੱਸ ਸਕਦੇ ਹਾਂ ਕਿ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ, ਬਟ ਕਿਤੇ ਕਿਤੇ ਤੇਜ਼ ਹਵਾ, ਗਰਜ ਚਮਕ

0: ਹਲਕੇ ਛਿੱਟੇ ਹੋ ਸਕਦੇ ਨੇ ਸੋ ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਔਰ ਹਾਰਵੈਸਟਿੰਗ ਜੋ ਕਰ ਰਹੇ ਨੇ ਪ੍ਰੋਡਿਊਸ ਦੀ ਸਾਂਭ ਸੰਭਾਲ ਉਹਨਾਂ ਨੂੰ ਜ਼ਰੂਰ ਨਾਲ ਨਾਲ ਕਰਦੇ ਰਹਿਣਾ ਚਾਹੀਦਾ
1: ਲੱਗਦਾ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਜਿਸ ਤਰ੍ਹਾਂ ਮੌਸਮ ਵਿੱਚ ਲਗਾਤਾਰ ਵੱਡੇ ਬਦਲਾਵ ਦੇਖਣ ਨੂੰ ਮਿਲ ਰਹੇ ਨੇ ਕਦੇ ਬਿਲਕੁਲ ਬਹੁਤ ਜ਼ਿਆਦਾ ਗਰਮੀ ਅਤੇ
0: ਬਿਲਕੁਲ ਜੀ ਕਿਉਂਕਿ ਬੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਅਸੀਂ ਇਸ ਵਾਰੀ ਦੇਖਿਆ ਬਣੀਆਂ ਰਹੀਆਂ ਨੇ ਸਪੈਸ਼ਲੀ ਟੈਂਪਰੇਚਰ ਜਿਹੜਾ ਕਾਫੀ ਫਲਕਚੁਏਟ ਕਰਦਾ ਰਿਹਾ ਔਰ ਹੁਣ ਜਿਹੜਾ ਟੈਂਪਰੇਚਰ ਨੀਅਰ ਨੋਰਮਲ ਆ ਬਟ ਕਿਉਂਕਿ ਵਿੱਚ ਕਲੀਅਰ ਕੰਡੀਸ਼ਨ ਹੁੰਦੀਆਂ ਨੇ ਟੈਂਪਰੇਚਰ ਦੇ ਵਿੱਚ ਥੋੜ੍ਹਾ ਰਾਈਜ਼ ਅਬਜ਼ਰਵ ਕਰਦੇ ਹਾਂ ਪਰ ਫਿਰ ਜਦੋਂ WD ਸਿਸਟਮ ਦਾ ਇਫੈਕਟ ਹੁੰਦਾ ਫਿਰ ਥੋੜ੍ਹਾ ਟੈਂਪਰੇਚਰ ਨੀਚੇ ਆਉਂਦਾ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਜਦੋਂ ਟੈਂਪਰੇਚਰ ਕੰਡੀਸ਼ਨਸ ਹੁੰਦੀਆਂ ਨੇ ਤਾਂ ਉਹਦੇ ਬੜੇ ਹੈਲਥ ਇੰਪੈਕਟਸ ਹੁੰਦੇ ਨੇ ਸੋ ਸਾਰਿਆਂ ਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ
2: ਤੋਂ ਬੜੇ ਆਸਮੰਦ ਸੀਗੇ ਅਸੀਂ ਪਿਛਲੇ ਸਮੇਂ ਦੌਰਾਨ ਜਦੋਂ ਸਰਕਾਰ ਸੱਤਾ 'ਚ ਆਈ ਬੜੇ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ ਪਰ ਉਹਨਾਂ ਦੇ ਉਲਟ ਜਾਂਦੇ ਆ ਸਰਕਾਰ ਹਰ ਫਰੰਟ ਤੇ ਫੇਲ ਹੋਈ ਆ
3: ਕਿਉਂਕਿ 4 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇੱਕ ਵੀ ਬੱਸ ਸਰਕਾਰ ਨੇ ਵਿਭਾਗ 'ਚ ਨਵੀਂ ਨਹੀਂ ਪਾਈ ਉਲਟਾ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆਉਂਦਾ ਜਾ ਰਿਹਾ ਜਿਹੜਾ ਅਸੀਂ ਪਿਛਲੇ ਸਮੇਂ ਵੀ ਵਿਰੋਧ ਕਰਦੇ ਸੀ ਸੋ ਸਾਡੇ ਸਾਥੀਆਂ ਨੂੰ ਘਰਾਂ ਤੋਂ ਜਿਹੜੇ ਸ਼ਾਂਤਮਈ ਧਰਨੇ ਲੱਗੇ ਸੀ ਉਹਨਾਂ ਤੋਂ ਚੱਕ ਕੇ ਤੇ ਨਜਾਇਜ਼ 307 ਵਰਗੀਆਂ ਧਰਾਵਾਂ ਲਾ ਕੇ ਜੇਲ੍ਹਾਂ 'ਚ ਬੰਦ ਕੀਤਾ ਅੱਜ ਵੀ 10 ਸਾਥੀ ਸਾਡੇ ਜਿਹੜੇ ਸੰਗਰੂਰ ਦੀ ਜੇਲ੍ਹ 'ਚ ਬੰਦ ਕੀਤੇ ਹੋਏ ਆ ਇੱਕ ਸਾਡੇ ਮੁਲਾਜ਼ਮਾਂ ਨੂੰ ਗੈਂਗਸਟਰ ਦਾ ਰੂਪ ਦਿੱਤਾ ਲੋਕਾਂ ਦੇ ਵਿੱਚ ਵੀ ਸਰਕਾਰ ਦੀਆਂ ਨਾਕਾਮੀਆਂ ਜਿਹੜੀਆਂ ਉਹ ਲੈ ਕੇ ਜਾਵਾਂਗੇ
2: ਸਰਕਾਰ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਿਲੋਮੀਟਰ ਦਾ ਘੁਆਰਾ ਬਾਰ ਬਾਰ ਲੈ ਕੇ ਆ ਰਹੀ ਆ ਤੇ ਉਹਨਾਂ ਮਸਲਿਆਂ ਨੂੰ ਲੈ ਕੇ ਦੁਬਾਰਾ ਅਸੀਂ ਜਿਹੜਾ ਉਹ 8 ਤਰੀਕ ਨੂੰ ਸਰਕਾਰ ਜਿਹੜਾ ਉਹ ਟੈਂਡਰ ਖੁੱਲ੍ਹਣ ਜਾ ਰਹੀ ਕਿਲੋਮੀਟਰ ਬੱਸਾਂ ਦਾ ਪਿਛਲੀ ਤਰ੍ਹਾਂ ਤੇ 8 ਤਰੀਕ ਨੂੰ ਅਸੀਂ ਜੇ ਟੈਂਡਰ ਖੁੱਲ੍ਹਦਾ ਤੇ ਮਤਲਬ ਤੁਰੰਤ ਜਿਹੜੀ ਉਹ ਹੜਤਾਲ ਕਰਾਂਗੇ ਤੇ 10 ਤਰੀਕ ਨੂੰ ਜਿਹੜੇ ਸਾਡੇ ਟਰਾਂਸਪੋਰਟ ਮੰਤਰੀ ਆ ਉਹਨਾਂ ਦੀ ਰਿਆਸਤ 'ਤੇ ਧਰਨਾ ਦੇਣ ਦਾ ਪ੍ਰੋਗਰਾਮ ਆ ਤੇ 18 ਤਰੀਕ ਨੂੰ ਜਿਹੜਾ ਸੰਕੇਤਕ ਹੜਤਾਲ ਕਰਾਂਗੇ ਤੇ ਸੰਕੇਤਕ ਹੜਤਾਲ ਤੋਂ ਵੀ ਜੇਕਰ ਸਰਕਾਰ ਸਾਡੇ ਨਾਲ ਬਹਿ ਕੇ ਕੋਈ ਮੀਟਿੰਗ ਨਹੀਂ ਕਰਦੀ ਜਾਂ ਸਾਡੇ ਮਸਲੇ ਨਹੀਂ ਹੱਲ ਕਰਦੀ ਫਿਰ 3 ਰੋਜ਼ਾ 26, 27, 28 ਤਰੀਕ ਦੀ ਜਿਹੜੀ ਆ ਉਹ ਹੜਤਾਲ ਕਰਨ ਦੀ ਵੀ ਸਾਡਾ ਜਿਹੜਾ ਉਹ ਐਲਾਨ
4: ਪ੍ਰੋਟੈਸਟ ਕੀਤਾ ਜਾ ਰਿਹਾ ਬਟ ਤੁਸੀਂ ਦੇਖ ਰਹੇ ਹੋ ਧੱਕਾ ਮੁੱਕੀ ਆ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਆ ਦੂਜੇ ਪਾਸੇ ਠੇਕਾ ਮੁਲਾਜ਼ਮ ਨੇ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦੇ ਸਾਹਮਣੇ ਜਿਹੜੇ ਲੱਗੇ ਹੋਏ ਨੇ ਅਤੇ ਇੱਧਰ CM ਭਗਵੰਤ ਮਾਨ ਦੀ ਕੋਠੀ ਦੇ ਅੱਗੇ ਜਿਹੜੇ ਸਾਂਝਾ ਮੋਰਚਾ ਬੇਰੁਜ਼ਗਾਰ ਸਾਂਝਾ ਮੋਰਚਾ ਵਾਲੇ ਨੇ ਉਹਨਾਂ ਵੱਲੋਂ ਪ੍ਰੋਟੈਸਟ ਆ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਧੱਕਾ ਮੁੱਕੀ ਆ ਜਿਹੜੀ ਇੱਥੇ ਲਗਾਤਾਰ ਹੋ ਰਹੀ ਹੈ ਜਿਹੜੇ ਪ੍ਰਦਰਸ਼ਨਕਾਰੀ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਦੂਜੇ ਪਾਸੇ ਜਿਹੜੇ ਪ੍ਰਸ਼ਾਸਨ ਆ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਅੱਜ ਮਜ਼ਦੂਰ ਡੇ ਹੈਗਾ ਮਜ਼ਦੂਰਾਂ ਦਾ ਦਿਨ ਹੈਗਾ ਅਤੇ ਉਸੇ ਦਿਨ ਤੁਸੀਂ ਦੇਖੋ ਕਿ ਚੁੰਨੀਆਂ ਲੱਥ ਦੀਆਂ ਸੰਗਰੂਰ ਦੇ ਵਿੱਚ ਹਾਲਾਤ ਨੇ ਜਿਹੜੇ ਬਣੇ ਹੋਏ ਆ ਸੰਗਰੂਰ ਦੇ ਵਿੱਚ ਧੱਕਾ ਮੁੱਕੀ ਆ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਆ ਸੰਗਰੂਰ ਦੇ ਵਿੱਚ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਲਗਾਤਾਰ ਇੱਥੇ DC ਕੰਪਲੈਕਸ ਦੇ ਸਾਹਮਣੇ ਜਿਹੜਾ ਵੱਡਾ ਪ੍ਰੋਟੈਸਟ ਆ ਕੀਤਾ ਜਾ ਰਿਹਾ ਅੱਜ ਜਿਹੜਾ ਮਜ਼ਦੂਰ ਡੇ ਦੇ ਉੱਤੇ ਪ੍ਰੋਟੈਸਟ ਆ ਜਿਹੜਾ ਕੀਤਾ ਜਾ ਰਿਹਾ ਇੱਕ ਪਾਸੇ ਜਿਹੜਾ ਸਰਕਾਰ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ ਅੱਜ ਮਜ਼ਦੂਰ ਦੇ ਉੱਤੇ ਵੱਡਾ ਪ੍ਰੋਟੈਸਟ ਆ ਜਿਹੜਾ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਹੜੇ ਹਾਲਾਤ ਨੇ ਬੜੇ ਕਹਿ ਸਕਦੇ ਹਾਂ ਕਿ ਵੱਡੇ ਪ੍ਰੋਟੈਸਟ ਨੇ ਅੱਜ ਸੰਗਰੂਰ ਦੇ ਵਿੱਚ
5: ਇੱਕ ਤਰ੍ਹਾਂ ਦਾ ਕਰਫਿਊ ਲੱਗ ਜਾਂਦਾ ਹੈ ਹਰੇਕ ਦਿਨ ਇਹ ਸੰਗਰੂਰ ਜਾਮ ਰਹਿੰਦਾ ਹੈ ਕਾਰਨ ਕਿ ਇਹ ਵਾਅਦਾ ਖਿਲਾਫੀ ਕਰਨ ਵਾਲੀ ਸਰਕਾਰ ਹੈ ਜਿਹੜੇ ਮੁੱਖ ਮੰਤਰੀ ਕਹਿੰਦੇ ਧਰਨੇ ਨਹੀਂ ਲੱਗਣੇ ਅੱਜ ਧਰਨੇ ਲੱਗੇ ਪਏ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਅਤੇ ਜੇ ਇਜਲਾਸ ਲਿਆ ਜਾ ਰਿਹਾ ਪਹਿਲਾਂ ਕਿਤੇ ਧਾਰਮਿਕ ਦਿਨ 'ਤੇ ਇਜਲਾਸ ਦਿਨ ਦਾ ਡਰਾਮਾ ਕੀਤਾ ਕਿਤੇ ਵਿਸ਼ੇਸ਼ ਕਰ ਲਿਆ ਜਨਵਰੀ 'ਚ ਜਿਹੜਾ ਲੋਹੜੀ ਦੇ ਮੌਕੇ 'ਤੇ ਅਤੇ ਅੱਜ ਗੱਲ ਇਹਨਾਂ ਲੋਕਾਂ ਦੀ ਸੁਣੀ ਨਹੀਂ ਜਾ ਰਹੀ ਸਿਰਫ ਮੀਡੀਆ ਦੇ ਰਾਹੀਂ ਆਪਣੇ ਮੀਡੀਆ ਦੇ ਰਾਹੀਂ ਜਿਹੜਾ ਲੋਕ ਵਿਰੋਧੀ ਮੀਡੀਆ ਉਹਦੇ ਰਾਹੀਂ ਇਸ ਗੱਲ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ ਕਿ ਮੈਂ ਲੋਕਾਂ ਦੀ ਗੱਲ ਕਰ ਰਿਹਾ ਕੱਲ੍ਹ ਸਾਡੇ ਇਸੇ ਹਲਕੇ ਦੇ ਵਿੱਚ ਆ ਕੇ ਗਏ ਆ ਸਾਡੇ ਕਿਸਾਨਾਂ ਨੇ ਸਵਾਲ ਕਰਨੇ ਚਾਹੇ ਆ ਅਸੀਂ ਅਨੇਕਾਂ ਥਾਵਾਂ 'ਤੇ ਜਾ ਕੇ ਸਵਾਲ ਕੀਤੇ ਆ ਪਹਿਲਾਂ ਹੀ ਫੜ ਕੇ ਬੰਦ ਕਰ ਦਿੱਤਾ ਜਾਂਦਾ ਸਵਾਲ ਨਹੀਂ ਸੁਣਨੇ ਚਾਹੁੰਦਾ ਮੁੱਖ ਮੰਤਰੀ ਕਿਉਂਕਿ ਮੁੱਖ ਮੰਤਰੀ ਕੋਲ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ
6: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ ਔਨ ਟਾਈਮ ਵੀਕਲੀ ਪੇਮੈਂਟ ਫਿਊਲ ਡਿਸਕਾਊਂਟਸ 24/7 ਡਿਸਪੈਚ ਸਪੋਰਟ ਟੋਰਾਂਟੋ ਤੋਂ ਮੋਂਟਰੀਅਲ GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ ਹੁਣੇ ਕਾਲ ਕਰੋ 905-893-2270 ਐਕਸਟੈਂਸ਼ਨ 206 ਜਾਂ 207 905-893-2270 ਐਕਸਟੈਂਸ਼ਨ 206 ਔਰ 207 ਅਮਰ ਗਰੁੱਪ ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ
7: Best Bargain Carpets and Flooring sirf ek na hi nahi sachi best bargain hai
8: Best bargain te milde ne brand name carpets hardwood vinyl ate laminate floors bargain price

0: ਸਾਡੇ ਸਟੋਰ ਤੇ ਆ ਕੇ ਆਪ ਸਿਲੈਕਸ਼ਨ ਵੇਖੋ ਜਾਂ ਆਪਣੇ ਘਰ ਬੈਠ ਕੇ ਚੂਜ਼ ਕਰੋ।
1: ਲਾਜਵਾਬ ਕੁਆਲਿਟੀ, ਟਾਪ ਕਲਾਸ ਸਰਵਿਸ, ਬੈਸਟ ਮਾਰਕੀਟ ਤੋਂ ਬਿਹਤਰ ਕੋਈ ਨਹੀਂ।
0: We also service hotels, motels, banquets and high-rise buildings. Best Bargain Carpets, 905-696-7877.
2: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
3: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
4: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
5: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
6: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਦਲਜੀਤ ਦੁਸਾਂਝ ਆਪਣੇ ਕੈਨੇਡਾ ਟੂਰ ਦੇ ਦੌਰਾਨ ਖਾਲਿਸਤਾਨ ਸਮਰਥਕਾਂ ਤੇ ਭੜਕਦੇ ਹੋਏ ਨਜ਼ਰ ਆਏ। ਜੀ ਹਾਂ, ਖਾਲਿਸਤਾਨੀ ਝੰਡੇ ਦਿਖਾਉਣ ਵਾਲਿਆਂ ਨੂੰ ਜੋ ਹੈ ਠੋਕਵਾ ਜਵਾਬ ਦਿੰਦੇ ਹੋਏ ਦਲਜੀਤ ਦੁਸਾਂਝ ਨਜ਼ਰ ਆਏ ਹਨ। ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦਲਜੀਤ ਦੁਸਾਂਝ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਵੀ ਪਲੈਟਫਾਰਮ ਤੇ ਮੈਂ ਜਾਂਦਾ ਸਿਰਫ ਪੰਜਾਬ ਦੀ ਗੱਲ ਹੀ ਕਰਦਾ, ਮੈਂ ਨੈਸ਼ਨਲ ਮੀਡੀਆ ਦੇ ਵਿੱਚ ਵੀ ਜੇਕਰ ਜਾਂਦਾ ਤਾਂ ਸਿਰਫ ਔਰ ਸਿਰਫ ਪੰਜਾਬ ਦੀ ਗੱਲਾਂ ਹੀ ਕਰਕੇ ਆਉਂਦਾ, ਆਪਣੇ ਪੰਜਾਬ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦਾ। ਜੇ ਪੰਜਾਬ ਦੇ ਖਾਤਰ ਮੈਨੂੰ ਝੰਡੇ ਦਿਖਾਉਣੇ ਹੈ ਤਾਂ ਫਿਰ ਰੋਜ਼ ਹੀ ਦਿਖਾਈ ਚੱਲੋ। ਦਲਜੀਤ ਦੁਸਾਂਝ ਜੋ ਹੈ ਇਸ ਵੀਡੀਓ ਦੇ ਵਿੱਚ ਖਾਲਿਸਤਾਨੀ ਸਮਰਥਕਾਂ ਦੇ ਉੱਤੇ ਭੜਕਦੇ ਹੋਏ ਨਜ਼ਰ ਆਏ ਹਨ ਤੇ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੰਦੇ ਹੋਏ ਨਜ਼ਰ ਆਏ ਹਨ। ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਵੀ ਜਦ ਦਲਜੀਤ ਦੁਸਾਂਝ ਗਏ ਹਨ, ਦੋ ਵਾਰ ਉਹ ਜਾ ਚੁੱਕੇ ਹਨ, ਉੱਥੇ ਵੀ ਸਿਰਫ ਪੰਜਾਬ ਦੀ ਗੱਲ ਕਰਦੇ ਹੈ ਤੇ ਇਸਦਾ ਜ਼ਿਕਰ ਵੀ ਦਲਜੀਤ ਦੁਸਾਂਝ ਨੇ ਆਪਣੇ ਇਸ ਕੈਨੇਡਾ ਦੇ ਟੂਰ ਦੇ ਵਿੱਚ ਕੀਤਾ ਜਦੋਂ ਭੜਕਦੇ ਹੋਏ ਨਜ਼ਰ ਆਏ। ਤੇ ਉਹਨਾਂ ਨੇ ਇਹ ਵੀ ਚੀਜ਼ ਕਹੀ, ਜੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਭੰਗ ਪਾਊਂਗਾ ਚੱਕੇ ਬਾਹਰ ਮਾਰੋ ਤੇ ਮੈਂ ਕਿਸੇ ਦਾ ਵੀ ਕੋਈ ਵੀ ਲਿਹਾਜ਼ ਨਹੀਂ ਕਰੂੰਗਾ। ਦਲਜੀਤ ਦੁਸਾਂਝ ਇੱਕ ਅਜਿਹੀ ਪਰਸਨੈਲਿਟੀ ਹੈ ਜੋ ਕਿ ਪੰਜਾਬ ਨੂੰ ਪ੍ਰਮੋਟ ਕਰਦੇ ਹੋਏ ਤੇ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਹੋਏ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਦੀ ਹੋਈ ਨਜ਼ਰ ਆਈ ਹੈ। ਕੈਨੇਡਾ ਦੇ ਟੂਰ ਦੇ ਵਿੱਚ ਜਦ ਕੁਛ ਜਿਹੜੇ ਉਹਨਾਂ ਦੇ ਲੋਕ ਨੇ, ਉਹਨਾਂ ਦੇ ਫੈਨਸ ਨੇ, ਉਹ ਖਾਲਿਸਤਾਨ ਦਾ ਝੰਡਾ ਉੱਥੇ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਸੀ, ਕੈਮਰਾ ਦੇ ਵਿੱਚ ਵੀ ਸਾਫ਼ ਤੌਰ 'ਤੇ ਉਹ ਵਿਜ਼ੀਬਲ ਹੈ, ਉਸ ਚੀਜ਼ ਨੂੰ ਦੇਖਦੇ ਹੋਏ ਦਲਜੀਤ ਦੁਸਾਂਝ ਭੜਕ ਉੱਠੇ ਤੇ ਉਹਨਾਂ ਨੂੰ ਇੱਕ ਠੋਕਵਾ ਜਵਾਬ ਦਿੰਦੇ ਹੋਏ ਨਜ਼ਰ ਆਏ।
1: ਜਦੋਂ ਪੰਜਾਬ 'ਚ ਹੜ੍ਹ ਆਏ, ਮੇਰੇ ਨਾਲ ਮੁੰਡਾ ਪੜ੍ਹਦਾ 8ਵੀਂ ਤੋਂ ਮੇਰਾ ਦੋਸਤ ਹੈ, 6 ਮਹੀਨੇ ਹੋ ਗਏ ਉਹ ਘਰੇ ਨਹੀਂ ਗਿਆ, ਸਿਰਫ ਇਸ ਟੂਰ 'ਤੇ ਆਇਆ, ਆਸਟ੍ਰੇਲੀਆ ਦੇ ਟੂਰ ਵੀ ਮਿਸ ਕੀਤਾ, 6 ਮਹੀਨੇ ਉੱਥੇ ਰਿਹਾ ਅਤੇ ਜਿਹਨਾਂ ਦੇ ਘਰ ਪੈਣ ਵਾਲੇ ਸੀ ਉਹਨਾਂ ਦੇ ਘਰ ਤੋਂ ਆਏ। ਸਾਡਾ ਕੰਮ ਸਮਾਜ ਸੇਵਾ ਕਰਨਾ ਨਹੀਂ ਹੈ, ਸਾਡਾ ਕੰਮ ਸਮਾਜ ਸੇਵਾ ਕਰਨਾ ਨਹੀਂ ਹੈ, ਪਰ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਅਤੇ ਜਿਹੜੇ ਵੀ ਪਲੈਟਫਾਰਮ 'ਤੇ ਮੈਂ ਜਾਂਦਾ, ਜਿਹੜੇ ਵੀ ਪਲੈਟਫਾਰਮ 'ਤੇ ਜਾਂਦਾ, ਆਪਾਂ ਹਮੇਸ਼ਾ ਪੰਜਾਬ ਦੀ ਗੱਲ ਕੀਤੀ। ਅਕਸਰ ਸਾਨੂੰ ਇਹ ਰੋਸ ਰਹਿੰਦਾ ਕਿ ਨੈਸ਼ਨਲ ਮੀਡੀਆ ਸਾਡੀ ਗੱਲ ਨਹੀਂ ਕਰਦਾ, ਅਕਸਰ ਸਾਨੂੰ ਇਹ ਰੋਸ ਰਹਿੰਦਾ ਕਿ ਨੈਸ਼ਨਲ ਮੀਡੀਆ ਸਾਡੇ ਪੰਜਾਬ ਦੀ ਗੱਲ ਨਹੀਂ ਕਰਦਾ। ਜਿਹੜੇ ਚੈਨਲ 'ਤੇ ਮੈਂ ਗਿਆ ਉੱਥੇ ਵੀ ਮੈਂ ਪੰਜਾਬ ਦੀ ਗੱਲ ਕਰਨ ਦੇ ਲਈ ਗਿਆ, ਪੰਜਾਬ ਦੇ ਮੁੱਦੇ ਚੱਕਣ ਗਿਆ, ਪੰਜਾਬ ਦੀ ਗੱਲ ਕੀਤੀ। ਧਨ ਰਾਸ਼ੀ ਅਸੀਂ ਦੇ ਸਕਦੇ ਹਾਂ, ਅਸੀਂ ਦਿੱਤੀ ਵੀ ਹੈ ਜਿੰਨੇ ਜੋ ਕਿ ਅਸੀਂ ਹੈਗੇ ਹਾਂ, ਪਰ ਉਹਨਾਂ ਨੇ ਡੋਨੇਸ਼ਨ ਵੀ ਰੱਖੀ ਸੀ ਕਿ ਪੂਰੇ ਇੰਡੀਆ 'ਚ ਲੋਕ ਡੋਨੇਸ਼ਨ ਕਰ ਸਕਦੇ ਆ ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨੀ। ਇਸ ਕਰਕੇ ਮੈਂ ਉੱਥੇ ਗਿਆ, ਪੰਜਾਬ ਦੀ ਗੱਲ ਕੀਤੀ, ਨਾ ਆਪਣੀ ਫਿਲਮ ਦੀ ਗੱਲ ਕੀਤੀ, ਨਾ ਗਾਣਿਆਂ ਦੀ ਗੱਲ ਕੀਤੀ, ਨਾ ਮੈਂ ਕੁਛ ਪ੍ਰਮੋਟ ਕਰਨ ਦੇ ਲਈ ਗਿਆ, ਮੈਂ ਉਸ ਚੈਨਲ ਦੇ ਉੱਤੇ ਪੰਜਾਬ ਦੀ ਖਾਤਰ ਗਿਆ। ਅਤੇ ਜੇ ਪੰਜਾਬ ਦੀ ਖਾਤਰ ਮੈਨੂੰ ਝੰਡੇ ਦਿਖਾਉਣੇ ਆ ਤਾਂ ਰੋਜ਼ ਹੀ ਦਿਖਾਈ ਜਾਊ। ਆਹ ਕੱਲ੍ਹ ਹਲੇ ਮੈਂ ਜਿਮੀ ਫੈਲਨ ਜਾ ਗਿਆ, ਉੱਥੇ ਵੀ ਪੰਜਾਬ ਦੀ ਗੱਲ ਕੀਤੀ, ਉੱਥੇ ਵੀ ਆਪਣੀ ਗੱਲ ਕੀਤੀ ਹੈ। 1914 'ਚ ਜਿਹੜੇ ਗੁਰੂ ਨਾਨਕ ਜਹਾਦ ਕਾਮਾ ਦਾ ਨਾਮਾਰੂ ਦੀ

0: ਰਿਹਾ ਉੱਥੇ ਵੀ ਇਹੀ ਗੱਲ ਕੀਤੀ ਹੈ। ਮੈਨੂੰ ਕੀ ਲੋੜ ਪਈ ਸੀ ਉਸ ਚੈਨਲ 'ਤੇ ਜਾ ਕੇ ਗੱਲ ਕਰਨ ਦੀ। ਹਮੇਸ਼ਾ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸਾਡੀ ਗੱਲ ਨੈਸ਼ਨਲ ਮੀਡੀਆ ਤੱਕ ਨਹੀਂ ਜਾਂਦੀ। ਉਹਨਾਂ ਨੇ ਕਿਹਾ ਅਸੀਂ ਤੁਹਾਡੀ ਗੱਲ ਨੈਸ਼ਨਲ ਮੀਡੀਆ ਤੱਕ ਰੱਖਾਂਗੇ, ਇਸ ਕਰਕੇ ਮੈਂ ਉੱਥੇ ਗਿਆ। ਇਸ ਗੱਲ ਕਰਕੇ ਜੇ ਮੇਰਾ ਕਿਸੇ ਨੇ ਵਿਰੋਧ ਕਰਦਾ ਆਹ ਖੜਾ ਪੰਜਾਬ ਤੋਂ ਸਾਡੇ ਪ੍ਰੋਗਰਾਮ ਜਿਹੜਾ ਘੱਟ ਪਾਉਂਦਾ ਚੱਕ ਕੇ ਬਾਹਰ ਬਹੁਤ ਨਿਆਣੇ ਵੀ ਆਏ ਅਤੇ ਬਜ਼ੁਰਗ ਵੀ ਆਏ, ਮੈਂ ਕਿਸੇ ਨੂੰ ਕੋਈ ਗੱਲ ਨਹੀਂ ਕਰਦੀ।
1: यहाँ पे चीफ मिनिस्टर बैठे हों और वहाँ पे कोई शराब पी के एक बदमस्त मदहोश स्थिति में अगर मुख्यमंत्री पंजाब के आते हैं तो पंजाब के माथे पे कलंक है। एक तरफ आम आदमी पार्टी के एमपी लोकसभा के अंदर कहते हैं कि डोप टेस्ट करवाना चाहिए सभी नौजवानों का पंजाब के शादी से पहले। मैं कहता हूँ पहले अपने MLA और अपने मुख्यमंत्री या मंत्रियों के एक ब्रेथ एनालाइजर अल्कोहल का टेस्ट ही करवा लो साहब, शोभा नहीं देता। एंड उनके टोले से उनका जो गैंग है दिल्ली का यहाँ बैठा है उनसे पंजाब का छुटकारा दिला सकते हो, उनको दिल्ली का रास्ता दिखाइए। परंतु अब हालात आज भगवंत मान जी के हालात देख के मुझे बड़े अफसोस के था केजरीवाल जी को कहना पड़ रहा है कि केजरीवाल साहब अपने ATM को ही बचा लो, पंजाब को छोड़ो, आप पंजाब के प्रति आपकी कोई भावना नहीं है। परंतु पंजाब को एज ATM देख के आप इन भगवंत मान जी जो नशे के अंदर अगर विधानसभा में आ सकते हैं पंजाब उनके भरोसे नहीं छोड़ा जा सकता।
2: नाम लिए थे सर, आज आपने नाम भी ले लिया या दोबारा बता देंगे?
1: बिल्कुल साहब, कैबिनेट मीटिंग के अंदर मुझे इस बात का बहुत ही दुख है। मेरे कुलीग रहे हैं साहब संजीव अरोड़ा से मेरी इतनी मुलाकात उनसे नहीं है, परंतु अमन अरोड़ा जी से मेरे बहुत अच्छे संबंध रहे हैं। तो मुझे उम्मीद थी कि जिस तरह से उन्हें कैबिनेट मीटिंग के अंदर जलील किया गया, जो सभ्य भाषा वहाँ पे उनके खिलाफ इस्तेमाल की गई है, तो उनमें पंजाबियत, क्योंकि पंजाबी अपनी अणख अपने स्वाभिमान के लिए जाना जाता है, वो इस्तीफा देंगे। परंतु दोनों मंत्री संजीव अरोड़ा जी और अमन अरोड़ा जी दोनों वहाँ पे आज शायद किस डर से या किस हालात के अंदर विधानसभा में आके बैठ गए। तो मैं समझता हूँ आज पंजाब की राजनीतिक स्थिति बहुत ही खतरनाक है। मैं अभी प्रेजिडेंट रूल या गवर्नर रूल के बिल्कुल खिलाफ हूँ। मैं चाहूँगा कि ऐसे मुख्यमंत्री को बदल के चाहे केजरीवाल किसी और के जुम्मे, क्योंकि उन्होंने वायदा किया था, चाहे चीमा साहब के सिर पे ताज रखें, चाहे अमन अरोड़ा जी के रखें, या उनके जो आजकल ब्लू बॉयड शायद भगवंत मान जी के नहीं होंगे पर केजरीवाल साहब के ब्लू बॉयड बॉय हैं संजीव अरोड़ा जी, उनके ताज पहना दें। परंतु एक बदमस्त हाथी की तरह मदहोश व्यक्ति ਪੰਜਾਬ ਦਾ ਮੁੱਖ ਮੰਤਰੀ ਨਹੀਂ ਹੋਣਾ ਚਾਹੀਏ, ਇਹ ਮੇਰਾ।
3: ਦੱਸਦੀ ਕਿ ਅੰਮ੍ਰਿਤਸਰ ਦੇ ਵਿੱਚ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ। 12ਵੀਂ ਜਮਾਤ ਦੇ ਵਿੱਚ ਪੜ੍ਹਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਪਿਆਂ ਦਾ ਇਕਲੌਤਾ ਪੁੱਤ ਸੀ ਅਮਰਜੋਤ ਸਿੰਘ, ਜਿਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਦੱਸਦੀ ਕਿ ਅਣਪਛਾਤੇ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਬੱਚੇ ਦੇ ਸਰੀਰ ਤੇ 2-3 ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਉਹ ਮਿਲੇ ਨੇ, ਤੇ ਕਿਹਾ ਜਾ ਰਿਹਾ ਹੈ ਕਿ ਇਸ ਬੱਚੇ ਦਾ ਕੋਈ ਕਸੂਰ ਨਹੀਂ ਸੀ। ਇਸਦੇ ਫਿਰ ਵੀ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਵਿੱਚ ਮਹਿਸਮਪੁਰ ਦਾ ਵਿੱਚ ਇਹ ਗੋਲੀਆਂ ਨੇ ਜਿਹੜੀਆਂ ਉਹ ਚਲਾਈਆਂ ਗਈਆਂ ਨੇ। ਪੁਰਾਣੀ ਰੰਜਿਸ਼ ਦਾ ਮਾਮਲਾ ਆ ਜਾਂ ਫਿਰ ਫਿਰੋਤੀ ਦਾ ਕੋਈ ਕਾਰਨ ਹੋ ਸਕਦਾ ਆ, ਇਹ ਤਾਂ ਫਿਲਹਾਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰ ਜੇਕਰ ਸਕੂਲ ਦੇ ਵਿੱਚ ਪੜ੍ਹਦੇ ਵਿਦਿਆਰਥੀ ਦਾ ਕਤਲ ਕੀਤਾ ਜਾ ਸਕਦਾ, ਫਿਰ ਬਾਕੀ ਲੋਕ ਕਿਸ ਤਰ੍ਹਾਂ ਮਹਿਫੂਜ਼ ਰਹਿ ਸਕਦੇ ਨੇ?
4: ਅੱਜ ਸ਼ਾਮ ਕਰੀਬ 7 ਵਜੇ SHO ਮਹਿਤਾ ਨੂੰ ਇਨਫੋਰਮੇਸ਼ਨ ਆਈ ਸੀ ਇੱਥੇ ਲੋਕਲ ਸਰਪੰਚ ਸਾਹਿਬ ਦੀ ਕਿ ਇੱਥੇ ਜਿਹੜਾ ਜਲਾਲਪੁਰ ਉਸਮਾਨ ਤੋਂ ਮਹਿਸਮਪੁਰਾ ਦੀ ਜਿਹੜੀ ਇਹ ਰੋਡ ਜਾਂਦੀ ਹੈ ਇੱਥੇ ਇੱਕ ਐਕਸੀਡੈਂਟ ਹੋਇਆ, ਤਾਂ ਉਸ ਤੋਂ ਬਾਅਦ ਇੱਥੇ ਲੋਕਲ ਜਿਹੜੇ ਵਸਨੀਕ ਵੀ ਹੈ ਉਹ ਵੀ ਆਏ, ਐਂਡ ਜਿਹੜਾ SHO ਸਾਹਿਬ ਦੀ ਪਾਰਟੀ ਵੀ ਆਈ। ਇਸ ਤੋਂ ਬਾਅਦ ਇੱਥੇ ਦੇਖਿਆ ਕਿ ਇੱਕ ਨੌਜਵਾਨ ਦੀ ਡੈਥ ਹੋਈ ਸੀਗੀ, ਉਹ ਇਮੀਡੀਏਟਲੀ ਹੋਸਪਿਟਲ ਲੈ ਗਏ, ਤਾਂ ਉੱਥੇ ਜਿਹੜਾ ਪ੍ਰਿਲਿਮਨਰੀ ਮੁਆਇਨਾ ਹੋਇਆ ਬਾਡੀ ਦਾ, ਤਾਂ ਉਹਦੇ ਵਿੱਚ ਇਹ ਪਤਾ ਲੱਗ ਗਿਆ ਕਿ ਸਸਟੇਨਡ ਗਨਸ਼ਾਟ ਵੂੰਡ, ਤਾਂ ਉਹਦੇ 'ਚ ਸਪਸ਼ਟ ਇਹ ਹੋਇਆ ਕਿ ਉਹਦੇ 'ਤੇ ਉਹ ਫਾਇਰਿੰਗ ਹੋਈ ਸੀਗੀ ਜਿਹਦੇ ਕਰਕੇ ਪ੍ਰੋਬਲੀ ਡੈਥ ਹੋਈ ਸੀਗੀ। ਤਾਂ ਇਹ ਜਿਹੜਾ ਡਿਸੀਜ਼ ਹੈ ਇਹਦਾ ਨਾਮ ਅਮਰਜੋਤ ਸਿੰਘ ਹੈ, ਤਨਾਫ ਸੁਖਰਾਜ ਸਿੰਘ, ਇਹ ਮਹਿਸਮਪੁਰਾ ਕਲਾਂ ਦਾ ਰਹਿਣ ਵਾਲਾ ਹੈ। ਤਾਂ ਹੁਣ ਅਸੀਂ ਸਾਰੀ ਟੀਮ ਇੱਥੇ ਆਈ ਹੈ, ਸੀਨੀਅਰ ਆਫਿਸਰਸ ਵੀ ਆਏ ਹੈ ਇੱਥੇ ਮੌਕੇ 'ਤੇ, ਮੈਂ ਆਪ ਵੀ ਇੱਥੇ ਹੈਗਾ, ਤਾਂ ਅਸੀਂ ਇਨਵੈਸਟੀਗੇਟ ਕਰ ਰਹੇ ਨੇ ਦ ਇਵੈਂਟਸ ਵਿੱਚ ਲੈਡ ਟੂ ਦ ਡੈਥ ਆਫ ਸਰ ਅਮਰਜੋਤ। ਤਾਂ ਬਾਕੀ ਇਹਨੂੰ ਚੈੱਕ ਕਰਕੇ ਫਿਰ ਆਪਾਂ ਫਰਦਰ ਅਪਡੇਟ ਕਰਾਂਗੇ।
5: CWC Immigration is one of the largest immigration companies and ਇਹਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ, ਅੱਜ ਮੈਂ ਇੱਕ ਗੱਲ ਕਰਨ ਲੱਗਾ ਕਿ ਸਾਡੇ ਅੰਮ੍ਰਿਤਸਰ ਸਾਹਿਬ ਵਿਖੇ 29/4 ਨੂੰ ਇੱਕ ਵਾਕਿਆ ਹੋਇਆ। ਇਹ ਮੁੰਡਾ ਗੁਰਪਾਲ ਸਿੰਘ ਇਹ ਤਰੀਕ 'ਤੇ ਜਾਂਦਾ ਔਰ ਉੱਥੇ ਮਜੀਠੀਏ ਦੀ ਗੁੰਡਾ ਬ੍ਰਿਗੇਡ ਜਿਹੜੀ ਇਹਨੂੰ ਉੱਥੋਂ ਅਗਵਾਹ ਕਰਕੇ ਲੈ ਜਾਂਦੀ ਆ, ਕਿਉਂਕਿ ਇਸ ਬੰਦੇ ਨੇ ਉਹਨਾਂ ਨਾਲ ਪੈਲੀ ਦੀ ਸਹੀ ਕੀਤੀ ਸੀ। 30 ਲੱਖ ਰੁਪਈਆ ਉਹਨਾਂ ਨੇ ਇਹਦੇ ਅਕਾਊਂਟ 'ਚ ਪਾਇਆ, ਜੋ ਇਹ ਦੱਸ ਰਿਹਾ ਮੈਨੂੰ ਕਿ 30 ਲੱਖ ਰੁਪਈਆ ਉਹਨਾਂ ਮੇਰੇ ਅਕਾਊਂਟ 'ਚ ਪਾਇਆ। ਅਤੇ ਜਦੋਂ ਉਹਨਾਂ ਨੇ ਮੈਨੂੰ ਰਜਿਸਟਰੀ ਦੀ ਕਰਨ ਦੀ ਹੁਣ ਤਰੀਕ ਆਈ ਸੀ ਅਤੇ ਮੇਰੇ ਤੋਂ ਰਜਿਸਟਰੀ ਨਹੀਂ ਕਰਾ ਰਹੇ, ਅਤੇ ਮੈਨੂੰ ਕਹਿੰਦੇ ਸਾਡੇ ਪੈਸੇ ਮੋੜ ਦੇ, ਅਤੇ ਜਦਕਿ ਮੈਂ ਆਂਦਾ ਪੈਸੇ ਅਗਲੇ ਬੰਨੇ ਖਰਚ ਬੈਠਾ ਸੀਗਾ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਮੇਰੇ ਕੋਲ ਪੈਸੇ ਨਹੀਂ ਹੈਗੇ, ਅਤੇ ਮੇਰੇ ਕੋਲ ਜਦੋਂ ਹੋਣਗੇ ਮੈਂ ਦੇ ਦੂੰਗਾ। ਅਤੇ ਉਹਨਾਂ ਨੇ ਆਪਦੀ ਬਦਮਾਸ਼ੀ ਵਿਖਾਉਂਦਿਆਂ ਇੱਕ ਪ੍ਰਭ, ਇੱਕ ਤੇਜਿੰਦਰ, ਇੱਕ ਰਣਵੀਰ ਫੈਲੋ ਕੇ ਇੱਕ ਮੁੰਡਾ ਹੋਰ ਸੀ ਜਿਹਦਾ ਆਉਂਦਾ ਮੈਨੂੰ ਨਾਂ ਨਹੀਂ ਯਾਦ, ਕੋਈ ਬੋਡੀ ਬਿਲਡਰ ਟਾਈਪ ਬੰਦਾ ਸੀਗਾ, ਜਿਹੜਾ ਪ੍ਰਭ ਇਹਦਾ ਕਾਮਨ ਫਰੈਂਡ ਸੀਗਾ। ਇਹਨੂੰ ਪਿਆਰ ਦੇ ਨਾਲ ਕਚਹਿਰੀ ਦੇ ਵਿੱਚ ਉਹਨਾਂ ਦੀ ਗੱਡੀ 'ਚ ਭਾਗ ਲੈ ਗਿਆ ਕਿ ਆਪਾਂ ਸਬਵੇ 'ਤੇ ਕਿਤੇ ਬੈਠ ਜਾਂਦੇ ਹਾਂ ਜਾਂ ਬ੍ਰਿਸ਼ਤਾ 'ਤੇ ਬੈਠ ਜਾਂਦੇ ਹਾਂ ਅਤੇ ਆਪਾਂ ਬੈਠ ਕੇ ਇਸ ਮਸਲੇ ਦਾ ਹੱਲ ਲੱਭ ਲਈਏ, ਤੂੰ ਕੋਈ ਸਾਨੂੰ ਤਰੀਕ ਦੱਸ ਦੇ ਕਿ ਕਿੰਨੀ ਤਰੀਕ ਤੱਕ ਪੈਸੇ ਮੋੜ ਦੇਗਾ। ਇਹ ਉਹਨਾਂ ਨਾਲ ਗੱਡੀ 'ਚ ਬੈਠ ਕੇ ਚਲੇ ਗਿਆ ਗੋਲਡਨ ਗੇਟ 'ਤੇ, ਜਿਹੜਾ ਸਾਡੇ ਉੱਥੇ ਗੋਲਡਨ ਗੇਟ ਅੰਮ੍ਰਿਤਸਰ ਬ੍ਰਿਸ਼ਤਾ ਵਾਲਾ, ਉੱਥੇ ਜਿਹੜਾ ਪ੍ਰਭ ਉੱਤਰ ਜਾਂਦਾ ਵਾ ਔਰ ਜਿਹੜਾ ਤੇਜਿੰਦਰ ਆ, ਜਿਹੜਾ ਮਜੀਠੀਏ ਦਾ ਬਹੁਤ ਖਾਸਮ ਖਾਸ ਆ, ਮੈਂ ਤੁਹਾਨੂੰ ਫੋਟੋ 'ਤੇ ਵੀਡੀਓ ਵਿਖਾਊਂਗਾ, ਜਿਹੜਾ ਉਹਦੇ ਨਾਲ ਜੱਫੀਆਂ ਪਾ ਪਾ ਕੇ ਨੱਚਦਾ ਵੀ ਆ, ਔਰ ਰਣਵੀਰ ਆ ਇੱਕ ਮੁੰਡਾ ਫੈਲੋ ਕਹਿੰਦਾ, ਔਰ ਸਾਰਾ ਜਿਹੜਾ ਇਹਦਾ ਪਲੈਂਡ ਮਾਸਟਰ ਮਾਇੰਡ ਸੀਗਾ ਉਹ ITI ਵਾਲਾ, ਉਹ ਜਿਹੜਾ ਉਹਨੂੰ ਕਹਿੰਦੇ ਆ ਪੇਡ ਬੰਦਾ, ਜਿਹੜਾ ਨਛੱਤਰ ਅਕਾਲੀ ਦਲ ਦਾ, ਜਿਹੜਾ ਉਹਨਾਂ ਦੇ ਕਰਿੰਦਾ, ਜਿਹੜਾ ਉਹਨਾਂ ਦਾ ਅਕਾਲੀ ਦਲ ਵਾਲਿਆਂ ਦਾ ਫੈਲੋ ਕਿਆਂ ਵਾਲਾ, ਉਹਦਾ ਸਾਰਾ ਵਿੱਚ ਹਿੱਸਾ ਸੀਗਾ, ਇਨਵੋਲਵ ਸੀਗਾ, ਉਹਨੇ ਸਾਰਾ ਕੁਛ ਇਹਦੇ ਨਾਲ ਕਰਾਇਆ। ਬਾਅਦ 'ਚ ਜਦੋਂ ਪ੍ਰਭ ਬ੍ਰਿਸ਼ਤਾ ਤੋਂ ਉੱਤਰ ਜਾਂਦਾ ਅਤੇ ਜਿਹੜੇ ਮਗਰ ਗੱਡੀ ਦੇ ਵਿੱਚ 3-4 ਬੰਦੇ ਰਹਿ ਜਾਂਦੇ ਆ, ਉਹ ਇਹਨੂੰ ਗੱਡੀ ਦੇ ਵਿੱਚ ਬਿਠਾ ਕੇ ਨਾਗੋ ਕੇ ਪਿੰਡ ਲੈ ਜਾਂਦੇ ਆ, ਤਰਨ ਤਾਰਨ ਉਦੋਂ ਖਡੂਰ ਸਾਹਿਬ ਵਾਲੇ ਪਾਸੇ ਨਾਗੋ ਕੇ ਲੈ ਜਾਂਦੇ ਆ। ਉੱਥੇ ਮਕਈ ਦੇ ਵਿੱਚ ਖੜ ਕੇ ਇਹਨੂੰ ਕੁੱਟਦੇ ਮਾਰਦੇ ਵੀ ਆ, ਇਹਦੇ ਕੱਪੜੇ ਉਤਾਰ ਕੇ ਇਹਦੀ ਵੀਡੀਓ ਵੀ ਬਣਾਉਂਦੇ ਆ।

0: ਇਹਨੂੰ ਕੁੱਟਿਆ ਵੀ ਆ, ਵਿਖਾਈ ਕਿੱਥੇ ਤੇਰੇ, ਆਹ ਨੀਲ ਇੱਥੇ ਵੀ ਪਏ ਆ, ਆਹ ਇੱਥੇ ਵੀ ਨੀਲ ਪਏ ਆ। ਇਹਨੂੰ ਸਵੇਰੇ ਤਕਰੀਬਨ ਕਚਹਿਰੀ 'ਚੋਂ ਇਹ ਕੋਈ ਕਿੰਨੇ ਕੁ ਵਜੇ ਚੁੱਕ ਲੈ ਗਿਆ, 11 ਕੁ ਵਜੇ ਇਹਨਾਂ ਕਚਹਿਰੀ ਦੇ ਵਿੱਚੋਂ ਇਹਨੂੰ ਚੁੱਕਿਆ। ਔਰ ਮੈਨੂੰ ਇਹਦਾ ਫੋਨ ਮੇਰੇ ਫੋਨ 'ਤੇ ਵੀ ਆਇਆ, ਪਰ ਉਸ ਦਿਨ ਸਾਡੀ ਇੱਕ ਮੀਟਿੰਗ ਚੱਲ ਰਹੀ ਸੀਗੀ ਜਲੰਧਰ। ਮੈਂ ਇਹਨੂੰ ਇੰਨੀ ਗੱਲ ਕਹਿ ਕੇ ਫੋਨ ਕੱਟਤਾ ਕਿ ਮੈਂ ਕਿਹਾ ਵੀਰੇ ਮੈਂ ਮੀਟਿੰਗ ਦੇ ਵਿੱਚ ਬੈਠਾ, ਬਾਅਦ 'ਚ ਕਰਿਓ। ਔਰ ਉਸ ਤੋਂ ਬਾਅਦ ਮੈਨੂੰ ਮੇਰੇ ਇੱਕ ਸਰਪੰਚ ਸਾਹਿਬ ਦਾ ਫੋਨ ਆਉਂਦਾ, ਉਹਦੇ ਨਾਲ ਇਹਦੀ ਰਿਸ਼ਤੇਦਾਰੀ ਆ, ਉਹ ਮੈਨੂੰ ਦੱਸਦੇ ਆ ਕਿ ਇਹਨੂੰ ਕੁਛ ਬੰਦੇ ਗਵਾਹ ਕਰਕੇ ਲੈ ਗਏ। ਮੈਂ ਜਦੋਂ ਮੀਟਿੰਗ ਤੋਂ ਫਰੀ ਹੋਣਾ ਮੈਂ CP ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ। ਮੈਨੂੰ CP ਸਾਹਿਬ ਨੇ ਕਿਹਾ ਕਿ ਉਹਨੂੰ ਅੰਮ੍ਰਿਤਸਰ ਦਿਹਾਤੀ ਦੇ CIA ਸਟਾਫ ਨੂੰ ਚੁੱਕਿਆ, ਔਰ ਮੈਂ CIA ਸਟਾਫ ਤੋਂ ਪਤਾ ਕੀਤਾ ਅੰਮ੍ਰਿਤਸਰ ਦਿਹਾਤੀ ਤੋਂ, ਕਹਿੰਦੇ ਕੇਸ ਹੀ ਨਹੀਂ ਚੁੱਕਿਆ। ਫਿਰ ਇਸ ਬੰਦੇ ਇਹਨੂੰ ਨਾਗੋ ਕੇ ਮਕਈ ਦੇ ਵਿੱਚ ਖੜ ਕੇ ਜਦੋਂ ਨੰਗੇ ਦੀ ਵੀਡੀਓ ਬਣਾਉਂਦੇ ਆ, ਇਹਨੂੰ ਕੁੱਟਦੇ ਮਾਰਦੇ ਆ, ਫਿਰ ਇਹਨੂੰ ਗੋਇੰਦਾ ਵਾਲੇ ਥਾਣੇ ਲੈ ਜਾਂਦੇ ਆ, ਕਿਉਂਕਿ ਉਹਦੇ ਵਿੱਚ ਗੋਇੰਦਾ ਕੀ ਨਾ, ਹਾਂ ਮਕਈ ਦੇ ਵਿੱਚ। ਫਿਰ ਇਹਨਾਂ 76 ਨਾਲ ਵੀਡੀਓ ਕਾਲ ਕੀਤੀ, ਕਿੰਨਾ ਚਿਰ ਗੱਲ ਹੋਈ ਉੱਥੇ, ਉਹਨੇ ਕੀ ਕਿਹਾ ਤੈਨੂੰ?
1: ਅੱਛਾ,
0: ਫਿਰ ਇਹਦੀ 76 ਦੇ ਨਾਲ ਉਹ ਜਿਹੜਾ ਉਹਨਾਂ ਦਾ ਪੇੜ ਕਰਿੰਦਾ ਵਾ, ਨੰਗਿਆ ਕਰਕੇ ਇਹਦੀ ਵੀਡੀਓ ਵੀ ਉਹਨੂੰ ਵਿਖਾਈ। ਉਹਨੇ ਇਹਨੂੰ ਤੇਜਿੰਦਰ ਨੂੰ ਇਹ ਗੱਲ ਕਹੀ ਕਿ ਇਹਨੂੰ ਗੋਲੀ ਮਾਰ ਦਿਓ, ਅੱਜ ਗਾਲ ਵੀ ਕੱਢੀ ਨਾਲ ਭੈਣ ਦੀ, ਅਤੇ ਨਾਲ ਕਿਹਾ ਕਿ ਇਹਨੂੰ ਗੋਲੀ ਮਾਰ ਦਿਓ ਜਾਵੇ ਨਾ। ਕਹਿੰਦਾ ਕੋਈ 4-5 ਮਿੰਟ ਦੇ ਲਗਭਗ ਵੀਡੀਓ ਕਾਲ ਮੇਰੇ ਨਾਲ ਹੋਈ, ਅਤੇ ਮੈਨੂੰ ਬਹੁਤ ਉਸ ਬੰਦੇ ਨੇ ਅਪਸ਼ਬਦ ਬੋਲੇ। ਔਰ ਇਹਨੂੰ ਫਿਰ ਗੋਇੰਦਵਾਲ ਸਾਹਿਬ ਲੈ ਜਾਂਦੇ ਆ, ਉੱਥੋਂ ਦਾ SHO ਵੀ ਇਨਵੋਲਵ ਆ ਵਿੱਚ, ਪ੍ਰਭਜੀਤ ਸਿੰਘ। SHO ਉੱਥੇ ਮੌਜੂਦ ਨਹੀਂ ਹੁੰਦਾ, ਔਰ ਜਿਹੜਾ ਤੇਜਿੰਦਰ ਸਿੰਘ ਆ ਗੋਇੰਦਵਾਲ ਥਾਣੇ, SHO ਦੀ ਕੁਰਸੀ 'ਤੇ ਬਹਿੰਦਾ ਜਾ ਕੇ, ਜਿਹੜਾ ਮਜੀਠੀਏ ਦਾ ਖਾਸ ਕਰਿੰਦਾ ਜਿਹੜਾ ਉਹਦੇ ਨਾਲ ਨੱਚਦਾ। ਕਾਕਾ ਉਹਦੀ ਫੋਟੋ ਵੀ ਵਿਖਾ, ਆਹ ਜਿਹੜਾ ਇੱਕ ਮਿੰਟ ਦੁਬਾਰਾ ਕੱਢ, ਕਾਕਾ ਕੱਢ ਕੇ ਵਿਖਾ ਇਹਨੂੰ ਸਟਾਰਟਿੰਗ ਤੋਂ ਲਾ ਇੱਕ ਮਿੰਟ। ਵੇਖੋ ਇਹਨਾਂ ਦੀਆਂ ਕਰਤੂਤਾਂ, ਵੇਖੋ ਇਹ ਜਿਹੜੇ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਅਖਵਾਉਣ ਵਾਲੇ, ਇਹ ਲੋਕ ਜਿਹੜੇ ਆ ਇਹ ਹੱਲਾਸ਼ੇਰੀ ਦੇ ਰਹੇ ਆ ਬਦਮਾਸ਼ੀ ਨੂੰ। ਇਹ ਮਜੀਠੀਏ ਦੇ ਜਿੰਨੇ ਖਾਸਮ ਖਾਸ ਆ, ਆਹ ਥੋੜ੍ਹੇ ਦਿਨ ਪਹਿਲਾਂ ਇੱਕ ਨੇ ਆਪਦੇ ਡਿਟੈਂਸ਼ਨ ਸੈਂਟਰ 'ਚ ਬੰਦੇ ਨੂੰ ਫਾਹ ਦੇ ਕੇ ਮਾਰਤਾ, ਉਹ ਵੀ ਮਜੀਠੀਏ ਦਾ ਬੜਾ ਖਾਸਮ ਖਾਸ ਆ, ਕੋਈ ਗੁਰਜੀਤ ਸਿੰਘ ਆ ਅੰਮ੍ਰਿਤਸਰ ਦਾ। ਔਰ ਇੱਕ ਇਹ ਇਹਨਾਂ ਬੰਦਿਆਂ ਨੇ ਕਰਾ ਕਰਤਾ, ਇੱਕ ਇਹਦੇ ਖਾਸਮ ਖਾਸ ਮੱਲੀ ਆ, ਹਰਬੰਸ ਸਿੰਘ ਮੱਲੀ ਹੋਣੀ ਮਜੀਠੇ ਤੋਂ, ਉਹ ਜਾ ਕੇ ਕਿਸੇ ਬੰਦੇ ਨੂੰ ਥਰੈਟ ਕਰਦੇ, ਉਹ ਬੰਦਾ ਸੂਸਾਈਡ ਕਰ ਦਿੰਦਾ। ਇਹ 2-3 ਦਿਨਾਂ ਦੀ ਸਾਰੀ ਕਹਾਣੀ ਆ, ਮਤਲਬ ਯਾਰ ਇੰਨੀ ਬਦਮਾਸ਼ੀ ਦੇ ਮਜੀਠੀਆ ਉੱਤਰ ਆਇਆ ਕਿ ਇੰਨੀ ਵੱਡੀ ਦਿਲ ਵਧੀ ਇਹਨਾਂ ਲੋਕਾਂ ਦੀ। ਅੱਛਾ ਗੱਲ ਇੱਥੇ ਆ ਜਾਊ ਕਿ ਜਦੋਂ ਪ੍ਰਭਜੋਤ SHO ਦੀ ਕੁਰਸੀ 'ਤੇ ਜਾ ਕੇ ਉਹ ਤੇਜਿੰਦਰ ਸਿੰਘ ਬਹਿੰਦਾ, ਅਤੇ ਉੱਥੇ ਕੀ ਦਰਖਾਸਤ ਵੀ ਉਹ ਆਪ ਲਿਖਦਾ, ਇਹਦੇ ਕਹਿਣ ਮੁਤਾਬਕ ਕਿ ਦਰਖਾਸਤ ਵੀ ਉਹ ਆਪ ਲਿਖਦਾ, ਉੱਥੇ ਚੱਕਾਂ 'ਤੇ ਸਾਈਨ ਨਹੀਂ, ਨਾਲ ਅੰਗੂਠੇ ਵੀ ਲਵਾਏ ਗਏ, ਹੋਰ ਪੇਪਰ ਲਿਖਾ ਕੇ ਉਹਦੇ ਉੱਤੇ ਅੰਗੂਠੇ ਪੂਰੇ ਫਿੰਗਰ ਪ੍ਰਿੰਟ, ਕਹਿੰਦਾ ਮੇਰੇ ਤੋਂ ਉੱਥੇ ਸਾਰੇ ਇਹਨਾਂ ਨੇ ਲਵਾਏ। ਅਤੇ ਮੈਂ ਬਾਅਦ 'ਚ ਜਦੋਂ ਇਹ ਉੱਥੋਂ ਥੋੜ੍ਹਾ ਬੰਨੇ ਹੋ ਕੇ ਇੱਕ ਫੋਨ ਤੋਂ ਫੋਨ ਕਰਦਾ ਆਪਦੇ ਘਰ, ਕਿਉਂਕਿ ਉਹ ਇਹਦਾ ਫੋਨ ਵੀ ਉਹ ਖੋਹ ਲੈਂਦੇ ਆ, ਫੋਨ ਵੀ ਬੰਦ ਕਰ ਦਿੰਦੇ ਆ। ਇਹਨੇ ਇੱਕ ਆਪਦੇ ਘਰ ਫੋਨ ਕੀਤਾ 97-90-035-05 ਤੋਂ, ਉਹ ਕੋਈ ਉਸ ਥਾਣੇ ਦੇ ਵਿੱਚ ਕੰਪਿਊਟਰ ਓਪਰੇਟਰ ਸੀਗਾ ਮੁੰਡਾ, ਉਹਦੇ ਫੋਨ ਤੋਂ ਫੋਨ ਕੀਤਾ ਕਿ ਇੱਦਾਂ ਮੈਨੂੰ ਅਗਵਾਹ ਕਰਕੇ ਲੈ ਗਏ ਆ ਅਤੇ ਗੋਇੰਦਵਾਲ ਥਾਣੇ ਮੈਨੂੰ ਲੈ ਗਏ ਆ। ਮੈਂ ਇਮੀਡੀਏਟਲੀ, ਮੈਨੂੰ ਜਦੋਂ ਸਰਪੰਚ ਸਾਹਿਬ ਨੇ ਦੱਸਿਆ ਕਿ ਭਾਅ ਜੀ ਇਸ ਤਰ੍ਹਾਂ ਇਸ ਨੰਬਰ ਤੋਂ ਉਹਦਾ ਫੋਨ ਆਇਆ, ਮੈਂ ਉਸ ਨੰਬਰ 'ਤੇ ਬੈਕ ਕਾਲ ਕਰਕੇ ਪੁਸ਼ਟੀ ਕੀਤੀ ਕਿ ਬੰਦਾ ਕੌਣ ਆ। ਉਹਨੇ ਮੈਨੂੰ ਦੱਸਿਆ ਕਿ ਮੈਂ ਨਵਦੀਪ ਸਿੰਘ ਆ, ਮੈਂ ਇੱਥੇ ਕੰਪਿਊਟਰ ਓਪਰੇਟਰ ਲੱਗਾ ਜੀ ਗੋਇੰਦਵਾਲ ਥਾਣੇ। ਮੈਂ ਉਸੇ ਵੇਲੇ SHO ਸਾਹਿਬ ਦਾ ਨੰਬਰ ਲੈ ਕੇ ਗੋਇੰਦਵਾਲ ਦਾ ਨੂੰ ਫੋਨ ਨੂੰ ਕੀਤਾ, ਉਹ ਮੈਨੂੰ ਕਹਿੰਦਾ ਭਾਅ ਜੀ ਮੈਂ ਕਚਹਿਰੀ ਦੇ ਵਿੱਚ ਚੈਕਿੰਗ ਕਰ ਰਿਹਾ, ਮੈਨੂੰ ਨਹੀਂ ਪਤਾ ਕੀ ਹੋਇਆ, ਮੈਂ ਥਾਣਿਓਂ ਪਤਾ ਕਰਦਾ। ਮਤਲਬ ਉਹਨੂੰ ਗੋਂਗਲੀਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਮੇਰੀ। ਉਹਦਾ SHO ਨਾਲ ਘੱਟੋ ਘੱਟ 3-4 ਵਾਰੀ ਗੱਲ ਹੋਈ, ਮੈਂ ਮਿੱਤਰ ਪਿਆਰੇ ਬੰਦਾ ਗਵਾਹ ਹੋਇਆ ਸਵੇਰ ਦਾ ਤੇਰੇ ਥਾਣੇ ਦੇ ਵਿੱਚ ਆ, ਅਤੇ ਤੂੰ ਦੱਸ ਕਿਉਂ ਨਹੀਂ ਰਿਹਾ। ਇਹਦਾ ਮੇਨ ਟਾਈਮ ਫਿਰ ਮੈਂ SSP ਸਾਹਿਬ ਨੂੰ ਫੋਨ ਕੀਤਾ, SSP ਤਰਨ ਤਾਰਨ, ਉਹਨਾਂ ਨੇ ਜਦੋਂ ਫੋਨ ਕੀਤਾ ਤਾਂ ਮੈਨੂੰ SHO ਦਾ ਫੋਨ ਆਉਂਦਾ, ਮੈਂ ਕੀਤਾ ਉਹਨੂੰ, ਮੈਂ ਯਾਰ ਮੈਂ SSP ਸਾਹਿਬ ਨੂੰ ਫੋਨ ਕੀਤਾ, ਮੈਨੂੰ ਦੱਸੋ ਤੁਹਾਡੇ। ਫਿਰ ਮੈਨੂੰ SHO ਕਹਿੰਦਾ ਤੁਸੀਂ ਇਹਦੇ ਕਿਸੇ ਫੈਮਿਲੀ ਮੈਂਬਰ ਨੂੰ ਭੇਜ ਦਿਓ, ਮੁੰਡਾ ਮੇਰੇ ਕੋਲ ਆ, ਕਿਸੇ ਫੈਮਿਲੀ ਮੈਂਬਰ ਨੂੰ ਭੇਜ ਦਿਓ ਅਤੇ ਉਹ ਮੁੰਡਾ ਥਾਣਿਓਂ ਆ ਕੇ ਲੈ ਜਾਣ, ਅਤੇ ਮੈਂ ਇਹਨਾਂ ਨੂੰ, ਅਤੇ ਤੁਸੀਂ ਜਾ ਕੇ ਅੰਮ੍ਰਿਤਸਰ ਦਰਖਾਸਤ ਦਵਾ ਦਿਓ ਅਤੇ ਉਹਨਾਂ 'ਤੇ ਕਾਰਵਾਈ ਕਰੋ। ਮੈਂ ਜਦੋਂ ਉਹਦੇ ਫੈਮਿਲੀ ਮੈਂਬਰ ਨੂੰ ਭੇਜਦਾ ਤਾਂ ਮੈਨੂੰ SHO ਕਹਿੰਦਾ ਉਹ ਜੀ ਉਹੀ ਬੰਦੇ, ਫਿਰ ਬੰਦਾ ਵਾਪਸ ਲੈ ਗਿਆ। ਵੇਖੋ ਕਮਾਲ ਦੀ ਗੱਲ SHO ਦੀ, ਗੋਇੰਦਵਾਲ ਵਾਲੇ ਦੀ, ਕਹਿੰਦਾ ਉਹੀ ਬੰਦਾ, ਬੰਦੇ ਫਿਰ ਨਾਲ ਲੈ ਗਿਆ, ਅਤੇ ਤੁਹਾਨੂੰ ਨਾ ਉਹ ਬੰਦੇ ਫੋਨ 'ਤੇ ਉਹਦੀ ਗੱਲ ਕਰਾਉਂਦੇ ਮੈਨੂੰ ਕਹਿੰਦਾ। ਮੈਂ ਯਾਰ ਉਹ ਬੰਦੇ ਮੇਰੀ ਕਿਉਂ ਗੱਲ ਕਰਾਉਣ ਦਾ, ਮਤਲਬ ਤੂੰ ਉਹਨਾਂ ਬੰਦਿਆਂ ਨੂੰ ਜਾਣਦਾ ਵਾ ਕਿ ਤੂੰ ਕਿਉਂ ਨਹੀਂ ਉਹਨਾਂ ਬੰਦਿਆਂ ਨੂੰ ਕਹਿੰਦਾ ਕਿ ਸਵੇਰ ਦਾ ਬੰਦਾ ਗਵਾਹ ਕਿਉਂ ਕੀਤਾ। ਫਿਰ ਜਦੋਂ ਮੈਨੂੰ SHO ਇਹ ਗੱਲ ਕਹਿੰਦਾ ਕਿ ਉਹ ਬੰਦੇ ਤੁਹਾਡੀ ਗੱਲ ਕਰਾਉਂਦੇ ਆ, ਪੂਰੇ 15-20 ਮਿੰਟ ਬਾਅਦ ਇਸ ਬੰਦੇ ਦਾ ਫੋਨ ਆਪਦੇ ਘਰਦਿਆਂ ਨੂੰ ਆਉਂਦਾ ਕਿ ਮੈਨੂੰ ਫਲਾਨੀ ਜਗ੍ਹਾ 'ਤੇ ਇਹ ਲੱਗ ਗਏ। ਕਿੱਥੇ ਲੱਗ ਗਏ ਤੈਨੂੰ? ਹੈਂ, ਇਹਦੇ ਕੋਈ ਘਰ ਦੇ ਲਾਗੇ ਪੋਲਿਆ, ਉੱਥੇ ਇਹਨੂੰ ਇਹ ਸੁੱਟ ਗਏ ਆ।

0: ਅਤੇ ਮੈਂ ਫਿਰ ਉਦੋਂ ਬਾਅਦ ਸੀ ਪੀ ਸਾਹਿਬ ਨਾਲ ਸਾਰੀ ਗੱਲ ਜਿਹੜੀ ਆ ਧਿਆਨ 'ਚ ਲਿਆਂਦੀ, ਇਹਨੂੰ ਥਾਣੇ ਭੇਜਿਆ ਔਰ ਇਹਨੇ ਸਾਰੀ ਆਪਦੀ ਦਾਸਤਾਨ ਦੱਸੀ ਅਤੇ ਦੱਸਣ ਤੋਂ ਬਾਅਦ ਉਹਨਾਂ ਬੰਦਿਆਂ 'ਤੇ ਪਰਚਾ ਦਰਜ ਹੋਇਆ। ਮੈਂ ਪ੍ਰਸ਼ਾਸਨ ਨੂੰ, ਡੀ ਜੀ ਪੀ ਸਾਹਿਬ, ਮੈਂ ਤੁਹਾਨੂੰ ਬੇਨਤੀ ਕਰਦਾ, ਸੀ ਐੱਮ ਸਾਹਿਬ, ਵੇਖੋ ਇਹਨਾਂ ਵਿਕਰਮ ਦੇ ਗੁੰਡਿਆਂ ਨੂੰ ਨੱਥ ਪਾਓ। ਇਹਨਾਂ ਨੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਲੋਕਾਂ ਦਾ ਬਹੁਤ ਜੀਣਾ ਹਰਾਮ ਕੀਤਾ, ਬੜੀ ਬਦਮਾਸ਼ੀ ਇਹਨਾਂ ਦੀ ਚੱਲਦੀ ਆ। ਹਾਂ ਵੇਖੋ, ਇਹਨੂੰ ਧਮਕੀ ਵੀ ਦੇ ਕੇ ਗਏ ਕਿ ਜੇ ਕਿਸੇ ਨੂੰ ਤੂੰ ਦੱਸਿਆ ਤਾਂ ਤੈਨੂੰ ਗੋਲੀ ਮਾਰ ਦਾਂਗੇ। ਇਹਨਾਂ ਦੇ ਵਿੱਚੋਂ ਇੱਕ ਬੰਦਾ ਤਜਿੰਦਰ ਸਿੰਘ ਆ, ਜਿਹੜਾ ਮਜੀਠੀਆਂ ਨੂੰ ਜੱਫੀਆਂ ਪਾ ਕੇ ਨੱਚਣ ਦਿਆ, ਇਹ ਬੰਦਾ ਅਰੈਸਟ ਹੋ ਗਿਆ। ਔਰ ਉਹ ਜਿਹੜਾ ਉਹਨਾਂ ਦਾ ਇੱਕ ਤਨਖਾਹੀਆ ਵਾ, ਜਿਹੜਾ ਆਈ ਟੀ ਵਿੰਗ ਦਾ ਆਪਣੇ ਆਪ ਨੂੰ ਪ੍ਰਧਾਨ ਦੱਸਦਾ, ਮੇਰੀ ਬੇਨਤੀ ਆ ਕਿ ਉਹਨੂੰ ਵੀ ਅਰੈਸਟ ਕੀਤਾ ਜਾਵੇ। ਇੱਕ ਮੁੰਡਾ ਪ੍ਰਾਪਿਆ, ਇੱਕ ਰਣਵੀਰ ਆ, ਉਸੇ ਤਨਖਾਹੀਏ ਦੇ ਪਿੰਡ ਦਾ, ਇਹਨਾਂ ਨੂੰ ਵੀ ਅਰੈਸਟ ਕੀਤਾ ਜਾਵੇ ਔਰ ਐੱਸ ਐੱਚ ਓ 'ਤੇ ਐਕਸ਼ਨ ਲਿਆ ਜਾਵੇ ਗੋਇੰਦਵਾਲ 'ਤੇ, ਕਿਉਂਕਿ ਜਦੋਂ ਇਹੋ ਜਿਹੀ ਬਦਮਾਸ਼ੀ ਨੂੰ ਇਸ ਤਰ੍ਹਾਂ ਪੁਲਿਸ ਬੜਾਵਾ ਦਊਗੀ ਅਤੇ ਫਿਰ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਨੁਕਸਾਨਦਾਇਕ ਹੀ ਹੋਣਗੇ, ਕੋਈ ਚੰਗੇ ਨਹੀਂ ਹੋਣਗੇ। ਮੈਂ ਡੀ ਜੀ ਪੀ ਸਾਹਿਬ ਨੂੰ, ਸੀ ਐੱਮ ਸਾਹਿਬ ਨੂੰ ਬੇਨਤੀ ਕਰਦਾ, ਇਹਦੀ ਬਿਲਕੁਲ ਬਰੀਕੀ ਨਾਲ ਮੇਰੇ ਕੋਲ ਇੱਕ ਇੱਕ ਪਰੂਫ ਆ, ਮੈਨੂੰ ਇੱਕ ਇੱਕ ਮੈਂ ਪਰੂਫ ਦਊਂਗਾ ਉਸ ਐੱਸ ਐੱਚ ਓ ਦਾ, ਆ ਮੁੰਡੇ ਨਵਦੀਪ ਨਾਲ ਕਿਹੜੇ ਸਮੇਂ ਗੱਲ ਹੋਈ, ਸਾਰਾ ਕੁਛ, ਕਦੋਂ ਉਹਦੀ ਨਛੱਤਰ ਨਾਲ ਵੀਡੀਓ ਕਾਲ ਹੋਈ, ਕਦੋਂ, ਸਾਰਾ ਕੁਛ ਪਰੂਫ ਆ। ਔਰ ਇਹਦੇ ਵਿੱਚ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ, ਕਿਉਂਕਿ ਇੰਨੀ ਬਦਮਾਸ਼ੀ ਬੰਦਾ ਚੁੱਕ ਕੇ ਖੜ ਕੇ ਸਾਰਾ ਦਿਨ, ਔਰ ਪੁਲਿਸ ਦੀ ਮਿਲੀ ਭੁਗਤ ਹੋਵੇ, ਵਿੱਚ ਪੁਲਿਸ ਵਿੱਚ ਇਨਵੋਲਵ ਹੋਵੇ, ਅਤੇ ਪੁਲਿਸ ਇਹਦਾ ਮਤਲਬ ਪੁਲਿਸ ਬਦਮਾਸ਼ੀਆਂ ਕਰਾ ਰਹੀ ਆ, ਕਿ ਇੱਕ ਬੰਦਾ ਅਗਵਾਹ ਕਰਕੇ ਥਾਣੇ ਦੇ ਵਿੱਚ ਖੜਿਆ ਜਾਵੇ, ਉਹ ਰਣਵੀਰ ਸਿੰਘ ਐੱਸ ਐੱਚ ਓ ਦੀ ਕੁਰਸੀ 'ਤੇ ਬਹਿ ਜੇ ਜਾ ਕੇ, ਇੰਨੀ ਤਜਿੰਦਰ ਸਿੰਘ ਜਿਹੜਾ ਉਹ ਐੱਸ ਐੱਚ ਓ ਦੀ ਕੁਰਸੀ 'ਤੇ ਬਹਿ ਜੇ ਜਾ ਕੇ, ਇੰਨੀ ਤਾਂ ਵੱਡੀ ਬਦਮਾਸ਼ੀ ਨਹੀਂ ਹੋਣੀ ਚਾਹੀਦੀ। ਔਰ ਐੱਸ ਐੱਚ ਓ ਕਹੇ ਮੈਨੂੰ ਪਤਾ ਕੁਛ ਨਹੀਂ, ਇਹਦਾ ਮਤਲਬ ਫਿਰ ਥਾਣੇ ਨੂੰ ਜਿੰਦਰਾ ਮਾਰ ਦੇਣਾ ਚਾਹੀਦਾ, ਫਿਰ ਜੇ ਇਹੋ ਜਿਹੇ ਐੱਸ ਐੱਚ ਓ ਨਲਾਇਕ ਐੱਸ ਐੱਚ ਓ ਉਸ ਥਾਣੇ ਦੇ ਵਿੱਚ ਲਾਉਣਾ, ਉਹਨੂੰ ਫਰਜ਼ ਨਹੀਂ ਬਣਦਾ। ਸੋ ਮੇਰੀ ਬੇਨਤੀ ਆ ਡੀ ਜੀ ਪੀ ਸਾਹਿਬ, ਤੁਹਾਨੂੰ ਵੀ ਬੇਨਤੀ ਆ, ਸੀ ਐੱਮ ਸਾਹਿਬ ਨੂੰ, ਮੈਂ ਇਸ ਮਸਲੇ 'ਤੇ ਮਿਲਾਂਗਾ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਸ ਪੁਲਿਸ ਅਫਸਰ 'ਤੇ ਜਿਹਨੇ ਸਾਰਾ ਕੁਛ ਕਰਾਇਆ ਗੋਇੰਦਵਾਲ ਵਾਲਿਆਂ ਨੇ, ਔਰ ਜਿਹੜਾ ਨਛੱਤਰ ਇਹਨਾਂ ਦਾ, ਤੁਸੀਂ ਡਿਟੇਲ ਕੱਲ੍ਹਾਂ ਕਢਾ ਕੇ ਵੇਖ ਲਓ, ਤੁਹਾਨੂੰ ਸਾਰਾ ਪਤਾ ਲੱਗ ਜਾਣਾ ਇਹਨਾਂ ਦਾ ਬਹੁਤ ਗੂੜੇ ਸੰਬੰਧ ਹੋਣਗੇ ਆਪਸ ਵਿੱਚ। ਸੋ ਇਹਨਾਂ 'ਤੇ ਜਿਹੜਾ ਐਕਸ਼ਨ ਲੈਣਾ ਚਾਹੀਦਾ ਔਰ ਇਸ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਾਝੇ ਦੇ ਵਿੱਚ ਕੁਛ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਰਾਜਨੀਤੀ ਸਿਰਫ ਇਸ ਗੱਲ ਤੇ ਚੱਲਦੀ ਹੈ ਕਿ ਉਹ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿੰਨਾ ਕੁ ਝੂਠ ਬੋਲ ਸਕਦਾ। ਅੱਜ ਮੈਂ ਦੇਖ ਰਿਹਾ ਸੀ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਵੀਰ ਗਿੱਲ ਸਾਹਿਬ ਲਾਈਵ ਹੋਏ, ਨਾਲ ਇੱਕ ਮੁੰਡਾ ਬਿਠਾਇਆ ਗੁਰਪਾਲ, ਤੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਗੁੰਡੇ। ਮੈਂ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਨਾਲ ਬਿਠਾਇਆ ਹੈ ਉਹ ਕੋਈ ਸੰਤ ਹੈ? ਉਹਦੇ ਖਿਲਾਫ ਤਾਂ 4 ਤੋਂ 5 ਮੁਕੱਦਮੇ ਦਰਜ ਨੇ, ਤੇ ਜਿਸ ਦਿਨ ਦੀ ਘਟਨਾ ਦਾ ਉਹ ਜ਼ਿਕਰ ਕਰ ਰਿਹਾ ਉਦੋਂ ਉਹਨੂੰ ਪੁੱਛਣਾ ਤਾਂ ਸੀ ਵੀ ਉਹ ਅਦਾਲਤ ਕਿਹੜੀ ਪੇਸ਼ੀ ਤੇ ਗਿਆ, 302 ਦੀ ਪੇਸ਼ੀ ਕਤਲ ਦੇ ਜੁਰਮ ਦੇ ਵਿੱਚ। ਹੁਣ ਜਿਹਨਾਂ ਬੰਦਿਆਂ ਦਾ ਆਪਾਂ ਨਾਂ ਲੈਂਦੇ ਹਾਂ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੋੜਨਾ ਚਾਹੁੰਦੇ ਹਾਂ, ਬਿਕਰਮ ਮਜੀਠੀਆ ਦੇ ਨਾਲ ਜੇ ਕੋਈ ਸਿੱਧੇ ਤੌਰ ਤੇ ਬੰਦਾ ਇੱਕੋ ਹੀ ਜੁੜਦਾ ਜਿਹੜਾ ਨਛੱਤਰ ਸਿੰਘ ਗਿੱਲ ਹੈ, ਜਿਹਦੇ ਨਾਲ ਆਪਣੀ ਜ਼ਾਤੀ ਰੰਜਿਸ਼ ਹੈ, ਉਹ ਰੰਜਿਸ਼ ਦੇ ਤਹਿਤ ਹਰ ਇੱਕ ਝੂਠੇ ਮੁਕੱਦਮੇ 'ਚ ਪੌਦਾ ਨਾ ਪਾਉਣਾ। ਪਹਿਲਾਂ ਵੀ ਨਛੱਤਰ ਸਿੰਘ ਗਿੱਲ 'ਤੇ ਇੱਕ ਝੂਠਾ ਮੁਕੱਦਮਾ ਦਰਜ ਕੀਤਾ ਔਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਗਿਆ ਅਤੇ ਹਾਈ ਕੋਰਟ ਨੇ ਉਹਨੂੰ ਤੁਰੰਤ ਛੱਡਣ ਦੇ ਹੁਕਮ ਜਾਰੀ ਕੀਤੇ। ਹੁਣ ਜਿਹੜਾ ਗੁਰਪਾਲ ਸਿੰਘ ਤੋਂ ਇੱਕ ਝੂਠਾ ਮੁਕੱਦਮਾ ਦਰਜ ਕਰਾਇਆ, ਮਤਲਬ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਪਹਿਲੀ ਅਜੀਬੋ ਗਰੀਬ ਕਿਡਨੈਪਿੰਗ ਹੈ ਕਿ ਬੰਦਾ ਕੋਰਟ 'ਚੋਂ ਕਿਡਨੈਪ ਹੋਇਆ। ਮਤਲਬ ਇਹ ਕਿਸੇ ਨੇ ਸੁਣਿਆ ਨਹੀਂ ਹੋਣਾ ਵੀ ਅਦਾਲਤ ਦੇ ਵਿੱਚੋਂ ਬੰਦਾ ਕਿਡਨੈਪ ਹੋਇਆ। ਕਿਡਨੈਪ ਕਰਕੇ ਬੰਦਾ ਗਿਆ ਥਾਣੇ, ਥਾਣੇ ਤੋਂ ਬੰਦਾ ਗਿਆ ਘਰ। ਮਤਲਬ ਇਹਦੇ 'ਚ ਸਾਰੇ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਵੀ ਕਿਡਨੈਪਿੰਗ ਹੋਈ ਕਿੱਥੇ? ਉਹ ਅਦਾਲਤ ਦੇ ਵਿੱਚ ਹੀ ਦੱਸ ਦਿੰਦਾ ਕਿ ਮੈਂ ਤਾਂ ਕਿਡਨੈਪ ਹੋਣ ਲੱਗਿਆ, ਫਿਰ ਥਾਣੇ ਦੀ ਮਿਲੀ ਭੁਗਤ। ਸਰਕਾਰ ਹੋਵੇ ਆਮ ਆਦਮੀ ਪਾਰਟੀ ਦੀ, ਅਤੇ ਜੀ ਸਾਰਾ ਗੋਬਿੰਦਵਾਲ ਥਾਣਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲਿਆ। ਇੱਕ ਤਜਿੰਦਰ ਸਿੰਘ ਜਿਹਨੂੰ ਉਸ ਦਿਨ ਗ੍ਰਿਫਤਾਰ ਕੀਤਾ ਇਸ ਝੂਠੇ ਕੇਸ ਦੇ ਵਿੱਚ, ਕਿੱਥੋਂ ਗ੍ਰਿਫਤਾਰ ਕੀਤਾ? ਜਦੋਂ ਉਹ ਆਪਣੀ ਬੇਟੀ ਜਿਹਨੂੰ ਲਿਵਰ ਦੀ ਸੀਰੀਅਸ ਡਿਸੀਜ਼ ਹੈ, ਸਿਰਫ 6 ਮਹੀਨਿਆਂ ਦੀ ਹੈ, ਉਹਦੇ ਟਰਾਂਸਪਲਾਂਟ ਲਈ ਉਹ ਹਸਪਤਾਲ ਜਾਂਦੇ ਨੇ, ਤਜਿੰਦਰ ਸਿੰਘ ਆਪਣੀ ਬੇਟੀ ਦਾ ਡੋਨਰ ਹੈ, ਉੱਥੋਂ ਬਾਹਰੋਂ ਚੱਕਿਆ, ਅਤੇ ਜੇ ਅੱਜ ਉਹ ਬੇਟੀ ਨੂੰ ਕੁਛ ਹੋ ਗਿਆ ਤਾਂ ਕੀ ਤਲਵੀਰ ਸਿੰਘ ਗਿੱਲ ਉਹਦੀ ਮੌਤ ਦਾ ਜ਼ਿੰਮੇਵਾਰ ਹੋਏਗਾ? ਔਰ ਆਪਾਂ ਦੱਸ ਕੀ ਰਹੇ ਹਾਂ, ਅੱਗੇ ਜੀ ਗੋਬਿੰਦਵਾਲ ਥਾਣੇ ਦੇ ਵਿੱਚ ਤਜਿੰਦਰ ਸਿੰਘ ਐੱਸ ਐੱਚ ਓ ਦੀ ਕੁਰਸੀ 'ਤੇ ਬੈਠਾ ਹੈ, ਅਤੇ ਇਹ ਜਿਹੜਾ ਗੁਰਪਾਲ ਸਿੰਘ ਹੈ ਜਿਹਨੂੰ ਚੱਕ ਕੇ ਥਾਣੇ ਲਿਆਂਦਾ, ਇਹ ਤੋਂ ਜ਼ਬਰਦਸਤੀ ਕਾਗਜ਼ ਦਸਤਖਤ ਕਰਾਏ ਜਾ ਰਹੇ ਨੇ, ਤਾਂ ਮੈਂ ਚੈਲੰਜ ਕਰਦਾ, ਕਿਉਂਕਿ ਪੰਜਾਬ ਦੇ ਡੀ ਜੀ ਪੀ ਸਾਹਿਬ ਤਾਂ ਹਰ ਇੱਕ ਪਲੈਟਫਾਰਮ 'ਤੇ ਕਹਿ ਚੁੱਕੇ ਨੇ ਕਿ ਥਾਣਿਆਂ ਦੇ ਵਿੱਚ ਵੀਡੀਓਗ੍ਰਾਫੀ ਹੈ, ਕੈਮਰੇ ਲੱਗੇ ਨੇ। ਗੋਬਿੰਦਵਾਲ ਥਾਣੇ ਦੀ ਉਸ ਦਿਨ ਦੀ ਵੀਡੀਓ ਗਿੱਲ ਸਾਹਿਬ ਜਨਤਕ ਕਰੋ ਜਿੱਥੇ ਤਜਿੰਦਰ ਐੱਸ ਐੱਚ ਓ ਦੀ ਕੁਰਸੀ 'ਤੇ ਬੈਠਾ ਹੋਵੇ। ਔਰ ਫਿਰ ਕਹਿੰਦੇ ਜੀ ਇਹਦੀ ਵੀਡੀਓ ਬਣਾ ਲਈ ਨੰਗਾ ਕਰਕੇ, ਇਹ ਚੀਜ਼ ਤਾਂ ਉਹਨੇ ਆਪਣੀ ਐੱਫ ਆਈ ਆਰ 'ਚ ਲਿਖਾਈ ਨਹੀਂ, ਇਹ ਤਾਂ ਅੱਜ ਪਹਿਲੇ ਦਿਨ ਤੁਹਾਡੀ ਵੀਡੀਓ ਦੇ ਵਿੱਚ ਜ਼ਿਕਰ ਆਇਆ ਕਿ ਉਹਦੀ ਕੋਈ ਵੀਡੀਓ ਵੀ ਬਣੀ ਹੈ। ਅਸਲ ਦੇ ਵਿੱਚ ਇਹ ਸਾਰੀ ਕਹਾਣੀ ਹੈ ਕਿ ਇਸ ਗੁਰਪਾਲ ਸਿੰਘ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਨਾਲ ਠੱਗੀਆਂ ਮਾਰੀਆਂ, ਕੋਈ ਪਹਿਲੀ ਠੱਗੀ ਨਹੀਂ। ਇਸੇ ਤਰੀਕੇ ਇਹਨੇ ਇਹ ਤਜਿੰਦਰ ਸਿੰਘ, ਰਣਬੀਰ ਸਿੰਘ ਇਹਨਾਂ ਦੇ

0: ਨਾਲ ਠੱਗੀ ਮਾਰੀ, 60 ਲੱਖ ਰੁਪਏ ਦੀ ਠੱਗੀ ਹੈ, 30 ਲੱਖ ਰੁਪਈਆ ਤਾਂ ਤੁਹਾਡੀ ਵੀਡੀਓ ਚ ਆਪਾਂ ਮੰਨ ਗਏ ਹਾਂ ਕਿ 30 ਲੱਖ ਰੁਪਈਆ ਦੇ ਖਾਤੇ ਚ ਆਇਆ। ਕਹਿੰਦੇ ਜੀ ਜ਼ਮੀਨ ਦੀ ਸਾਈ ਦਿੱਤੀ ਹੈ, ਜੇ 30 ਲੱਖ ਰੁਪਈਆ ਜ਼ਮੀਨ ਦੀ ਸਾਈ ਦਿੱਤੀ ਹੈ ਤਾਂ ਇਹਨੇ 1 ਕਰੋੜ ਰੁਪਈਏ ਦੇ ਚੈੱਕ ਉਹ ਤਜਿੰਦਰ ਸਿੰਘ ਹੋਰਾਂ ਨੂੰ ਕਿਉਂ ਦਿੱਤੇ? ਕਿਉਂਕਿ ਨਛੱਤਰ ਸਿੰਘ ਦਾ ਤਾਂ ਕੋਈ ਇਹ ਚੀਜ਼ ਚ ਲੈਣਾ ਦੇਣਾ ਹੀ ਨਹੀਂ। ਨਛੱਤਰ ਨੂੰ ਤਾਂ ਆਪਾਂ ਸਿਰਫ ਤੇ ਸਿਰਫ ਆਈ ਟੀ ਵਿੰਗ ਦੇ, ਕਿਉਂਕਿ ਉਹ ਆਈ ਟੀ ਵਿੰਗ ਦਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ, ਇਸ ਲਈ ਨਛੱਤਰ ਨੂੰ ਆਪਾਂ ਉਹਦੇ ਵਿੱਚ ਇਨਵੋਲਵ ਕਰ ਲਿਆ। ਲੜਾਈ ਤਾਂ ਤਜਿੰਦਰ, ਰਣਬੀਰ ਤੇ ਇਹ ਜਿਹੜਾ ਗੁਰਪਾਲ ਹੈ, ਕਿਉਂਕਿ ਪੈਸੇ ਦਾ ਲੈਣ ਦੇਣ ਹੈ, ਗੱਲ ਤਾਂ ਇਹਨਾਂ ਦੀ। ਪਰ ਜੇ ਕਿਸੇ ਬੰਦੇ ਨੇ 30 ਲੱਖ ਰੁਪਈਆ ਆਪਣੇ ਖਾਤੇ ਚ ਪਵਾ ਰੱਖਿਆ, 1 ਕਰੋੜ ਰੁਪਈਏ ਤੇ ਉਹ ਚੈੱਕ ਦੇਈ ਜਾਂਦਾ ਹੈ, ਤਾਂ ਫਿਰ ਇੱਥੋਂ ਕਹਾਣੀ ਸਪਸ਼ਟ ਹੈ ਕਿ ਨਾ ਪੁਲਿਸ ਮਾੜੀ ਹੈ। ਤੁਸੀਂ ਤਾਂ ਅੰਮ੍ਰਿਤਸਰ ਦੇ ਸੀ ਪੀ ਸਾਹਿਬ ਵੀ ਵਿੱਚ ਹੀ ਲਪੇਟਤੇ, ਅੱਗੇ ਮੈਨੂੰ ਤਾਂ ਸੀ ਪੀ ਸਾਹਿਬ ਵੀ ਝੂਠ ਬੋਲ ਗਏ ਕਿ ਜੀ ਉਹਨੂੰ ਤਾਂ ਸੀਆਈਏ ਸਟਾਫ ਨੇ ਚੱਕਿਆ। ਸੋ ਇਹ ਗੱਲਾਂ ਆਪਸ ਚ ਕਿਤੇ ਰਲਦੀਆਂ ਨਹੀਂ, ਇਹ ਇੱਕ ਪਲੈਨਡ ਤਰੀਕੇ ਦੇ ਨਾਲ ਗੁਰਪਾਲ, ਇਹ ਜਿਹੜਾ ਮਜੀਠੇ ਦਾ ਹਲਕਾ ਇੰਚਾਰਜ ਹੈ ਜੀ, ਸ਼ਹਿਰ ਦੇ ਉੱਤੇ ਠੱਗੀਆਂ ਮਾਰਦਾ, ਜਦੋਂ ਠੱਗੀ ਦੇ ਵਿੱਚ ਫਸ ਗਏ ਤਾਂ ਹੁਣ ਝੂਠੇ ਪਰਚੇ ਲੋਕਾਂ ਦੇ ਉੱਤੇ ਦਰਜ ਕਰਨੇ, ਉਹ ਵੀ ਉਸ ਇਨਸਾਨ ਦੇ ਉੱਤੇ ਦਰਜ ਕਰਨਾ ਜਿਹਦੀ ਬੇਟੀ ਲਿਵਰ ਸਰੋਇਸਿਸ ਦੀ, 6 ਮਹੀਨੇ ਦੀ ਛੋਟੀ ਬੱਚੀ ਲਿਵਰ ਸਰੋਇਸਿਸ ਦੀ ਗੰਭੀਰ ਬਿਮਾਰੀ ਨਾਲ ਪੀੜਿਤ ਹੈ, ਤੇ ਉਹਦਾ ਲਿਵਰ ਟਰਾਂਸਪਲਾਂਟ ਹੋਣਾ ਤੇ ਡੋਨਰ ਇਹੀ ਤਜਿੰਦਰ ਸਿੰਘ ਹੈ। ਤੇ ਆਪਾਂ ਕਹਿੰਦੇ ਜੀ ਬਿਕਰਮ ਮਜੀਠੀਆ ਦੇ ਗੁੰਡੇ, ਹਰ ਇੱਕ ਗੱਲ ਆਪਾਂ ਲਿਆ ਕੇ ਸ਼੍ਰੋਮਣੀ ਅਕਾਲੀ ਦਲ ਤੇ ਬਿਕਰਮ ਮਜੀਠੀਆ ਤੇ ਉਹਨਾਂ ਤੇ ਲਿਆ ਕੇ ਖੜੀ ਕਰ ਦੇਣੀ ਹੈ, ਪਰ ਅੱਜ ਇਸ ਗੱਲ ਦਾ ਹੁਣ ਨਿਤਾਰਾ ਹੋਣਾ ਚਾਹੀਦਾ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਸਿਆਸਤ ਹੈ, ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦਾ ਨਾਂ ਵਰਤ ਕੇ ਨੀਚੇ ਇਹ ਨਾ ਇੱਕ ਨੈਕਸਸ ਚੱਲ ਰਿਹਾ, ਇਹ ਨੈਕਸਸ ਦੇ ਤਹਿਤ ਲੋਕਾਂ ਨੂੰ ਠੱਗਿਆ ਜਾਂਦਾ, ਇਹ ਤੁਹਾਡੇ ਜਿਹੜੇ ਸਿਆਸੀ ਲੀਡਰ ਨੇ ਉਹ ਇਹਦੇ ਵਿੱਚ ਇਨਵੋਲਵ ਨੇ, ਉਹ ਸ਼ਹਿ ਦਿੰਦੇ ਨੇ, ਔਰ ਇਹ ਜਿਹੇ ਝੂਠੇ ਪਰਚੇ ਇਹ ਲੋਕਾਂ ਦੇ ਉੱਤੇ ਦਰਜ ਕੀਤੇ ਜਾਂਦੇ ਨੇ। ਅੱਗੇ ਜੀ ਫਿਰ ਐਫ ਆਈ ਆਰ ਚ ਲਿਖਾਉਂਦਾ ਕਿ ਮੈਨੂੰ ਕਿਡਨੈਪ ਕਰਕੇ ਇਹ ਲੈ ਗਏ ਸਟਾਰਬਕਸ, ਸਟਾਰਬਕਸ ਜਾ ਕੇ ਮੈਨੂੰ ਕਹਿੰਦੇ ਗੱਡੀ ਚੋਂ ਉੱਤਰ, ਮੈਂ ਡਰਦਾ ਮਾਰਿਆ ਗੱਡੀ ਚੋਂ ਨਹੀਂ ਉਤਰਿਆ, ਤੇ ਆਹ ਤਾਂ ਜਾ ਰਿਹਾ ਤੁਰਿਆ ਸਟਾਰਬਕਸ ਆਪ ਹੀ, ਆਹ ਜਿਹੜਾ ਗੁਰਪਾਲ ਸਿੰਘ ਬੈਠਾ ਇਹ ਉਹਦੀ ਵੀਡੀਓ, ਇਹਨੇ ਸਟਾਰਬਕਸ ਉਹ ਤੋਂ ਬਾਅਦ, ਕਿਉਂਕਿ ਠਾਣੇ ਬਹਿ ਕੇ ਲਿਖਾ ਪੜ੍ਹੀ ਹੋਈ ਸੀ, ਲਿਖਾ ਪੜ੍ਹੀ ਤੋਂ ਬਾਅਦ ਇਹ ਜਾ ਕੇ ਸਟਾਰਬਕਸ ਦੇ ਵਿੱਚ ਕੌਫੀ ਪੀਤੀ, ਤੇ ਇਹ ਤਾਂ ਉੱਥੇ ਖੜਾ ਆ ਬੈਠਾ, ਇਹ ਲੱਗਦਾ ਕਿਸੇ ਪਾਸੋਂ ਕਿਡਨੈਪ, ਇਹ ਸਟਾਰਬਕਸ ਦੀ ਵੀਡੀਓ ਹੈ, ਇੱਕ ਪਬਲਿਕ ਪਲੇਸ ਹੈ, ਉੱਥੋਂ ਭੱਜ ਜਾਂਦਾ ਇਹ, ਨਾ ਇਹਨੇ ਅਦਾਲਤ ਦੇ ਵਿੱਚ ਰੌਲਾ ਪਾਇਆ ਕਿ ਮੈਂ ਕਿਡਨੈਪ ਹੋ ਰਿਹਾ, ਪੁਲਿਸ ਸਟੇਸ਼ਨ ਦੇ ਵਿੱਚ ਵੀਡੀਓ ਜਾਰੀ ਕਰੋ ਜਿੱਥੇ ਤੁਸੀਂ ਕਹਿੰਦੇ ਹੋ ਕਹਿੰਦੇ ਲਿਆ ਕੇ ਜ਼ਬਰਦਸਤੀ ਦਸਤਖਤ ਹੋਏ, ਸਟਾਰਬਕਸ ਦੀ ਵੀਡੀਓ ਆ ਸਾਹਮਣੇ ਪਈ ਹੈ ਜਿੱਥੇ ਆਪ ਬੈਠਾ ਕੌਫੀ ਆਰਡਰ ਕਰਦਾ, ਉੱਥੋਂ ਡਿਸਕਾਊਂਟ ਕਾਰਡ ਬਣਾਉਂਦਾ, ਤੇ ਐਡੀ ਝੂਠੀ ਕਿਡਨੈਪਿੰਗ ਦੀ ਸਟੋਰੀ ਬਣਾ ਕੇ ਆਪਾਂ ਝੂਠੇ ਪਰਚਿਆਂ ਦੇ ਵਿੱਚ ਜਦੋਂ ਅੰਦਰ ਦਿੰਦੇ ਹਾਂ ਲੋਕਾਂ ਨੂੰ, ਤੇ ਆਪਾਂ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਮਾੜਾ, ਸ਼੍ਰੋਮਣੀ ਅਕਾਲੀ ਦਲ ਨਹੀਂ ਮਾੜਾ, ਇਹ ਆਮ ਆਦਮੀ ਪਾਰਟੀ ਦੀ ਪੋਲੀਟੀਕਲ ਵੰਡੈਟਾ ਦੀ ਜਿਹੜੀ ਸਿਆਸਤ ਹੈ ਇਹ ਮਾੜੀ।
1: ਵੋਟ ਆਫ ਕੌਨਫੀਡੈਂਸ ਲਿਆ ਫਲੋਰ ਆਫ ਦ ਹਾਊਸ ਪੇ, ਮੈਂ ਸਮਝਤਾ ਹੂੰ ਵੋ ਪੰਜਾਬ ਕੇ ਲੋਗੋਂ ਕੇ ਮਾਥੇ ਪੇ ਇੱਕ ਔਰ ਕਲੰਕ ਥਾ, ਵੋ ਸਰਵਸੰਮਤੀ ਸੇ ਜੋ ਉਨਕੇ MLAs ਨੇ ਖੁਦ ਬਾਕੀ ਤਾਂ ਪੋਜੀਸ਼ਨ ਵਾਕਆਊਟ ਕਰ ਗਈ ਥੀ, ਜੋ ਵਹਾਂ ਪੇ ਸਹਿਮਤੀ ਦੀ ਹੈ ਹਾਊਸ ਨੇ, ਵੋ ਹੈ ਕਿ ਸ਼ਰਾਬ ਪੀ ਕੇ ਮੁੱਖ ਮੰਤਰੀ ਪੰਜਾਬ ਕਾ ਵਿਧਾਨ ਸਭਾ ਮੇ ਆ ਸਕਤਾ ਹੈ, ਯੇ ਇਨਕਾ ਆਪਣਾ ਰਾਜਨੀਤਿਕ ਸੋਚ ਹੋ ਸਕਤੀ ਹੈ, ਪਰੰਤੂ ਜਿਸ ਬਾਤ ਕੀ ਚਿੰਤਾ ਹਮ ਗਵਰਨਰ ਸਾਹਿਬ ਕੇ ਪਾਸ ਗਏ ਹੈ, ਮੈਨੇ ਉਨਸੇ ਬੇਨਤੀ ਕੀ ਹੈ ਕਿ ਸ਼ਰਾਬ ਪੀ ਕੇ ਮੁੱਖ ਮੰਤਰੀ ਵਿਧਾਨ ਸਭਾ ਮੇ ਆਏ, ਉਨਕੀ ਆਪਣੀ ਮਰਜ਼ੀ ਹੈ, ਪਰੰਤੂ ਕੈਬਨਿਟ ਮੀਟਿੰਗ ਮੇ ਬੈਠ ਕੇ ਆਪਣੇ ਮੰਤਰੀਓ ਕੀ ਬੇਇੱਜ਼ਤੀ ਕਰੇ, ਜ਼ਲੀਲ ਕਰੇ, ਧਮਕਾਏ ਉਨਕੋ, ਵੋ ਵੀ ਉਨਕਾ ਆਪਣਾ ਰਾਜਨੀਤਿਕ ਮੁੱਦਾ ਹੈ, ਪਰੰਤੂ ਪੰਜਾਬ ਕੇ ਸਰਵੋੱਚ ਅਧਿਕਾਰੀ ਚੀਫ ਸੈਕਟਰੀ ਕੇ ਸਾਥ ਬਦਸਲੂਕੀ, ਜ਼ਲਾਲਤ ਉਨਕੇ ਜ਼ਲੀਲ ਕੇ ਕਰਨਾ, ਉਨਕੋ ਧਮਕਾਣਾ, ਉਸਕੇ ਲੀਏ ਮੈਨੇ ਗਵਰਨਰ ਸਾਹਿਬ ਸੇ ਰਿਕੁਐਸਟ ਕੀ ਹੈ ਕਿ ਉਨ ਚੀਫ ਸੈਕਟਰੀ ਸਾਹਿਬ ਕੋ ਪਰਸਨਲ ਬੁਲਾ ਕੇ ਉਨਸੇ ਸਾਰਾ ਵਰਤਾਂਤ ਪੁੱਛੇ, ਅਗਰ ਇਸ ਬਾਤ ਮੇ ਸੱਚਾਈ ਹੈ ਤੋ ਮੇਰਾ ਮਾਨਨਾ ਹੈ ਕਿ ਜਿਸ ਕਿਸਮ ਕਾ ਵੀ ਪੰਜਾਬ ਕੀ ਬਿਊਰੋਕ੍ਰੇਸੀ ਕੇ ਹਾਲਾਤ ਹੈ, ਚਾਹੇ ਉਹ ਕਿਤਨੇ ਵੀ ਸਬਮਿਸਿਵ ਹੈ ਸਰਕਾਰ ਕੇ ਅੱਗੇ, ਬਟ ਸਟਿਲ ਜੋ ਇਮਾਨਦਾਰ ਜੋ ਕੌਨਸਟੀਟਿਊਸ਼ਨ ਕੇ ਰਖਵਾਲੇ ਕੇ ਤੌਰ ਪਰ ਬੈਠੇ ਹੈ, ਉਨਕੋ ਪ੍ਰੋਟੈਕਸ਼ਨ ਕੀ ਜ਼ਰੂਰਤ ਹੈ, ਤੋ ਗਵਰਨਰ ਸਾਹਿਬ ਆਪਣੇ ਆਫਿਸ ਕਾ ਇਸਤੇਮਾਲ ਕਰਕੇ ਹੀ ਸ਼ੁਡ ਅਸ਼ੋਰ ਦੈਮ ਆਫ ਪ੍ਰੋਟੈਕਸ਼ਨ, ਪ੍ਰੋਟੈਕਟਿੰਗ ਦੇਅਰ ਇੰਟਰਸਟ ਐਂਡ ਦੇ ਸ਼ੁਡ ਸੇਫਗਾਰਡ ਦਾ ਕੌਨਸਟੀਟਿਊਸ਼ਨਲ ਪ੍ਰੋਪਰਟੀ ਜੋ ਉਸਮੇ ਬਣੀ ਰਹੇ, ਕਿਉਂਕਿ ਇਹ ਬੜਾ ਚਿੰਤਾ ਕਾ ਵਿਸ਼ਾ ਹੈ, ਬਾਰਡਰ ਸਟੇਟ ਹੈ, ਇੱਕ ਮੁੱਖ ਮੰਤਰੀ ਮਦਹੋਸ਼ ਹੋ ਕੇ ਕੁਛ ਵੀ ਚੀਫ ਸੈਕਟਰੀ ਕੋ ਡਰਾ ਧਮਕਾ ਕੇ ਜ਼ਲੀਲ ਕਰਕੇ ਕਰਵਾ ਸਕਤੇ ਹੈ, ਇਹ ਇੱਕ ਬੜੀ ਭਾਰੀ ਚਿੰਤਾ ਕਾ ਵਿਸ਼ਾ ਹੈ, ਐਂਡ ਆਈ ਥਿੰਕ ਨੈਸ਼ਨਲ ਲੈਵਲ ਪੇ ਵੀ ਇਸਕੋ ਹਮ ਟੇਕਅਪ ਕਰੇਂਗੇ, ਕਿਉਂਕਿ ਇਹ ਕੋਈ ਇੱਕ ਮਾਮੂਲੀ ਰਾਜਨੀਤਿਕ ਮੁੱਦਾ ਨਹੀਂ, ਇਹ ਕੌਨਸਟੀਟਿਊਸ਼ਨਲ ਸੰਵਿਧਾਨ ਸੇ ਜੁੜਾ ਹੋਇਆ ਮੁੱਦਾ ਹੈ। ਦੂਸਰਾ ਕਰਪਸ਼ਨ, ਜੋ ਲੋਕ ਕੱਲ ਤੱਕ ਜੇਲ੍ਹ ਸੇ ਕਰਪਸ਼ਨ ਕੇ ਮੁੱਦੇ ਮੇਂ 7 ਮਹੀਨੇ ਸੇ ਜੇਲ੍ਹ ਮੇਂ ਹੈ, ਜੇ ਬੇਲ ਪੇ ਆਏ ਹੋਏ ਹੈ, ਉਨਕੋ ਸਿਕਿਉਰਿਟੀ ਕਵਰ ਦੇਣਾ, ਗਵਰਨਰ ਸਾਹਿਬ ਕੋ ਹਮਨੇ ਕਿਹਾ ਹੈ ਯੇ ਕਰਪਸ਼ਨ ਕੇ ਉੱਪਰ ਮੋਹਰ ਲਗਾਉਣੇ ਜੈਸਾ ਹੈ,

0: इससे एक संदेश चला गया सारी ब्यूरोक्रेसी के अंदर कि इनको दे हैव अ लाइसेंस टू लूट पंजाब। जो जो इनके करप्ट इनके साथी हैं, चाहे एमएलए भी एमएलए हैं जलंधर से, जिनको इन्होंने सिक्योरिटी कल ही दी है वोट लेने के लिए, ये कल से पंजाब के अंदर भूखे भेड़ियों की तरह ना लूटने लग जाएं, इनके साथी जो हैं एक लाइसेंस टू लूट लेके इसलिए इनको नकेल डालें।
1: अमर ग्रुप हायर कर रहे हैं एक साल के एक्सपीरियंस से क्लीन रिकॉर्ड वाले ओनर ऑपरेटर्स। ट्रकिंग इंडस्ट्री विच 25 साल तो वध एक्सपीरियंस अते इंटरमॉडल कंटेनर्स च वड्डा नाम अमर ग्रुप, जिथे तुहानू मिलणगे वधिया रेट्स, ऑन टाइम वीकली पेमेंट, फ्यूल डिस्काउंट्स, 24/7 डिस्पैच सपोर्ट, टोरंटो तो मोंट्रियाल, जीटीए ते ओंटारियो भर विच सेम डे घर वापसी वाले रेगुलर अते फ्लैक्सीबल कंटेनर लोड्स। हुणे कॉल करो 905-893-2270 एक्सटेंशन 206 या 207, 905-893-2270 एक्सटेंशन 206 और 207। अमर ग्रुप, जिथे ड्राइवर्स नू मिले फैमिली वांग रिस्पेक्ट।
2: बेस्ट बार्गेन कारपेट्स एंड फ्लोरिंग सिर्फ एक ना ही नहीं सच्ची बेस्ट बार्गेन है।
3: बेस्ट बार्गेन ते मिलदे ने ब्रांड नेम कारपेट्स, हार्डवुड, वाइनल अते लैमिनेट फ्लोर्स बार्गेन प्राइसेस ते।
2: साडे स्टोर ते आके आप सिलेक्शन देखो या अपने घर बैठ के चूज करो।
3: लाजवाब क्वालिटी, टॉप क्लास सर्विस, बेस्ट बार्गेन तो बेहतर कोई नहीं।
2: We also service hotels, motels, banquets and high-rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਨ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
8: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
9: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609।
10: क्या लगा था तुझे मेरे खिलाफ गवाही देके
11: तू बच जाएगी?
10: क्या कोई नहीं आएगा तुझे बचाने के लिए?
12: वाह मेरे हीरो, आते ही कर दिया गुंडों को जीरो।
13: मेरे दो तीन आदमियों को मार के खुद को तू शेर समझ रहा है?
14: अरे पूरी फौज पड़ी है तेरे से लड़ने के लिए,
13: तो भेज अपनी फौज, अब तू ही आ जा।
15: अरे ऐसा तू क्या खाता है यार, इतनी ताकत कहां से लाता है?
13: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
2: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जो तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 गिग एक्सप्रेस।
16: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ, ਘਰਾਂ ਦੀ ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ

0: ਕਰੋ ਮੋਂਟ ਢਾਬੇ 'ਤੇ ਆਓ 416-450-99 ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ ਸਾਡੇ ਕੋਲ ਨਵੀਆਂ ਪਲੇਟਾਂ ਕੱਪ ਕੌਲੀਆਂ ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ ਸਾਡਾ ਫੂਡ ਤਾਂ ਤੁਸੀਂ ਔਲਰੇਡੀ ਟਰਾਈ ਕਰ ਚੁੱਕੇ ਹੋ ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-99 ਸਤਿ ਸ਼੍ਰੀ ਅਕਾਲ ਜੀ
1: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ ਟੀ ਸ਼ਰਟ ਬੈਟਸ ਟਰੋਫੀਜ਼ ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬਰੈਂਪਟਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9057897664
2: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸਬਿਲਿਟੀ ਇੰਸ਼ੋਰੈਂਸ
3: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ
4: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ
5: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313 ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST ਟੋਇੰਗ
6: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments then are 24/7 the friendly dispatch ate vadhiya pay rate te weekly payment basis te direct deposit line li ajj hi call karo. Sarai Trucking 905-794-8837 905-794-8837 Sarai

ਗੰਭੀਰ ਮੁੱਦਾ ਹੈ ਜਿਨ੍ਹਾਂ ਨੂੰ ਲੈ ਕੇ ਅੱਜ ਸਾਨੂੰ ਗਵਰਨਰ ਸਾਹਿਬ ਤਾਈਂ ਅਪਰੋਚ ਕਰਨਾ ਪਿਆ। ਨੋਰਮਲੀ ਸਾਰੇ ਪੁੱਛਦੇ ਵੀ ਗਵਰਨਰ ਸਾਹਿਬ ਨੂੰ ਦੇ ਕੇ ਆਏ ਹੋ, ਉਹਦਾ ਕੀ ਅਸਰ ਕੀ ਹੋਊਗਾ ਔਰ ਕੀ ਕਰਨਗੇ ਨਹੀਂ ਕਰਨਗੇ। ਆਪਾਂ ਤੁਸੀਂ ਸਭ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਕੌਨਸਟੀਟਿਊਸ਼ਨਲ ਲਿਮਿਟੇਸ਼ਨਸ ਹੈਗੀਆਂ ਉਹਨਾਂ ਦੀ, ਗਵਰਨਰ ਸਾਹਿਬ ਦੀ, ਗਵਰਨਰ ਸਾਹਿਬ ਦਾ ਜਿਹੜਾ ਆਪਣੇ ਹਦੂਦ ਦੇ ਵਿੱਚ ਕੰਮ ਕਰ ਸਕਦੇ ਹੈ। ਪਰ ਕਈ ਅਜਿਹੇ ਕੰਮ ਸੀਗੇ ਜਿਹੜੇ ਮੈਨੂੰ ਵੀ ਪਤਾ ਹੈ ਵੀ ਜਿਹੜੇ ਮੈਂ ਕੱਲ੍ਹ ਵੀ ਦਰਖਾਸਤ ਕੀਤੀ ਸੀ ਵੀ ਗਵਰਨਰ ਸਾਹਿਬ ਨੂੰ ਜਾ ਕੇ ਅਸੀਂ ਕਹਾਂਗੇ ਵੀ ਕੇਜਰੀਵਾਲ ਜੀ ਨੂੰ ਕਹਿਣ ਵੀ ਮੁੱਖ ਮੰਤਰੀ ਨੂੰ ਬਦਲਣ, ਕਿਉਂਕਿ ਇੱਕ ਮਦਹੋਸ਼, ਮੈਂ ਸ਼ਬਦ ਇਸਤੇਮਾਲ ਨਹੀਂ ਕਰ ਸਕਦਾ ਕਿਉਂਕਿ ਇੱਕ ਮੁੱਖ ਮੰਤਰੀ ਪਦ ਦੀ ਗਰਿਮਾ ਹੈ, ਪਰ ਕਹਿਣਾ ਤਾਂ ਪਊਗਾ ਵੀ ਇੱਕ ਸ਼ਰਾਬੀ ਆਦਮੀ ਉਸ ਕੁਰਸੀ 'ਤੇ ਬੈਠ ਕੇ ਜਿਹੜਾ ਬੰਦਾ ਕਾਰ ਚਲਾਉਣ ਦੀ ਜਿਹਨੂੰ ਇਜਾਜ਼ਤ ਨਹੀਂ ਦਿੰਦੀ ਪੁਲਿਸ, ਉਹਨੂੰ ਪੰਜਾਬ ਚਲਾਉਣ ਦੀ ਉਸ ਕੁਰਸੀ 'ਤੇ ਬਿਠਾ ਕੇ ਬਹੁਤ ਵੱਡਾ ਇੱਕ ਮਜ਼ਾਕ ਕੀਤਾ ਗਿਆ। ਉਸ ਤੋਂ ਵੀ ਵੱਡਾ ਮਜ਼ਾਕ ਮੈਂ ਸਮਝਦਾ ਜਿਹਨੂੰ ਭਗਵੰਤ ਮਾਨ ਜੀ ਨੇ ਬੁਲਾਇਆ ਤਾਂ ਮਜ਼ਦੂਰਾਂ ਦੇ ਨਾਂ 'ਤੇ ਸੀਗਾ, ਪਰ ਅਗਲੇ ਦਿਨ ਜਿਹੜਾ ਉਹਨਾਂ ਦਾ ਮੇਨ ਇੰਫੋਸਿਸ ਸੀਗਾ, ਜਿਹੜਾ ਮੇਨ ਉਹਨਾਂ ਦਾ ਫੋਕਸ ਸੀਗਾ, ਉਹ ਆਹ ਸੀਗਾ ਵੀ ਸਾਨੂੰ ਕੌਨਫੀਡੈਂਸ ਮੋਸ਼ਨ ਮਿਲ ਗਿਆ, ਮਜੋਰਿਟੀ ਪ੍ਰੂਵਡ ਔਨ ਦਾ ਫਲੋਰ ਔਫ ਦਾ ਹਾਊਸ। ਮੈਂ ਸਮਝਦਾ ਪੰਜਾਬ ਦੇ ਉੱਤੇ ਇੱਕ ਬਹੁਤ ਵੱਡੇ ਕਲੰਕ ਦੇ ਉੱਤੇ ਆਮ ਆਦਮੀ ਪਾਰਟੀ ਦੇ MLAs ਨੇ ਮੋਹਰ ਲਾਈ ਵੀ ਇੱਕ ਸ਼ਰਾਬੀ ਆਦਮੀ ਨੂੰ ਵਿਧਾਨ ਸਭਾ ਦੇ ਅੰਦਰ ਆ ਕੇ ਲੋਕਤੰਤਰ ਦੇ

ਇਹ ਬੇਅਦਬੀ ਦਾ ਬਿੱਲ ਲੈ ਕੇ ਬਾਬਾ ਸਾਹਿਬ ਅੰਬੇਦਕਰ ਦੇ ਕੌਂਸਟੀਟਿਊਸ਼ਨ ਦਾ ਬੇਅਦਬੀ ਉੱਥੇ ਕਰਾਉਣ ਦਾ ਉਹਨਾਂ ਨੇ ਉੱਤੇ ਮੋਹਰ ਲਾਈ ਸੀ, ਉਹਦਾ ਕੌਨਫੀਡੈਂਸ ਮੋਸ਼ਨ ਉਹਨਾਂ ਨੇ ਪਾਸ ਕੀਤਾ ਸੀਗਾ ਅਤੇ ਪੰਜਾਬ ਦੇ ਲੋਕ ਇਹਨਾਂ ਦਾ ਹਿਸਾਬ ਲੈਣਗੇ। ਉਹ ਤਾਂ ਇੱਕ ਗੱਲ ਰਹਿ ਗਈ, ਪਰ ਅੱਜ ਜਿਹੜੀ ਗੱਲ ਮੈਂ ਸੋਰੀ ਮੈਂ ਬੜਾ ਸੰਕੋਚ ਕਰਕੇ ਆਪਣਾ ਇਹ ਜਿਹੜਾ ਮੈਮੋਰੈਂਡਮ ਦਿੱਤਾ ਪਾਰਟੀ ਦਾ ਸੀ, ਬੜਾ ਸਲਾਹ ਕਰਕੇ ਅਸੀਂ ਆਪਸ 'ਚ ਉਹਦੇ 'ਚ ਇੱਕ ਗੱਲ ਜਿਹੜੀ ਨਹੀਂ ਪਾਈ ਉਹ ਤੁਹਾਡੇ ਨਾਲ ਸਾਂਝੀ ਕਰੂੰਗਾ, ਬਿਕੋਜ਼ ਔਨ ਰਿਕਾਰਡ ਦੇਣਾ ਕੁਛ ਮੈਂ ਸਮਝਦਾ ਸੀ। ਗਵਰਨਰ ਸਾਹਿਬ ਨੇ ਕਿਹਾ ਵੀ ਆਹ ਗੱਲ ਤੁਸੀਂ ਇਸ 'ਚ ਲਿਖ ਕੇ ਪਾਈ ਹੈ, ਮੈਂ ਕਿਹਾ ਨਹੀਂ ਜੀ, ਅਸੀਂ ਉਸ ਪੋਜੀਸ਼ਨ ਦੀ ਇੱਕ ਮਾੜੀ ਮੋਟੀ ਕੋਈ ਅੱਖ ਦਾ ਓਹਲਾ ਰੱਖਣ ਵਾਲੀ ਗੱਲ ਕਰਕੇ, ਕਿਉਂਕਿ ਵਿਧਾਨ ਸਭਾ ਦੇ ਅੰਦਰ ਆ ਗਏ ਮੁੱਖ ਮੰਤਰੀ ਜੀ ਪੀ ਕੇ, ਕੋਈ ਮੈਂ ਸਮਝਦਾ ਵੀ ਕਿਸੇ ਨੇ ਇਸ ਰੌਲਾ ਨਾ ਪੈਂਦਾ, ਕਿਸੇ ਨੇ ਗੌਰ ਨਹੀਂ ਸੀ ਕਰਨਾ ਵੀ ਲਾ ਰੱਖੀਏ, ਸਾਰੀ ਦੁਨੀਆ ਨੂੰ ਪਤਾ ਹੈ ਪਾਰਲੀਮੈਂਟ ਵੀ ਜਾਂਦੇ ਰਹੇ ਹੈ, ਬਟ ਐਜ਼ ਅ ਮੈਂਬਰ ਆਫ ਪਾਰਲੀਮੈਂਟ ਆਪਣੀ ਆਵਾਜ਼ ਰੱਖ ਸਕਦੇ ਸੀ, ਕਿਸੇ ਨੂੰ ਇਤਰਾਜ਼ ਉਹਨਾਂ ਦੇ ਆਪਣੇ ਸਾਥੀ ਨੂੰ ਚਾਹੇ ਖਾਲਸਾ ਜੀ ਨੂੰ ਜਾਂ ਧਰਮਵੀਰ ਜੀ ਨੂੰ ਗਾਂਧੀ ਜੀ ਨੂੰ ਹੋ ਸਕਦਾ ਸੀਗਾ ਵੀ ਬਦਬੂ ਆ ਰਹੀ ਹੈ ਜੀ, ਮੈਨੂੰ ਇਸ ਤੋਂ ਬੋ ਆ ਰਹੀ ਹੈ, ਮੁਸ਼ਕਾਟਾ ਮਾਰੀ ਜਾਂਦਾ ਹੈ, ਕੋਈ ਗੱਲ ਨਹੀਂ ਫੈਲਿਆ, ਲੋਕਾਂ ਨੇ ਮਾਫ ਕਰਤਾ ਜੀ, ਜਾਣ ਦਿਓ ਕੋਈ ਗੱਲ ਨਹੀਂ, ਬਟ ਐਜ਼ ਅ ਚੀਫ ਮਿਨਿਸਟਰ ਐਂਡ ਐਜ਼ ਅ ਨਾ ਸਿਰਫ ਵਿਧਾਨ ਸਭਾ 'ਚ ਆਉਣਾ ਪਰ ਕੈਬਨਿਟ ਮੀਟਿੰਗ ਦੇ ਵਿੱਚ, ਵਿਧਾਨ ਸਭਾ ਆਉਣ ਤੋਂ ਪਹਿਲਾਂ ਕੈਬਨਿਟ ਮੀਟਿੰਗ ਹੋਈ ਹੈ, ਕੈਬਨਿਟ ਮੀਟਿੰਗ ਦੇ ਅੰਦਰ ਉਹ ਨਸ਼ਾ ਅੱਜ ਤਾਈਂ ਹੋਰ ਚੜਿਆ ਸੀਗਾ, ਤੁਸੀਂ ਦੇਖਿਆ ਹੋਣਾ ਜਦੋਂ ਆਏ ਸਵੇਰੇ ਪੱਗ ਵੀ ਢਈ ਪਈ ਸੀ, ਹੋਰੂ ਹੋਏ ਫਿਰਦੇ ਸੀ ਵਿਧਾਨ ਸਭਾ 'ਚ, ਉਸ ਤੋਂ ਪਹਿਲਾਂ ਜਦੋਂ ਕੈਬਨਿਟ ਮੀਟਿੰਗ 'ਚ ਗਏ ਉਦੋਂ ਬਹੁਤ ਹੀ ਮਾੜਾ ਹਾਲ ਸੀਗਾ, ਅਤੇ ਉੱਥੇ ਉਹਨਾਂ ਨੇ ਆਪਣੇ ਦੋ ਮੰਤਰੀਆਂ ਦੀ ਜੋ ਵਾਅਦਾ ਕੀਤੀ ਹੈ ਉਹਨਾਂ ਦਾ ਪੋਲੀਟੀਕਲ ਮੁੱਦਾ ਹੋਣਾ, ਪਰ ਮੈਂ ਗਵਰਨਰ ਸਾਹਿਬ ਨੂੰ ਅੱਜ ਕਹਿ ਗਿਆ ਵੀ ਗਵਰਨਰ ਸਾਹਿਬ ਮੇਰੇ ਕਹਿਣ 'ਤੇ ਨਾ ਜਾਓ, ਮੈਂ ਉਹਨਾਂ ਨੂੰ ਪੁੱਛ ਹੀ ਸਕਦਾ ਸੀ, ਓਬਵੀਅਸਲੀ ਮੈਂ ਨਹੀਂ ਕਹਿ ਸਕਦਾ ਵੀ ਮੈਨੂੰ ਦੱਸੋ ਜੀ ਤੁਹਾਡੇ ਕੋਲ ਆਏ ਹੈ ਕਿ ਅਪਰੋਚ ਕੀਤੀ ਹੈ ਕਿ ਨਹੀਂ ਕੀਤੀ ਹੈ, ਪਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਚੀਫ ਸੈਕਟਰੀ ਨੂੰ ਜ਼ਰੂਰ ਬੁਲਾਇਓ ਜੀ, ਚੀਫ ਸੈਕਟਰੀ ਨੂੰ ਪੁੱਛਿਓ ਜ਼ਰੂਰ ਵੀ ਹੋਇਆ ਕੀ ਉੱਥੇ, ਕਿਉਂਕਿ ਮੈਨੂੰ ਇਸ ਗੱਲ ਦਾ ਪੂਰਾ, ਜਿਹੜੇ ਲੋਕ ਕਹਿ ਰਹੇ ਨੇ ਤੁਹਾਨੂੰ ਕੀ ਪਤਾ ਹੈ, ਮੈਂ ਕਿਹਾ ਮੈਨੂੰ ਪੂਰਾ ਪਤਾ ਹੈ, ਮੈਂ ਬਿਨਾਂ ਫੈਕਟ ਦੇ ਨਹੀਂ ਗੱਲ ਕਰਦਾ, ਜਿਸ ਤਰ੍ਹਾਂ ਦੋ ਮੰਤਰੀ ਸਾਹਿਬਾਨ ਨੂੰ ਜ਼ਲੀਲ ਕੀਤਾ ਗਿਆ, ਬੇਇੱਜ਼ਤੀ ਕੀਤੀ ਗਈ, ਉਸ ਤੋਂ ਵੀ ਜ਼ਿਆਦਾ ਉਸ ਨਸ਼ੇ ਦਾ ਜਿਹੜਾ ਨਾ ਉਹ ਉਹਨਾਂ ਨੇ ਇਸਤੇਮਾਲ ਚੀਫ ਸੈਕਟਰੀ 'ਤੇ ਕੀਤਾ। ਮੈਂ ਗਵਰਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਪਲੀਜ਼ ਤੁਸੀਂ ਚੀਫ ਸੈਕਟਰੀ ਸਾਹਿਬ ਨੂੰ ਅੱਡ ਤੋਂ ਬੁਲਾਓ, ਹੋ ਸਕਦਾ ਉਹਨਾਂ ਨੇ ਤੁਹਾਨੂੰ ਆਲਰੇਡੀ ਬਰੀਫ ਕਰਤਾ ਹੋਵੇ, ਹੋ ਸਕਦਾ ਆਪਣੀ ਇੱਜ਼ਤ ਬਚਾਉਣ ਦੇ ਮਾਰੇ ਗੱਲ ਨੂੰ ਪੀ ਗਏ ਹੋਣ, ਬਟ ਇਜ਼ ਅ ਵੈਰੀ ਵੈਰੀ ਸੀਰੀਅਸ ਇਸ਼ੂ, ਰਾਜਨੀਤਿਕ ਮੁੱਦੇ ਅਸੀਂ ਨਿਪਟ ਲਾਂਗੇ ਆਪਣੇ ਆਪ, ਵੀ ਆਰ ਕੇਪੇਬਲ, ਸਾਡੀ ਪਾਰਟੀ 'ਚ ਇਸੇ ਦਮ ਹੈ, ਅਸੀਂ ਨਿਪਟ ਲਾਂਗੇ, ਕੋਈ ਇਹਨਾਂ ਨੂੰ ਦੇਖ ਲਾਂਗੇ, ਕੋਈ ਸਾਨੂੰ ਪਰਵਾਹ ਨਹੀਂ, ਪਰ ਪੰਜਾਬ ਦਾ ਮੁੱਦਾ ਸਾਹਿਬ, ਇਫ ਨੀਡ ਵੀ, ਵੈਸੇ ਤਾਂ ਇਸ ਲਾਇਕ ਨਹੀਂ ਅੱਜ ਇਸ ਕਿਸਮ ਦੀ ਅੱਜ ਦੇ ਦਿਨ ਐਡਮਿਨਿਸਟ੍ਰੇਸ਼ਨ ਹੈ, ਕਈ ਅਫਸਰ ਕਲਾਸ ਹੈ ਜਿਹੜੇ ਪੋਲੀਟੀਕਲ ਸਟੇਜਾਂ 'ਤੇ ਜਾ ਕੇ ਪਹਿਲਾਂ ਜਿਵੇਂ ਲੈ ਕੇ ਆਉਂਦੇ ਸੀ ਨਾ ਉਹ ਗਾਣ ਵਜਾਉਣ ਵਾਲੇ ਆਰਟਿਸਟ ਵੀ, ਉਹ ਵੀ ਇੰਗੇਜ ਕਰ ਲਓ, ਜੇ IAS IPS ਅਫਸਰ ਇਸ ਤਰ੍ਹਾਂ ਅੰਗੇਜ ਹੋਣ ਲੱਗੇ ਵੀ ਇਹਨਾਂ ਨੂੰ ਪੋਲੀਟੀ ਸਟੇਜ 'ਤੇ ਬੁਲਾ ਲਓ, ਚਾਰ ਬੰਦੇ ਹੋਰ ਇਕੱਠੇ ਹੋ ਜਾਣਗੇ, ਇਹਦੇ ਲਾਇਕ ਤਾਂ ਨਹੀਂ, ਬਟ ਸਿੰਸ ਦੇ ਆਰ ਇਨ ਪੋਜੀਸ਼ਨ, ਚੀਫ ਸੈਕਟਰੀ ਐਂਡ ਐਡਮਿਨਿਸਟ੍ਰੇਸ਼ਨ ਸ਼ੁੱਡ ਬੀ ਪ੍ਰੋਵਾਈਡਡ ਪ੍ਰੋਟੈਕਸ਼ਨ, ਵੀ ਉਹਨਾਂ ਨੂੰ ਇੰਨੀਆਂ ਘੁਰਕਾ ਕੇ ਕੁਛ ਵੀ ਕਰਵਾ ਲੈਣਗੇ ਉਹਨਾਂ ਤੋਂ, ਜਿਹੜੇ ਲੋਕ ਸਟੇਜ 'ਤੇ ਚੜ੍ਹਾ ਤੇ ਉੱਥੇ ਮੁੱਗੇ, ਇਹਨਾਂ ਨੂੰ ਤਾਂ ਇਸ ਤਰ੍ਹਾਂ ਘੁਰਕਾ ਕੇ ਕੁਛ ਵੀ ਕਰਾ ਲੈਣਗੇ, ਕੁਛ ਵੀ ਹੋ ਸਕਦਾ, ਇੱਕ ਨਸ਼ੇ ਦੇ ਹਾਲਾਤ 'ਚ ਬੰਦਾ ਪਤਾ ਨਹੀਂ ਕੀ ਫੈਸਲਾ ਕਰ ਲਏ ਵਿਦਾਊਟ ਨੋਇੰਗ ਦਾ ਕੌਨਸੀਕੁਐਂਸਿਸ, ਇਸ ਕਰਕੇ ਇਹਨਾਂ ਨੂੰ ਇਹਦਾ ਇਸਤੇਮਾਲ ਤੁਹਾਡੀ ਆਪਣੀ ਪੋਜੀਸ਼ਨ ਦਾ, ਮੈਂ ਕਿਹਾ ਤਾਂ ਇਹਨਾਂ ਦਾ ਵੀ ਸੀਗਾ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੁਲਾਓ, ਨੋਰਮਲੀ ਕੀ ਹੁੰਦਾ ਇੰਗਲਿਸ਼ 'ਚ ਜਿਸ ਤਰ੍ਹਾਂ ਫਰੇਰ ਹੈ, ਸਾਰੇ ਆਪਸ 'ਚ ਕਹਿੰਦਾ ਜੀ ਕਮ ਕਮ ਓਵਰ ਫੋਰ ਅ ਡਰਿੰਕ, ਉਹ ਡਰਿੰਕ ਦਾ ਨਾਂ ਕਹਿ ਦਿਓ ਉਹਨਾਂ ਨੂੰ, ਕਹਿ ਦਿਓ ਚਾਹ ਦੇ ਪਹਿਲੇ ਦਾ, ਕਹਿੰਦੇ ਚਾਹ 'ਤੇ ਬੁਲਾਇਆ ਤੁਹਾਨੂੰ, ਨਹੀਂ ਤਾਂ ਆਪ ਜੀ ਬੋਤਲ ਲੈ ਕੇ ਆ ਜਾਣਗੇ, ਪਰ ਉਹਨਾਂ ਨੂੰ ਪੁੱਛਿਓ ਜ਼ਰੂਰ। ਅਤੇ ਜਿੱਥੇ ਤਾਈਂ ਮੈਂ ਗੱਲ ਕੀਤੀ ਸੀਗੀ ਵੀ ਕੇਜਰੀਵਾਲ ਸਾਹਿਬ ਨੂੰ ਕਹੋ ਵੀ ਕੇਜਰੀਵਾਲ ਸਾਹਿਬ ਬਦਲੋ ਇਹਨੂੰ, ਮੈਂ ਕਿਹਾ ਤਾਂ ਬੈਠਾ ਕੱਲ੍ਹ ਤੁਹਾਡੇ ਸਾਥੀਆਂ ਨਾਲ ਗੱਲ ਕਰਦਾ ਉੱਥੇ ਔਫਿਸ 'ਚ ਜੋ ਮੀਟਿੰਗ ਕਰਨੀ ਸੀਗੇ, ਪਰ ਬਾਅਦ 'ਚ ਮੈਨੂੰ ਇੱਕ ਸਾਡੇ ਬਜ਼ੁਰਗ ਸਿਆਣੇ ਹੈ ਮਹਾਰਾਣੀ ਸਾਹਿਬ, ਉਹਨਾਂ ਨੇ ਮੈਨੂੰ ਕਿਹਾ ਕਿ ਸੁਨੀਲ ਕਿਉਂ ਕਮਲ ਮਾਰੀ ਜਾਣਾ, ਮੈਂ ਕੀ ਗੱਲ ਹੋ ਗਈ, ਕਹਿੰਦਾ ਤੇਰਾ ਕੀ ਖਿਆਲ ਹੈ ਵੀ ਇਹ ਕੇਜਰੀਵਾਲ ਸਾਹਿਬ ਦੇ ਕਹਿਣ ਨਾਲ ਆ ਛੱਡ ਦੂਗਾ, ਮੈਂ ਕਿਹਾ ਛੱਡ ਤਾਂ ਦੇਣਾ ਚਾਹੀਦਾ, ਉਹ ਤਾਂ ਇਹਨਾਂ ਦਾ ਪ੍ਰੈਜੀਡੈਂਟ, ਇਹਨਾਂ ਦਾ ਸੁਪਰੀਮੋ ਹੈ, ਸੁਪਰੀਮੋ ਸੁਪਰੀਮੋ ਦੇ ਨਾਮ ਮੰਨੂਗਾ ਕਿਹਦੂ ਮੰਨੂਗਾ, ਕਿ ਨਹੀਂ ਤੂੰ ਜਾਣਦਾ ਨਹੀਂ ਭਗਵੰਤ ਮਾਨ ਹੋਰਾਂ ਨੂੰ,
ਭਗਵੰਤ ਮਾਨ ਨੇ ਸਾਹਮਣੇ ਕਹਿਣਾ ਤੂੰ ਮੈਨੂੰ ਕਹਿਣ ਵਾਲਾ ਕੌਣ ਹੈ।

ਆਪ ਡੇਢ ਸਾਲ ਸਿਰਾਵੇ ਚੱਕਰ ਚੰਦਰ ਜਾ ਕੇ ਆਏ, ਇਹਨੇ ਮੰਨਣਾ ਮੁੰਨਾ ਨਹੀਂ ਨਾ ਹੀ ਬਦਲਿਆ ਜਾਣਾ। ਪਰ ਮੈਨੂੰ ਲੱਗਦਾ ਵੀ ਬੈਠ ਕੇ ਜੇ ਗੱਲ ਕਰਨਗੇ ਸਾਡੇ, ਭਾਵੇਂ ਚਾਹੇ ਚੀਮਾ ਸਾਹਿਬ ਨੂੰ ਬਣਾਉਣ, ਚਾਹੇ ਸੰਜੀਵ ਅਰੋੜਾ ਜੀ ਨੂੰ ਬਣਾਉਣ, ਚਾਹੇ ਕਿਸੇ ਹੋਰ ਨੂੰ ਬਣਾਉਣ, ਅਮਨ ਅਰੋੜਾ ਜੀ ਫਿਰਦੇ ਆ, ਸਾਰੇ ਤੁਰੇ ਫਿਰਦੇ ਆ, ਕਿਸੇ ਨੂੰ ਬਣਾਉਣ, ਬਟ ਹੀ ਇਜ਼ ਭਗਵੰਤ ਮਾਨ ਇਜ਼ ਨੋਟ ਫਿਟ ਟੂ ਬੀ ਦਾ ਚੀਫ ਮਿਨਿਸਟਰ ਆਫ ਪੰਜਾਬ। ਮੈਂ ਗੱਲ ਫਿਰ ਦੁਹਰਾ ਕੇ ਆਇਆ, ਪਬਲਿਕ ਕੋਲ ਵੀ ਲੈ ਕੇ ਜਾਵਾਂਗੇ, ਪਰ ਸਾਨੂੰ ਆਹ ਵੀ ਪਤਾ ਹੈ ਕਿ ਆਹ ਲੜਾਈਆਂ ਪੋਲੀਟੀਕਲ ਤੌਰ 'ਤੇ ਲੜੀਆਂ ਜਾਣਗੀਆਂ, ਕਿਉਂਕਿ ਜਦੋਂ ਆਦਮੀ ਬੇਸ਼ਰਮੀ 'ਤੇ ਆ ਜਾਣ, ਅੱਜ ਇੱਕ ਮੇਨ ਪੇਜ 'ਤੇ ਖਬਰ ਲੱਗੀ ਹੈ ਸਰ, ਜਿਹੜੇ ਕੱਲ੍ਹ ਤਾਂ ਹੀ ਮੈਨੂੰ ਕਹਿੰਦੇ ਸੀ ਵੀ ਸੁਨੀਲ ਤੂੰ ਪੰਜਾਬ ਨੂੰ ਬਦਨਾਮ ਕਰਦਾ ਫਿਰਦਾ ਹੈ, ਅੱਜ ਫਰੰਟ ਪੇਜ 'ਤੇ ਹੈ, ਡਰੱਗ ਸੈਂਸਸ ਚਾਲੂ ਹੋ ਰਿਹਾ ਪੰਜਾਬ 'ਚ, ਨਸ਼ੇ ਦੇ ਖਿਲਾਫ ਵੀ ਲੋਕਾਂ ਤੋਂ ਪੁੱਛਦੇ ਫਿਰਦੇ ਆ ਵੀ ਕੌਣ ਨਸ਼ਾ ਕਰਦਾ। ਭਗਵੰਤ ਮਾਨ ਜੀ, ਸਭ ਤੋਂ ਪਹਿਲਾਂ ਆਪ ਹੀ ਕਿਉਂ ਨਹੀਂ ਕਰਾਉਂਦੇ ਤੁਸੀਂ? ਜਿਹੜਾ ਹੁਣ ਸੈਂਸਸ ਦੂਜਾ ਚਾਲੂ ਹੋਇਆ, ਗਿਣਤੀ ਜਨਗਣਨਾ ਚਾਲੂ ਹੋਈ ਹੈ, ਭਗਵੰਤ ਮਾਨ ਜੀ ਆਹ ਡਰੱਗ ਨਸ਼ੇ ਹੁੰਦੇ ਹੋਣੇ ਆ ਕਿ ਸ਼ਰਾਬ ਇਸ ਤੋਂ ਬਾਹਰ ਕੱਢਤੀ ਆ, ਦੱਸ ਦਿਓ। ਪੰਜਾਬ ਦੇ ਅੰਦਰ ਇਸ ਬੇਸ਼ਰਮੀ ਦੀ ਹੱਦ ਹੈ ਸਾਹਿਬ, ਜਿਹਦਾ ਆਹ ਲੈ ਕੇ ਇਹਨਾਂ ਨੇ ਕੀਤਾ। ਆਹ ਉਹਨਾਂ ਨੂੰ ਮੈਂ ਕੀ ਕਹਿਣਾ ਸੀ, ਆਹ ਤਾਂ ਤੁਹਾਡੇ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਇਹ ਲੋਕ ਜਿਹੜੇ ਹੈ ਆਹ ਇੰਨਾ ਟਿੱਚ ਜਾਣਦੇ ਆ, ਹੁਣ ਤਾਂ ਇਹਨਾਂ ਕੋਲ ਅਥਾਰਟੀ ਆ ਗਈ ਵਿਧਾਨ ਸਭਾ ਦੀ ਵੀ ਮਤਾ ਪਾਸ ਕਰਤਾ ਜੀ, ਪੀ ਕੇ ਖੁੱਲ੍ਹ ਕੇ ਖੇਡੋ, ਇਹ ਹੁਣ ਖੁੱਲ੍ਹ ਕੇ ਖੇਡਣਗੇ। ਇਹਦੇ ਇਲਾਵਾ ਇੱਕ ਹੋਰ ਜਿਹੜਾ ਮੇਨ ਪੁਆਇੰਟ ਮੈਂ ਰੱਖ ਕੇ ਆਇਆ ਵੀ ਆਹ ਤੁਸੀਂ ਆਰਬਿਟਰੇਰੀਲੀ ਇਹਨਾਂ ਨੂੰ ਸਿਕਿਉਰਿਟੀ ਦਿੰਦੇ ਹੋ, ਲੈਂਦੇ ਹੋ, ਕੋਈ ਫਰਕ ਨਹੀਂ ਪੈਂਦਾ, ਸਾਰਿਆਂ ਨੂੰ ਪਤਾ ਕਿੰਨੇ ਕੁ ਥਰੈਟ ਅਸੈਸਮੈਂਟਸ ਹੁੰਦੀਆਂ। ਮੇਰੇ ਸਾਥੀ ਬਹੁਤ ਖੜ੍ਹੇ ਹੋਣੇ ਜਿਹਨਾਂ ਨੇ ਹਾਈਕੋਰਟ ਦੇ ਆਰਡਰ ਸਾਡੇ ਕਈ ਲੈ ਕੇ ਆਏ ਵੀ ਇਹਨਾਂ ਨੂੰ ਖਤਰਾ ਹੈ, ਸਿਕਿਉਰਿਟੀ ਜੋ ਉਹ ਆਪਣੇ ਹਿਸਾਬ ਨਾਲ ਦਿੰਦੇ ਆ, ਕੋਈ ਗੱਲ ਨਹੀਂ, ਅਸੀਂ ਨਿਬੜ ਲਾਂਗੇ, ਪੰਜਾਬੀ ਇਸ ਗੱਲ ਨੂੰ ਤਕੜੇ ਹਾਂ ਅਸੀਂ। ਪਰ ਇੱਕ ਜਿਹੜਾ ਗੰਭੀਰ ਮੁੱਦਾ ਪਿਆ, ਮੈਂ ਕਾਪੀ ਵੀ ਤੁਹਾਨੂੰ ਭੇਜੂੰਗਾ, ਇਹਨੂੰ ਸਪੈਸ਼ਲ ਇਹਦੇ ਵਿੱਚ ਹਾਈਲਾਈਟ ਵੀ ਕਰਕੇ ਮੈਂ ਦਿੱਤਾ, ਉਹ ਇੱਕ ਲਾਈਨ ਮੈਂ ਪੜ੍ਹੂੰਗਾ। ਜਿਹੜਾ ਕੱਲ੍ਹ ਰਮਨ ਅਰੋੜਾ ਇਹਨਾਂ ਦੇ MLA ਨੂੰ ਵੋਟਿੰਗ ਕਰਵਾਉਣ ਵਾਸਤੇ ਲੈ ਕੇ ਆਏ, ਜਿਹੜੇ ਬੇਨਤੀ ਹੈ 6 ਮਹੀਨੇ ਕਰਪਸ਼ਨ ਚਾਰਜਿਸ ਦੇ ਉੱਤੇ ਅੰਦਰ ਰਹੇ ਹੈ, ਉਹਨਾਂ ਨੂੰ ਅੰਦਰ ਆਉਂਦੇ ਨਾਲ ਦੇ ਨਾਲ ਸਿਕਿਉਰਿਟੀ ਕੀਤੀ ਹੈ। ਮੈਂ ਕੱਲ੍ਹ ਵੀ ਕਿਹਾ ਸੀਗਾ ਆਹ ਇੱਕ ਤਰ੍ਹਾਂ ਉਹਨਾਂ ਦੇ ਮੋਹਰ ਲਾਈ ਹੈ ਵੀ ਇਹ ਖੁੱਲ੍ਹ ਕੇ ਖੇਡਣ ਦੀ ਇਜਾਜ਼ਤ ਹੈ, ਇਹਨਾਂ ਦੇ ਪਿੱਛੇ ਸਰਕਾਰ ਖੜੀ ਹੈ, ਕੋਈ ਵੀ ਅਫਸਰ ਇਹਨਾਂ ਨੂੰ ਜੋ ਆ ਕਹਿੰਦਾ ਧੱਕਾ ਕਰਦੇ ਹੈ, ਕਬਜ਼ੇ ਕਰਦੇ ਹੈ, ਨਸ਼ਾ ਵੇਚਦੇ ਹੈ, ਕੁਛ ਵੀ ਹੈ। ਅਸੀਂ ਲਿਖਿਆ ਸਿਕਿਉਰਿਟੀ ਟੂ ਕਰਪਟ ਪਰਸਨ ਇਜ਼ ਲਾਈਕ ਪੇਟਰਨਾਈਜ਼ਿੰਗ ਕਰਪਸ਼ਨ, ਦੇ ਵਿਲ ਟੇਕ ਇਟ ਇਜ਼ ਅ ਲਾਇਸੈਂਸ ਟੂ ਲੂਟ ਪੰਜਾਬ। ਆਹ ਗਵਰਨਰ ਸਾਹਿਬ ਨੂੰ ਮੈਂ ਦੇ ਕੇ ਆਇਆ, ਆਹ ਵੀ ਕਿਹਾ ਵੀ ਜਦੋਂ ਤੁਸੀਂ ਚੀਫ ਸੈਕਟਰੀ ਨੂੰ ਬੁਲਾਓ ਅਤੇ ਨਾਲ ਬੁਲਾ DGP ਨੂੰ ਵੀ ਲਿਓ, ਉਹਨਾਂ ਨੂੰ ਕਹਿ ਦੇਣ ਵੀ ਇਹ ਹੁਣ 6 ਮਹੀਨੇ ਕਿਉਂਕਿ ਇਹ ਸਰਕਾਰ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਦਬਾਅ ਦੇ ਹੇਠਾਂ ਆ ਗਏ, ਉਹ ਤਾਂ ਲੈਂਦੇ ਨੇ, ਮੈਂ ਬਿਨਾਂ ਭੈ ਔਰ ਡਰ ਔਰ ਪਕਸ਼ਪਾਤ ਕੇ ਫੈਸਲਾ ਕਰੂੰਗਾ। ਪਰ ਉਹ ਡਰ ਤਾਂ ਆ ਗਿਆ ਆਪਣੀ ਕੁਰਸੀ ਦਾ, ਆਹ ਜਿਹੜਾ ਜੋ ਕੁਛ ਵੀ ਹੋਇਆ ਕੱਲ, ਆਹ ਜਿਹੜਾ ਵਿਧਾਨ ਸਭਾ ਸੈਸ਼ਨ ਕੋਈ ਮਜ਼ਦੂਰਾਂ ਦਾ ਸੈਸ਼ਨ ਨਹੀਂ ਸੀਗਾ, ਆਹ ਤਾਂ ਕੁਰਸੀ ਬਚਾਓ ਕਿੱਸਾ ਕੁਰਸੀ ਦਾ ਸੈਸ਼ਨ ਕੁਰਸੀ ਦਾ ਸੀਗਾ, ਅਤੇ ਹੁਣ ਆ ਜਿਹੜੇ MLA ਸਾਰੇ ਖੁੱਲ੍ਹ ਕੇ ਖੇਡਣਗੇ, ਜਿਹੜੇ ਇੰਨੇ ਦਿਨ ਘੁੱਟੇ ਫਿਰਦੇ ਸੀ ਜਾਂ ਜੋ ਵੀ ਇਹਨਾਂ ਨੇ ਕੀਤਾ ਉਹਦੇ ਉੱਤੇ ਤਕੜੇ ਹੋ ਕੇ ਅਸੀਂ ਗਵਰਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਦੋਨਾਂ ਅਫਸਰਾਂ ਨੂੰ ਤਕੜੇ ਹੋ ਕੇ ਸਮਝਾਓ ਅਤੇ ਉਹਨਾਂ ਨੂੰ ਕਹੋ ਵੀ ਬੰਦੇ ਬਣੋ, ਅਗਰ ਤੁਹਾਨੂੰ ਡਰ ਹੈ ਤਾਂ ਸਰਕਾਰ ਤੁਹਾਡੇ ਤੋਂ ਉੱਤੇ ਦੇ ਵਿਲ ਪ੍ਰੋਵਾਈਡ ਪ੍ਰੋਟੈਕਸ਼ਨ। ਤੀਜਾ ਅਸੀਂ ਕਿਹਾ ਜੋ ਆਹ ਖੇਡ ਖੇਡ ਰਹੇ ਅੱਜ ਕੱਲ੍ਹ, ਕੱਲ੍ਹ ਤਾਂ ਹੀ ਕਹਿ ਰਹੇ ਸੀ ਧੱਕਾ ਹੋ ਰਿਹਾ ਜੀ, ਏਜੰਸੀਆਂ ਸਾਡੇ 'ਤੇ ਪਰਚੇ ਕਰਾ ਰਹੀ ਹੈ, ਹੁਣ MP ਸਾਹਿਬ ਪਾਠਕ ਜੀ ਦੇ ਉੱਤੇ ਪਰਚਾ ਕਰਤਾ, ਕੱਲ੍ਹ ਸਭ ਪਰਚੇ ਅਸੀਂ ਨਿਬੜ ਲਾਂਗੇ ਸਭ, ਆਹ ਅਸੀਂ ਲਿਖ ਕੇ ਦਾਏ ਹਾਂ, ਬਟ ਦਿਸ ਇਜ਼ ਨੋਟ ਡਨ ਡੈਮੋਕ੍ਰੇਸੀ, ਦਿਸ ਇਜ਼ ਨੋਟ ਡੈਮੋਕ੍ਰੇਸੀ। ਪਰ BJP ਇਹਨਾਂ ਪਰਚਿਆਂ ਤੋਂ ਨਹੀਂ ਡਰਨੀ, ਇਹ ਡਰਾਉਣਾ ਇਹਨਾਂ ਨੇ ਆਪਣੇ MLA ਨੂੰ ਕੀਤਾ ਵੀ ਜੇ ਅਸੀਂ ਸੰਦੀਪ ਪਾਠਕ ਨੂੰ ਹੱਥ ਪਾ ਸਕਦੇ ਹਾਂ, ਜੇ ਤੁਸੀਂ ਗਾਂ ਪਿਛਾਂ ਹੋਏ ਤਾਂ ਤੁਹਾਡੇ 'ਤੇ ਅਸੀਂ ਪਰਚਾ ਕਰਾਂਗੇ। ਪਰ ਮੈਂ ਆਹ ਵੀ ਉਹਨਾਂ ਨੂੰ ਇੱਕ ਰਿਕੁਐਸਟ ਕਰ ਗਿਆ, ਉੱਠਣ ਲੱਗੇ ਗੱਲ ਕੀਤੀ ਸੀ ਇਹਨੇ ਲਾਈਟਰ ਵੇਨ, ਮੈਂ ਕਿਹਾ ਜੀ ਕਿਤੇ ਉਹ ਇਸ ਦੁਚਿੱਤੇ ਬੈਠੇ ਹੋਣ ਕਿ ਕੋਈ ਨਹੀਂ ਜੀ ਅਸੀਂ ਤਾਂ ਪਾਸ ਕਰ ਲਿਆ 6 ਮਹੀਨੇ, ਕੋਈ ਸਾਡੇ ਆਉਣਾ ਨਹੀਂ ਦੁਬਾਰਾ, ਨੋ ਕੌਨਫੀਡੈਂਸ ਮੋਸ਼ਨ। ਮੈਂ ਕਿਹਾ ਜੀ ਗਵਰਨਰ ਸਾਹਿਬ ਪਹਿਲਾਂ ਇੱਕ ਜੁਡੀਸ਼ੀਅਲ ਕੋਈ ਐਡਵਾਈਸ ਲੈ ਲਓ, ਇਨ ਕੇਸ ਮੈਜੋਰਿਟੀ ਆਫ ਦੈਮ ਆ ਜਾਣ ਉੱਥੇ ਤੁਹਾਡੇ ਕੋਲ ਇਕੱਠੇ ਹੋ ਕੇ ਤਾਂ ਤੁਹਾਨੂੰ ਕਨਵਿੰਸ ਕਰਾ ਲੈਣ ਵੀ ਆ ਲਓ ਜੀ ਸਾਡੇ ਕੋਲ ਮੈਜੋਰਿਟੀ ਹੈ, ਫਿਰ ਕੀ ਕਰੋਗੇ? ਫਲੋਰਾ ਦਾ ਹਾਊਸ ਜਾਣ ਦੀ ਲੋੜ ਨਹੀਂ, ਤਾਂ ਫਲੋਰਾ ਦਾ ਗਵਰਨਰ ਹਾਊਸ ਇੱਥੇ ਆ ਕੇ ਇੱਥੇ ਨਿਬੇੜੇ ਹੋਣੇ, ਜਿੱਦਣ ਆ ਗਏ ਇਕੱਠੇ ਹੋ ਕੇ ਆਉਣਗੇ ਜ਼ਰੂਰ ਸਭ, ਕਿਉਂਕਿ ਮੈਂ ਪਤਾ ਕੀਤਾ ਕੱਲ੍ਹ, ਮੈਂ ਬੜਾ ਇੱਕ ਬੜੇ ਚੰਗੇ ਪਰਿਵਾਰ ਤੋਂ, ਹੋ ਸਕਦਾ ਮੈਨੂੰ ਨਹੀਂ ਜ਼ਿਆਦਾ ਪਤਾ ਆਪਣੇ ਸੰਦੀਪ ਅਰੋੜਾ ਜੀ ਦਾ ਵੀ ਪੁਰਾਣਾ

0: ਰਾਜਨੀਤਿਕ ਪਿਛੋਕੜ ਕਿੰਨਾ, ਕਿਉਂਕਿ ਬਿਜ਼ਨਸਮੈਨ ਆਦਮੀ ਸੀਗੇ ਸੰਜੀਵ ਅਰੋੜਾ ਜੀ, ਮੰਤਰੀ ਜੀ ਹੈ ਤਾਂ ਵੈਸੇ ਅੱਜ ਕੱਲ੍ਹ ਬਲੂ ਵਾਈਟ ਬੋਏ, ਪਰ ਅਮਨ ਅਰੋੜਾ ਜੀ ਇੱਕ ਬਹੁਤ ਹੀ ਪੁਰਾਣੀ ਪੋਲੀਟੀਕਲ ਪਾਰਟੀ 'ਚੋਂ, ਮਤਲਬ ਬੈਕਗਰਾਊਂਡ 'ਚੋਂ ਆਉਂਦੇ। ਲਾਲਾ ਭਗਵਾਨ ਦਾਸ ਜੀ, ਸਾਡੇ ਤਾਂ ਉਹਨਾਂ ਨਾਲ ਬਹੁਤ ਲੰਬੇ ਸੰਬੰਧ ਰਹੇ, ਮੇਰੇ ਪਿਤਾ ਜੀ ਤੋਂ ਲੈ ਕੇ ਹੁਣ ਕਈ ਹੋਰ ਇੱਥੇ ਕੀਤਾ, ਉਹਨਾਂ ਦੀ ਆਹ ਜਿਹੜੀ ਰਾਜਨੀਤਿਕ ਜ਼ਿੰਮੇਵਾਰੀ ਆਹ ਲਈ ਫਿਰਦੇ ਹੈ, ਉਹਨਾਂ ਦੇ ਟੀਸ ਹੈ। ਮੈਨੂੰ ਤਾਂ ਕੱਲ੍ਹ ਸੀਗਾ ਅਸਤੀਫਾ ਦੇਣਗੇ, ਇੰਨੀ ਜ਼ਲੀਲ ਕਰਾਉਣ ਦੇ, ਜਲਾਲਤ ਕਰਾਉਣ ਦੇ ਬਾਅਦ ਅਸਤੀਫਾ ਤਾਂ ਨਹੀਂ ਦਿੱਤਾ, ਪਰ ਅਜੇ ਟੀਸ ਹੈ। ਅਤੇ ਮੈਨੂੰ ਲੱਗਦਾ ਕੋਈ ਨਾ ਕੋਈ ਇਸ ਕਿਸੇ ਦਾ ਜਿਹਨੂੰ ਪੜਤਾੜਿਆ ਨਾ, ਇਹ ਤਰਲਾ ਹੱਲਾ ਮਾਰ ਕੇ ਆਊਗੀ ਮੈਜੋਰਿਟੀ ਇੱਥੇ ਗਵਰਨਰ ਹਾਊਸ 'ਤੇ। ਤੁਸੀਂ ਵੀ ਤਿਆਰ ਰਹੋ, ਦਿਨ ਥੋੜ੍ਹੇ ਜਾਂਦੇ ਆਉਣਗੇ, ਜ਼ਰੂਰ ਬਦਲੇ ਜਾਣਗੇ। ਮੁੱਖ ਮੰਤਰੀ ਜੀ ਚੰਗਾ ਹੈ, ਜਿੰਨਾ ਛੇਤੀ ਨਿਬੜੇ, ਵੀ ਆਰ ਨੋਟ ਫਾਰ ਐਨੀ ਗਵਰਨਰ ਰੂਲ। ਅਗਰ ਇਸੇ ਤਰ੍ਹਾਂ ਇਹਨਾਂ ਦੀ ਬਦਮਾਸ਼ੀਆਂ ਵਧੀਆਂ ਰਹੀਆਂ, ਆਹ ਖੁੱਲ੍ਹੀ ਛੂਟ ਇਹਨਾਂ ਨੂੰ ਦਿੱਤੀ ਹੈ, ਓਬਵੀਅਸਲੀ ਵੀ ਵਿਲ ਆਲਸੋ ਰਿਕੁਐਸਟ ਵੀ ਕੋਈ ਨਾ ਕੋਈ ਨਕੇਲ ਪਾਓ। ਪਰ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਇਸ ਨਸ਼ੇ ਦੇ ਮਾਹੌਲ 'ਚੋਂ ਕੱਢ ਕੇ ਅਤੇ ਵਿਪਾਸਨਾ ਵਾਸਤੇ ਭੇਜ ਦੇਣ, ਹੁਸ਼ਿਆਰਪੁਰ ਲੈ ਜਾਣ। ਇੱਥੇ ਸਾਂਪਲਾ ਸਾਹਿਬ ਖੜੇ ਸੀ, ਮੈਂ ਕਿਹਾ ਤੁਸੀਂ ਲੈ ਜਾਓ ਉੱਥੇ ਲੈ ਜਾਓ, ਨਹੀਂ ਤਾਂ ਬੈਂਗਲੋਰ ਗਏ ਸੀ ਕਿ 2-4 ਮਹੀਨੇ, ਹੁਣ ਤਾਂ ਮੈਂ ਦਿਨ ਹੀ ਚਾਹੁੰਦੇ ਹੈ, ਉੱਥੇ ਭੇਜ ਦੇਣ, ਡੀ ਐਡਿਕਸ਼ਨ ਸੈਂਟਰ 'ਚ ਭੇਜ ਦੇਣ, ਆਹ ਪੰਜਾਬ ਨੂੰ ਲੋਕ ਪਹੁੰਚਾਉਣ ਦੀ ਲੋੜ ਹੈ ਸਰ। ਥੈਂਕ ਯੂ
1: ਡਾਕਟਰ ਸਾਹਿਬ। ਕੁਲਦੀਪ ਸਿੰਘ ਗਰਗਾ ਜੀ ਨਾਲ ਮੁਲਾਕਾਤ ਕੀਤੀ ਗਈ।
2: ਦੇਖੋ, ਅੱਜ ਅਸੀਂ ਜਹੇਦਾਰ ਸ੍ਰੀ ਕਾਲਤਖ ਸਾਹਿਬ ਜੀ ਦੇ ਗਰਗਾ ਜੀ ਦੇ ਨਾਲ ਮੁਲਾਕਾਤ ਕੀਤੀ ਹੈ, ਔਰ ਅਸੀਂ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਵਿਕਾਸ ਹੋਣਾ ਚਾਹੀਦਾ ਉਹਦੇ ਬਾਰੇ ਚਰਚਾ ਕੀਤੀ ਹੈ, ਕਿਉਂਕਿ ਇਹ ਪ੍ਰਮੁੱਖ ਸੰਸਥਾ ਸਿੱਖ ਦੀ ਸ਼੍ਰੋਮਣੀ ਸੰਸਥਾ ਹੈ ਸਿੱਖਾਂ ਦੀ। ਸੋ ਮੈਂ ਤਕਰੀਬਨ ਹਾਫ ਆਫ ਹਰ ਗੱਲ ਦਾ ਇਹਨਾਂ ਤੋਂ ਸੈਕਸ਼ਨ ਲਈਦੀਆਂ ਨੇ, ਜੇ ਕੋਈ ਸਾਡੀਆਂ ਕਮੀਆਂ ਅਸੀਂ ਜ਼ਰੂਰ ਵੀ ਕਰਦੇ ਹਾਂ। ਇਹਦੇ 'ਚ ਮੁੱਖ ਤੌਰ 'ਤੇ ਵਿਚਾਰ ਹੋਇਆ ਕਿ ਜਿੱਦਾਂ ਅੰਮ੍ਰਿਤ ਸਰੋਵਰਾਂ ਦਾ ਸ਼ਹਿਰ ਹੈ ਗੁਰੂ ਘਰ ਦਾ, ਔਰ ਜਿਸ ਤਰੀਕੇ ਨਾਲ ਡਰੇਨ 'ਤੇ ਵੀ ਚਰਚਾ ਹੋਈ, ਸੁੰਗਤਾ ਡਰੇਨ ਹੈ ਜਿਹੜੀ ਸਾਡੀ ਗੰਦਾ ਨਾਲਾ ਆ ਦੱਖਣੀ ਅਰਜਿਤ ਨਿਕਲਦਾ ਆ ਆਪਣਾ
1: ਡੰਪ ਦੇ
2: ਨਾਲ, ਡੰਪ ਦੇ ਉੱਤੇ ਚਰਚਾ ਹੋਈ ਹੈ। ਮਾਨਾ ਵਾਲੇ ਡਰੇਨ ਜਿਹੜਾ ਗੰਦਾ ਨਾਲੇ ਦਾ ਰੂਪ ਧਾਰਨ ਕਰ ਰਹੀ, ਪੋਲੂਸ਼ਨ ਨੂੰ ਲੈ ਕੇ ਅਸੀਂ ਕਾਫੀ ਚਰਚਾ ਕੀਤੀ। ਰੁੱਖਾਂ ਦੀ ਕਟਾਈ ਜਿਸ ਤਰੀਕੇ ਨਾਲ ਹੋ ਰਹੀ ਹੈ, ਜਿਸ ਤਰੀਕੇ ਨਾਲ ਸ਼ਹਿਰੀਕਰਨ ਵੱਧ ਰਿਹਾ ਅਤੇ ਜਿਸ ਤਰੀਕੇ ਨਾਲ ਜ਼ਮੀਨ ਘੱਟ ਰਹੀ, ਕਿਉਂਕਿ ਅਸੀਂ ਲੈਂਡ ਲੋਕ ਸਟੇਟ ਹੈ ਅਤੇ ਸਾਡਾ ਖਾਸਕਰ ਜਿਹੜਾ ਜ਼ਿਲ੍ਹਾ ਹੈ ਇਹ ਬਿਲਕੁਲ ਲੈਂਡ ਲੋਕ ਹੈ, ਕਿਉਂਕਿ ਅਗਲੇ ਬੰਨੇ ਪਾਕਿਸਤਾਨ ਆ ਜਾਂਦਾ, ਸਾਡੇ ਕੋਲ ਜ਼ਮੀਨਾਂ ਘੱਟ ਨੇ। ਸੋ ਉਹਨਾਂ ਨੂੰ ਲੈ ਕੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ, ਔਰ ਮੈਂ ਵੀ ਉਹਨਾਂ ਦੇ ਹੁਕਮ ਦੀ ਪਾਲਣਾ ਕਰਾਂਗੇ। ਅਸੀਂ ਜੋ ਵੀ ਬੈਸਟੀਨਮ ਹੋ ਸਕਦਾ ਅਸੀਂ ਉਹਦੇ ਉੱਤੇ ਆਪਣਾ ਸਰਕਾਰ ਦੇ ਨਾਲ ਵੀ ਗੱਲਬਾਤ ਕਰਕੇ ਔਰ ਡੀ ਸੀ ਨਾਲ ਗੱਲ ਗੱਲਬਾਤ ਕਰਕੇ ਵੀ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਸਮੱਸਿਆ ਹੈ ਜਿਹੜਾ ਧਰਤੀ ਹੇਠ ਪੋਲਿਊਟਡ ਪਾਣੀ, ਕੁਛ ਸਾਡੇ ਪ੍ਰੋਜੈਕਟ ਰੁਕੇ ਨੇ ਜਿੱਥੇ ਗੁਰੂ ਘਰਾਂ ਦੇ ਕੁਛ ਛੋਟੇ ਛੋਟੇ ਮਸਲੇ ਨੇ, ਉਹ ਵੀ ਅਸੀਂ ਇਹਨਾਂ ਦੇ ਅੱਗੇ ਰੱਖੇ ਨੇ ਜਿਹੜੇ ਹਾਈਵੇ ਦੇ ਪ੍ਰੋਜੈਕਟ ਨੇ, ਕਿ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਵੀ ਤੁਸੀਂ ਅੱਗੇ ਲਾ ਕੇ ਕਿਸੇ ਵੀ ਤਰੀਕੇ ਦੇ ਨਾਲ, ਕਿਉਂਕਿ ਹਾਈਵੇ ਜਿਹੜੇ ਨੇ ਇਹ ਪਬਲਿਕ ਦੇ ਨੇ, ਲੋਕਾਂ ਦੇ ਨੇ, ਲੋਕ ਇਸ ਗੁਰੂ ਘਰ ਦਰਸ਼ਨਾਂ ਲਈ ਆਉਂਦੇ ਨੇ ਲੱਖਾਂ ਤਾਦਾਦ ਵਿੱਚ, ਅਸੀਂ ਚਾਹੁੰਦੇ ਸਥਾਲੇ ਆਉਣ। ਐਕਸਪ੍ਰੈਸ ਵੇ ਰੁਕਿਆ ਜਿਸ ਤਰ੍ਹਾਂ, ਉਹਦੇ ਵਾਸਤੇ ਵੀ ਬੇਨਤੀ ਕੀਤੀ ਹੈ ਕਿ ਉਹਦੇ ਵਾਸਤੇ ਵੀ ਤੁਸੀਂ ਚਾਹੇ ਜਥੇਬੰਦੀਆਂ ਨਾਲ ਗੱਲਬਾਤ ਕਰੋ, ਪਿੰਡਾਂ ਵਾਲਿਆਂ ਨਾਲ ਗੱਲਬਾਤ ਕਰੋ, ਸਰਕਾਰ ਨਾਲ ਤੁਸੀਂ ਵੀ ਕਰੋ, ਅਸੀਂ ਵੀ ਕਰ ਰਹੇ ਹਾਂ। ਇਹ ਸ਼ਹਿਰ ਵਾਸਤੇ ਵੀ ਔਰ ਇਸ ਇਤਿਹਾਸਿਕ ਗੁਰੂ ਨਗਰੀ ਵਾਸਤੇ, ਸ਼ਹਿਰ ਵਾਸਤੇ ਔਰ ਇਸ ਖਿੱਤੇ ਵਾਸਤੇ ਬਹੁਤ ਜ਼ਰੂਰੀ ਚੀਜ਼ਾਂ ਨੇ। ਸੋ ਇਹ ਇੱਕ ਆਮ ਮੁਲਾਕਾਤ ਸੀ ਜਿਹਦੇ 'ਚ ਅਸੀਂ ਹਮੇਸ਼ਾ ਹੀ ਇੰਸਟਰਕਸ਼ਨ ਲਈ ਦੀਆਂ ਨੇ ਗੁਰੂ ਘਰ ਦੇ ਜਿਹੜੇ ਮੁਖੀ ਨੇ ਸਾਡੇ ਇੱਥੇ, ਔਰ ਜਹੇਦਾ ਸਾਹਿਬ ਅਸੀਂ ਹਮੇਸ਼ਾ ਹੀ ਲੈਂਦੇ ਹਾਂ। ਸੋ ਇਸ ਇੱਕ ਆਮ ਜਿਹੜੀ ਸਾਡੀ ਮੁਲਾਕਾਤ ਸੀ।
1: 450 ਸਾਲਾ ਅੰਮ੍ਰਿਤਸਰ ਦਾ ਸਥਾਪਨਾ ਦਿਵਸ ਆ ਰਿਹਾ, ਤੁਸੀਂ ਅੰਮ੍ਰਿਤਸਰ ਦੇ MP ਹੋ, ਸੋ ਵਧੀਆ ਪੱਧਰ 'ਤੇ ਜਿਹੜਾ ਮਨਾਇਆ ਜਾਵੇ ਸਾਡੇ 'ਚ, ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਸਾਈ ਹੋਈ ਨਗਰੀ ਹੈ, ਤਾਂ ਇਸਦੇ ਲਈ ਕੋਈ ਉਪਰਾਲੇ ਕੀਤੇ ਜਾਣਗੇ?
2: ਬਿਲਕੁਲ ਜੀ, ਉਹਦੇ 'ਤੇ ਵੀ ਚਰਚਾ ਹੋਈ, ਪਰ ਅਸੀਂ ਉਹਦੇ ਵਾਸਤੇ ਇੱਕ ਵੱਖਰਾ ਟਾਈਮ ਮੰਗਿਆ ਗਿਆ ਸੀ, ਕਿਉਂਕਿ ਉਹਦੇ 'ਚ ਕੁਛ ਬੁੱਧੀਜੀਵੀਆਂ ਦੀ ਸਲਾਹ ਦੇ ਨਾਲ ਅਸੀਂ ਉਹ ਚੀਜ਼ਾਂ ਕਰਨੀਆਂ ਚਾਹੁੰਦੇ ਹਾਂ, ਤਾਂ ਕਿ ਜਿੱਥੇ ਸਿੱਖ ਮਰਿਆਦਾ ਦਾ, ਜਿੱਥੇ ਧਾਰਮਿਕ ਮਰਿਆਦਾ ਦਾ ਖਿਆਲ ਰੱਖਿਆ ਜਾਵੇ, ਇਹ ਸੈਕੂਲਰ ਸ਼ਹਿਰ ਹੈ ਔਰ ਗੁਰੂ ਦੀ ਵਸਾਈ ਹੋਈ ਨਗਰੀ ਆ, ਉਹਦੇ 'ਤੇ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਵਾਰੀ ਅਸੀਂ ਚਰਚਾ ਕਰਕੇ ਅਤੇ ਉਹਦੇ 'ਤੇ ਦੁਬਾਰਾ ਇੱਕ ਵਾਰੀ ਬੈਠਾਂਗੇ, 450 ਸਾਲਾਂ ਨੂੰ ਲੈ ਕੇ ਉਹਦੇ 'ਤੇ ਕੀ ਹੋਣਾ ਚਾਹੀਦਾ, ਅਸੀਂ ਉਹਦੇ 'ਤੇ ਫਿਰ ਜਹੇਦਾ ਸਾਹਿਬਾਨ ਦੀ ਗਾਈਡੈਂਸ ਦੇ ਨਾਲ ਔਰ ਬਾਕੀ ਵੀ ਸਾਰਿਆਂ ਦੀ ਸਲਾਹ ਦੇ ਨਾਲ ਇੱਥੇ ਅੱਗੇ ਕੰਮ।
1: ਅੱਜ ਜਹੇਦਾਰ ਜੀ ਵੱਲੋਂ ਇੱਕ ਇਕੱਠ ਵੀ ਸੱਦਿਆ ਗਿਆ, ਕਿ ਉਸਦੇ ਲਈ ਤੁਸੀਂ ਹਾਜ਼ਰੀ ਭਰੋਗੇ?
2: ਤੁਹਾਨੂੰ ਮੈਂ ਉਹਦੇ 'ਚ ਮੈਨੂੰ ਸੱਦਾ ਨਹੀਂ ਗਾ, ਉਹ ਉਹਨਾਂ ਵੱਲੋਂ ਜਿਹਨਾਂ ਨੂੰ ਵੀ ਬੁਲਾਇਆ ਗਿਆ ਉਹਨਾਂ ਦਾ, ਕਿਉਂਕਿ ਉਹ ਮੋਹਰ ਨੇ ਉਹ ਇਹੋ ਜਿਹੇ ਕਾਰਜ ਜਿਹੜੇ ਉਹ ਕਰਦੇ ਰਹਿੰਦੇ ਨੇ, ਸੋ ਉਹਨਾਂ ਦਾ ਆਪਣੇ ਵੱਲੋਂ ਉਹਨਾਂ ਦੀ ਸੰਸਥਾ ਵੱਲੋਂ ਇਕੱਠ ਹੋਏਗਾ, ਪਰ ਮੈਂ ਉਹਦੇ 'ਚ ਮੇਰਾ ਸੱਦਾ ਨਹੀਂ।
1: ਠੀਕ ਹੈ।
3: ਤੋ ਪੰਥ ਨੂੰ ਪਤਾ ਵਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ, ਅਦਬ ਕਿਵੇਂ ਕਰਨਾ। ਰਹੀ ਗੱਲ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਇੱਕ ਬੇਅਦਬੀਆਂ ਦਾ ਦੌਰ ਚੱਲਿਆ, ਪਰ ਭਾਵੇਂ ਕਿ ਇਹਨਾਂ ਬੇਅਦਬੀਆਂ ਦੇ ਉੱਤੇ ਦੋ ਸਰਕਾਰਾਂ ਆਈਆਂ, ਦੂਜੀ ਹੁਣ ਜਾਣ ਵਾਲੀ ਆ, ਪਰ ਅਸਲ ਦੇ ਵਿੱਚ ਇਹ ਬੇਅਦਬੀਆਂ ਦੀ ਤਹਿ ਤੱਕ ਕੋਈ ਵੀ ਨਹੀਂ ਗਿਆ। ਜਿੱਥੋਂ ਤੱਕ ਆਪਾਂ ਵੇਖੀਏ, ਜਿਹੜੇ ਬੇਅਦਬੀ ਦੇ ਕੇਸ 2015 ਦੇ ਨਾਲ ਸੰਬੰਧਿਤ ਆ,

0: ਉਹ 2015 ਦੇ ਜਿਹੜੇ ਕੇਸ ਆ ਉਹ ਪੰਜਾਬ ਤੋਂ ਬਾਹਰ ਤਬਦੀਲ ਹੋਏ, ਪਰ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੇ ਉਹਨਾਂ ਕੇਸਾਂ ਨੂੰ ਪੰਜਾਬ ਲਿਆਉਣ ਦੇ ਲਈ ਜਾਂ ਜਿਸ ਤਰੀਕੇ ਨਾਲ ਪੈਰਵਾਈ ਕਰਨੀ ਚਾਹੀਦੀ ਸੀ ਉਹ ਨਹੀਂ ਹੋਈ, ਤਾਂ ਹੀ ਕੇਸ ਬਾਹਰ ਤਬਦੀਲ ਹੋ ਗਏ। ਔਰ ਬੇਅਦਬੀ ਦੇ ਦੋਸ਼ੀ ਫੜਨ ਦੀ ਗੱਲ ਹੀ ਪੰਥ ਮੰਗਦਾ ਸੀ, ਬੇਅਦਬੀ ਦੇ ਦੋਸ਼ੀ ਤੇ ਨਹੀਂ ਫੜੇ ਗਏ ਅਜੇ ਤੱਕ, ਜੇ ਕੋਈ ਫੜਿਆ ਗਿਆ, ਕਿਉਂਕਿ ਜਿਹੜਾ ਸੌਦੇ ਵਾਲਾ ਸਾਧ ਆ ਉਹਦੇ ਉੱਤੇ ਵੀ ਸਾਰਾ ਕੁਛ ਹੋਇਆ, ਜਿਵੇਂ ਉਦੋਂ ਬਿਆਨ ਆਇਆ ਸੀ ਉਹਨਾਂ ਦੇ ਕਲੇਰ ਦਾ ਭਈ ਇਹ ਦੋਸ਼ੀ ਹੀ ਇਹਨੇ ਆਹ ਕੁਛ ਕੀਤਾ, ਪਰ ਬਿੱਟੂ ਦਾ ਵੀ ਆਇਆ ਉਦੋਂ, ਪਰ ਉਹਨੂੰ ਅਜੇ ਤੱਕ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਇੱਥੇ ਨਹੀਂ ਲਿਆਂਦਾ। ਪੰਜਾਬ ਦੇ ਵਿੱਚ ਕਿਸੇ ਵੀ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਇਹ ਦੱਸੇ ਵੀ ਉਹਨੇ ਅੱਜ ਤੱਕ ਉਹਨੂੰ ਸੌਦਾ ਸਾਧ ਦੋਸ਼ੀ ਆ ਅਤੇ ਉਹਨੂੰ ਇੱਥੇ ਕਿਉਂ ਨਹੀਂ ਲਿਆਂਦਾ। ਤੀਜੀ ਗੱਲ 2017 'ਚ ਮੌੜ ਕਾਂਡ ਹੁੰਦਾ, ਮੈਂ ਖੁਦ ਪਰਿਵਾਰਾਂ ਨੂੰ ਮਿਲਿਆ, ਮੈਂ ਪਹਿਲਾਂ ਮੈਂ ਬਹੁਤ ਵਾਰੀ ਗੱਲ ਕੀਤੀ ਆ ਵੀ 7 ਬੰਦੇ ਪੰਜਾਬ ਦੇ ਸਾਡੇ ਇੱਥੋਂ ਗਏ ਆ, ਇਨਸਾਨ ਹੀ ਉਹ ਸਿੱਖ ਵੀ ਹੈਗੇ, ਉਹਦੇ 'ਚ ਕੁਛ ਸਿੱਖ ਨਹੀਂ ਵੀ, ਪਰ ਰੱਬ 'ਤੇ ਵੇਖੋ ਸਾਰਿਆਂ ਚਾਹਦੇ ਅਕਾਲ ਤਖ਼ਤ ਸਾਹਿਬ ਸਾਰਿਆਂ ਦੀ ਗੱਲ ਕਰਦਾ, ਉਹਦੇ 'ਚ ਇੱਕ ਛੋਟੀ ਉਮਰ ਦਾ ਬੱਚਾ ਵੀ, ਉਹਦਾ ਬੈਗ ਅਜੇ ਤੱਕ ਘਰ ਦੇ ਰੱਖ ਕੇ ਬੈਠੇ, ਉਹਨੂੰ ਪੜ੍ਹਾਉਣ ਦੇ ਲਈ ਇੱਥੇ ਲਿਆਂਦਾ ਸੀ। ਬਹੁਤ ਸਿੱਟਾਂ ਬਣੀਆਂ, ਖਰੜਾ ਕਮਿਸ਼ਨ ਨੇ ਵੀ ਕਿਹਾ ਵੀ ਇਹ ਜਿਹੜੇ ਦੋਸ਼ੀ ਆ ਇਹਦੇ ਤਾਰ ਜਿਹੜੇ ਉੱਧਰ ਡੇਰੇ ਨਾਲ ਜੁੜਦੇ, ਪਰ ਅੱਜ ਤੱਕ ਉਹਦੇ ਦੋਸ਼ੀ ਨਹੀਂ ਫੜੇ ਗਏ। ਪੰਜਾਬ ਸਰਕਾਰ ਇਹ ਸਪਸ਼ਟ ਕਰੇ ਵੀ ਉਹਨਾਂ ਬੰਦਿਆਂ ਦੇ ਦੋਸ਼ੀ ਸੱਤਾਂ ਦੇ ਜਿਹੜੇ ਕਤਲ ਹੋਏ, ਜਿਹੜਾ ਇੱਕ ਟੈਰੋਰਿਸਟ ਅਟੈਕ ਸੀ ਉਹਦੇ ਦੋਸ਼ੀ ਕਿਉਂ ਨਹੀਂ ਫੜੇਗਾ, ਇਹ ਵੀ ਅੱਜ ਇੱਥੇ ਵਿਚਾਰ ਹੋਈ। ਅੱਜ ਇੱਥੇ ਜਿਹੜੀ ਇਕੱਤਰਤਾ ਹੋਈ ਇਹਦੇ ਵਿੱਚ ਲਗਭਗ ਸਾਰੀਆਂ ਹੀ ਪੰਥਕ ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਆ ਉਹ ਨੁਮਾਇੰਦਾ ਇਕੱਠ ਹੀ ਉਹ ਇੱਥੇ ਹਾਜ਼ਰ ਹੋਏ ਆ, ਭਾਵੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਆ, ਭਾਵੇਂ ਮਿਸਲ ਸ਼ਹੀਦਾਂ ਤਰਨਾ ਦਲ ਆ, ਭਾਵੇਂ ਦਲ ਬਾਬਾ ਬਿਧੀ ਚੰਦ ਆ, ਭਾਵੇਂ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਜੀ ਖਾਲਸਾ ਬਾਬਾ ਜਾਂ ਫਿਰ ਹੋਰ ਨੇ, ਭਾਵੇਂ ਆਪਣਾ ਮਿਸਲ ਸ਼ਹੀਦਾਂ ਹਰੀਆਂ ਵੇਲਾ ਤਰਨਾ ਦਲ ਆ, ਅਤੇ ਭਾਵੇਂ ਨਿਰਮਲੇ ਆ, ਭਾਵੇਂ ਉਦਾਸੀ ਆ, ਭਾਵੇਂ ਮਿਸ਼ਨਰੀ ਕਾਲਜਾਂ ਦੇ ਨੁਮਾਇੰਦੇ ਆ ਜਾਂ ਵੱਖ ਵੱਖ ਸਿੱਖ ਸੰਸਥਾਵਾਂ ਦੇ ਸਾਰੇ ਨੁਮਾਇੰਦਿਆਂ ਨੇ ਆਪਣੀ ਪੁਰਜ਼ੋਰ ਇਹ ਮੰਗ ਕੀਤੀ ਵੀ ਪੰਥ ਦੀ ਸਹਿਮਤੀ ਤੋਂ ਬਿਨਾਂ ਔਰ ਅਕਾਲ ਤਖ਼ਤ ਸਾਹਿਬ ਨੂੰ ਦੱਸੇ ਤੋਂ ਬਿਨਾਂ ਇਹ ਜਿਹੜਾ ਕਾਨੂੰਨ ਬਣਿਆ ਜਿਸ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਵਾ ਵੀ ਇਹ ਸਾਨੂੰ ਪ੍ਰਵਾਨ ਨਹੀਂ ਕਰਨਾ ਚਾਹੀਦਾ, ਤੋ ਪਹਿਲੇ ਤੌਰ ਦੇ ਉੱਤੇ ਸਾਰਿਆਂ ਨੇ ਮੰਗ ਚੁੱਕੀ, ਵਿਦਵਾਨਾਂ ਨੇ ਗੱਲ ਕੀਤੀ, ਵਕੀਲਾਂ ਨੇ ਗੱਲ ਕੀਤੀ, ਪੰਥ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਪੰਥ ਦੀ ਮੰਗ ਆ, ਅੱਜ ਪੰਥ ਦਾ ਨੁਮਾਇੰਦਾ ਇਕੱਠ ਹੋਇਆ ਕਿਉਂਕਿ ਸਪੀਕਰ ਜਿਹੜੇ ਨੇ ਕੁਲਤਾਰ ਸਿੰਘ ਜੀ ਸੰਧਵਾ ਉਹ ਹਾਊਸ ਦੇ ਸਭ ਤੋਂ ਵੱਡੇ ਜ਼ਿੰਮੇਵਾਰ ਆ, ਤੋ ਕੁਲਤਾਰ ਸਿੰਘ ਸੰਧਵਾ ਨੂੰ 8 ਤਰੀਕ ਨੂੰ 11 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਗਿਆ, ਉਹ ਆਣ ਕੇ ਦੱਸਣ ਵੀ ਜਿਹੜੀਆਂ ਮੱਦਾਂ ਇਹਦੇ ਵਿੱਚ ਕਸਟੋਡੀਆਂ ਨਾਲ ਹੀ ਆ ਜਾਂ ਫਿਰ ਜਿੰਨੇ ਸਰੂਪ ਸ਼ਬਦ ਹੈ, ਠੀਕ ਹੈ ਰਜਿਸਟਰ 'ਤੇ ਪਹਿਲਾਂ ਵੀ ਲੱਗਦਾ, ਪਰ ਉਹ ਸਾਰਾ ਵੈਬਸਾਈਟ 'ਤੇ ਪਾਓ, ਦੁਨੀਆਂ ਨੂੰ ਦੱਸੋ, ਜਾਂ ਇਹ ਕਾਨੂੰਨ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹਿਲਾਂ ਸਾਡੇ ਨਾਲ ਸਲਾਹ ਕਿਉਂ ਨਹੀਂ ਕੀਤੀ ਗਈ? ਜੇ ਇਹਨਾਂ ਦੀ ਮਨਸ਼ਾ ਸਾਫ਼ ਅਤੇ ਸੁਥਰੀ ਆ ਤਾਂ ਮੈਂ 20 ਬਿਆਨ ਦਿੱਤੇ ਹੋਣੇ ਆ ਵੀ ਅਕਾਲ ਤਖ਼ਤ ਸਾਹਿਬ ਦੇ ਨਾਲ ਗੱਲ ਕਰ ਲਓ। ਇਹ ਵੀ ਕਿਹਾ ਗਿਆ ਕਿ ਪੰਥ ਦੀਆਂ ਨੁਮਾਇੰਦਾ ਸੰਸਥਾਵਾਂ ਨਾਲ ਵਿਚਾਰ ਕਰ ਲਓ। ਜਿਹੜਾ ਜਾਗਤ ਜੋਤ ਐਕਟ 'ਚ ਸੋਧ ਆ, ਜਾਗਤ ਜੋਤ ਐਕਟ 'ਤੇ 8 ਤੋਂ ਬਣਿਆ, ਜਿਹੜੀਆਂ ਉਹਦੇ 'ਚ ਸੋਧਾਂ ਮਨਮਰਜ਼ੀ ਦੀਆਂ ਕੀਤੀਆਂ, ਉਹਦੇ 'ਚ ਪੰਥ ਦੀ ਸਲਾਹ ਲੈਣ 'ਚ ਕੀ ਅਰਜ਼ ਆ? ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਗੁਰੂ ਗ੍ਰੰਥ ਸਾਹਿਬ ਲਈ ਗੁਰੂ ਪੰਥ ਆ, ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਕਲਗੀਧਰ ਪਾਤਸ਼ਾਹ ਨੇ ਕਿਹਾ ਆਤਮਾ ਗੁਰੂ ਗ੍ਰੰਥ ਵਿੱਚ, ਸਰੀਰ ਗੁਰੂ ਪੰਥ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਪੰਥ ਨੂੰ ਵੀ ਗੁਰਿਆਈ ਆ, ਕਿਉਂਕਿ ਗੁਰੂ ਪੰਥ ਮੁੱਢ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਲਈ ਸਿਰ ਧੜ ਦੀ ਬਾਜ਼ੀ ਵੀ ਲਾਉਂਦਾ ਰਿਹਾ। ਪੰਥ ਨੂੰ ਬਾਹਰ ਕਿਉਂ ਰੱਖਿਆ ਗਿਆ, ਸਰਕਾਰ ਇਹ ਦੱਸੇ। ਔਰ ਜੇ ਪੰਥ ਦੀ ਮਰਜ਼ੀ ਤੋਂ ਬਿਨਾਂ ਤੁਸੀਂ ਆਪਣੀ ਤਰੀਕੇ ਦੇ ਨਾਲ ਕਾਨੂੰਨ ਬਣਾਉਣੇ ਆ ਤੇ ਅਕਾਲ ਤਖ਼ਤ ਸਾਹਿਬ ਨੂੰ ਵਿੱਚ ਨਹੀਂ ਰੱਖਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਤੇ ਕਿਉਂ ਤੁਸੀਂ ਬਾਹਰ ਕਿਉਂ ਰੱਖਿਆ, ਤੁਹਾਡੀ ਕੀ ਮਨਸ਼ਾ ਵਾ, ਇਹ ਸਪਸ਼ਟ ਕੀਤਾ ਜਾਵੇ। ਬਾਕੀ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਉਹਨਾਂ ਦਾ ਮਾਮਲਾ ਕਿਉਂਕਿ 2012 ਤੋਂ ਪੈਂਡਿੰਗ ਆ, ਔਰ ਭਾਈ ਬਲਵੰਤ ਸਿੰਘ ਜੀ ਆਪਣੀਆਂ ਭਾਵਨਾਵਾਂ ਵਾਰ ਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਭੇਜ ਰਹੇ ਆ, ਔਰ ਅੱਜ ਦੇ ਇਕੱਠ ਦੇ ਵਿੱਚ ਇਹ ਵਿਚਾਰ ਹੋਈ ਵੀ ਬਹੁਤ ਸਾਰੇ ਦੋਸ਼ੀ ਰਿਕਾਰਡ ਇੱਥੇ ਵਕੀਲਾਂ ਨੇ ਪੇਸ਼ ਕੀਤੇ, ਕਈ ਉਹ ਵੀ ਆ ਜਿਨ੍ਹਾਂ ਨੇ 780 ਬੰਦੇ ਕਤਲ ਕੀਤੇ, ਕਿਸੇ ਨੇ 650 ਕੀਤੇ, ਪਰ ਪਹਿਲੇ ਜਿਹੜੇ ਰਾਸ਼ਟਰਪਤੀ ਸੀ ਸ਼੍ਰੀ ਰਜਿੰਦਰ ਪ੍ਰਸਾਦ ਜੀ, ਉਹਨਾਂ ਨੇ ਉਹਨਾਂ ਕੈਦੀਆਂ ਨੂੰ ਮਾਫ਼ੀ ਦਿੱਤੀ, 98 ਸਾਲ ਦੀ ਉਮਰ 'ਚ ਉਹ ਆਮ ਜੀਵਨ ਬਤੀਤ ਕਰਕੇ ਘਰਾਂ 'ਚ ਫੌਤ ਹੋਏ, ਤਾਂ ਫਿਰ ਸਾਡੇ ਲਈ ਦੋਹਰਾ ਮਾਪਦੰਡ ਕਿਉਂ ਆ? ਜੇ PM ਦੇ ਕਤਲ ਛੱਡੇ ਜਾ ਸਕਦੇ ਆ ਤਾਂ CM ਤੇ ਉਹ ਤੋਂ ਥੱਲੇ ਹੀ ਆਉਂਦਾ ਨਾ, ਤਾਂ ਸਿੱਖਾਂ ਦੇ ਨਾਲ ਦੋਹਰਾ ਕਿਰਦਾਰ ਸੈਂਟਰ ਸਰਕਾਰ ਨਿਭਾ ਰਹੀ ਆ, ਹੋਰ ਸਰਕਾਰਾਂ ਨਿਭਾ ਰਹੀਆਂ, ਤੋ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਉਹਨਾਂ ਦੇ ਮਸਲੇ 'ਤੇ ਵਿਚਾਰ ਹੋਈ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ 'ਤੇ ਯੋਗ ਫੈਸਲਾ ਲਿਆ ਜਾਊਗਾ। ਪਰ ਸਾਰਾ ਹੀ ਪੰਥ, ਅੱਜ ਪੰਥ ਸਾਰਾ ਨੁਮਾਇੰਦਾ ਇੱਥੇ ਇਕੱਠਾ ਹੋਇਆ, ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਕਿਹਾ ਕਿ ਅਸੀਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਮੇਤ जितने भी साडे बंदी सिंह आ भावे भाई जगतार सिंह जी हवारा वा भाई परमजीत सिंह जी भ्योरा वा भाई जगतार सिंह जी तारा वा भाई दविंद्रपाल सिंह जी भुल्लर आ भाई गुरदीप सिंह जी खैड़ा वा भाई गुरमीत सिंह आ भाई शमशेर सिंह आ जिन्हें भी आ असी सारे बंदी सिंह दे नाल खड़े आ और पंथ हक समझदा वा जो होर कई फैसले पिछे हो क्योंकि सारे जंगी करते किसी की निजी लड़ाई तो है नहीं तो सरकार यह दसे भी साढ़े नाल जा साढ़े सिंघां नाल सिखां नाल दोहरा मापदंड क्यों अपनाया जा रहा जे वह सानू देश के दे नागरिक मानते हैं तो इकट्ठ ने कहा कि उन्हां नू बंदी सिंघां दीआं रिहाइयां भी करनियां चाहीदियां ते जिंदा शहीद भाई बलवंत सिंह जी राजोवाणा 19 दे विच सरकार ने कहा गुरु नानक पातशाह के 550 साल प्रकाश पुरब से भी इन्हां नू उम्र फांसी तो उम्र कैद दे विच करांगे पर पेंडिंग क्यों किया गया यह सरकार दसे भी यह दोहरा मापदंड क्यों यह भी अज के इकट्ठ ने जिहड़ा ही अपना रखिया बाकी बहुत सोहने माहौल दे विच गल हुई खुले ख्याल रखण दा सारिआं नूं हक ही और बड़ी खुशी वाली गल ही भी ग्रंथी सभावां किन्नीआं जिम्मेवार आ साडीआं ग्रंथी सभावां दे सारे नुमाइंदे इत्थे आए अखंड कीर्तनी जथा इत्थे आया होर भी जिन्नीआं नुमाइंदा सिख संस्थावां वा इत्थे आईआं वा तो सारिआं ने यह तुहैया कीता वा कि पंथ की मर्जी तो बिना कोई मंजूर नहीं किया जाऊगा तो इस करके कुलतार सिंह जी संधवा 8 तारीख 11 बजे श्री अकाल तख्त साहब से सदे गए
1: नजायज
0: असल तुही दोषी ते फड़े नहीं जिन्हां ने बेअदबियां कीतियां उन्हां नूं ते सजा दित्ती नहीं मौड़ कांड के दोषी तुही नहीं फड़े केस पंजाब तो बाहर तब्दील हो गए जो असल काम करने वाला ही उते कीता नहीं ठीक आ मैं खुद मोर्चे च गया दो बारी अही भाई गुरजीत सिंह का सत्कार करते हैं और मेरी उन्होंने एक दिन एक नुमाइंदे के नाल भी गल हुई वो कहिंदे अही तो इथों तक ही आख्या ही भी दोषी दे लई सख्त तो सख्त कानून होवे यह साडी डिमांड अगलियां गल्लां कहिंदे साडे नाल डिस्कस नहीं हुई हुण मैनू नहीं पता सच कह रहा जां झूठ कह रहा पर वह भी यह गल कह रहे तो पंथ की राय क्यों नहीं लै रहे आप गुरु ग्रंथ साहब की छपाई श्रोमणी गुरुद्वारा प्रबंधक कमेटी करती है पहला जिहड़ा जागत जोत एक्ट उहदे हक दिता गया है ताकि जिहड़े वख वख थावां ते छपाईआं हुंदीआं वा कई मन मर्जी करदे ना आवे इत्थे अज बुलारिआं ने भी कहा भी सरकार कह रही है भी फुल्लां दे विच कोई ट्रैकर लाओ गुरु ग्रंथ साहब दे इह ते उदां ही हो गया जिद्दां कोई असले दा लसंस बनाउणा ते लसंस नंबर साडा गुरु आ उह तो सरकारां नूं साडी ना मर्यादा दा पता वा तो शायद सानू एकत्रता करन दी लोड़ ना पैंदी जे कानून विच सोध तो पहला जां कानून बनाउण तो पहला सरकार श्री अकाल तख्त साहब नाल जां श्रोमणी गुरुद्वारा प्रबंधक कमेटी नाल ते पंथ दे नाल राबता करके कानून बनाउंदी फिर आपां नूं लोड़ नहीं पैणी दोषी नूं सजा होवे भावें फाहे लाओ जिहड़ा भी बेअदबी करदा जिहड़ा दोषी साबित हुंदा उत्थे सारे सहमत आ पर अगली मर्यादा तुसीं डिसाइड नहीं करोगे भई किवें प्रकाश करना वा किवें नहीं करना कस्टोडियन की हुंदा भई गुरु ग्रंथ साहब साडे मालक आ ते असीं गुरु दे किवें मालक हो जांगे गुरु ग्रंथ साहब दो जहाना दे वाली आ इन्हां नूं धार्मिक बोली दा भी नहीं पता हैगा तो इस करके अज भी नुमाइंदा इकट्ठ ने इस गल ते वार वार जोर दिता ठीक है सेवादारी हुंदी आ जे किसी कमेटी ने गुरु साहब का सरूप रखिया वा गुरद्वारे आ घरां च उहनां दी सेवादारी आ ते सेवादारी दे विच पंथक पहरेदारी आ मैं ते पहले दिन तों कहिंदा पंथक पहरेदारी चाहीदी आ सिंघ चाहीदे चढ़दी कला वाले तां कोई घटना ही ना आवे पर सरकार यह दसे 2022 इन्हां दी सरकार वेले दरबार साहब का जंगला टपिया बंदा उहदी पछाण जनतक क्यों नहीं कीती करो उहदी जनतक कौन ही बंदा कित्थों आया जिन्हें इन्नी हिमाकत कीती तो सरकारां नूं जदों कोई कानून लिआउणा ना ते पंथ नूं भरोसे च रखना चाहीदा इन्हां नूं नहीं पता श्री अकाल तख्त साहब की आ श्री अकाल तख्त साहब नूं सरकार दसे भी बाईपास क्यों किया अकाल तख्त साहब नूं इह कानून का मसौदा भेजिया जे नहीं भेजिया तो क्यों नहीं भेजिया इन्हां दी मनशा की आ लोक के पंथ कुछ परवाह नहीं करो।
2: अमर ग्रुप हायर कर रहे हैं 1 साल के एक्सपीरियंस से क्लीन रिकॉर्ड वाले ओनर ऑपरेटर्स
1: ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 200।

0: 905-893-2270 extension 206 or 207 Amar Group jithe drivers nu mile family wang respect
1: best bargain carpets and flooring sirf ek na hi nahi sachi best bargain hai
2: best bargain te milde ne brand name carpets hardwood vinyl ate laminate floors bargain prices te
1: साडे स्टोर ते आके आप सिलेक्शन देखो या अपने घर बैठ के चूज करो
2: लाजवाब क्वालिटी टॉप क्लास सर्विस बेस्ट बार्गेन तो बेहतर कोई नहीं
1: वी आल्सो सर्विस होटल्स मोटेल्स बैंक्वेट्स एंड हाई राइज बिल्डिंग्स बेस्ट बार्गेन कारपेट्स 905-696-7877
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ
4: ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
3: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
6: CWC Immigration is one of the largest immigration companies and ਇਹਦੇ 4 ਆਫਿਸ ਕੈਨੇਡਾ 'ਚ ਨੇ ਤੇ 12 ਇੰਡੀਆ 'ਚ ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration Immigration ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ Immigration ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration 905-670-4444
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ ਸਰਵਿਸ ਪੂਰੀ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਇਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609
9: क्या लगा था तुझे मेरे खिलाफ गवाही देके
10: तू बच जाएगी
9: क्या कोई नहीं आएगा तुझे बचाने के लिए
11: वाह मेरे हीरो आते ही कर दिया गुंडों को जीरो
9: मेरे दो तीन आदमियों को मार के खुद को तू शेर समझ रहा है
10: अरे पूरी फौज पड़ी है तीर्थ लड़ने के लिए
9: तो भेज अपनी फौज अब तू ही आ जा
10: अरे ऐसा तू क्या खाता है यार इतनी ताकत कहाँ से लाता है
9: मेरा भरोसेमंद साथी एक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है मेरा स्टैमिना
12: Gig Express ਚੁਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 Gig Express
13: ਸਤਿ ਸ਼੍ਰੀ ਅਕਾਲ ਜੀ ਆਪ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ ਅਖੰਡ ਪਾਠ ਘਰਾਂ ਦੀ ਨਵੇਂ ਘਰ ਦੀ ਓਪਨਿੰਗ ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਮੋਹਨ ਢਾਬੇ 'ਤੇ ਆਓ 416-450-9090 ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ ਸਾਡੇ ਕੋਲ ਨਵੀਆਂ ਪਲੇਟਾਂ ਕੱਪ ਕੌਲੀਆਂ ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ ਇੱਕ ਕੁਈਨਜ਼ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਜ਼ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-9090 ਸਤਿ ਸ਼੍ਰੀ ਅਕਾਲ ਜੀ
12: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ ਟੀ ਸ਼ਰਟ ਬੈਟਸ ਟਰੋਫੀਜ਼ ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬ੍ਰੈਂਪਟਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789 7664.
14: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
15: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
16: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
17: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST ਟੋਇੰਗ।
18: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ओपनली स्टेटमेंट दिता है कि जो कम या जो फंक्शनिंग मैं आप विच करना चाहता सी या जिहड़ी मेरी विजन है ਉਹ ਇੱਥੇ ਨਹੀਂ ਰਲ ਰਹੀ ਮੈਨੂੰ ਉਸ ਤਰੀਕੇ ਦੀ ਰਿਸਪੈਕਟ ਤੇ ਰੈਵਰੈਂਸ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਬੀਜੇਪੀ ਜੁਆਇਨ ਕਰ ਰਿਹਾ
1: ਆਮ ਆਦਮੀ ਪਾਰਟੀ ਅੱਜ ਪੂਰੀ ਤਰੀਕੇ ਸੇ ਆਪਣੇ ਸਿਧਾਂਤੋਂ ਸੇ ਆਪਣੇ ਮੂਲਿਓ ਸੇ ਆਪਣੇ ਕੋਰ ਮੋਰਲ ਔਰ ਵੈਲਿਊ ਸੇ ਭਟਕ ਚੁੱਕੀ ਹੈ।
2: ਮੈਂ ਇਹ ਸਮਝ ਸਕਦਾ ਵੀ ਇੱਕ ਛੋਟੀ ਦੁਕਾਨ ਤੋਂ ਇੱਕ ਵੱਡੇ ਸ਼ੋਰੂਮ 'ਚ ਚਲੇ ਗਏ, ਗਲਤ ਹੈ ਜੀ। ਇਹਨਾਂ ਦੀ ਬੈਕਗ੍ਰਾਉਂਡ ਜਾਣਦਾ, ਜਿੰਨਾ ਕੁ ਮਿਸਯੂਜ਼ ਆਮ ਆਦਮੀ ਪਾਰਟੀ ਏਜੰਸੀਜ਼ ਦਾ ਕਰਦੀ ਉਦੋਂ ਕਿਤੇ ਵੱਧ ਬੀਜੇਪੀ ਕਰਦੀ ਹੈ।
0: ਐਡਵੋਕੇਟ ਐਚ ਐਸ ਫੂਲਕਾ ਨੂੰ ਵੀ ਵੇਖਦੇ ਹਾਂ, ਉਹ ਵੀ ਬੀਜੇਪੀ ਜੁਆਇਨ ਕਰ ਰਹੇ ਨੇ। ਬੀਜੇਪੀ ਵੱਲ ਜੁਆਇਨਿੰਗ ਇੰਨੀ ਬਹੁਤਾਤ ਵਿੱਚ, ਇੰਨੀ ਬਹੁਮਤ ਵਿੱਚ ਕਿਉਂ ਹੋ ਰਹੀ ਹੈ? ਕੀ ਕਦੇ ਗਾਂ ਜਾ ਕੇ ਤੁਹਾਨੂੰ ਜੇ ਇਹੋ ਜਿਹਾ ਕੁਛ ਆਫਰ ਆਉਂਦਾ ਹੈ ਜਾਂ
2: ਦੇਖੋ ਭਗਵੰਤ ਮਾਨ ਹੋਵੇ, ਚਾਹੇ ਸੁਖਬੀਰ ਬਾਦਲ ਹੋਵੇ, ਚਾਹੇ ਪ੍ਰਗਟ ਸਿੰਘ ਹੋਵੇ, ਚਾਹੇ ਰਾਜਾ ਵੜਿੰਗ ਹੋਵੇ, ਇਹ ਮੈਟਰ ਨਹੀਂ ਕਰਦਾ। ਮੈਟਰ ਕਰਦਾ ਪੰਜਾਬ ਦੇ ਇਸ਼ੂਜ਼।
0: ਤੁਸੀਂ ਆਪਣੇ ਪਾਰਟੀ ਮੈਂਬਰਸ ਜਿਵੇਂ ਸੁਖਪਾਲ ਸਿੰਘ ਖੇੜਾ, ਰਾਜਾ ਵੜਿੰਗ, ਉਹਨਾਂ ਨੂੰ ਕਦੇ ਕਹਿੰਦੇ ਹੋ ਵੀ ਇੱਦਾਂ ਤੁਸੀਂ ਨਾ ਐਕਟ ਕਰਿਆ ਕਰੋ ਜੇ ਕੋਈ ਹੋਰ ਕਰ ਰਿਹਾ? ਐਟਲੀਸਟ
2: 3 ਕਰੋੜ ਲੋਕਾਂ ਦੇ ਪ੍ਰਤੀ ਫੈਸਲੇ ਲੈਣੇ ਆ, ਤੁਸੀਂ ਲੋਕਾਂ ਨੂੰ ਜੋਕ ਸੁਣਾ ਕੇ ਉਹਨਾਂ ਦਾ ਢਿੱਡ ਨਹੀਂ ਭਰ ਸਕਦੇ। ਅੱਜ ਲਾਅ ਐਂਡ ਆਰਡਰ ਕਿੱਥੇ ਖੜਾ ਹੈਗਾ? ਅੱਜ ਸਾਡਾ ਐਗਰੀਕਲਚਰ ਸਿਸਟਮ ਕਿੱਥੇ ਖੜਾ ਹੈਗਾ?
0: ਪਰ ਜਿੱਦਾਂ ਪੰਜਾਬ ਦੀ ਪਾਰਟੀਆਂ ਦੀ ਚੋਣ ਹਿੱਟ ਐਂਡ ਟ੍ਰਾਇਲ ਮੈਥਡਸ ਤੇ ਹੋ ਰਹੀ ਹੈ, ਹੁਣ ਵੀ ਜੇ ਇਹ ਪਾਰਟੀ ਵੱਲੋਂ ਸਾਨੂੰ ਨਹੀਂ ਰਿਕਵਰੀ ਹੋਈ, ਆਪਾਂ ਇਹਨੂੰ ਪਾ ਦਿੰਦੇ ਹਾਂ ਵੋਟ, ਇੱਧਰੋਂ ਰਿਕਵਰੀ ਨਹੀਂ ਹੋਈ, ਇੱਧਰੋਂ ਵੋਟ ਪਾ ਦਿੰਦੇ,
2: ਹੁਣ ਆਹ ਜਿਹੜੇ ਛੱਡ ਕੇ ਗਏ ਆ, ਇਹ ਕੋਈ ਵਿਚਾਰਧਾਰਾ ਵਾਲੀ ਗੱਲ ਤਾਂ ਹੈ ਨਹੀਂ।
0: ਪਿੱਛੇ ਜੇ ਮੂਵੀ ਦੀ ਰਿਲੀਜ਼ਿੰਗ ਦੀ ਗੱਲ ਆਈ ਹੈ ਲਾਰੈਂਸ
2: ਦੀ, ਬੇਸਿਕਲੀ ਦੇਖੋ ਇਹ ਤਾਂ ਦੇਖੋ ਜਿਹੜੀ ਡੀਪ ਸਟੇਟ ਹੈਗੀ ਆ ਜਾਂ ਸਟੇਟ ਹੈਗੀ ਆ ਉਹਨੂੰ ਇਹ ਗੱਲ ਨੂੰ ਸਮਝ
0: ਕਿਉਂ ਗਲੋਰੀਫਾਈ ਕਰਨ ਲੱਗੇ ਗੈਂਗਸਟਰਸ ਦੀ ਸਟੋਰੀਜ਼ ਨੂੰ?
2: ਨਹੀਂ, ਬਿਲਕੁਲ ਨਹੀਂ ਗਲੋਰੀਫਾਈ ਕਰਨਾ ਚਾਹੀਦਾ। ਅੱਛਾ ਹੁੰਦਾ ਕੀ ਆ, ਯੰਗਸਟਰ ਜਿਹੜਾ ਬੱਚਾ ਹੈਗਾ ਉਹ ਕਿਤੇ ਨਾ ਕਿਤੇ ਦੇਖਦਾ ਹੈਗਾ ਵੀ ਜਦੋਂ ਇਹਦਾ ਇੰਨਾ ਟੌਰ ਟੱਪਾ। ਦੇਖੋ
0: ਪੰਜਾਬ 95 ਵੀ ਤਾਂ ਕਰ ਸਕਦੇ ਸੀ ਰਿਲੀਜ਼। ਸੁਖਬੀਰ ਸਿੰਘ ਬਾਦਲ ਤੁਹਾਨੂੰ ਪੋਲਿਟਿਕਸ 'ਚ ਕਿਵੇਂ ਲੈ ਕੇ ਆਉਂਦੇ ਨੇ? ਤੁਹਾਡੀ ਫਸਟ ਇੰਟਰੈਕਸ਼ਨ ਕਿਵੇਂ ਦੀ ਸੀਗੀ? ਉਹਨਾਂ ਨੇ ਤੁਹਾਨੂੰ ਕਿੱਦਾਂ?
2: ਨਹੀਂ, ਮੈਂ ਤਾਂ ਬੀਇੰਗ ਡਾਇਰੈਕਟਰ ਸਪੋਰਟਸ ਸੀਗਾ, ਡਾਇਰੈਕਟਰ ਸਪੋਰਟਸ ਸੀ, ਹੀ ਵਾਸ ਮਾਈ ਸਪੋਰਟਸ ਮਿਨਿਸਟਰ, ਸੋ ਹੀ ਨੈਵਰ ਇੰਟਰਫੇਅਰ ਟੂ ਮਾਈ ਵਰਕ। ਸੁਖਬੀਰ ਬਾਦਲ ਨੇ ਮੈਨੂੰ ਲੈ ਕੇ ਆਉਂਦਾ ਸੀ, ਬਟ ਜਦੋਂ ਮੇਰੇ ਹਲਕੇ ਦੀ ਜਦੋਂ ਮੰਨ ਲਓ ਗੱਲ ਆਈ, ਅੱਛਾ ਉਹਦੇ 'ਚ ਕੁਛ ਹੋਰ ਇਸ਼ੂ ਵੀ ਸੀਗੇ, ਬਟ ਜਦੋਂ ਇਹ ਗੱਲ ਆਈ ਕਿ ਇੱਥੇ ਵੇਸਟ ਮੈਨੇਜਮੈਂਟ ਦਾ ਪਲਾਂਟ ਲੱਗਣਾ, ਅਤੇ ਜਦੋਂ ਮੈਂ ਉਹਦੇ ਬਾਰੇ ਸਟੱਡੀ ਕੀਤਾ ਵਿਚ ਵਾਜ਼ ਵੈਰੀ ਡੇਂਜਰਸ ਫਾਰ ਦਾ ਲੋਕਲ ਪੀਪਲ। ਫਿਰ
0: ਸਤਿ ਸ਼੍ਰੀ ਅਕਾਲ ਸਰ।
2: ਸਤਿ ਸ਼੍ਰੀ ਅਕਾਲ ਕਰਮਨ,
0: ਹਾਵ ਯੂ?
2: ਆਲ ਗੁੱਡ,
0: ਥੈਂਕ ਯੂ ਸੋ ਮਚ ਤੁਸੀਂ ਟਾਈਮ ਦੇ ਰਹੇ ਹੋ। ਜਦੋਂ ਮੈਂ ਆਈ ਤਾਂ ਤੁਹਾਨੂੰ ਪਹਿਲਾਂ ਹੀ ਆਲਰੇਡੀ ਸਾਡੇ ਵਰਗੇ ਸਾਡੇ ਸਾਥੀ ਘੇਰ ਕੇ ਬੈਠੇ ਹੋਏ ਸੀਗੇ ਟੂ ਆਸਕ ਅਬਾਊਟ ਦਾ ਸਰਟਨ ਜਿਹੜਾ ਹੋਇਆ ਅੱਜ। ਆਲਦੋ ਮੈਂ ਪਹਿਲਾਂ ਹੀ ਦੱਸ ਕੇ ਹਟੀ ਹਾਂ ਮੈਂ ਮੁੱਦਿਆਂ ਬਾਰੇ ਡਿਸਕਸ ਥੋੜ੍ਹਾ ਕਰਕੇ ਵੀ ਨਹੀਂ ਕਰਦੀ, ਬਟ ਫਿਰ ਵੀ ਮੈਂ ਤੁਹਾਡਾ ਇਹਦੇ 'ਤੇ ਟੇਕ ਜ਼ਰੂਰ ਲੈਣਾ ਚਾਹੂੰਗੀ।

0: ਜਦੋਂ ਅਸੀਂ ਵੇਖ ਰਹੇ ਹਾਂ ਕਿ ਆਪ ਦੇ ਕੁਝ ਦਿੱਗਜ ਤੇ ਮਕਬੂਲ ਜਿਹੜੇ ਮੈਂਬਰਸ ਨੇ ਉਹ ਬੀਜੇਪੀ ਜੁਆਇਨ ਕਰਦੇ ਨੇ, ਵਾਟ ਡੂ ਯੂ ਹੈਵ ਟੂ ਸੇ ਔਨ ਦਿਸ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਹੋ ਸਕਦਾ ਹੈ, ਤੇ ਇਹਦੇ ਪਿੱਛੇ ਕਿਹੜੀ ਰੀਜ਼ਨਿੰਗ ਉਹਨਾਂ ਨੂੰ ਲਾਲਚ ਆਇਆ ਹੋਊਗਾ? ਪ੍ਰੋਬੇਬਲੀ ਜਿਵੇਂ ਰਾਘਵ ਚੱਡਾ ਨੇ ਤਾਂ ਬਹੁਤ ਓਪਨਲੀ ਸਟੇਟਮੈਂਟ ਦਿੱਤਾ ਹੈ ਕਿ ਜੋ ਕੰਮ ਜਾਂ ਜੋ ਫੰਕਸ਼ਨਿੰਗ ਮੈਂ ਆਪ ਵਿੱਚ ਕਰਨਾ ਚਾਹੁੰਦਾ ਸੀ ਜਾਂ ਜਿਹੜੀ ਮੇਰੀ ਵਿਜ਼ਨ ਹੈ ਉਹ ਇੱਥੇ ਨਹੀਂ ਰਲ ਰਹੀ, ਮੈਨੂੰ ਉਸ ਤਰੀਕੇ ਦੀ ਰਿਸਪੈਕਟ ਅਤੇ ਰੈਵਰੈਂਸ ਨਹੀਂ ਮਿਲ ਰਿਹਾ, ਇਸ ਕਰਕੇ ਮੈਂ ਬੀਜੇਪੀ ਜੁਆਇਨ ਕਰ ਰਹੀ ਹਾਂ। ਅਸੀਂ ਐਡਵੋਕੇਟ HS ਫੂਲਕਾ ਨੂੰ ਵੀ ਵੇਖਦੇ ਹਾਂ, ਉਹ ਵੀ ਬੀਜੇਪੀ ਜੁਆਇਨ ਕਰ ਰਹੇ ਨੇ। ਬੀਜੇਪੀ ਵੱਲ ਜੁਆਇਨਿੰਗ ਇੰਨੀ ਬਹੁਤਾਤ ਵਿੱਚ, ਇੰਨੀ ਬਹੁਮਤ ਵਿੱਚ ਕਿਉਂ ਹੋ ਰਹੀ ਹੈ?
1: ਦੇਖੋ, ਇੱਕ ਤਾਂ ਦੋ ਚੀਜ਼ਾਂ ਹੈਗੀਆਂ। ਇੱਕ ਤਾਂ ਜਿੰਨਾ ਕੁ ਮਿਸਯੂਜ਼ ਆਮ ਆਦਮੀ ਪਾਰਟੀ ਏਜੰਸੀਜ਼ ਦਾ ਕਰਦੀ, ਉਦੋਂ ਕਿਤੇ ਵੱਧ BJP ਕਰਦੀ ਹੈਗੀ। ਵੈਸੇ ਉਹ ਇਹਨਾਂ ਦੀ ਬੀ ਟੀਮ ਹੀ ਆ। ਤੁਹਾਨੂੰ ਯਾਦ ਹੋਣਾ ਵੀ ਜਦੋਂ ਕਿਸਾਨੀ ਅੰਦੋਲਨ ਹੋਇਆ ਤਾਂ BJP ਨੂੰ ਬਿਲਕੁਲ ਤਕਲੀਫ ਦੇ ਸੀਗਾ। ਉਹਨਾਂ ਨੂੰ ਪਤਾ ਸੀ ਵੀ ਪੰਜਾਬ ਦਾ ਵਿੱਚ ਸਾਡਾ ਕੁਛ ਨਹੀਂ ਆ ਪੰਜਾਬ 'ਚ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ, ਉਹਨਾਂ ਦੀ ਬੀ ਟੀਮ ਹੈਗੀ ਆ, ਉਹਦੇ 'ਚੋਂ ਹੀ ਰਾਜ ਸਭਾ ਦੇ ਮੈਂਬਰ ਗਏ। ਮੈਂ ਇਸ ਕਰਕੇ ਇਹਨੂੰ ਬਹੁਤ ਵੱਡੀ ਗੱਲ ਨਹੀਂ ਮੰਨਦਾ, ਕਿਉਂਕਿ ਜਦੋਂ ਪੰਜਾਬ ਬਾਰੇ ਤੁਸੀਂ ਗੱਲ ਹੀ ਨਹੀਂ ਕਰਨੀ, ਜਿਹੜੇ ਜਿਹੜੇ ਵੀ ਹਾਊਸ ਦੇ ਤੁਸੀਂ ਮੈਂਬਰ ਹੋ, ਫਿਰ ਮੈਨੂੰ ਲੱਗਦਾ ਤੁਸੀਂ ਹੈਗੇ ਚਾਹੇ ਨਾ ਹੈਗੇ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਐਟਲੀਸਟ ਜਦੋਂ ਪੰਜਾਬ ਦੀ ਮੁੱਦਿਆਂ ਦੀ ਗੱਲ ਹੀ ਨਹੀਂ ਹੋਣੀ। ਅਤੇ ਇਹਨਾਂ ਨੇ ਸਿਵਾਏ ਇੱਕ ਬਿਕਰਮਜੀਤ ਸਾਹਨੀ ਤੋਂ ਤਾਂ ਇੱਕ ਬਾਬਾ ਸੀਚੇਵਾਲ ਤੋਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਪੰਜਾਬ ਦੀ ਗੱਲ ਕੀਤੀ ਹੋਵੇ। ਸੋ ਇਸ ਕਰਕੇ ਤਾਂ ਜਿੱਦਾਂ ਮੈਂ ਇਹ ਸਮਝ ਸਕਦਾ ਵੀ ਇੱਕ ਛੋਟੀ ਦੁਕਾਨ ਤੋਂ ਇੱਕ ਵੱਡੇ ਸ਼ੋਰੂਮ 'ਚ ਚਲੇ ਗਏ, ਗਲਤ ਹੀ ਨਹੀਂ ਹੈ, ਕਿਉਂਕਿ ਇਹ ਕਰਨੀ ਹੁੰਦੀ ਹੈ, ਇੱਕ ਪਰਚੇਜ਼ ਕਰਨੀ ਹੁੰਦੀ ਆ। ਤੋ ਸਭ ਨੂੰ ਪੰਜਾਬ ਦੇ ਵਿੱਚ ਪਤਾ ਕਿਹਨੇ ਪਰਚੇਜ਼ ਕੀਤੀ ਆ, ਕਿਹਨੇ ਅਰਨ ਕੀਤੀ ਹੈਗੀ ਆ। ਸੋ ਇਸ ਕਰਕੇ ਪੰਜਾਬ ਦੇ ਸੰਦਰਭ ਤੋਂ ਮੈਂ ਇਹਨੂੰ ਕੋਈ ਬਹੁਤ ਵੱਡਾ ਉਹ ਨਹੀਂ ਇਸ਼ੂ ਨਹੀਂ।
0: ਤੁਸੀਂ ਸਰਪ੍ਰਾਈਜ਼ ਨਹੀਂ ਹੋਏ ਜਦੋਂ ਤੁਸੀਂ ਵੇਖਿਆ?
1: ਨਹੀਂ, ਮੈਨੂੰ ਮੈਂ ਤਾਂ ਕਿਉਂਕਿ ਇਹਨਾਂ ਦੀ ਬੈਕਗ੍ਰਾਊਂਡ ਜਾਣਦਾ, ਕਿਉਂਕਿ ਮੈਨੂੰ ਕਦੀ ਵੀ ਬਹੁਤ ਜ਼ਿਆਦਾ ਟੈਂਪਟੇਸ਼ਨ ਕਿਸੇ ਚੀਜ਼ ਦੀ ਹੁੰਦੀ ਨਹੀਂ ਹੈ, ਕਿਉਂਕਿ ਜਦੋਂ ਕਿਸੇ ਬਾਰੇ ਪਤਾ ਆ ਉਹ ਸਮੇਂ ਸਮੇਂ 'ਤੇ ਕੋਈ ਚਲਾਕੀ ਕਰੇ, ਕੋਈ ਸਮੇਂ ਸਮੇਂ 'ਤੇ ਲੋਕਾਂ ਨੂੰ ਇਹੋ ਜਿਹਾ ਪ੍ਰਭਾਵ ਛੱਡੇ, ਪਰ ਮੈਨੂੰ ਉਸ ਗੱਲ ਦੀ ਜਿਹਦੀ ਸਮਝ ਹੈਗੀ ਆ, ਮੈਨੂੰ ਉਹਦੇ 'ਤੇ ਬਹੁਤੀ ਟੈਂਪਟੇਸ਼ਨ ਹੁੰਦੀ ਨਹੀਂ।
0: ਰਾਈਟ, ਅਸੀਂ ਪਹਿਲਾਂ ਵੀ ਬਹੁਤ ਵੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਅੱਡ ਅੱਡ ਪਾਰਟੀਆਂ ਤੋਂ ਸੀਗੇ ਉਹ ਕਿੱਦਾਂ ਇੱਕ ਪਰਟੀਕੁਲਰ ਪਾਰਟੀ BJP ਇਨ ਕੁਐਸਚਨ ਇਸ ਕੰਟੈਕਸਟ ਵਿੱਚ ਉਹਨੂੰ ਨਿੰਦਦੇ ਨੇ, ਉਹਦੇ ਨਾਲ ਰਿਲੇਟ ਨਹੀਂ ਕਰਦੇ, ਬਟ ਇਵੈਂਚੁਅਲੀ ਉਹਨੂੰ ਜੁਆਇਨ ਕਰ ਲੈਂਦੇ ਨੇ, ਹੈ ਨਾ? ਕਿ ਕਦੇ ਗਾਂਹ ਜਾ ਕੇ ਤੁਹਾਨੂੰ ਜੇ ਇਹੋ ਜਿਹਾ ਕੁਛ ਔਫਰ ਆਉਂਦਾ ਹੈ ਜਾਂ
1: ਦੇਖੋ ਦੇਖੋ ਮੇਰੇ ਲਈ ਪੰਜਾਬ ਜਿਹੜਾ ਆ ਉਹ ਸਭ ਤੋਂ ਇੰਪੋਰਟੈਂਟ ਹੈ, ਰਾਦਰ ਕੇ ਮੇਰੀ ਪਾਰਟੀ ਤੋਂ ਵੀ ਪਹਿਲਾਂ ਪੰਜਾਬ ਹੈ। ਮੈਂ ਮੁੱਦਿਆਂ ਦੀ ਰਾਜਨੀਤੀ ਕਰਨ ਵਾਲਾ ਬੰਦਾ ਹੈਗਾ, ਮੇਰਾ ਕੋਈ ਪ੍ਰੋਫੈਸ਼ਨ ਨਹੀਂ ਸੀਗਾ, ਮੈਂ ਆਪਣਾ ਪ੍ਰੋਫੈਸ਼ਨ ਜਿਹੜਾ ਕੈਰੀਅਰ ਸੀਗਾ ਐਜ਼ ਏ ਸਪੋਰਟਸਮੈਨ ਉਹ ਕੰਪਲੀਟ ਕਰ ਲਿਆ ਹੈਗਾ। ਮੈਨੂੰ ਤਾਂ ਹੁਣ ਇੰਨਾ ਕੀ ਆ ਵੀ ਯਾਰ ਜੇ ਪੰਜਾਬ ਲਈ ਆਪਾਂ ਕੁਛ ਕਰ ਲਈਏ, ਸੋ ਦੈਟ ਇਜ਼ ਦਾ ਓਨਲੀ ਜਿੰਨੀ ਕੁ ਮੇਰੀ ਨਜ਼ਰੀਆ ਹੈਗਾ ਜਾਂ ਜਿੰਨੀ ਕੁ ਮੇਰੀ ਮਾਨਸਿਕ ਤੌਰ 'ਤੇ ਸੋਚ ਹੈਗੀ ਆ ਉਹ ਇੰਨੀ ਕੀ ਆ ਕਿ ਜੇ ਪੰਜਾਬ ਲਈ ਕੁਛ ਕਰ ਲਈਏ। ਔਰ BJP ਕਦੀ ਵੀ ਪੰਜਾਬ ਦੇ ਬਾਰੇ ਕੁਛ ਚੰਗਾ ਨਹੀਂ ਸੋਚਦੀ। ਉਹਦੇ ਵਿੱਚ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ, ਕਿਉਂਕਿ ਇਹ ਤਾਂ ਵੰਡ ਵਾਲਾ ਕੰਮ ਕਰਦੀ ਆ। ਸਾਡੇ ਪੰਜਾਬ ਦੇ ਵਿੱਚ ਕਦੀ ਹਿੰਦੂ ਮੁਸਲਿਮ ਸਿੱਖ ਈਸਾਈ ਦੀ ਗੱਲ ਨਹੀਂ ਹੋਈ, ਕਿਉਂਕਿ ਅਸੀਂ ਪਹਿਲਾਂ ਇਨਸਾਨ ਦੀ ਗੱਲ, ਕਿਉਂਕਿ ਸਾਨੂੰ ਸਮਝ ਹੀ ਇਹ ਆਉਂਦੀ ਆ, ਸਾਨੂੰ ਭਰਿਆ ਹੀ ਇਸ ਤਰ੍ਹਾਂ ਸਾਡੀ ਸੋਚ ਦੇ ਵਿੱਚ ਗਿਆ ਹੈਗਾ। ਅਸੀਂ ਫਿਰ ਮੈਂ ਤਾਂ ਉਹਦੇ ਤੋਂ ਹਟ ਕੇ ਗੱਲ ਨਹੀਂ ਕਰ ਸਕਦਾ, ਕਿਉਂਕਿ ਜਿੱਦਾਂ ਜਿੱਦਾਂ ਵੀ ਇਹ, ਕਿਉਂਕਿ ਜਿਹੜਾ ਇਹ ਗੁਲਦਸਤਾ ਹੈਗਾ, ਕਿਉਂਕਿ ਬਹੁਤ ਸਾਡੀਆਂ ਹੋਰ ਪ੍ਰੋਬਲਮਸ ਹੈਗੀਆਂ, 140-145 ਕਰੋੜ ਦਾ ਦੇਸ਼ ਹੈ, ਸਾਡੀ ਨੌਜਵਾਨ ਪੀੜ੍ਹੀ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈਗੀ ਆ, ਕਿਤੇ ਨਾ ਕਿਤੇ ਸਾਨੂੰ ਉਹਨਾਂ ਨੂੰ ਰੁਜ਼ਗਾਰ ਵੱਲ ਨੂੰ ਤੋਰਨ ਦੀ ਜ਼ਰੂਰਤ ਹੈਗੀ ਆ। ਆਰਟੀਫਿਸ਼ਲ ਇੰਟੈਲੀਜੈਂਸ ਦਾ ਜ਼ਮਾਨਾ ਹੈਗਾ, ਅਸੀਂ ਜੇ ਉਹਨਾਂ ਨੂੰ ਸਮੇਂ ਦਾ ਹਾਣੀ ਨਹੀਂ ਬਣਾਵਾਂਗੇ ਸਾਡਾ ਯੂਥ ਪਿੱਛੇ ਰਹਿ ਜੂਗਾ।
0: ਤੁਸੀਂ ਕਿਹਾ ਵੀ BJP ਪਾਰਟੀ ਜਿਹੜੀ ਹੈ ਉਹ ਵੰਡੀਆਂ ਵਿੱਚ ਜ਼ਿਆਦਾ ਬਿਲੀਵ ਰੱਖਦੀ ਹੈ, ਉਹਨੇ ਰਿਲੀਜਨ ਵੰਡੇ ਜਾਂ ਵੰਡੇ ਤਾਂ ਖੈਰ ਪਹਿਲਾਂ ਹੀ ਸੀਗੇ, ਉਹਨੂੰ ਹਾਈਲਾਈਟ ਕੀਤਾ, ਗਲੋਰੀਫਾਈ ਕੀਤਾ ਵੰਡ ਨੂੰ, ਬਟ ਜਦੋਂ ਅਸੀਂ ਹਿਸਟਰੀ ਫਰੋਲਦੇ ਹਾਂ ਤਾਂ ਕਾਂਗਰਸ ਪਾਰਟੀ ਵਿੱਚੋਂ ਹੀ ਜਦੋਂ 1947 ਵਾਲਾ ਸਾਰਾ ਵਾਪਰਦਾ ਹੈ ਐਂਡ ਉਦੋਂ ਪਹਿਲਾਂ ਵੀ ਦੇ ਸੇ ਕਿ ਕਾਸਟਿਜ਼ਮ ਕ੍ਰੀਡਿਜ਼ਮ ਅਤੇ ਕਲਰਿਜ਼ਮ ਵਰਗੇ ਕੋਨਸੈਪਟ ਜਿਹੜੇ ਨੇ ਉਹ ਜਵਾਹਰ ਲਾਲ ਨਹਿਰੂ ਦੇ ਹੁੰਦਿਆਂ ਹੀ ਸ਼ੁਰੂ ਹੋਏ ਜਾਂ ਉਹਨਾਂ ਨੇ ਹੀ ਗਲੋਰੀਫਾਈ ਕੀਤੇ, ਸੋ ਉਹ ਵੀ ਇੱਕ ਤਰੀਕੇ ਨਾਲ ਵੰਡ ਦਾ ਹੀ ਰੂਪ ਹੈ। ਇਫ ਆਈ ਮੇ ਹੈਵ ਯੂਰ ਆਨਸਰ,
1: ਲੱਗਦਾ ਹੋ ਸਕਦਾ ਸਮੇਂ ਸਮੇਂ 'ਤੇ ਇਹੋ ਜਿਹੇ ਗੱਲ ਹੋਈ ਹੋਵੇ, ਬਟ ਅੱਜ ਜਿਹੜਾ ਰਾਹੁਲ ਗਾਂਧੀ ਆ ਹੀ ਇਜ਼ ਔਨ ਏ ਡਿਫਰੈਂਟ ਨੋਟ ਆਲ ਟੂਗੈਦਰ, ਕਿਉਂਕਿ ਮੇਰੀ ਜਦੋਂ ਪਰਸਨਲ ਇੰਟਰੈਕਸ਼ਨ ਵੀ ਹੁੰਦੀ ਆ, ਕਿਉਂਕਿ ਦੇਖੋ ਮੈਂ ਪੋਲੀਟਿਕਸ ਜਿਹੜੀ ਆ ਉਹ ਦੋ ਤਰ੍ਹਾਂ ਦੀ ਹੈਗੀ, ਇੱਕ ਇੰਟਰਨਲ ਪੋਲੀਟਿਕਸ ਹੈ, ਇੱਕ ਐਕਸਟਰਨਲ ਹੈ। ਇੰਟਰਨਲ ਦੇ ਵਿੱਚ ਵੀ ਮੈਂ ਡਿਸਕਸ਼ਨ ਦਾ ਹਿੱਸਾ ਬਣਦਾ ਹੈਗਾ, ਔਰ ਜਿਹੜੀ ਗੱਲ ਮੈਨੂੰ ਸਮਝ ਆਉਂਦੀ ਆ ਮੈਂ ਉਹ ਕਹਿ ਵੀ ਦਿੰਦਾ, ਚਾਹੇ ਉਹ ਕਿਸੇ ਨੂੰ ਠੀਕ ਲੱਗੇ ਚਾਹੇ ਕਿਸੇ ਨੂੰ ਠੀਕ ਨਾ ਲੱਗੇ, ਐਕਸਟਰਨਲੀ ਵੀ ਕਹਿ ਦਿੰਦਾ ਹੈਗਾ। ਮੈਨੂੰ ਡੈਮੋਕ੍ਰੇਸੀ ਤਾਂ ਇੰਨੀ ਸਮਝ ਆਉਂਦੀ ਹੈ ਕਿ ਜਿਹੜੀ ਗੱਲ ਲੌਜੀਕਲੀ ਮੈਂ ਸਮਝ ਸਕਦਾ ਉਹ ਮੇਰੇ ਵਾਲੀ ਮੰਨ ਲਓ, ਜੇ ਤੁਹਾਡੇ ਵਾਲੀ ਉਦੋਂ ਬਿਹਤਰ ਹੈਗੀ ਆ ਤਾਂ ਉਹ ਮੰਨ ਲਈਏ। ਕਿਉਂਕਿ ਹੁਣ ਜਿਹੜੀ ਆ ਇਹ ਫੀਲਡ ਡਿਕਟੇਟਰਸ਼ਿਪ ਵੱਲ ਨੂੰ ਡੈਮੋਕ੍ਰੇਸੀ ਜਾ ਰਹੀ ਆ, ਕਿਉਂਕਿ ਜਦੋਂ ਇੰਸਟੀਟਿਊਸ਼ਨਸ ਨੂੰ ਤੁਸੀਂ ਇੰਨਾ ਡਿਮੋਲਿਸ਼ ਕਰ ਦਿੰਦੇ ਹੋ, ਅਤੇ ਮੈਂ ਜੇ ਸਪੋਰਟਸ ਦੇ ਐਂਗਲ ਨਾਲ ਦੇਖਾਂ ਵੀ ਜੇ ਰੈਫਰੀ ਇੱਕ ਟੀਮ ਦੇ ਨਾਲ ਰਲ ਜਾਵੇ ਤਾਂ ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ ਜਾਂ ਕਿਹੋ ਜਿਹੀ ਉਹ ਖੇਡ ਹੋਊਗੀ। ਸੋ ਅੱਜ ਦੀ ਤਰੀਕ 'ਚ ਉਹੋ ਜਿਹੀ ਗੱਲ ਹੋ ਰਹੀ ਹੈ, ਚਾਹੇ ਸਾਡੀਆਂ ਜਿੰਨੀਆਂ ਵੀ ਇੰਸਟੀਟਿਊਸ਼ਨਸ ਹੈਗੀਆਂ, ਦੇ ਆਰ ਆਲ ਅੰਡਰ ਪ੍ਰੈਸ਼ਰ, ਦੇ ਆਰ ਆਲ ਅੰਡਰ ਸਟ੍ਰੈਸ ਕਿ ਤੁਸੀਂ ਆਹ ਕਰੋਗੇ ਆਹ ਨਹੀਂ ਕਰੋਗੇ, ਆਹ ਕਰੋਗੇ ਨਹੀਂ ਕਰੋਗੇ। ਅੱਛਾ, ਜਦਕਿ ਲੌਜੀਕਲੀ ਗੱਲ ਕਿਤੇ ਹੋਰ ਹੈ।
0: ਤੁਸੀਂ ਜਿਹੜੇ ਸਾਡੇ ਵਰਗੇ ਲੋਕ ਨੇ ਅਸੀਂ ਐਕਸਟਰਨਲ ਪੋਲੀਟਿਕਸ ਵੇਖਦੇ ਹਾਂ, ਹੈ ਨਾ। ਇੰਟਰਨਲ ਪੋਲੀਟਿਕਸ ਜਿੰਨਾ ਕੁ ਵੀ ਅਸੀਂ ਸੁਣਿਆ ਜਾਂ ਜਦੋਂ ਵੀ ਅਸੀਂ ਇਸ ਕੰਮ ਵਿੱਚ ਆਉਂਦੇ ਹਾਂ ਤਾਂ ਮਹਿਸੂਸ ਕਰਦੇ ਹਾਂ, ਦਿਸ ਇਟਸ ਵੈਰੀ ਅਗਲੀ, ਇਟਸ ਵੈਰੀ ਡਰਟੀ। ਇਜ਼ ਦੈਟ ਟਰੂ ਕਿ ਪੋਲੀਟਿਕਸ ਇੱਕ ਬਹੁਤ
1: ਕਰਮਨ? ਦੇਖੋ ਐਂਡ ਆਫ ਦਾ ਡੇ ਮੈਂ ਤਾਂ ਸੁਸਾਇਟੀ ਨੂੰ ਓਵਰਆਲ ਕਹਿੰਦਾ, ਦੇ ਸ਼ੁੱਡ ਬੀ ਪਾਰਟ ਐਂਡ ਪਾਰਸਲ ਆਫ ਦਿਸ ਪੋਲੀਟਿਕਸ। ਦੇਖੋ ਚੰਗਾ ਆਵੇ ਨਾ, ਮਾੜਿਆਂ ਦੇ ਕੋਲ ਬੈਟਨ ਦੇ ਕੇ ਤੁਸੀਂ ਚੰਗੇ ਦਿਨਾਂ ਦੀ ਆਸ ਨਹੀਂ ਰੱਖ ਸਕਦੇ। ਚਲੋ ਆਇਆ ਤਾਂ ਮੈਂ ਵੀ ਬਾਈ ਚਾਂਸ ਹੀ ਆ, ਮੇਰਾ ਵੀ ਕੋਈ ਪ੍ਰੋਫੈਸ਼ਨ ਨਹੀਂ ਸੀਗਾ, ਮੇਰੀ ਤਾਂ ਹੁਣ ਇਸ ਸਾਲ ਮੇਰਾ ਕੱਲ ਪਿਛਲੇ ਸਾਲ ਰਿਟਾਇਰਮੈਂਟ ਸੀਗੀ।
0: ਤੁਹਾਨੂੰ ਸੁਖਬੀਰ ਸਿੰਘ ਬਾਦਲ ਲੈ ਕੇ ਆਉਂਦੇ ਨੇ?
1: ਹਾਂ, ਡੈਫੀਨਿਟਲੀ, ਬੀਂਗ ਏ ਡਾਇਰੈਕਟਰ ਸਪੋਰਟਸ। ਬਟ ਜਦੋਂ ਮੈਂ ਆਇਆ ਅਤੇ ਮੈਂ ਸਮਝਿਆ ਅਤੇ ਦੇਖਿਆ ਅਤੇ ਜਿਹੜੀ ਗੱਲ ਸਮਾਜ ਲਈ ਠੀਕ ਨਹੀਂ ਹੈ ਉਹ ਮੈਨੂੰ ਲੱਗਦਾ ਮੈਨੂੰ ਕਹਿਣੀ ਚਾਹੀਦੀ ਆ, ਮੈਨੂੰ ਪਲੈਟਫਾਰਮ 'ਤੇ ਲੈ ਕੇ ਜਾਣੀ ਚਾਹੀਦੀ ਆ ਅਤੇ ਆਪਣੀ ਗੱਲ ਰੱਖਣੀ ਚਾਹੀਦੀ ਆ। ਉਹ ਇਹ ਠੀਕ ਆ ਵੀ ਗੱਲ ਮੈਜੋਰਟੀ ਦੀ ਹੋਣੀ ਹੈਗੀ ਆ, ਬਟ ਐਟ ਦਾ ਸੇਮ ਟਾਈਮ ਤੁਸੀਂ ਆਪਣਾ ਪਾਰਟ ਤਾਂ ਪਲੇ ਕਰੋ।
0: ਸੁਖਬੀਰ ਸਿੰਘ ਬਾਦਲ ਤੁਹਾਨੂੰ ਪੋਲੀਟਿਕਸ 'ਚ ਕਿਵੇਂ ਲੈ ਕੇ ਆਉਂਦੇ ਨੇ? ਤੁਹਾਡੀ ਫਸਟ ਇੰਟਰੈਕਸ਼ਨ ਕਿਵੇਂ ਦੀ ਸੀਗੀ? ਉਹਨਾਂ ਨੇ ਤੁਹਾਨੂੰ ਕਿੱਦਾਂ?
1: ਨਹੀਂ, ਮੈਂ ਤਾਂ ਬੀਂਗ ਡਾਇਰੈਕਟਰ ਸਪੋਰਟਸ ਸੀਗਾ, ਡਾਇਰੈਕਟਰ ਸਪੋਰਟਸ ਸੀ, ਹੀ ਵਾਸ ਮਾਈ ਸਪੋਰਟਸ ਮਿਨਿਸਟਰ। ਸੋ ਜਦੋਂ ਅਸੀਂ ਬੇਸਿਕਲੀ ਜਦੋਂ ਬੀਂਗ ਏ ਡਾਇਰੈਕਟਰ ਸਪੋਰਟਸ ਮੈਂ ਉਹਨਾਂ ਨਾਲ ਕੰਮ ਕੀਤਾ, ਸੋ ਹੀ ਨੈਵਰ ਇੰਟਰਫੇਅਰ ਇਨ ਟੂ ਮਾਈ ਵਰਕ। ਅੱਛਾ, ਉਹਨਾਂ ਨੂੰ ਇਹ ਸੀਗਾ ਕਿ ਮੈਂ ਅੱਛਾ ਮਿਹਨਤ ਵੀ ਕਰਦਾ ਸੀ, ਜੋ ਦੁਨੀਆ ਦੇ ਉੱਤੇ ਸਪੋਰਟਸ ਦਾ ਹੁੰਦਾ ਸੀ ਉਹ ਮੈਂ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਪੰਜਾਬ ਦੇ ਵਿੱਚ ਲਗਭਗ ਜਿਹੜੇ ਜੇ 8-10 ਹਾਕੀ ਦੇ ਪਲੇਅਰ ਜਾਂ ਹੋਰ ਜਿਹੜੇ ਇੰਟਰਨੈਸ਼ਨਲ ਰਿਪ੍ਰਜੈਂਟ ਕਰ ਰਹੇ ਆ, ਮੈਂ ਜੋ ਬੇਸਿਕਲੀ ਫਾਰਮੂਲਾ ਦੁਨੀਆ ਦੇ ਉੱਤੇ ਲੱਗਦਾ ਮੈਂ ਵੀ ਉਹ ਹੀ ਲਾਇਆ, ਅਤੇ ਉਹਦਾ ਨੈੱਟ ਰਿਜ਼ਲਟ ਇਹ ਨਿਕਲਿਆ ਵੀ ਚਲੋ ਸਪੋਰਟਸ ਜਿਹੜੀ ਆ ਪੰਜਾਬ ਦੀ ਚੱਲ ਪਈ। ਕਿਉਂਕਿ ਮੇਰੇ ਜ਼ਹਿਨ 'ਚ ਇੱਕ ਇਹ ਵੀ ਗੱਲ ਹੁੰਦੀ ਆ ਹਮੇਸ਼ਾ ਕਿ ਡਰੱਗਸ ਦਾ ਜਿਹੜਾ ਕੋਈ ਅਲਟਰਨੇਟ ਹੈਗਾ ਅਤੇ ਉਹ ਸਪੋਰਟਸ ਹੈਗੀ ਆ। ਸੋ ਉਹ ਇੰਟਰੈਕਸ਼ਨ ਸੀਗੀ, ਮਿਹਨਤ ਕਰਦਾ ਸੀ ਤੋ ਹੌਲੀ ਹੌਲੀ ਮੈਨੂੰ ਪਰਸੂ ਕਰਕੇ ਇਹਦੇ ਵਿੱਚ ਲੈ ਆਏ। ਮੈਂ ਉਹਨਾਂ ਨੂੰ ਕਿਹਾ ਵੀ, ਮੈਂ ਕਿਹਾ ਮੇਰਾ ਇਹ ਸੁਭਾਅ ਦਾ ਹਿੱਸਾ ਨਹੀਂ ਹੈਗਾ, ਪਰ ਚਲੋ ਇਹ ਮੈਨੂੰ ਲੱਗਦਾ ਫਿਰ ਡੈਸਟਨੀ ਹੁੰਦੀ ਆ, ਉਸ ਡੈਸਟਨੀ ਦੇ ਤਹਿਤ ਬੰਦੇ ਨੇ ਉਹ ਉਹ ਪਾਸੇ ਨੂੰ ਜਾਣਾ ਹੁੰਦਾ।
0: ਪੰਜਾਬ ਵਿੱਚ ਉਸ ਕਦਰ ਸਪੋਰਟਸ ਹੈਗੀਆਂ ਨੇ ਹੁਣ ਜਿਸ ਕਦਰ ਹੋਣੀਆਂ ਚਾਹੀਦੀਆਂ ਨੇ, ਕਿ ਬੱਚੇ ਵੀ ਉਨੇ ਈਗਰ ਹੈਗੇ ਨੇ ਜਾਂ ਉਹਨਾਂ ਦਾ ਵੀ ਧਿਆਨ ਨਹੀਂ ਹੈ ਹੁਣ ਸਪੋਰਟਸ ਵੱਲ?
1: ਕਰਮਨ, ਬੇਸਿਕਲੀ ਤਾਂ ਦੇਖੋ ਜਿਹੜੀ ਐਨਰਜੀ ਆ ਸਾਨੂੰ ਉਹਨੂੰ ਚੈਨਲਾਈਜ਼ ਕਰਨ ਦੀ ਜ਼ਰੂਰਤ ਹੈਗੀ ਆ। ਦੇਖੋ ਦੁਨੀਆ ਦੇ ਉੱਤੇ ਜਦੋਂ ਵੀ ਸਿਸਟਮ ਕਿਸੇ ਪਾਸੇ ਨੂੰ ਵੀ ਕਰਵਟ ਲੈਂਦੇ ਆ ਉਹਦੇ ਵਿੱਚ ਸਰਕਾਰਾਂ ਦਾ ਰੋਲ ਹੈਗਾ, ਜਿਹੜੀਆਂ ਵਿਜੂਲਾਈਜ਼ ਕਰਦੀਆਂ ਕਿ ਹਾਂ ਵੀ ਸਾਨੂੰ ਆਹ ਕਰਨਾ ਚਾਹੀਦਾ। ਅਤੇ ਪੰਜਾਬ ਦੀ ਜਿਹੜੀ ਐਨਰਜੀ ਆ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਨੈਗੇਟਿਵ ਪਾਸੇ ਨੂੰ ਜਾ ਰਹੀ ਆ ਉਹਨੂੰ ਪੋਜ਼ਿਟਿਵ ਲਿਆਉਣ ਲਈ ਮੈਨੂੰ ਲੱਗਦਾ ਸਪੋਰਟਸ ਦਾ ਬਹੁਤ ਵੱਡਾ ਰੋਲ ਹੈ, ਲੇਕਿਨ ਸਮਾਂ ਲੰਬਾ ਚਾਹੀਦਾ, ਸਮਾਂ ਲੰਬਾ ਚਾਹੀਦਾ।
0: ਕਿੱਥੇ ਆ ਗਿਆ ਇੰਨਾ ਵੱਡਾ ਲੂਪ ਹੋਲ ਜਿੱਥੇ ਪੰਜਾਬ ਵਿੱਚੋਂ ਹਰ ਦੂਸਰੇ ਦਿਨ ਇੱਕ ਬਹੁਤ ਵੱਡਾ ਖਿਡਾਰੀ ਨਿਕਲਦਾ ਸੀਗਾ, ਉਹ ਲੂਪ ਹੋਲ ਕਿੱਥੇ ਆ ਗਿਆ ਕਿ ਹੁਣ ਉਸੇ ਪੰਜਾਬ 'ਚੋਂ ਸਪੋਰਟਸ ਪਰਸਨ ਕੱਢਣ ਲਈ ਸਾਨੂੰ ਸਮਾਂ ਵੱਡਾ ਲੰਬਾ ਚਾਹੀਦਾ?
1: ਨਹੀਂ, ਉਹ ਲੰਬਾ ਸਮਾਂ ਉਦੋਂ ਵੀ ਚਾਹੀਦਾ ਸੀ, ਉਦੋਂ ਲੋਕਾਂ ਦਾ ਪੇਸ਼ੈਂਸ ਦਾ ਲੈਵਲ ਵੱਧ ਸੀਗਾ, ਹੁਣ ਕੰਪੈਰੇਟਿਵਲੀ ਜਿਹੜਾ ਪੇਸ਼ੈਂਸ ਦਾ ਲੈਵਲ ਘੱਟ ਗਿਆ। ਅੱਛਾ, ਉਦੋਂ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਇਹ ਦੇਖਦੇ ਹੁੰਦੇ ਸੀ ਵੀ ਯਾਰ ਇਹ ਸਾਡਾ ਬੱਚਾ ਆ, ਇਹਦਾ ਜੁੱਸਾ ਕਿੱਡਾ ਤਕੜਾ ਆ। ਅੱਛਾ, ਹੁਣ ਉਹ ਪੈਂਟਾਂ ਦੇ ਉੱਤੇ ਅਤੇ ਉਹ ਜਿਹੜੇ ਕੱਪੜਿਆਂ ਦੇ ਉੱਤੇ ਆ ਗਿਆ। ਅੱਛਾ, ਦੂਸਰਾ ਇਹ ਸੀ ਕਿ ਪਹਿਲਾਂ ਲੋਕ ਦੁੱਧ ਘਿਓ ਨੈਚੁਰਲ ਖੁਰਾਕ ਜਿਹੜੀ ਆ ਉਹਦੇ 'ਤੇ ਜ਼ਿਆਦਾ ਵਿਸ਼ਵਾਸ ਕਰਦੇ ਸੀ,

0: ਅਸੀਂ ਟਰਨ ਕਰ ਗਏ ਹਾਂ ਸੋਸ਼ਲ ਮੀਡੀਆ ਕਰਕੇ ਜਾਂ ਅਦਰਵਾਈਜ਼ ਫਾਸਟ ਫੂਡ ਦੇ ਉੱਤੇ, ਜੰਕ ਫੂਡ ਦੇ ਉੱਤੇ। ਅੱਛਾ, ਪੰਜਾਬੀ ਦੀ ਅਡੋਪਟੇਬਿਲਟੀ ਬਹੁਤ ਜਲਦੀ ਆ, ਕਿਉਂਕਿ ਬਾਕੀ ਕਿਸੇ ਰੇਸ ਨਾਲੋਂ ਵੀ ਅਸੀਂ ਜਲਦੀ ਪਿੱਕ ਕਰਦੇ ਹਾਂ, ਜਲਦੀ ਉਹਦੇ 'ਤੇ ਐਕਸਪੈਰੀਮੈਂਟ ਕਰਦੇ ਹਾਂ, ਅਤੇ ਜਲਦੀ ਕਿਤੇ ਨਾ ਕਿਤੇ, ਕਿਉਂਕਿ ਇਹ ਉਹ ਸਮਾਂ ਹੈਗਾ ਜਿਸ ਇਸ ਅਸੀਂ ਉਸ ਸਮੇਂ 'ਚੋਂ ਨਿਕਲ ਰਹੇ ਹਾਂ। ਪਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਫਿਰ ਬਦਲਾਅ ਆਊਗਾ। ਸੋ ਕਿਉਂਕਿ ਪੰਜਾਬੀਆਂ ਨੂੰ ਜੇ ਆਪਾਂ ਕਹੀਏ ਨਾ ਵੀ ਬਹੁਤ ਗੱਲ ਸਮਝਾ ਕੇ ਜਾਂ ਬਹੁਤ ਕਹਿ ਕੇ ਉਹਨਾਂ ਨੂੰ ਇੱਧਰ ਨੂੰ ਮੋੜਿਆ ਜਾ ਸਕਦਾ, ਉਹਨੂੰ ਆਪ ਹੀ ਗੱਲ ਸਮਝ ਆਊਗੀ, ਲੇਕਿਨ ਸਿਸਟਮ ਦੇ ਤਹਿਤ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਦੇਖੋ, ਸਾਡੇ ਕੋਲ 25-26 ਲੱਖ 27 ਲੱਖ ਬੱਚਾ ਜਿਹੜਾ ਸਕੂਲਾਂ ਦੇ ਵਿੱਚ ਹੈਗਾ। ਅੱਛਾ, ਫਿਜ਼ੀਕਲ ਐਜੂਕੇਸ਼ਨ ਟੀਚਰ ਜਿਹੜੇ ਆ ਉਹ ਅੱਜ ਬਲੈਕ ਬੋਰਡ 'ਤੇ ਆ ਗਏ ਆ ਪ੍ਰੈਕਟੀਕਲ ਖਡਾਉਣ। ਦੇਖੋ, ਤਕੜੇ ਤੁਸੀਂ ਤਾਂ ਹੋਵੋਗੇ ਜੇ ਤੁਸੀਂ ਪ੍ਰੈਕਟੀਕਲ ਗਰਾਊਂਡ 'ਚ ਜਾਓਗੇ। ਅੱਛਾ, ਉਹ ਫਿਰ ਬਲੈਕ ਬੋਰਡ 'ਤੇ ਉਹਨਾਂ ਨੂੰ ਖਡਾਉਣ ਲੱਗ ਪਏ। ਅੱਛਾ, ਗਰਾਊਂਡਾਂ 'ਚ ਜਾਣੋਂ ਹਟ ਗਿਆ, ਸਾਨੂੰ ਪਸੀਨਾ ਆਉਣੋਂ ਹਟ ਗਿਆ, ਐਕਸਰਸਾਈਜ਼ ਹਟ ਗਈ। ਅੱਛਾ, ਉਹਦੀ ਜਗ੍ਹਾ ਜਿਹੜੀ ਆ ਆਹ ਟੈਕਨੋਲੋਜੀ ਨੇ ਲੈ ਲਈ। ਅੱਛਾ, ਲੋਕ ਸੋਸ਼ਲ ਮੀਡੀਆ 'ਤੇ, ਮੀਡੀਆ 'ਤੇ ਉਨਾ ਸਮਾਂ ਜਿਹੜਾ ਲਾ ਲੈਂਦੇ ਆ, ਜੇ ਉਹ ਕਿਤੇ ਗਰਾਊਂਡ 'ਚ ਲੱਗਾ ਹੋਵੇ ਮੈਨੂੰ ਲੱਗਦਾ ਉਹ ਸਾਡਾ ਇੰਟਾਇਰਲੀ। ਦੇਖੋ, ਸਾਡੇ ਇਮੋਸ਼ਨਸ ਅਤੇ ਸਾਡੀ ਜਿਹੜੀ ਫਿਜ਼ੀਕ ਹੈ ਉਹਦਾ ਕੋਂਬੀਨੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪ੍ਰੈਕਟੀਕਲੀ ਅਸੀਂ ਮੰਨ ਲਓ ਜੇ ਕਿਸੇ ਚੀਜ਼ ਨੂੰ ਅਚੀਵ ਕਰਨਾ ਹੋਵੇ ਤਾਂ ਇਹਨੇ ਸਾਨੂੰ ਇੰਡੀਕੇਟ ਕਰਨਾ ਅਤੇ ਬੋਡੀ ਨੇ ਸਾਨੂੰ ਉੱਥੇ ਪਹੁੰਚਾਉਣਾ ਹੈਗਾ। ਅਸੀਂ ਬੋਡੀ ਪਾਰਟ ਪਿੱਛੇ ਰੱਖ ਲਿਆ ਹੈਗਾ, ਅਸੀਂ ਅਚੀਵ ਕਰਨਾ ਚਾਹੁੰਦੇ ਹਾਂ ਔਰ ਬਹੁਤ ਥੋੜ੍ਹੇ ਜਿਹੇ ਸਮੇਂ 'ਚ ਅਚੀਵ ਕਰਨਾ ਚਾਹੁੰਦੇ ਹਾਂ। ਉਹ ਜਿਹੜੀ ਕਿਤੇ ਨਾ ਕਿਤੇ ਗੈਪ ਹੈਗਾ, ਉਹ ਮੈਂ ਕਹਾਂ ਕਿ ਓਵਰਨਾਈਟ ਠੀਕ ਹੋ ਜੂਗਾ, ਓਵਰਨਾਈਟ ਠੀਕ ਨਹੀਂ ਹੋਣਾ। ਇਟ ਇਜ਼ ਏ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਅਤੇ ਉਹਦੇ ਵਿੱਚ ਸਿਸਟਮ ਦਾ ਵੀ ਬਹੁਤ ਵੱਡਾ ਰੋਲ ਹੈਗਾ, ਉਹਦੇ ਵਿੱਚ ਪੋਲੀਟੀਕਲ ਲੋਕਾਂ ਦਾ ਵੀ ਬਹੁਤ ਵੱਡਾ ਰੋਲ ਹੈਗਾ, ਉਹਦੇ ਵਿੱਚ ਸੋਸਾਇਟੀ ਦਾ ਵੀ ਰੋਲ ਹੈਗਾ। ਸੋ ਵੀ ਆਰ ਆਲ ਰਿਸਪੋਂਸੀਬਲ। ਉਹਦੇ 'ਚੋਂ ਆਪਾਂ ਕਹੀਏ ਨਾ ਵੀ ਕੋਈ ਭੱਜ ਕੇ ਨਿਕਲ ਜਾਊਗਾ, ਇੱਦਾਂ ਦਾ ਕੁਛ ਨਹੀਂ ਹੈ। ਅਸੀਂ ਸਾਰੇ ਜੋਸ਼ ਅਤੇ ਹੋਸ਼ ਦੇ ਸੁਮੇਲ ਦੇ ਵਿੱਚੋਂ ਹੀ ਚੰਗੀ ਚੀਜ਼ ਕੱਢ ਸਕਦੇ ਹਾਂ।
1: Do you miss hockey? Do you play when
0: khelde ho? Sometime, nahi main nahi khelda. Actually hockey layi tuhade different muscles use hunde aa. Ohde karke kai wari matlab sade kali age group ch hun I am 60 plus.
1: Asi thoda hockey wale gal kariye thode I want to know about the sport and how you were in it. Tusi kinni ku umar de si jadon tusi join kita Mithapur wali side to tusi aaye ho te thoda background dasso apna hockey bare.
0: ਨਹੀਂ, ਬੇਸਿਕਲੀ ਮੇਰਾ ਇਹੀ ਪਿੰਡ ਹੈਗਾ। ਚਲੋ, ਅਸੀਂ ਕੁਛ ਪਿੰਡ ਦੇ ਲੋਕ ਇੱਥੇ ਥੋੜ੍ਹਾ ਜਿਹਾ ਪਿੰਡ ਤੋਂ ਬਾਹਰ ਆ ਗਏ। ਸੋ ਪਿੰਡ ਦੇ ਵਿੱਚ ਸ਼ੌਕ ਸੀਗਾ, ਅਸੀਂ ਸ਼ਾਮ ਨੂੰ ਚਾਹੇ ਕੋਈ ਹੋਕੀ ਖੇਡਦਾ ਸੀ ਚਾਹੇ ਨਹੀਂ ਖੇਡਦਾ ਸੀ, ਮੈਨੂੰ ਲੱਗਦਾ ਜੇ ਕੋਈ ਪੱਠੇ ਪਾ ਕੇ ਵੀ ਆਉਂਦਾ ਸੀ, ਕੋਈ ਕੁਛ ਵੀ ਕਰਕੇ ਆਉਂਦਾ ਸੀ, ਤਾਂ ਉਹ ਹੋਕੀ ਦੀ ਗਰਾਊਂਡ 'ਚ ਜ਼ਰੂਰ ਆਉਂਦਾ ਸੀ, ਆਈਦਰ ਐਜ਼ ਏ ਸਪੈਕਟੇਟਰ ਔਰ ਐਜ਼ ਏ ਪਲੇਅਰ। ਸੋ ਡਿਫਰੈਂਟ ਏਜ ਗਰੁੱਪ ਵੀ ਸੀਗੇ। ਸੋ ਉੱਥੋਂ ਹੌਲੀ ਹੌਲੀ ਸ਼ੌਕ ਪੈ ਗਿਆ। ਮੈਨੂੰ ਲੱਗਦਾ ਜਿਹੜੀ ਆਰਮੀ ਦੀ ਬੈਲਟ ਹੈਗੀ ਆ, ਕਿਉਂਕਿ ਅਸੀਂ ਬੇਸਿਕਲੀ ਉਸ ਪੋਕਿਟ 'ਚ ਬੈਠੇ ਹਾਂ ਜਿੱਥੇ ਆਰਮੀ ਦੀਆਂ ਟੀਮਾਂ ਸੀਗੀਆਂ, ਸ਼ਾਇਦ ਉੱਥੋਂ ਦੇਖ ਦੇਖ ਕੇ ਮਿੱਠਾਪੁਰ, ਸੰਸਾਰਪੁਰ, ਖੁਸਰੋਪੁਰ, ਕੁੱਕੜ ਪਿੰਡ, ਇਹ 5-6 ਪਿੰਡ ਹੈਗੇ ਆ ਜਿਹੜੇ ਆਰਮੀ ਦੇ ਸਰਾਊਂਡਿੰਗ ਹੈ, ਅਤੇ ਇੱਥੋਂ ਇਹ ਬਿਲਡਅਪ ਹੋਇਆ। ਸੋ ਸਾਡੇ ਪਿੰਡ 'ਚ ਪਹਿਲਾਂ ਵੀ ਸਰੂਪ ਸਿੰਘ ਓਲੰਪੀਅਨ ਹੋਏ, ਕੁਲਵੰਤ ਸਿੰਘ ਓਲੰਪੀਅਨ ਹੋਏ, ਸੋ ਕਿਤੇ ਨਾ ਕਿਤੇ ਉਹ ਮੋਟੀਵੇਸ਼ਨ ਵੀ ਸੀਗੀ, ਪਰ ਉਸ ਟਾਈਮ ਇੰਨਾ ਨਹੀਂ ਸੀਗਾ ਪਤਾ। ਸੋ ਆਈ ਕੇਮ ਇਨ ਟੂ ਇੰਡੀਅਨ ਟੀਮ ਇਨ 83। ਫਸਟ ਆਈ ਕੇਮ ਟੂ ਦਾ ਸੀਨੀਅਰ ਟੀਮ, ਦੈਨ ਆਈ ਕੇਮ ਟੂ ਦਾ ਜੂਨੀਅਰ ਟੀਮ, ਕਿਉਂਕਿ ਮੈਂ ਉਦੋਂ 17-17 ਸਾਲ ਦਾ ਸੀ। ਸੋ ਉਹ ਇੱਕ ਆਪਸ਼ਨ ਮਿਲੀ, ਇੱਕ ਚਾਂਸ ਮਿਲਿਆ, ਸੋ ਆਈ ਨੈਵਰ ਲੁੱਕ ਬੈਕ, ਕਿਉਂਕਿ ਉਹ ਫਿਰ ਐਜ਼ ਅ ਕੈਰੀਅਰ ਜਿਹੜਾ ਹੈਗਾ ਉਹ ਅੱਗੇ ਵੱਧ ਗਿਆ। ਸੋ ਇੰਨੀ ਕੁ ਬੈਕਗ੍ਰਾਉਂਡ ਹੈ।
1: ਕੁਝ ਫੇਡਡ ਬਟ ਮੈਮੋਰੇਬਲ ਮੈਮਰੀਜ਼ ਤੁਹਾਡੀਆਂ ਹਾਕੀ ਨਾਲ ਜਾਂ ਵਿਦ ਯੋਰ ਟੀਮ ਮੈਂਬਰਸ ਜਾਂ ਕਿਸੇ ਪਾਰਟੀ ਨਾਲ ਕੋਈ ਮੈਚ, ਕੁਝ ਵੀ ਜੋ ਤੁਹਾਨੂੰ ਹੱਲੇ ਵੀ ਚੇਤੇ ਆਉਂਦਾ ਐਂਡ ਯੂ ਇੰਜੋਏ ਐਂਡ ਯੂ ਲਾਫ?
0: ਦੇਖੋ, ਮੇਰਾ ਸੋਚ ਇਹ ਸੀਗੀ ਵੀ ਸਾਡੇ ਕੋਲ ਓਲੰਪਿਕ ਮੈਡਲ ਐਟਲੀਸਟ ਹੋਣਾ ਚਾਹੀਦਾ। ਜਿਹੜਾ ਨਹੀਂ ਆ ਸਕਿਆ, ਅਸੀਂ ਛੋਟੀ ਛੋਟੀਆਂ ਗਲਤੀਆਂ ਨਾਲੋਂ ਮਿਸ ਕੀਤਾ ਹੈਗਾ।
1: ਜਿਵੇਂ
0: 96 ਓਲੰਪਿਕ ਸੀ, ਆਈ ਥਿੰਕ ਵੀ ਡਰੂ ਵਿਦ ਜਰਮਨੀ ਇਨ ਦਾ ਲਾਸਟ 34 ਸੈਕਿੰਡਸ, ਐਂਡ ਦੈਟ ਟੂ ਬਾਈ ਅਵਰ ਓਨ ਮਿਸਟੇਕ। ਅਦਰਵਾਈਜ਼ ਅਸੀਂ ਕੁਆਲੀਫਾਈ ਸੈਮੀਫਾਈਨਲ ਹੀ ਕਰ ਜਾਣਾ ਸੀ, ਉਹਦੇ ਤੋਂ ਬਾਅਦ ਕੋਈ ਵੀ ਉੱਥੇ, ਬਟ ਵੀ ਵਰ ਦਾ ਫਿਟੈਸਟ ਟੀਮ। ਸੋ ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਪਰ ਮੈਨੂੰ ਰਿਗਰੈਟ ਨਹੀਂ ਹੈ, ਕਿਉਂਕਿ ਪ੍ਰੈਜ਼ੈਂਟ ਜਿਹੜਾ ਆ ਉਹ ਸਭ ਤੋਂ ਪਾਵਰਫੁੱਲ ਹੈ, ਜੋ ਤੁਸੀਂ ਉਦੋਂ ਕਰ ਸਕਦੇ ਆ। ਮੈਂ ਜ਼ਿੰਦਗੀ ਦੇ ਵਿੱਚ ਕਰਮਨ ਕਦੀ ਰਿਗਰੈਟ ਕੀਤਾ ਹੀ ਨਹੀਂ।

0: ਕਿਸੇ ਚੀਜ਼ ਬਾਰੇ,
1: ਕਿਸੇ ਚੀਜ਼ ਬਾਰੇ ਵੀ ਜਿਹੜੀ ਗੱਲ ਹੋ ਗਈ
0: ਹੁਣ ਨਹੀਂ ਕਰਦੇ ਜਾਂ ਇਨ ਦ ਮੂਮੈਂਟ ਵੀ ਨਹੀਂ ਸੀ ਕੀਤਾ?
1: ਨਹੀਂ, ਕਦੀ ਵੀ ਨਹੀਂ ਕਰਦਾ। ਮੈਂ ਉਹਨੂੰ ਅਗਲੇ ਪਾਸੇ ਨੂੰ ਦੇਖਦਾ ਹੁੰਦਾ।
0: ਕੀ ਇਹ ਸਪੋਰਟਸਮੈਨ ਬ੍ਰੇਨ ਹੁੰਦਾ?
1: ਨਹੀਂ, ਇਟ ਆਲ ਡਿਪੈਂਡਸ ਔਨ ਇੰਡੀਵਿਜੁਅਲ ਆਲਸੋ। ਕਈ ਬੰਦੇ ਸਾਰੀ ਉਮਰ ਰਿਗਰੈਟ ਕਰਦੇ ਰਹਿੰਦੇ ਆ, ਲੇਕਿਨ ਸਮੇਂ 'ਤੇ ਜਿਹੜਾ ਆ ਉਹ ਆਪਣਾ ਬੈਸਟ ਨਹੀਂ ਕਰਦੇ। ਮੈਂ ਸਮੇਂ 'ਤੇ ਆਪਣਾ ਬੈਸਟ ਕੀਤਾ ਹੈਗਾ, ਆਈਦਰ ਅਚੀਵ ਦੈਟ ਲੈਵਲ ਔਰ ਨੋਟ, ਕਿਉਂਕਿ ਉਹਦੇ ਤੋਂ ਬਾਅਦ ਜਸਟ ਰਿਗਰੈਟ ਹੈ। ਵੈਸੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਅੱਜ ਕੁਛ ਕਰਦੇ ਨਹੀਂ ਹੈ। ਮੈਂ ਹੁਣ ਕਈ ਆਫਿਸਰ ਦੇਖਦਾ, ਕਈ ਬੰਦੇ ਦੇਖਦਾ, ਉਹਨਾਂ ਆਪਣੇ ਸਮੇਂ ਦੀਆਂ ਮਤਲਬ ਉਹ ਕਹਿੰਦੇ ਜੀ ਸਰਕਾਰ ਨੇ ਇੱਦਾਂ ਕੀਤਾ, ਇੱਦਾਂ ਕੀਤਾ, ਇੱਦਾਂ ਕੀਤਾ। ਵੈਨ ਦੇ ਵਰ ਪਾਰਟ ਆਫ ਦਾ ਸਿਸਟਮ ਦੇ ਨੈਵਰ ਸਪੋਕ। ਮੈਂ ਕਈ ਪੁਲਿਸ ਆਫਿਸਰ ਦੇਖਦਾ, ਦੇਖੋ ਜੀ ਉਹ ਇੱਦਾਂ ਡਰੱਗਸ ਇੱਦਾਂ ਹੋ ਗਈ, ਇੱਦਾਂ ਹੋਈ। ਬਈ ਤੁਹਾਨੂੰ ਕਿਹਨੇ ਰੋਕਿਆ ਹੈਗਾ ਸਿੰਸ ਯੂ ਆਰ ਪਾਰਟ? ਜੇ ਤੁਸੀਂ ਬੋਲਦੇ ਨਹੀਂ ਹੈ, ਅੱਛਾ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਬੋਲਣ ਦਾ ਫਾਇਦਾ ਨਹੀਂ ਉਦੋਂ ਬੋਲੋਗੇ ਤਾਂ ਕੀ ਫਾਇਦਾ? ਜਦੋਂ ਤੁਸੀਂ ਉਦੋਂ ਕੁਛ ਬੋਲ ਕੇ ਕਿਸੇ ਮਾੜੀ ਚੀਜ਼ ਨੂੰ ਤਰਨ ਦਵਾ ਦਿੰਦੇ ਹਾਂ ਚੰਗੀ ਵੱਲ ਨੂੰ, ਸੋ ਦੈਟ ਇਜ਼ ਯੂਅਰ ਕੰਟਰੀਬਿਊਸ਼ਨ। ਉਦੋਂ ਤੁਸੀਂ ਇਹ ਦੇਖਣ ਲੱਗ ਪੈਂਦੇ ਹਾਂ ਵੀ ਸਾਡਾ ਕੈਰੀਅਰ ਹੈਗਾ, ਸਾਨੂੰ ਕੋਈ ਇੱਦਾਂ ਕਹਿ ਦੂ, ਕੋਈ ਇੱਦਾਂ ਕਹਿ ਦੂ। ਮੈਂ ਉਹ ਕਦੀ ਨਹੀਂ ਦੇਖਿਆ। ਮੈਂ ਜਦੋਂ ਵਰਤਮਾਨ ਸਰਕਮਸਟਾਂਸਿਸ ਹੁੰਦਾ ਉਦੋਂ ਮੈਂ ਜਿਹੜੀ ਗੱਲ ਮੈਨੂੰ ਠੀਕ ਲੱਗਦੀ ਉਹ ਕਹਿ ਦਿੰਦਾ। ਕਰਮਨ ਉਹਦੇ ਨਾਲ ਬਹੁਤੇ ਲੋਕਾਂ ਨੂੰ ਤਕਲੀਫ ਵੀ ਹੁੰਦੀ ਆ, ਪਰ ਉਹ ਠੀਕ ਹੈ।
0: ਲੋਕਾਂ ਨੂੰ ਹੋਈ ਤਕਲੀਫ ਤੁਹਾਨੂੰ ਬੋਦਰ ਕਰਦੀ?
1: ਲੋਕਾਂ ਨੂੰ ਇਨ ਦਾ ਸੈਂਸ ਕਿ ਬਹੁਤੇ ਉਸ ਸਮੇਂ ਦੇ ਜਿਹੜੇ ਲੀਡਰ ਹੁੰਦੇ ਆ ਜਾਂ ਉਸ ਸਮੇਂ ਦੇ ਜਿਹੜੇ ਡਿਸੀਜ਼ਨ ਮੇਕਰਸ ਹੁੰਦੇ ਆ। ਮੈਂ ਕਰਦਾ ਲੋਕਾਂ ਦੀ ਉਹਦੀ ਗੱਲ ਹੈਗੀ ਆ। ਮੰਨ ਲਓ ਹੁਣ ਸਪੋਜ਼ ਸੁਖਬੀਰ ਬਾਦਲ ਨੇ ਮੈਨੂੰ ਲੈ ਕੇ ਆਉਂਦਾ ਸੀ, ਬਟ ਜਦੋਂ ਮੇਰੇ ਹਲਕੇ ਦੀ ਜਦੋਂ ਮੰਨ ਲਓ ਗੱਲ ਆਈ, ਅੱਛਾ ਉਹਦੇ 'ਚ ਕੁਛ ਹੋਰ ਇਸ਼ੂ ਵੀ ਸੀਗੇ, ਬਟ ਜਦੋਂ ਇਹ ਗੱਲ ਆਈ ਕਿ ਇੱਥੇ ਵੇਸਟ ਮੈਨੇਜਮੈਂਟ ਦਾ ਪਲਾਂਟ ਲੱਗਣਾ, ਅਤੇ ਜਦੋਂ ਮੈਂ ਉਹਦੇ ਬਾਰੇ ਸਟੱਡੀ ਕੀਤਾ ਵਿਚ ਵਾਜ਼ ਵੈਰੀ ਡੇਂਜਰਸ ਫੋਰ ਦਾ ਲੋਕਲ ਪੀਪਲ, ਫਿਰ ਮੈਨੂੰ ਜੇ ਲੋਕਾਂ ਨੇ 15 ਕੁ ਦਿਨਾਂ ਦੇ ਵਿੱਚ ਰਿਪ੍ਰੈਜੈਂਟੇਟਿਵ ਬਣਾ ਕੇ ਭੇਜ ਦਿੱਤਾ, ਫਿਰ ਮੇਰਾ ਫਰਜ਼ ਤਾਂ ਬਣਦਾ ਨਾ ਵੀ ਮੈਂ ਉਹਦੇ ਲਈ ਖੜਾ ਹੋਵਾਂ।
0: ਜਿਹੜਾ ਆਪਣੇ ਇੱਧਰ ਗੰਦਾ ਨਾਲ ਹੈ ਉਹਦੀ ਕੀ ਸਥਿਤੀ ਹੈ ਅਤੇ ਉਹਦਾ ਕੀ ਤੁਸੀਂ?
1: ਮੈਂ ਤਾਂ ਉਹਦੀ ਬੇਸਿਕਲੀ ਪਿਛਲੀ ਵਾਰੀ ਗੰਦਾ ਨਾਲਾ ਤਾਂ ਪੂਰ ਕੇ ਉਹ ਡੈਰੀਆਂ ਤੱਕ ਚਲੇ ਗਿਆ। ਉਹਦੇ 'ਚ ਮੇਰਾ ਤਾਂ ਇਹ ਸੀਗਾ ਵੀ 4 ਲੇਨ ਇੱਥੇ ਬਣਾ ਦਈਏ, ਪਰ ਉਹ ਕਿਉਂਕਿ ਸਰਕਾਰ ਬਦਲ ਗਈ, ਪ੍ਰੋਜੈਕਟ ਵੀ ਸੀਗਾ ਉਹਦੇ ਨਾਲ ਇਹ ਸੀਗਾ ਕਿ ਹਾਂ ਵੀ ਅਸੀਂ 7.5 ਕਿਲੋਮੀਟਰ ਦਾ ਇੱਕ ਜੋਗਿੰਗ ਟਰੈਕ, ਕਿਉਂਕਿ ਜਲੰਧਰ ਦੇ ਵਿੱਚ ਇੱਦਾਂ ਦਾ ਕੁਛ ਹੈ ਨਹੀਂ। ਸੋ ਉਹ ਹੋਪਫੁਲੀ ਜਦੋਂ ਹੁਣ ਜਦੋਂ ਅਗਲੀ ਸਰਕਾਰ ਆਊਗੀ ਉਦੋਂ ਕਰਾਂਗੇ ਹੋਪਫੁਲੀ।
0: ਜਦੋਂ ਤੁਸੀਂ ਮੇਨ ਸਟ੍ਰੀਮ ਪੋਲਿਟਿਕਸ ਜੁਆਇਨ ਕਰ ਰਹੇ ਸੀਗੇ ਤਾਂ ਫੈਮਿਲੀ ਵਿੱਚ ਡਿਸਕਸ਼ਨਸ ਹੋਈਆਂ ਹੋਣਗੀਆਂ, ਵਰ ਯੂਅਰ ਪੇਰੈਂਟਸ ਸਪੋਰਟਿਵ ਆਫ ਇਟ ਕਿ ਉਹ ਥੋੜੇ ਸਕੈਪਟੀਕਲ ਸੀਗੇ ਕਿ ਇਹ ਸਹੀ
1: ਡਿਸੀਜਨ? ਬਹੁਤ ਸਪੋਰਟਿਵ ਨਹੀਂ ਸੀ,
0: ਨਹੀਂ ਸੀ
1: ਰਾਦਰ ਕਿ ਮੇਰੀ ਵਾਈਫ ਵੀ ਬਹੁਤ ਹੀ ਸਪੋਰਟਿਵ ਨਹੀਂ ਸੀ।
0: ਕਿਉਂ?
1: ਕਿਉਂਕਿ ਉਹਨੇ ਬੇਸਿਕਲੀ ਚਲੋ ਉਹਨੇ ਵੀ ਪੋਲਿਟਿਕਸ, ਕਿਉਂਕਿ ਸ਼ੀ ਵਾਜ਼ ਫਰੋਮ ਏ ਪੋਲੀਟੀਕਲ ਫੈਮਿਲੀ। ਮੇਰੇ ਫਾਦਰ ਇਨ ਲਾਅ ਸਰਦਾਰ ਦਰਬਾਰਾ ਸਿੰਘ ਸੀਗੇ, ਹੀ ਵਾਜ਼ ਅ ਗਵਰਨਰ ਆਫ ਰਾਜਸਥਾਨ, ਬਿਫੋਰ ਦੈਟ ਹੀ ਵਾਜ਼ ਅ ਮੈਂਬਰ ਪਾਰਲੀਮੈਂਟ। ਅੱਛਾ ਉਹਨੇ ਦੇਖੀ ਸੀਗੀ। ਅੱਛਾ ਮੈਂ ਵੀ ਬਹੁਤਾ ਕੋਈ ਇੱਛਕ ਨਹੀਂ ਸੀਗਾ, ਬਟ ਮੈਨੂੰ ਲੱਗਦਾ ਸਰਕਮਸਟਾਂਸਿਸ ਵਾਜ਼ ਸੱਚ। ਕਈ ਵਾਰੀ ਤੁਸੀਂ ਕਿਸੇ ਪਾਰਟੀਕੁਲਰ ਬੰਦੇ ਨੂੰ ਮਨ੍ਹਾ ਨਹੀਂ ਕਰ ਸਕਦੇ, ਅਦਰਵਾਈਜ਼ ਮੈਨੂੰ ਤਾਂ ਇਹ ਲੱਗਦਾ ਸੀ ਮੇਰੀ 2026 ਦੇ ਵਿੱਚ ਰਿਟਾਇਰਮੈਂਟ ਹੈ ਅਤੇ ਮੈਂ ਚੰਡੀਗੜ੍ਹ ਰਹਿੰਦਾ, ਬੱਚੇ ਬੁੱਚੇ ਠੀਕ ਆ, ਪੜ੍ਹਦੇ ਆ, ਸ਼ਹਿਰ ਚੰਗਾ ਹੈਗਾ। ਅੱਛਾ ਦੈਟ ਇਜ਼ ਵਾਟ ਯੂ ਆਰ ਲੁੱਕ ਐਟ, ਸੋ ਯੂ ਆਰ ਹੈੱਡ ਆਫ ਦੀ ਡਿਪਾਰਟਮੈਂਟ। ਲੇਕਿਨ ਇਹ ਆ ਕਿ ਮੈਨੂੰ ਲੱਗਦਾ ਡੈਸਟਨੀ ਕੁਛ ਹੋਰ ਸੀਗੀ, ਇਸ ਕਰਕੇ ਆਈ ਕੇਮ ਟੂ ਦਿਸ ਸਾਈਡ।
0: ਇੰਜੋਏ ਕੀਤਾ ਤੁਸੀਂ ਪੋਲਿਟਿਕਸ ਨੂੰ ਹੁਣ ਤੱਕ ਦੇ ਸਫ਼ਰ ਨੂੰ?
1: ਦੇਖੋ ਮੈਂ ਇੰਜੋਏ ਤਾਂ ਕਰਦਾ, ਮੈਂ ਕਿਉਂਕਿ ਰਿਗਰੈਟ ਨਹੀਂ ਕਰਦਾ। ਮੈਂ ਟਰਾਈ ਮਾਈ ਲੈਵਲ ਬੈਸਟ ਐਟ ਪ੍ਰੈਜੈਂਟ ਸਰਕਮਸਟਾਂਸਿਸ। ਸੋ ਉਹ ਮੇਰੀ ਇੱਕ ਬਹੁਤ ਕਹਿ ਲਓ ਕਿ ਇਹੋ ਜਿਹੀ ਆਦਤ ਹੈਗੀ ਆ, ਜਿਹੜੀ ਮੇਰੇ ਗੱਲ ਜ਼ਹਿਨ 'ਚ ਆ ਗਈ ਜਾਂ ਤਾਂ ਮੈਨੂੰ ਕੋਈ ਕਨਵਿੰਸ ਕਰਾ ਕੇ ਉਹਦੇ 'ਚੋਂ ਕੱਢ ਲਵੇ, ਨਹੀਂ ਤਾਂ ਫਿਰ ਮੈਂ ਉਹਦੇ 'ਤੇ ਖੜਦਾ। ਮੇਰਾ ਖੜ੍ਹਨ ਦਾ ਤਰੀਕਾ ਭਾਵੇਂ ਪੋਲਾਈਟ ਹੋਵੇ, ਲੇਕਿਨ ਫਰਮਨੈਸ ਉਹਦੇ 'ਚ ਬਹੁਤ ਆ। ਪੋਲੀਟੀਕਲ ਸਿਸਟਮ 'ਚ ਕਈ ਵਾਰੀ ਉਹ ਸੂਟ ਵੀ ਨਹੀਂ ਕਰਦੀ, ਕਈ ਵਾਰੀ ਉਹਦੇ ਰਿਪਰਕਸ਼ਨ ਵੀ ਹੁੰਦੇ, ਪਰ ਕੋਈ ਨਹੀਂ, ਦੈਟ ਇਜ਼ ਪਾਰਟ ਆਫ ਲਾਈਫ।
0: ਕਿੰਨਾ ਇੰਪੋਰਟੈਂਟ ਹੋਇਆ ਹੋਇਆ ਹੈ ਪੰਜਾਬ ਦੀ ਪੋਲਿਟਿਕਸ ਵਿੱਚ ਸਸਟੇਨ ਕਰਨ ਲਈ ਲੂਜ਼ ਸਪੀਚਸ ਤੇ ਲੂਜ਼ ਟਾਕਸ ਤੇ ਲੂਜ਼ ਸ਼ਬਦਾਵਲੀ ਦੀ ਵਰਤੋਂ ਕਰਨੀ?
1: ਕਰਮਨ ਇਹ ਮਾੜੀ ਗੱਲ ਹੈ, ਬਹੁਤ ਹੋ ਗਿਆ। ਦੇਖੋ ਮੰਨ ਲਓ ਭਗਵੰਤ ਮਾਨ ਹੋਵੇ, ਚਾਹੇ ਸੁਖਬੀਰ ਬਾਦਲ ਹੋਵੇ, ਚਾਹੇ ਪ੍ਰਗਟ ਸਿੰਘ ਹੋਵੇ, ਚਾਹੇ ਰਾਜਾ ਵੜਿੰਗ ਹੋਵੇ,

0: ਇਹ ਮੈਟਰ ਨਹੀਂ ਕਰਦਾ, ਮੈਟਰ ਕਰਦਾ ਪੰਜਾਬ ਦੇ ਇਸ਼ੂਸ। ਲੇਕਿਨ ਅੱਜ ਜਿੱਥੇ ਕਿ ਸਾਡਾ ਸੋਸ਼ਲ ਮੀਡੀਆ ਜਾਂ ਮੀਡੀਆ ਪਲੈਟਫਾਰਮ ਜਾਂ ਸਾਡੀਆਂ ਪਾਰਟੀ ਦੇ ਆਈ ਟੀ ਵਿੰਗਸ ਜਿੱਥੇ ਕਿ ਇਹਨੂੰ ਲੈ ਕੇ ਆਏ ਆ, ਉਹਦੇ 'ਚ ਪੰਜਾਬ ਦਾ ਭਲਾ ਨਹੀਂ ਹੈਗਾ। ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ, ਸਾਨੂੰ ਸਿਰ ਸੁੱਟ ਕੇ ਕੰਮ ਕਰਨ ਦੀ ਜ਼ਰੂਰਤ।
1: ਤੁਸੀਂ ਆਪਣੇ ਪਾਰਟੀ ਮੈਂਬਰਸ ਜਿਵੇਂ ਸੁਖਪਾਲ ਸਿੰਘ ਖੈੜਾ, ਰਾਜਾ ਵੜਿੰਗ, ਉਹਨਾਂ ਨੂੰ ਕਦੇ ਕਹਿੰਦੇ ਹੋ ਵੀ ਇੱਦਾਂ ਤੁਸੀਂ ਨਾ ਐਕਟ ਕਰਿਆ ਕਰੋ ਜੇ ਕੋਈ ਹੋਰ ਕਰ ਰਿਹਾ? ਐਟਲੀਸਟ ਮੇਰੀ ਤਾਂ ਸੁਖਪਾਲ ਸਰ ਨਾਲ ਹੀ ਗੱਲ ਹੋਈ ਸੀ।
0: ਕੀ ਹੁੰਦਾ, ਦੇਖੋ ਲੀਡਰ ਆਪਣੇ ਆਪ ਸਾਰੇ ਸਿਆਣੇ ਹੁੰਦੇ ਆ, ਪਰ ਜਿੱਥੇ ਮੈਨੂੰ ਲੱਗਦਾ ਹੈਗਾ ਕਿ ਆਹ ਗੱਲ ਕਰਨ ਦੀ ਜ਼ਰੂਰਤ ਹੈ, ਆਹ ਗੱਲ ਕਰਨ ਦੀ ਨਹੀਂ ਜ਼ਰੂਰਤ, ਮੈਂ ਕਹਿ ਦਿੰਦਾ। ਮੈਂ ਆਪਣੀ ਪਾਰਟੀ ਵਾਲਿਆਂ ਨੂੰ ਵੀ ਕਹਿ ਦਿੰਦਾ ਹੁੰਦਾ। ਮੈਂ ਕਦੀ ਦੇਖੋ ਕਿਸੇ 'ਤੇ, ਦੇਖੋ ਜਦੋਂ ਕਰਮਨ ਤੁਸੀਂ 3 ਕਰੋੜ ਲੋਕਾਂ ਦੇ ਪ੍ਰਤੀ ਫੈਸਲੇ ਲੈਣੇ ਆ, ਤੁਸੀਂ ਲੋਕਾਂ ਨੂੰ ਜੋਕ ਸੁਣਾ ਕੇ ਉਹਨਾਂ ਦਾ ਢਿੱਡ ਨਹੀਂ ਭਰ ਸਕਦੇ। ਅੱਜ ਪੰਜਾਬ ਕਿੱਥੇ ਖੜ੍ਹਾ ਹੈਗਾ? ਪ੍ਰੈਕਟੀਕਲੀ ਸਾਡੇ 'ਤੇ 5 ਲੱਖ ਕਰੋੜ ਦਾ ਡੈਟ ਇਸ ਸਰਕਾਰ ਜਦੋਂ ਕੰਪਲੀਸ਼ਨ ਹੁੰਦੀ ਹੈ ਉਦੋਂ ਹੋਊਗਾ। ਅੱਜ ਲਾਅ ਐਂਡ ਆਰਡਰ ਕਿੱਥੇ ਖੜ੍ਹਾ ਹੈਗਾ? ਅੱਜ ਸਾਡਾ ਐਗਰੀਕਲਚਰ ਸਿਸਟਮ ਕਿੱਥੇ ਖੜ੍ਹਾ ਹੈਗਾ? ਸਾਡੀ ਐਜੂਕੇਸ਼ਨ ਜਿਹੜੀ ਆ, ਉਹ ਸਾਡੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈਗੀ ਹੈ। ਮੈਂ 3 ਕੁ ਮਹੀਨੇ ਲਈ ਮਿਨਿਸਟਰ ਬਣਿਆ ਸੀ, ਮੈਂ ਕੁਛ ਐਜੂਕੇਸ਼ਨਿਸਟ ਬੁਲਾ ਲਿਆ, ਕੁਛ ਕੁ ਇੰਡਸਟਰੀਲਿਸਟ ਬੁਲਾ ਲਿਆ। ਜਿਹੜਾ ਤਾਂ ਬੱਚਾ ਆ ਜਾਂ ਐਜੂਕੇਸ਼ਨਿਸਟ ਆ, ਉਹ ਕਹਿੰਦਾ ਵੀ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਜਿਹੜਾ ਇੰਡਸਟਰੀਲਿਸਟ ਆ, ਉਹ ਕਹਿੰਦਾ ਵੀ ਮੇਰੇ ਕੋਲ ਬੱਚਾ ਨਹੀਂ ਆ ਰਿਹਾ ਜਿਹੜੀ ਮੇਰੀ ਇੰਡਸਟਰੀ ਨੂੰ ਲੈ ਕੇ ਅੱਗੇ ਵੱਧ ਸਕੇ। ਇਹਦਾ ਮਤਲਬ ਉਹ ਹੈ ਕਿ ਸਾਡਾ ਜਿਹੜਾ ਕਰਿਕੁਲਮ ਆ ਅੱਜ ਦਾ, ਉਹਨੂੰ ਰੀਡਿਜ਼ਾਈਨ ਕਰਨ ਦੀ ਜ਼ਰੂਰਤ ਹੈਗੀ ਆ। ਸੋ ਬਹੁਤ ਸਾਰੇ ਇੱਦਾਂ ਦੇ ਫੈਸਲੇ ਹੈਗੇ ਆ। ਜਿਸ ਪੇਸ 'ਤੇ ਅਸੀਂ ਪੰਜਾਬ ਨੂੰ ਲੈ ਕੇ ਚੱਲੇ ਹੋਏ ਹਾਂ, ਉਹ ਪੰਜਾਬ ਉਹਦੇ 'ਤੇ ਸਸਟੇਨ ਨਹੀਂ ਕਰ ਪਾਉਂਦਾ।
1: ਪਰ ਜਿੱਦਾਂ ਪੰਜਾਬ ਦੀ ਪਾਰਟੀਆਂ ਦੀ ਚੋਣ ਹਿੱਟ ਐਂਡ ਟ੍ਰਾਇਲ ਮੈਥਡਸ 'ਤੇ ਹੋ ਰਹੀ ਹੈ ਹੁਣ ਵੀ, ਜੇ ਇਹ ਪਾਰਟੀ ਵੱਲੋਂ ਸਾਨੂੰ ਨਹੀਂ ਰਿਕਵਰੀ ਹੋਈ, ਆਪਾਂ ਇਹਨੂੰ ਪਾ ਦਿੰਦੇ ਹਾਂ ਵੋਟ, ਇੱਧਰੋਂ ਰਿਕਵਰੀ ਨਹੀਂ ਹੋਈ, ਇੱਧਰੋਂ ਵੋਟ ਪਾ ਦਿੰਦੇ।
0: ਦੇਖੋ ਕਰਮਨ, ਸਾਨੂੰ ਸਿਆਣੇ ਹੋਣ ਦੀ ਜ਼ਰੂਰਤ ਹੈ ਸਾਰਿਆਂ ਨੂੰ, ਜੋਸ਼ ਅਤੇ ਹੋਸ਼ ਦਾ। ਦੇਖੋ ਮੈਂ 2 ਤਰ੍ਹਾਂ ਦੀ ਕੈਟੇਗਰੀਜ਼ ਆ, ਇੱਕ ਬਹੁਤ ਜੋਸ਼ੀਲੇ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਅਬਰਪਟ ਫੈਸਲੇ ਲੈ ਲੈਂਦੇ ਆ, ਇੱਕ ਬਹੁਤ ਹੋਸ਼ ਵਾਲੇ ਹੈਗੇ ਆ ਜਿਹੜੇ ਫੈਸਲੇ ਲੈਂਦੇ ਹੀ ਨਹੀਂ ਹੈ। ਦੋਨੇ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਸਾਨੂੰ ਫਾਇਦਾ ਨਹੀਂ ਹੈ। ਸਾਨੂੰ ਜੋਸ਼ ਅਤੇ ਹੋਸ਼ ਦੇ ਸੁਮੇਲ ਦੇ ਵਿੱਚੋਂ ਹੀ ਫਾਇਦਾ ਹੋ ਸਕਦਾ, ਭਾਈ ਸੋਚ ਸਮਝ ਕੇ ਬੰਦੇ, ਕਿਉਂਕਿ ਦੇਖੋ ਪਾਰਟੀਆਂ ਅੱਜ ਦੀ ਤਰੀਕ 'ਚ ਨਾ ਆਲਮੋਸਟ ਇੱਕੋ ਕੁ ਜਿਹੇ ਪਲੈਟਫਾਰਮ 'ਤੇ ਖੜੀਆਂ ਹੈਗੀਆਂ। ਮੈਂ ਕਹਾਂ ਵੀ ਬਹੁਤ ਜ਼ਿਆਦਾ, ਦੇਖੋ ਵਿਚਾਰਧਾਰਕ ਤੌਰ 'ਤੇ ਬਹੁਤ ਘੱਟ ਲੀਡਰ ਹੈਗੇ ਆ, ਬਹੁਤ ਘੱਟ ਪਾਰਟੀਆਂ
1: ਹੈਗੀਆਂ
0: ਨਹੀਂ, ਅਦਰਵਾਈਜ਼ ਹੀ ਮਤਲਬ ਮੰਨ ਲਓ ਕੋਈ ਵਿਚਾਰ, ਹੁਣ ਆਹ ਜਿਹੜੇ ਛੱਡ ਕੇ ਗਏ ਆ, ਇਹ ਕੋਈ ਵਿਚਾਰਧਾਰਾ ਵਾਲੀ ਗੱਲ ਤਾਂ ਹੈ ਨਹੀਂ। ਇਹ ਵੀ ਨਹੀਂ ਗੱਲ ਹੈ ਕਿ ਇਹ ਕਿਸੇ ਵਿਚਾਰਧਾਰਾ ਕਰਕੇ ਇਹਦੇ ਵਿੱਚ ਆਏ ਸੀਗੇ, ਇਹ ਤਾਂ ਪਾਵਰ ਲੈਣ ਲਈ ਆਏ ਸੀਗੇ, ਅਤੇ ਜਿੱਥੇ ਪਾਵਰ ਵੱਡੀ ਦਿਖੀ ਉੱਥੇ ਚਲੇ ਗਏ। ਹੁਣ ਤਾਂ ਕਰਮਨ ਇੱਥੋਂ ਤੱਕ ਵੀ ਹੋ ਗਿਆ ਵੀ ਮੈਂ ਕਿਸੇ ਇੱਕ ਦਿਨ ਕਿਰਿਆ 'ਤੇ ਬੈਠਾ ਸੀ, ਇੱਕ ਲੀਡਰ ਦਾ ਨਾਂ ਲਿਆ ਗਿਆ ਵੀ ਫਲਾਨਾ ਲੀਡਰ ਅਤੇ ਫਲਾਨੀ ਪਾਰਟੀ, ਉਹ ਮੇਰੇ ਨਾਲ ਹੀ ਬੈਠਾ ਸੀ, ਮੈਨੂੰ ਨਹੀਂ ਸੀਗਾ ਪਤਾ ਵੀ ਉਹ ਕਿਹੜੀ ਪਾਰਟੀ 'ਚ ਹੈ ਅਤੇ ਕਦੋਂ ਚਲੇ ਗਿਆ ਉਹ।
1: ਅੱਛਾ,
0: ਅਤੇ ਜਦੋਂ ਉਹ ਸਪੀਚ ਦੇ ਕੇ ਆਇਆ, ਮੈਂ ਕਿਹਾ ਵੀ ਤੁਸੀਂ ਵੀ ਚਲੇ ਗਏ ਸੀ? ਹਾਂ, ਕਹਿੰਦਾ ਮੈਂ ਵੀ ਪਿੱਛੇ ਜਿਹੇ ਚਲੇ ਗਿਆ ਸੀ। ਅੱਛਾ, ਮਤਲਬ ਇੱਧਰੋਂ ਚਾਂਸ ਨਹੀਂ ਮਿਲਿਆ ਤਾਂ ਇੱਧਰ ਚਲੇ ਗਏ। ਮਤਲਬ ਆਹ ਵੀ ਜਿਹੜੀ ਆਮ ਆਦਮੀ ਪਾਰਟੀ ਆ, ਇਹਦੇ ਵਿੱਚ ਵੀ ਮੇਰੇ ਖਿਆਲ 45 ਕਿ 47 ਬੰਦੇ ਕਾਂਗਰਸ ਦੀ ਬੈਕਗਰਾਊਂਡ ਦੇ ਹੈਗੇ, ਕਿਉਂਕਿ ਉਹਨਾਂ ਨੂੰ ਚਾਂਸ ਨਹੀਂ ਮਿਲਿਆ। ਮਤਲਬ ਹੋਣਗੇ 3ਜੇ 4ਥੇ ਰੈਂਕ ਦੇ ਵਿੱਚ, 5ਵੇਂ ਰੈਂਕ ਦੇ ਵਿੱਚ, ਉਹਨਾਂ ਨੂੰ ਚਾਂਸ ਨਹੀਂ ਮਿਲਿਆ, ਉਹ ਇੱਧਰ ਚਲੇ ਗਏ। ਸੋ ਇਹ ਜਿਹੜੀ ਗੰਧਲਾ ਕੰਮ ਹੋਇਆ ਆ, ਮੈਨੂੰ ਲੱਗਦਾ ਇਹ ਸਾਨੂੰ ਕਿਤੇ ਨਹੀਂ ਲੈ ਕੇ ਜਾਊਗਾ, ਰਾਦਰ ਕਿ ਸਾਡੇ ਕੰਟਰੀ ਨੂੰ ਕਿਤੇ ਨਹੀਂ ਲੈ ਕੇ
1: ਜਾਊਗਾ। ਜੇ ਤੁਹਾਡੀ ਪਾਰਟੀ ਆਉਂਦੀ ਹੈ ਤੇ ਜਿਹੜਾ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਹੋਰ ਵੀ ਬੜਾ ਕੁਛ ਹੈ ਪੰਜਾਬ ਵਿੱਚ, ਆਏ ਦਿਨ ਦ ਲਿਸਟ ਇਜ਼ ਇਨਕਰੀਜ਼ਿੰਗ, ਡਿਕਰੀਜ਼ ਨਹੀਂ ਹੋ ਰਹੀ, ਇਨਕਰੀਜ਼ ਹੋ ਰਹੀ ਹੈ, ਉਹ ਸਾਰੇ ਮੁੱਦਿਆਂ ਨੂੰ ਸੋਲਵ ਕਰਨ ਵਾਸਤੇ ਕਿ ਤੁਸੀਂ ਐਸ ਪਾਰਟੀ ਮੈਂਬਰਸ ਬੈਠ ਕੇ ਰੋਡ ਮੈਪ ਤਿਆਰ ਕੀਤਾ ਹੋਇਆ, ਔਰ ਡੂ ਯੂ ਹੈਵ ਸਮ
0: ਡੈਫੀਨੇਟਲੀ ਸਰਟਨ ਥਿੰਗਸ ਇਨ ਮਾਈ ਮਾਈਂਡ। ਜਦੋਂ ਵੀ ਇਹ ਪਲੈਟਫਾਰਮ, ਜਦੋਂ ਬੇਸਿਕਲੀ ਡਿਸਕਸ਼ਨ ਹੁੰਦੀ ਹੈਗੀ ਆ, ਮੈਂ ਉਹ ਪੁੱਟ ਫਾਰਵਰਡ ਕਰਦਾ। ਦੇਖੋ ਕਰਮਨ, ਸਭ ਤੋਂ ਵੱਡੀ ਪ੍ਰੋਬਲਮ ਕੀ ਆ, ਪੋਲੀਟੀਸ਼ੀਅਨ ਕੋਲ ਸਮਾਂ ਹੈ ਨਹੀਂ। ਉਹਨਾਂ ਦਾ ਇੱਕ ਲੱਤ ਜਿਹੜੀ ਐਮ ਬੀ ਏ ਕਰਨ ਲੱਗੀ ਹੋਈ ਹੁੰਦੀ ਆ, ਇੱਕ ਉਹ ਸਿਸਟਮ ਦੇ ਵਿੱਚ ਹੁੰਦੀ ਆ। ਐਮ ਬੀ ਏ ਮੀਨਸ ਮੈਰਿਜ ਭੋਗ ਅਤੇ ਅੰਤਿਮ ਅਰਦਾਸ, ਉਹ ਤੁਹਾਡੇ ਵਾਲੀ ਐਮ ਬੀ ਏ। ਅਤੇ ਉਹਦੇ ਕੋਲ ਦੂਸਰਾ, ਅੱਛਾ ਨਾ ਉਹਦਾ ਕੋਈ ਬਹੁਤ ਜ਼ਿਆਦਾ ਸਪੈਸ਼ਲਾਈਜ਼ੇਸ਼ਨ ਦਾ ਏਰੀਆ ਹੈਗਾ। ਜਿਹੜਾ ਬਿਊਰੋਕਰੈਟ ਆ, ਉਹਨੇ ਇੱਕ ਪੇਪਰ ਦਿੱਤਾ ਅਤੇ ਉਹ ਬਿਊਰੋਕਰੈਟ ਬਣ ਗਿਆ। ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਕਿਸੇ ਪਾਰਟੀਕੁਲਰ ਪ੍ਰੋਫੈਸ਼ਨ ਦੇ ਵਿੱਚ, ਹੋ ਸਕਦਾ ਕਿਸੇ ਨੇ ਸਪੈਸ਼ਲਾਈਜੇਸ਼ਨ ਕਿਸੇ ਚੀਜ਼ ਦੀ ਕੀਤੀ ਹੋਵੇ, ਟੈਕਨੋਕਰੈਟਸ ਵਿੱਚ ਹੈ ਨਹੀਂ। ਮੈਂ

ਮਹਿਸੂਸ ਕਦੋਂ ਕੀਤਾ ਬੀਂਗ ਏ ਡਾਇਰੈਕਟਰ ਸਪੋਰਟਸ? ਅੱਛਾ ਡਾਇਰੈਕਟਰ, ਅੱਛਾ ਲੋਕ ਸਪੋਰਟਸ ਦੀ ਗੱਲ ਜ਼ਰੂਰ ਕਰਦੇ ਆ, ਬਟ ਨਾ ਕੋਈ ਬਿਊਰੋਕਰੈਟ ਨਾ ਕੋਈ ਪੋਲੀਟੀਸ਼ੀਅਨ ਸਪੋਰਟਸ ਮਿਨਿਸਟਰ ਜਾਂ ਡਾਇਰੈਕਟਰ ਸਪੋਰਟਸ ਨਹੀਂ ਬਣਨਾ ਚਾਹੁੰਦਾ। ਉਹਨਾਂ ਨੂੰ ਐਂ ਲੱਗਦਾ ਵੀ ਯਾਰ ਇਹ ਬਹੁਤਾ ਲਿਊਕਰੇਟਿਵ ਨਹੀਂ ਹੈ।

0: पॉलिटिकल बंदियां ना।
1: दूसरा ये है कि सिस्टम ठीक होगा। एक तो सब तो इंपॉर्टेंट गल है कि वो हर मिनिस्ट्रीज दे विच एक्सपर्ट टीम हुंदा होना जरूरी है। मान लो एग्रीकल्चर है, दो वड्डे किसान होण, दो मीडियम जे होण, दो छोटे होण, एक अद्धा दो साइंटिस्ट होण जिहड़े सच ते साफ गल तां करन। क्योंकि जदों ये गल ही हुणों हट जाती है, देखो ना तुसीं एक नॉन एक्सपर्ट बंदा किसी फील्ड का जदों उहदे बारे वो डिसीजन लैंदा, वो डिसीजन हमेशा माड़े होणगे। और वो डिसीजन उस डिपार्टमेंट के जिहड़े चमचागिरी करन वाले ऑफिसर होणगे ना, जिहड़े हर डिपार्टमेंट च दो दो तीन तीन इदां दे हुंदे आ जिन्हां ने कोई ना कोई हैंकी पैंकी करनी हुंदी, फिर वो उहनां कोल उदां दे डिसीजन कराउंदे। अच्छा, उहदे फिर रिपरकशन जिहड़े आ डाउन द लाइन जिहड़ा वह बहुत माड़े निकलते। दूसरा यह है कि सानू फाइनैंशियल एक्सपर्ट्स की जरूरत हैगी है।
2: ओह वेरी मच,
1: ठीक है ना। अच्छा, सानू एग्रीकल्चर जिहड़ी है, क्योंकि एग्रीकल्चर साडा सिर्फ एक किता ही नहीं है, साडा बेसिकली समाज की बणतर भी है। उहदे विच उहनूं सस्टेनेबिलिटी, मान लो पिछे जे मैं एक साइंटिस्ट मैनूं मिलिया, उहने करनाल दे कोल अपने उहने एक फार्म हाउस एस्टैबलिश किया। उहदे विच एक एकड़ का, दो एकड़ का, तीन एकड़ का मॉडल बनाए हुए। उहदे विच थोड़ी जी फिशरी, थोड़ी जी पोल्ट्री, थोड़ी जी डायरी, थोड़ा जा फ्रूट्स, थोड़ा जा वैजीटेबल्स, बाकी कुछ मिलेट्स उन्हें उस तरह बनाए हुए आ। वो कहिंदा वी मैनू सिर्फ एक नमक ते एक चाह पत्ती लैण दी जरूरत पैंदी आ, बाकी सारा एक दूसरे दे वो वेस्ट भी कम आ जांदे आ। ते वो मैनू लगदा अच्छा क्यों नहीं असीं इदां दे मॉडल। अल्टीमेटली तां तुसीं लाइफ नू सस्टेन करना ना पहिलां। जिहड़ा बंदे ते कर्जा हो रिहा वो क्यों हो रिहा? क्योंकि मान लो हुण पंजाबी आ, वो कणक ते झोना, झोना असीं खांदे नहीं है, चौल खांदे नहीं है, असीं सिर्फ रोटी नाल तां गुजारा नहीं कर सकदे, सानूं होर वी उहदे नाल चीज़ां चाहीदियां हैगियां। अच्छा, जे साडे को दो एकड़ हैगे, तीन एकड़ हैगे आ, दैन असीं उहनूं गांह फर्दर कमर्शियल एंगल नाल
2: कि पंजाब दे किसानां नूं वी हुण एजुकेशन दी जां अपडेट करन दी जरूरत है।
1: डेफिनेटली हैगी है।
2: एंड अदर एजुकेशन मॉडल्स वी
1: साडा रिजिड सुभाअ जिहड़ा आ, क्योंकि असीं देखो देखी करते हैं। अज पानी जिन्ना डिपलीट हो गया, जिन्ने साडी सॉयल दी हैल्थ जिहड़ी आ वो एक डिफरेंट लैवल ते पहुँच गई आ। असीं कदी सोचदे नहीं है कि देखो करमन, जदों 8-10 क्वांटल कणक हुंदी सी एक एकड़ चों, उदों साडा जीवन हैल्दी सी कि अज हैल्दी आ? उदों सानूं बीमारियां घट सी कि अज घट है?
2: एक ना मुंडा पिछे उहने ना झोना उहने कीता ਤੇ ਉਹਨੇ ਟੈਕਨੀਕ ਹੈ ਅਪਣਾਈ ਵੀ ਉਹਨੇ ਬੈਜ ਲਗਾ ਕੇ ਝੋਨਾ ਬੀਜਿਆ। ਉਹਦੇ ਨਾਲ ਕੀ ਹੋਇਆ ਕਿ ਤੱਕ ਝੋਨੇ ਦੀ ਗਰੋਥ ਤੇ ਸਰਪਲਸ ਬਹੁਤ ਜ਼ਿਆਦਾ ਹੋਈ, ਤੇ ਜਿਹੜਾ ਵਾਟਰ ਟੇਬਲ ਹੈ ਪਾਣੀ ਹੈ
1: ਬਹੁਤ ਜ਼ਿਆਦਾ ਵੇਸਟ ਨਹੀਂ ਹੋਇਆ,
2: ਉਹ ਵੇਸਟ ਨਹੀਂ ਹੋਇਆ, ਮਤਲਬ ਬਚਿਆ, ਕਾਫੀ ਪਾਣੀ ਬਚਿਆ। ਤੇ ਉਹ ਆਪਾਂ ਉਹਦੀ ਵੀ ਇੰਟਰਵਿਊ ਕਰਨ ਦੀ ਹੁਣ ਸੋਚ ਰਹੇ ਹਾਂ।
1: ਨਹੀਂ ਸਮਝ ਨਹੀਂ, ਦੇਖੋ ਜਿਹੜੇ ਵੀ ਸਾਡੇ ਬੱਚੇ ਜਿਹੜੇ ਕੋਈ ਚੰਗਾ ਕੰਮ ਕਰਦੇ ਕਿਸੇ ਫੀਲਡ ਦੇ ਵਿੱਚ, ਮੈਨੂੰ ਲੱਗਦਾ ਦੇ ਸ਼ੁੱਡ ਬੀ ਪਾਰਟ ਐਂਡ ਪਾਰਸਲ ਆਫ ਦਾ ਸਿਸਟਮ। ਉਹ ਸਾਡੇ ਸਿਸਟਮ ਦਾ ਹਿੱਸਾ ਹੋਣੇ ਚਾਹੀਦੇ ਆ ਜਿਹੜੇ ਵੀ ਫੀਲਡ ਦੇ ਹੋਣ। ਐਕਚੁਲੀ ਦੇਖੋ ਜਿੰਨਾ ਚਿਰ ਨਾ, ਦੇਖੋ ਪੰਜਾਬ ਕਦੋਂ ਬਾਉਂਸ ਬੈਕ ਕਰੂਗਾ, ਮੈਨੂੰ ਜਿੰਨਾ ਕੁ ਮਹਿਸੂਸ ਹੁੰਦਾ, ਜਦੋਂ ਹਰ ਪੰਜਾਬੀ ਇਹ ਮਹਿਸੂਸ ਕਰਨ ਲੱਗ ਪਿਆ ਵੀ ਪੰਜਾਬ ਮੇਰਾ ਹੈ, ਸਾਡੇ ਇੰਨੀ ਕਹਿ ਲਓ ਕਿ ਇਸ ਗੱਲ ਦੀ ਪਬਲਿਸਿਟੀ ਹੁੰਦੀ ਆ ਵੀ ਜੀ ਫਲਾਨੇ ਦੀ ਸਰਕਾਰ, ਜੀ ਫਲਾਨੇ, ਬਈ ਵੀ ਆਰ ਪਾਰਟ ਐਂਡ ਪਾਰਸਲ ਆਫ ਦਿਸ ਸਿਸਟਮ। ਇਹ ਕਦੋਂ ਹੋਇਆ ਸੀ ਕਰਮਨ? ਇਹ ਸਾਡੇ ਗੁਰੂਆਂ ਦੇ ਸਮੇਂ ਹੋਇਆ ਸੀ। ਉਹਨਾਂ ਨੇ ਜਦੋਂ ਖਾਲਸਾ ਪੰਥ ਸਾਜਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਫਾਈਟ ਨਹੀਂ ਕਰ ਸਕਦੇ ਵਿਦ ਮੁਗਲਸ, ਉਹਨਾਂ ਨੇ ਹਰ ਬੰਦੇ ਨੂੰ ਉਹਦਾ ਹਿੱਸਾ ਬਣਾ ਦਿੱਤਾ ਅਤੇ ਇੱਕ ਫੌਜ ਤਿਆਰ ਕਰ ਦਿੱਤੀ। ਅੱਛਾ, ਇਹ ਕੁਛ ਸਮਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਸੀ, ਜਿਹਦੇ ਵਿੱਚ ਅਪਰੋਕਸੀਮੇਟਲੀ 40 ਸਾਲਾਂ ਦੇ ਰਾਜ ਦੇ ਵਿੱਚ ਇੱਕ ਵੀ ਕਿਸੇ ਬੰਦੇ ਨੂੰ ਫਾਂਸੀ ਨਹੀਂ ਹੋਈ। ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਬੈਸਟ ਆਫ ਦਾ ਪਰਸਨ ਜਿਹੜੇ ਆ ਉਹਨੂੰ ਲੀਡ ਕਰਨ ਲਈ ਚਾਹੀਦੇ ਹੈਗੇ ਆ, ਐਡਮਿਨਿਸਟ੍ਰੇਟਰ ਚੰਗੇ ਚਾਹੀਦੇ ਹੈਗੇ ਆ। ਦੇਖੋ ਮੈਂ ਹਮੇਸ਼ਾ ਇੱਕੋ ਗੱਲ ਸਮਝਦਾ ਹੁੰਦਾ ਕਿ ਜਿਹਨੂੰ ਜਿਹਨੇ ਜਿੰਨਾ ਕ੍ਰਾਈਮ ਕੀਤਾ ਹੋਵੇ ਉਹਨੂੰ ਉਨੀ ਸਜ਼ਾ ਮਿਲ ਜਾਵੇ, ਇੱਕ ਤਾਂ ਉਹਦੇ ਮਾਇੰਡ ਦੇ ਵਿੱਚ ਇਹ ਗੱਲ ਆ ਜਾਊਗੀ ਕਿ ਮੈਂ ਕ੍ਰਾਈਮ ਨਹੀਂ ਕਰਨਾ, ਦੂਜਾ ਜਿਹਦੇ 'ਤੇ ਕ੍ਰਾਈਮ ਹੋਇਆ ਹੋਵੇ ਉਹਨੂੰ ਇਸ ਗੱਲ ਦੀ ਸੈਟਿਸਫੈਕਸ਼ਨ ਹੋ ਜਾਊਗੀ ਕਿ ਯਾਰ ਉਹਨੂੰ ਸਜ਼ਾ ਤਾਂ ਹੁਣ ਮਿਲ ਗਈ ਆ। ਜਦੋਂ ਇਹਦੇ 'ਚੋਂ ਸਕਿੱਪ ਹੁੰਦੇ ਆ ਆਈਦਰ ਬਾਈ ਇਨਫਲੂਐਂਸ ਔਰ ਬਾਈ ਫਾਈਨੈਂਸ਼ੀਅਲ ਇਨਫਲੂਐਂਸ ਔਰ ਪੋਲੀਟੀਕਲ ਇਨਫਲੂਐਂਸ ਔਰ ਅਦਰਵਾਈਜ਼ ਸਮਾਜਿਕ ਤੌਰ 'ਤੇ, ਉਦੋਂ ਗੜਬੜ ਹੈਗੀ ਆ, ਉਦੋਂ ਫਿਰ ਉਹ ਜਿਹੜਾ ਤਾਣਾ ਬਣਾਇਆ ਸਾਡਾ ਵਿਗੜਦਾ ਜਾਂਦਾ।
2: ਤੁਹਾਡੀ ਪਾਰਟੀ ਦੇ, ਕਿਉਂਕਿ ਨਾ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਵੀ ਅਸੀਂ ਬਲੇਮ ਗੇਮ 'ਚ ਬਹੁਤ ਆ, ਹੈ ਨਾ,

0: ਬਲੇਮ ਗੇਮ ਨੂੰ ਥੋੜ੍ਹਾ ਸਾਈਡ ਰੱਖ ਕੇ ਜਿਵੇਂ ਤੁਹਾਨੂੰ ਪੁੱਛਣਾ ਹੋਵੇ ਵੀ ਤੁਹਾਡੀ ਪਾਰਟੀ ਦੇ ਅੰਦਰ ਕਿਹੜੇ ਮੈਂਬਰਸ ਵੱਲੋਂ ਕਿਹੜੀ ਡਿਸਕਸ਼ਨਸ ਦੀ ਕਿਹੜੀ ਘਾਂਡ ਰਹਿ ਜਾਂਦੀ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਸੋ ਦੈਟ ਉਹਦੇ ਤੇ ਕੰਮ ਕੀਤਾ ਜਾ ਸਕਦੇ?
1: ਸਾਨੂੰ ਕਰਮਨ ਉਹਦੇ ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈਗੀ ਆ, ਕਿਉਂਕਿ ਮੰਨ ਲਓ ਮੈਂ, ਕਿਉਂਕਿ ਹਰ ਬੰਦਾ ਇੱਕ ਆਪਣੀ ਉਹਦੀ ਲਾਈਫ ਦੀ ਇੱਕ ਜਰਨੀ ਹੈਗਾ, ਉਹਦੇ ਵਿੱਚੋਂ ਕੁਛ ਨਾ ਕੁਛ ਸਿੱਖਦਾ ਹੈਗਾ। ਮੈਨੂੰ ਲੱਗਦਾ ਜੇ ਹਰ ਬੰਦਾ ਕੰਟਰੀਬਿਊਟ ਕਰੇ ਉਸ ਐਂਗਲ ਨਾਲ, ਜਿਸ ਨਜ਼ਰੀਏ ਨਾਲ ਉਹ ਸੋਚਦਾ ਹੈਗਾ, ਤਾਂ ਮੈਨੂੰ ਲੱਗਦਾ ਉਹ ਕਾਫੀ ਵੱਡੀ ਇੱਕ ਤੁਹਾਡੇ ਕੋਲ ਕਹਿ ਲਓ ਕਿ ਇੱਕ ਬਾਸਕਟ ਬਣ ਜੂਗੀ ਜਿਹਦੇ ਵਿੱਚ ਚੰਗੇ ਚੰਗੀਆਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ। ਉਹ ਸਾਡੇ 'ਚ ਕਮੀ ਪੇਸ਼ੀ ਹੈਗੀ ਆ, ਸਾਨੂੰ ਉਹ ਦੂਰ ਕਰਨ ਦੀ ਜ਼ਰੂਰਤ।
0: ਜੇ ਅਸੀਂ ਮੈਂਬਰਸ ਦੇ ਨਾਮ ਨਾ ਲੈ ਕੇ ਕਮੀ ਪੇਸ਼ੀ ਦੀ ਹੀ ਗੱਲ ਕਰੀਏ, ਕਿਹੜੀ ਕਮੀ ਤੁਹਾਨੂੰ ਲੱਗਦੀ ਹੈ?
1: ਨਹੀਂ ਨਹੀਂ, ਮੇਰੇ ਕਹਿਣ ਦਾ ਮਤਲਬ ਇੱਕ ਓਵਰਆਲ ਪੰਜਾਬ ਦੀ ਪਿਕਚਰ ਕਿ ਸਾਡੀ ਜੇ ਪਾਰਟੀ ਆਉਂਦੀ ਹੈਗੀ ਆ, ਸਾਨੂੰ ਲਾਅ ਐਂਡ ਆਰਡਰ 'ਤੇ ਕੀ ਕਰਨਾ ਹੈਗਾ, ਸਾਨੂੰ ਫਾਈਨੈਂਸਿਸ 'ਤੇ ਕੀ ਕਰਨਾ ਹੈਗਾ, ਸਾਨੂੰ ਐਗਰੀਕਲਚਰ 'ਤੇ ਕੀ ਕਰਨਾ ਹੈਗਾ, ਸਾਨੂੰ ਐਜੂਕੇਸ਼ਨ 'ਤੇ ਕੀ ਕਰਨਾ ਹੈਗਾ, ਸਾਨੂੰ ਯੂਥ ਐਨਰਜੀ ਨੂੰ ਚੈਨਲਾਈਜ਼ ਕਰਨ ਲਈ ਕੀ ਕਰਨਾ ਹੈਗਾ, ਪੁਲਿਸਿੰਗ ਜਿਹੜੀ ਆ ਕਿਹੋ ਜਿਹੀ ਹੋਣੀ ਚਾਹੀਦੀ ਆ, ਇਹ ਸਾਰੀਆਂ ਚੀਜ਼ਾਂ। ਦੇਖੋ ਜੀ, ਮੰਨ ਲਓ ਸਪੋਜ਼ ਆਪਣੇ ਹੁਣ ਇੱਕ ਇਹ ਹੁੰਦਾ ਕਿ ਦੇਖੋ ਜੀ ਉਹ ਫਲਾਨੀ ਜਗ੍ਹਾ ਮਾਰਤਾ ਜੀ, ਇੱਦਾਂ ਕਰਤਾ ਜੀ, ਇੱਦਾਂ ਕਰਤਾ। ਦੇਖੋ ਜੀ, ਪੁਲਿਸ ਵਾਲਾ ਜਾਂਦਾ ਤਾਂ ਵੀ ਸਾਡਾ ਹੀ ਆ ਨਾ, ਕਿਉਂਕਿ ਦੋ ਤਰ੍ਹਾਂ ਦੀ ਸਟੇਟ ਕੋ ਐਨਰਜੀ ਆ, ਇੱਕ ਨੈਚੁਰਲ ਰਿਸੋਰਸ ਹੈ, ਇੱਕ ਹਿਊਮਨ ਰਿਸੋਰਸ ਹੈ। ਅਸੀਂ ਦੋਨੇ ਹੀ ਵੇਸਟ ਜੇ ਕਰਾਂਗੇ ਤਾਂ ਸਾਡਾ ਕਿਤੇ ਨਾ ਕਿਤੇ ਐਜ਼ ਏ ਸਟੇਟ ਸਾਡਾ ਨੁਕਸਾਨ ਤਾਂ ਹੋਊਗਾ। ਸੋ ਸਾਨੂੰ ਦੋਨਾਂ ਨੂੰ ਸੰਭਲ ਕੇ ਉਸ ਜਿਹੜੀ ਨੈਚੁਰਲ ਰਿਸੋਰਸ ਹੈਗੇ ਆ ਉਹਨੂੰ ਅਸੀਂ ਜਦੋਂ ਹਿਊਮਨ ਰਿਸੋਰਸ ਨਾਲ ਕਨੈਕਟ ਕਰਦੇ ਹਾਂ ਅਤੇ ਉਹਦੇ ਰਿਜ਼ਲਟ ਜਿਹੜੇ ਆ ਉਹ ਚੰਗੇ ਨਿਕਲਣ ਦੀ ਕੱਢਣ ਦੀ ਜ਼ਰੂਰਤ ਹੈਗੀ ਆ। ਸੋ ਇਹ 5-7 ਚੀਜ਼ਾਂ ਮੇਰੇ ਜ਼ਿਹਨ 'ਚ ਹੈਗੀਆਂ ਵੀ ਯਾਰ ਇਹ ਤਾਂ ਅਸੀਂ ਕਰਨੀਆਂ ਹੈਗੀਆਂ।
0: ਰਾਈਟ, ਵਾਈ ਡੂ ਯੂ ਬਿਲੀਵ ਇਨ ਸੌਫਟਨੈਸ ਐਂਡ ਸੌਫਟ ਪੋਲਿਟਿਕਸ ਸੋ ਮੱਚ?
1: ਦੇਖੋ, ਇੱਕ ਤਾਂ ਸਾਡੇ ਹੋ ਸਕਦਾ ਮੇਰੇ ਸੁਭਾਅ ਦਾ ਹਿੱਸਾ ਹੋਵੇ, ਲੇਕਿਨ ਜਿੰਨਾ ਕੁ ਮੈਂ ਬਿਲੀਵ ਕਰਦਾ, ਪੰਜਾਬੀ ਨੂੰ ਪਿਆਰ ਨਾਲ ਮੋਲਡ ਕੀਤਾ ਜਾ ਸਕਦਾ, ਪੰਜਾਬੀ ਨੂੰ ਧੱਕੇ ਨਾਲ ਮੋਲਡ ਕੀਤਾ ਨਹੀਂ ਜਾ ਸਕਦਾ। ਜਿੰਨੀ ਕੁ ਮੈਨੂੰ ਗੱਲ ਸਮਝ ਆਉਂਦੀ ਆ, ਮੰਨ ਲਓ ਸਪੋਜ਼ ਮੈਂ ਕਿਸੇ ਨੂੰ ਕਹਾਂ ਵੀ ਯਾਰ ਆ ਜਾਓ ਆਪਣੇ ਕੋਲ 2 ਪਰੌਂਠੇ ਹੈਗੇ ਆ, 4 ਹੈਗਾ, ਆਪਾਂ ਇੱਕ ਇੱਕ ਬਹਿ ਕੇ ਖਾ ਲਾਂਗੇ, ਉਹ ਪਿਆਰ ਨਾਲ ਖਾ ਲੂਗਾ। ਜੇ ਉਹਨੂੰ ਕਹਾਂ ਮੈਂ ਧੱਕੇ ਨਾਲ ਡਾਇਨਿੰਗ ਟੇਬਲ 'ਤੇ ਬਿਠਾਲ ਕੇ ਖਵਾਉਣਾ, ਉਹ ਨਹੀਂ ਖਾਊਗਾ। ਇਹ ਕਿਤੇ ਨਾ ਕਿਤੇ ਸਾਡੇ ਜੈਨੈਟਿਕਸ ਜਾਂ ਸਾਡੇ ਸੁਭਾਅ ਦਾ ਹਿੱਸਾ ਹੈਗਾ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਇਨਸਟੈਡ ਕਿ ਤੁਸੀਂ ਉਹਦੇ ਨਾਲ ਕਨਫਰੰਟ ਕਰਨਾ,
0: ਕਦੇ ਇੱਦਾਂ ਨਹੀਂ ਮਹਿਸੂਸ ਹੁੰਦਾ ਵੀ ਮੈਨੂੰ ਫਿਰ ਆਹ ਵਾਲੇ ਟੈਕਟਿਕਸ ਅਪਣਾ ਕੇ ਜਿਹੜੀ ਡਬਲ ਦਾ ਫੇਮ ਡਬਲ ਦਾ ਨੇਮ ਮਿਲ ਸਕਦਾ ਮੈਂ ਉਹਨੂੰ ਆਪ ਹੀ ਗਵਾ ਰਿਹਾ?
1: ਫਿਰ ਉਹਦੇ ਨਾਲ ਕੀ ਹੋਊਗਾ? ਕਿਉਂਕਿ ਕਰਮਨ ਡੈਸਟਨੀ ਜਿਹੜੀ ਆ ਨਾ, ਉਹ ਮੈਨੂੰ ਉਹਦੇ 'ਤੇ ਬਿਲੀਵ ਕਾਫੀ ਹੈਗਾ। ਮੈਂ ਕਹਿੰਦਾ ਕਰਮ ਕਰੀਏ, ਬਾਕੀ ਜੋ ਤੁਹਾਡੀ ਡੈਸਟਨੀ 'ਚ ਹੋਊਗਾ, ਜੋ ਕਿਸਮਤ 'ਚ ਹੋਊਗਾ। ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਟੀਮ 'ਚ ਆਇਆ ਸੀ ਨਾ, ਮੇਰੇ ਨਾਲੋਂ ਇੱਕ ਬਿਹਤਰ ਮੁੰਡਾ ਸੀਗਾ, ਉਹਦਾ ਨਾਂ ਸੀਗਾ ਮਨਦੀਪ ਸਿੰਘ। ਅਗਲੇ ਦਿਨ ਟਰਾਇਲ ਸੀ ਇੰਡੀਆ ਟੀਮ ਦੇ। ਅੱਛਾ, ਉਹਨੇ ਜਾਣਾ ਸੀਗਾ, ਮੇਰੇ ਨਾਲੋਂ ਬਿਹਤਰ ਸੀਗਾ, ਮੈਂ ਇਸ ਗੱਲ ਦਾ ਸਹਿਮਤ ਹਾਂ, ਫਿਜ਼ੀਕਲੀ ਵੀ ਐਜ਼ ਏ ਖਿਡਾਰੀ ਵੀ। ਲੇਕਿਨ ਬਦਕਿਸਮਤੀ ਨਾਲ ਉਹ ਰਾਤ ਨੂੰ ਮੰਜੇ ਤੋਂ ਡਿੱਗ ਪਿਆ, ਉਹਦੀ ਕਾਲਰ ਬੋਨ ਫ੍ਰੈਕਚਰ ਹੋ ਗਈ। ਦੈਟ ਇਜ਼ ਹਾਓ ਆਈ ਗੋਟ ਇਨ ਟੂ ਇੰਡੀਅਨ ਟੀਮ, ਐਂਡ ਆਈ ਨੈਵਰ ਲੁੱਕ ਬੈਕ, ਐਂਡ ਹੀ ਵਿਚਾਰਾ ਉਹ ਕਦੀ ਖੇਡਿਆ ਨਹੀਂ। ਸੋ ਮੈਨੂੰ ਇਹ ਲੱਗਦਾ ਕਿ ਕਿਉਂਕਿ ਜਿਸ ਕੁ ਲੈਵਲ ਤੋਂ ਮੇਰੇ ਵਰਗਾ ਚੱਲਿਆ ਅਤੇ ਜਿਸ ਕੁ ਲੈਵਲ ਨੂੰ ਅਚੀਵ ਕੀਤਾ, ਸ਼ਾਇਦ ਅੱਜ ਦੇ ਹਾਲਾਤਾਂ ਦੇ ਵਿੱਚ ਜਾਂ ਅੱਜ ਦੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਇਹ ਪੋਸੀਬਲ ਨਹੀਂ ਸੀਗਾ।
0: ਆਈ ਯੂ ਇਨ ਟੱਚ ਵਿਦ ਹਿਮ? ਇਜ਼ ਹੀ ਅਰਾਊਂਡ?
1: ਮੈਂ ਹੁਣ ਕਾਫੀ ਦੇਰ ਦਾ ਨਹੀਂ ਮਿਲਿਆ ਉਹਨੂੰ, ਅੱਗੇ ਤਾਂ ਹੋ ਜਾਂਦੀ ਸੀਗੀ। ਹੀ ਵਾਜ਼ ਇਨ ਦਾ ਕਸਟਮਸ, ਅਤੇ ਉਹਦੇ ਤੋਂ ਬਾਅਦ ਨੈਚੁਰਲੀ ਆ ਉਹ ਆਪਣੀ ਜੋਬ ਦੇ ਵਿੱਚ ਬਿਜ਼ੀ ਹੋ ਗਿਆ, ਅਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਜੋਬ ਦੇ ਵਿੱਚ ਬਿਜ਼ੀ ਹੋ ਗਿਆ। ਸੋ ਮੈਨੂੰ ਐਂ ਲੱਗਦਾ ਕਿ
0: ਤੁਸੀਂ ਡੈਸਟਨੀ ਕਰਮ ਵਰਗੇ ਲਫ਼ਜ਼ ਯੂਜ਼ ਕੀਤੇ, ਤੁਹਾਨੂੰ ਘਰ 'ਚੋਂ ਆਇਆ ਇਹ ਕੋਨਸੈਪਟ? ਘਰ 'ਚ ਗੱਲਾਂ ਹੁੰਦੀਆਂ ਸੀ ਅਵਲੀਆਂ ਜਦੋਂ ਤੁਸੀਂ ਵੱਡੇ ਹੋ ਰਹੇ ਸੀਗੇ ਅਬਾਊਟ ਆਈ ਯੂ ਰਿਲੀਜੀਅਸ, ਕਿ ਤੁਸੀਂ ਰਿਲੀਜੀਅਸ ਹੋ? ਤਾਂ
1: ਨਹੀਂ, ਬਹੁਤਾ ਮੈਂ ਰਿਲੀਜੀਅਸ ਇਸ ਐਂਗਲ ਨਾਲ ਇਨੀਸ਼ੀਅਲ ਸਟੇਜ 'ਤੇ ਨਹੀਂ ਸੀ। ਆਲਦੋ ਮੈਂ ਸੂਫੀ ਵੀ ਸੁਣਦਾ, ਮੈਂ ਓਸ਼ੋ ਨੂੰ ਵੀ ਸੁਣਦਾ, ਮੈਂ ਸੰਤ ਸਿੰਘ ਮਸਕੀਨ ਨੂੰ ਵੀ ਸੁਣਦਾ, ਸਮੇਂ ਸਮੇਂ 'ਤੇ ਯੋਗਾ ਮੈਡੀਟੇਸ਼ਨ।
0: ਸਪਿਰਿਚੁਅਲ ਹੋ?
1: ਬਾਈ ਨੇਚਰ ਯੈਸ।
0: ਹੋਏ ਹੋ ਜਾਂ ਸੀਗੇ?
1: ਨਹੀਂ, ਮੈਂ ਸ਼ੁਰੂ ਤੋਂ ਹੀ, ਮੈਨੂੰ ਲੱਗਦਾ ਸ਼ਾਇਦ

0: ਕਿਉਂਕਿ ਟਫ ਸਿਚੁਏਸ਼ਨ 'ਚੋਂ ਨਿਕਲਿਆ ਹੈਗਾ ਅਤੇ ਉਹਦੇ ਵਿੱਚ ਕਦੀ ਇੱਦਾਂ ਬਹੁਤਾ ਸੋਚਣ ਦਾ ਮੌਕਾ ਨਹੀਂ ਮਿਲਿਆ ਅਤੇ ਉਹਦੇ ਵਿੱਚੋਂ ਮਤਲਬ ਜਿੱਦਾਂ ਕਹਿ ਲਓ ਕਿ ਨਾ ਜ਼ਿੰਦਗੀ ਦੇ ਵਿੱਚ ਇੱਕ ਸਟੈਪ ਮਿਲਿਆ ਅਤੇ ਉਹਨੂੰ ਕੋਸ਼ਿਸ਼ ਕੀਤੀ ਆ ਉਹਨੂੰ ਬੈਸਟ ਕਰਨ ਦੀ, ਉਹੋ ਜਿਹੀ ਆਦਤ ਬਣ ਗਈ ਹੈਗੀ ਆ, ਉਹੋ ਜਿਹਾ ਹੁਣ ਪੋਲੀਟੀਕਲ ਐਂਗਲ ਤੋਂ ਸੋਚਦਾ ਹੈਗਾ। ਜਿੱਥੇ ਵੀ ਮੈਨੂੰ ਕੋਈ ਚੰਗੀ ਚੀਜ਼ ਸਿੱਖਣ ਨੂੰ ਮਿਲੇ ਮੈਂ ਉਹ ਕੋਸ਼ਿਸ਼ ਕਰਦਾ ਹੁੰਦਾ ਕਿ ਸਿੱਖ ਲਈ ਜਾਵੇ ਅਤੇ ਉਹਨੂੰ ਆਪਣੀ ਪਰਸਨੈਲਿਟੀ ਦਾ ਹਿੱਸਾ ਵੀ ਬਣਾਇਆ ਜਾਵੇ, ਕਿਉਂਕਿ ਰੋਲ ਮਾਡਲ ਸਾਡੇ ਸਮਾਜ 'ਚੋਂ ਕਰਮਨ ਘਟੀ ਜਾ ਰਹੇ ਆ, ਕਿਉਂਕਿ ਅਲਟੀਮੇਟਲੀ ਯੰਗ ਜਨਰੇਸ਼ਨ ਅੱਜ ਠੀਕ ਹੈ ਟੈਕਨੋਲੋਜੀ ਦਾ ਸਮਾਂ ਹੈਗਾ ਬਹੁਤ ਫਾਸਟ ਆ, ਬਹੁਤ ਚੀਜ਼ਾਂ ਇੱਦਾਂ ਦੀਆਂ ਹੈਗੀਆਂ, ਪਰ ਮੈਨੂੰ ਸੈਟਿਸਫੈਕਸ਼ਨ ਹੁੰਦੀ ਆ ਵੀ ਜੇ ਮੈਂ ਕਿਸੇ ਦੀ ਜ਼ਿੰਦਗੀ 'ਚ ਕੁਛ ਪੋਜ਼ਿਟਿਵ ਰੋਲ ਪਲੇ ਕਰ ਸਕਾਂ।
1: ਜਦੋਂ ਆਪਣੇ ਆਪ ਨੂੰ ਜ਼ਿੰਦਗੀ 'ਚ ਸਟੱਕ ਮਹਿਸੂਸ ਕਰਦੇ ਹੋ, ਬਹੁਤ ਵਾਰੀ ਕੀਤਾ ਹੋਊਗਾ, ਕਿਹਦੀ ਸਲਾਹ ਮੈਟਰ ਕਰਦੀ ਹੈ? ਕਿੱਥੇ ਜਾਂਦੇ ਹੋ? ਕਿਹਦੇ ਕੋਲ ਜਾਂਦੇ ਹੋ ਟੂ ਟੋਕ?
0: ਐਕਚੁਅਲੀ ਦੇਖੋ ਕਈ ਕਈ ਪ੍ਰੋਫੈਸ਼ਨਲ ਲੋਕ ਜਾਂ ਕਈ ਇਹੋ ਜਿਹੇ ਲੋਕ ਹੈਗੇ ਆ ਮੇਰੇ ਇਨ ਟੱਚ ਜਿਹੜੇ ਕਿ ਜਦੋਂ ਜਦੋਂ ਵੀ ਸਮੇਂ ਸਮੇਂ 'ਤੇ ਜੇ ਕੋਈ ਧਾਰਮਿਕ ਐਂਗਲ ਤੋਂ ਪਤਾ ਕਰਨਾ ਹੋਵੇ ਜਾਂ ਪੋਲੀਟੀਕਲ ਐਂਗਲ ਤੋਂ ਪਤਾ ਕਰਨਾ ਹੋਵੇ ਜਾਂ ਕਿਸੇ ਵੀ ਟੋਪਿਕ ਤੋਂ, ਫਿਰ ਮੈਂ ਉਹ ਦੋ ਤਿੰਨ ਬੰਦਿਆਂ ਨਾਲ ਸਲਾਹ ਸਲੂਕ ਕਰ ਲੈਂਦਾ ਹੈਗਾ।
1: ਜਦੋਂ ਇੰਨਾ ਬੰਦਾ ਪੋਲਿਟਿਕਸ 'ਚ ਘਿਰਿਆ ਹੁੰਦਾ ਹੈ, ਮੀਡੀਆ ਨੂੰ ਵੀ ਇੰਨਾ ਜਵਾਬ ਦੇਣਾ ਹੁੰਦਾ ਹੈ, ਪੋਲਿਟਿਸ਼ੀਅਨਸ ਨਾਲ ਇੰਨਾ ਬਹਿਣਾ ਹੁੰਦਾ ਹੈ, ਕਿਤੇ ਨਾ ਵੀ ਗੈਟ ਟੂ ਪੋਲਿਟੀਕਲ ਆਲ ਦਾ ਟਾਈਮ। ਮਤਲਬ ਸਾਨੂੰ ਕੋਈ ਹੋਰ ਸੁੱਝਦਾ ਨਹੀਂ, ਸਾਡਾ ਬ੍ਰੇਨ ਕੰਡੀਸ਼ਨ ਹੋਇਆ ਹੁੰਦਾ ਨਾ ਟੂ ਆਂਸਰ ਪੋਲਿਟੀਕਲੀ ਓਨਲੀ।
0: ਨਹੀਂ ਮੈਂ ਇੱਦਾਂ ਨਹੀਂ,
1: ਹਿਊਮਨ ਸੈਂਸ, ਆਪਣੀ ਹਿਊਮਨਨੈਸ ਨੂੰ ਕਿਵੇਂ ਡੀਕੋਡ ਕਰਦੇ ਹੋ ਟਾਈਮ ਟੂ ਟਾਈਮ, ਤੇ ਉਹਨੂੰ ਅਲਾਈਵ ਕਿੱਦਾਂ ਰੱਖਦੇ ਹੋ? ਡੂ ਯੂ ਮਿਸ, ਤੁਹਾਨੂੰ ਇਦਾਂ ਲੱਗਦਾ ਵੀ ਮੈਨੂੰ ਇੱਕ ਇਨਸਾਨ ਦੇ ਵਾਂਗ ਵੀ ਵੇਖਿਆ ਕਰੋ, ਲੀਡਰ ਛੱਡ ਕੇ, ਪੋਲਿਟਿਕਸ, ਪੋਲੀਟੀਸ਼ੀਅਨ ਛੱਡ
0: ਨਹੀਂ, ਮੈਂ
1: ਕੇ?
0: ਚਾਹੁੰਦਾ ਹੁੰਦਾ ਵੀ ਮੇਰੀਆਂ ਵੀ
1: ਹਾਂ,
0: ਕੋਈ ਸਮੱਸਿਆਵਾਂ ਹੈਗੀਆਂ। ਅੱਛਾ, ਕੋਈ ਮੇਰੀ ਕੋਈ ਸਮੱਸਿਆ ਕੋਈ ਸੁਣਦਾ ਹੀ ਨਹੀਂ ਹੈਗਾ। ਅੱਛਾ, ਬੱਚੇ ਵੀ ਨਹੀਂ ਸੁਣਦੇ, ਮਾਂ ਪਿਓ ਬਾਪ ਨਹੀਂ ਸੁਣਦੇ, ਵਾਈਫ ਨੇ ਤਾਂ ਸੁਣਨਾ ਹੀ ਕੀ ਆ। ਸੋ
1: ਰੀਅਲੀ
0: ਹਾਂ,
1: ਯਾ,
0: ਨਹੀਂ ਮਤਲਬ ਉਹ ਫਿਰ ਆਪਣੀ ਪ੍ਰੋਬਲਮ ਹੀ ਦੱਸਦੇ ਆ ਨਾ ਮੈਨੂੰ ਤਾਂ, ਉਹਨਾਂ ਨੂੰ ਐਂ ਲੱਗਦਾ ਵੀ ਇਹਨੇ ਹੀ ਸੋਲਵ ਕਰਦੀ ਹੈਗੀ ਆ। ਅੱਛਾ, ਜਦੋਂ ਲੋਕਾਂ 'ਚ ਜਾਈਦਾ ਫਿਰ ਲੋਕ ਇਹ ਕਹਿੰਦੇ ਆ ਵੀ ਆਹ ਹੀ, ਕਿਉਂਕਿ ਹੋਰ ਤਾਂ ਸਾਡੇ ਕੋਲ ਕੋਈ ਆਉਂਦਾ ਨਹੀਂ ਹੈ ਵੀ ਆਹ ਪ੍ਰੋਬਲਮ ਹੈ ਆਹ ਪ੍ਰੋਬਲਮ ਹੈ। ਐਕਚੁਅਲੀ ਕੀ ਹੋਇਆ ਕਰਮਨ, ਕਿ ਸਾਡਾ ਸਿਸਟਮ ਵੀਕ ਹੋ ਗਿਆ। ਸਿਸਟਮ ਵੀਕ ਹੋਣ ਕਰਕੇ ਸਾਡੇ ਦੇਖੋ ਜਿਹੜੀ ਡੇਰਿਆਂ ਦੀ ਵੀ ਕਿਤੇ ਮੈਨੂੰ ਐਂ ਲੱਗਦਾ ਵੀ ਜਿਹੜੀ ਨੰਬਰ ਵਧਿਆ ਨਾ ਉਹ ਵੀ ਸਾਡੇ ਸਿਸਟਮ ਦੀ ਕਮਜ਼ੋਰੀ ਕਰਕੇ ਵਧਿਆ। ਕਿਉਂਕਿ ਹੁੰਦਾ ਕੀ ਆ, ਇੱਕ ਇਨਫਲੂਐਂਸ ਬੰਦੇ ਕੋਲ 100 ਬੰਦਾ ਜਾਣ ਲੱਗ ਪਿਆ, ਉੱਥੇ ਇੱਕ ਪੋਲੀਟੀਕਲ ਬੰਦਾ ਵੀ ਜਾਣ ਲੱਗ ਪਿਆ, ਉੱਥੇ ਉਹਦੇ ਕੰਮ ਹੋਣ ਲੱਗ ਪਏ, ਉੱਥੇ ਫਿਰ 200 400 500 1000 ਜਾਣ ਲੱਗ ਪਿਆ, ਉਹ ਡੇਰਾ ਵਧਣ ਲੱਗ ਪਿਆ। ਅੱਛਾ, ਜਿਨ੍ਹਾਂ ਕੰਟਰੀਆਂ ਦੇ ਵਿੱਚ ਸਿਸਟਮ ਸਟਰੋਂਗ ਆ ਉੱਥੇ ਕੋਈ ਇੱਦਾਂ ਦਾ ਹੈ ਨਹੀਂ, ਉੱਥੇ ਕੋਈ ਹੋਰ ਪੋਕੇਟਸ ਬਹੁਤੀਆਂ ਡਿਵੈਲਪ ਨਹੀਂ ਹੁੰਦੀਆਂ, ਉਹਨਾਂ ਨੂੰ ਐਂ ਲੱਗਦਾ ਦੇਖੋ 90% ਤਾਂ ਬਹੁਤੇ ਦੇਸ਼ਾਂ ਦੇ ਵਿੱਚ ਬਹੁਤੇ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਸਿਸਟਮ ਦੇ ਵਿੱਚ ਕੌਣ ਹੈਗਾ ਕੌਣ ਨਹੀਂ ਹੈਗਾ, ਬਿਕੋਜ਼ ਦੇ ਹੈਵ ਏ ਸਟਰੋਂਗ ਸਿਸਟਮ ਐਟ ਦ ਬੈਕ ਐਂਡ। ਜੇ ਉਹਨਾਂ ਨੂੰ ਹੈਲਥ ਦੀ ਪ੍ਰੋਬਲਮ ਹੈ, ਜੇ ਉਹਨਾਂ ਨੂੰ ਕਿਤੇ ਪੁਲਿਸਿੰਗ ਵਾਲਾ ਐਂਗਲ ਦੀ ਜ਼ਰੂਰਤ ਹੈਗੀ ਆ, ਸਫਾਈ ਦੀ ਜ਼ਰੂਰਤ ਹੈਗੀ ਆ, ਐਵਰੀਥਿੰਗ ਆਲਮੋਸਟ ਇਨ ਪਲੇਸ ਸਾਡੇ, ਕਿਉਂਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਹੀ ਮਤਲਬ
1: ਮੱਛਰ
0: ਛੱਤੀ
1: ਲੱਗਣਾ ਹੀ
0: ਪ੍ਰੋਬਲਮ,
1: ਪੈਂਦਾ
0: ਛੱਤੀ ਪ੍ਰੋਬਲਮ ਹੈ,
1: ਹਾਂ
0: ਛੱਤੀ
1: ਮੱਛਰ ਲੱਗਣਾ ਹੀ
0: ਪ੍ਰੋਬਲਮ ਹੈ।
1: ਪੈਂਦਾ
0: ਹੁਣ ਮੈਂ ਕਈ ਵਾਰੀ ਆ ਸਾਡੇ ਜਿੱਦਾਂ ਅਰਬਨ ਸਟੇਟ ਆ ਜਾਂ ਫੇਸ 2 ਆ, ਗੋਲਡਨ ਐਵੀਨਿਊ ਆ। ਅੱਛਾ, ਇੱਥੇ ਕਈ ਬਜ਼ੁਰਗਾਂ ਨਾਲ ਮੈਂ ਜਦੋਂ ਮਿਲਦਾ ਮੁਲਦਾ ਉਹ ਕਹਿੰਦੇ ਜੀ ਅਸੀਂ ਤਾਂ ਫਲੈਟ ਲੈ ਲਿਆ, ਕੋਠੀ ਵੇਚ ਦਿੱਤੀ, ਉਹਦਾ ਕਾਰਨ ਕੀ ਆ? ਚੋਰ ਦਾ ਵੀ ਡਰ ਹੈ, ਪਾਣੀ ਵਾਲੇ ਦਾ ਵੀ ਡਰ ਹੈ, ਸੜਕ ਦਾ ਵੀ ਡਰ ਹੈ, ਸਿਕਿਉਰਿਟੀ ਦਾ ਵੀ ਡਰ ਹੈ, ਮਤਲਬ ਯੂ ਲੁੱਕ ਐਟ ਦ ਪੀਪਲਸ ਮਾਈਂਡ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਇੱਕ ਸਮਾਜਿਕ ਤੌਰ 'ਤੇ, ਔਰ ਰਾਜ ਉਹ ਹੀ ਚੰਗਾ ਹੁੰਦਾ ਜਿਹਦੇ ਵਿੱਚ ਤੁਸੀਂ ਸਿਸਟਮ ਦੇ ਵਿੱਚ ਕੰਮ ਕਰੋ। ਕਿਉਂਕਿ ਜਦੋਂ ਹੁਣ ਤੁਸੀਂ ਰੀਲਾਂ ਹੀ ਬਣਾਈ ਜਾਂਦੇ ਆ, ਤੁਹਾਡੇ ਕੋਲ ਕੰਮ ਹੈ ਨਹੀਂ। ਅੱਛਾ, ਬਿਊਰੋਕਰੈਟ ਨੂੰ ਐਂ ਲੱਗਦਾ ਹੈਗਾ ਕਿ ਯਾਰ ਮੈਂ ਤਾਂ ਮਤਲਬ ਜੇ 25 ਸਾਲ ਦਾ ਬਿਊਰੋਕਰੇਸੀ 'ਚ ਆਇਆ ਅਤੇ 60 ਸਾਲ 35 ਸਾਲ ਦੀ ਮੇਰੀ ਹੈਗੀ ਆ, 35 ਸਾਲ ਮੈਂ ਤਾਂ ਡੈਮੀ ਗੋਡ ਬਣ ਗਿਆ, ਮੈਂ ਤਾਂ ਜੋ ਕਹੂੰਗਾ ਹੋ ਜਾਣਾ ਹੈਗਾ। ਅੱਛਾ, ਉਹ ਜਿਹੜੀ ਮਾਨਸਿਕਤਾ ਵੀ ਆ ਕਰਮਨ, ਜਿਹੜੇ ਸਾਡੇ ਮੈਨੂੰ ਲੱਗਦਾ ਜਾਂ ਤਾਂ ਅਸੀਂ ਗੁਲਾਮ ਜ਼ਿਆਦਾ ਸਮਾ ਰਹੇ ਹਾਂ, ਖੈਰ ਪੰਜਾਬ ਤਾਂ ਉਨਾ ਗੁਲਾਮ ਨਹੀਂ ਰਿਹਾ ਹੈਗਾ, ਪਰ ਸਭ ਤੋਂ ਛੋਟਾ ਐਡਮਿਨਿਸਟ੍ਰੇਟਿਵ ਸਿਸਟਮ ਦੇ ਵਿੱਚ ਇੱਕ ਥਾਣੇਦਾਰ ਹੁੰਦਾ, ਇੱਕ ਪੰਚਾਇਤ ਸੈਕਟਰੀ ਹੁੰਦਾ। ਲਓ, ਸਾਡੇ ਇਲੈਕਟਡ ਬੰਦਿਆਂ ਨੂੰ ਤਾਂ ਸਰਪੰਚਾਂ ਨੂੰ ਤਾਂ ਉਹੀ ਕਦੀ ਗੇੜ ਪਾਈ ਫਿਰਦਾ। ਅੱਛਾ, ਉਹ ਵੀ ਉਹਦੇ ਮਗਰ ਮਗਰ ਤੁਰੇ ਫਿਰਦੇ ਆ, ਜਦਕਿ ਉਹ ਉਹਨਾਂ ਦੀ ਜ਼ਿੰਮੇਵਾਰੀ ਆ, ਉਹਨਾਂ ਦੀ ਡਿਊਟੀ ਆ। ਅੱਛਾ, ਅਸੀਂ ਉਸ ਥੋਟ ਪ੍ਰੋਸੈਸ ਨੂੰ ਕਿਤੇ ਨਾ ਕਿਤੇ ਮਿਸ ਕਰਦਾ, ਮੈਂ ਤਾਂ ਮਿਸ ਕਰਦਾ, ਕਿਉਂਕਿ ਮੈਂ ਇੱਕ ਉਸ ਬੈਕਗ੍ਰਾਉਂਡ ਤੋਂ ਆਇਆ ਜਿੱਥੇ ਅਸੀਂ ਆਪਣੇ ਕੋਚ ਨੂੰ ਵੀ ਕਹਿ ਦਿੰਦੇ ਸੀ ਵੀ

0: कोच सानू आ प्रॉब्लम आ रही है क्योंकि आई एम प्लेइंग ऑन दैट साइड, ठीक है ना, जहां तो यदा सोल्यूशन लब, नहीं तो मैनू पता भी यदा सोल्यूशन आ है। अच्छा उत्थे गल डिस्कशन, असी तो कई बार कमरे के जो टीम डिस्कशन होनी उत्थे तो कई बार असी गालों गाली भी हो जाते सी भी बाल लंघिया तो लंघा क्यों है। अच्छा दैट इज़ वट वी एक्सपैक्ट, क्योंकि जो तुम इन्ने कन्विक्ट हो जाने तो कन्विक्शन इन्नी हो जाती हैगी। सो मैं ए लगता हों कि वाई नॉट, जिहड़ी चीज़ हो सकती आ जो वो नहीं होंगी तो दैन देर इज़ ए प्रॉब्लम। सो कितें ना कितें वो चीज़ा जिहड़ियां कितें जेनेटिक्स भी हैगियां, कितें मैनू लगता प्रोफेशन तो भी आईयां हैगियां, किसी दूजे देशों के विच, क्योंकि मैं चलो लीग वगैरह मलेशिया जर्मन हॉलैंड, अच्छा इन्हां कंट्रियां दे नाल जदों तुसीं खेडदे आ तुसीं बहुत कुछ सीखदे आ इन्हां दे कल्चर तो बहुत कुछ सीखदे आ। मतलब कई बार तो साडे लोग तो इदां ही सोचदे आ ना भी खरे घट कपड़े पाउंदे आ तो इन्हां दा खरे की कल्चर आ, बट दे आर वैरी कमिटड पीपल, ਦੇ ਆਰ ਵੈਰੀ ਸੈਂਸਿਟਿਵ ਟੂ ਵਰਡ ਦੇਅਰ ਸਿਸਟਮ।
1: ਪੰਜਾਬ ਨਿਕਲੇਗਾ ਕਦੇ ਇੰਨੀ ਸੋਚਣੀ ਤੋਂ? ਜੇ ਹਾਲੇ ਕੱਪੜਿਆਂ ਦੀ ਗੱਲ ਕੀਤੀ ਤੁਸੀਂ, ਸੀਮਤ ਸੋਚਣੀ ਹੈ ਹਾਲੇ ਤਾਂ, ਬਹੁਤ ਮੁੱਦੇ ਨੇ ਪੰਜਾਬ ਕੋਲ, ਪਰ ਮੈਂ ਇਹ ਤਾਂ ਪੁੱਛ ਰਹੀ ਹਾਂ ਕਿਉਂਕਿ ਜਿਹੜੀ ਸੋਚ ਹਾਲੇ ਤੱਕ ਹਾਲੇ ਵੀ ਇੱਥੇ ਤੱਕ ਹੀ ਸੀਮਤ ਹੈ, ਉਹ ਵੱਡੇ ਫੈਸਲੇ ਜਾਂ ਵੱਡੇ ਮੁੱਦੇ ਕਿਵੇਂ ਫਰੋਲੂਗੀ?
0: ਦੇਖੋ ਕਰਮਨ ਸੋਸਾਇਟੀ ਦੇ ਵਿੱਚ ਚੇਂਜਸ ਤਾਂ ਆਉਂਦੀਆਂ ਹੈਗੀਆਂ ਸਮੇਂ ਸਮੇਂ 'ਤੇ, ਕਈ ਚੀਜ਼ਾਂ ਪੁਰਾਣੇ ਲੋਕਾਂ ਚੰਗੀਆਂ ਸੀਗੀਆਂ, ਕਈ ਚੀਜ਼ਾਂ ਨਵੀਂ ਯੰਗ ਜਨਰੇਸ਼ਨ ਚੰਗੀਆਂ ਹੈਗੀਆਂ। ਅਸੀਂ ਓਵਰਆਲ ਕਹਿ ਲਈਏ ਕਿ ਅਸੀਂ ਓਵਰਆਲ ਬਹੁਤ ਚੰਗੇ ਪਾਸੇ ਵੱਲ ਨੂੰ ਵਧੇ ਇੱਦਾਂ ਦਾ ਕੁਛ ਨਹੀਂ।
1: ਜੀ ਬਿਲਕੁਲ ਬਿਲਕੁਲ।
0: ਦੇਖੋ ਇੱਕ ਪਿੰਡ ਇੱਕ ਇਕਾਈ ਹੈ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਯਾਰ ਵਾਈ ਡੋਂਟ ਯੂ ਕਾਲ ਆਲ ਦਾ ਲੀਡਰਸ ਫਰੋਮ ਡਿਫਰੈਂਟ ਪਾਰਟੀਜ਼। ਮੈਂ ਕਈ ਪਿੰਡਾਂ 'ਚ ਸਕਸੈਸਫੁਲ ਹੋਇਆ ਵੀ ਆ ਵੀ ਯਾਰ ਤੁਸੀਂ ਮੈਨੂੰ ਵੀ ਸੱਦੋ, ਤੁਸੀਂ ਹੋਰ ਪੋਲੀਟੀਕਲ ਪਾਰਟੀ ਦੇ ਨੁਮਾਇੰਦਿਆਂ ਨੂੰ ਵੀ ਸੱਦੋ, ਆਈ ਡੋਂਟ ਮਾਈਂਡ, ਤੁਸੀਂ ਕੁਐਸਚਨਿੰਗ ਕਰੋ, ਤੁਸੀਂ ਫਿਰ ਅਸੈਸਮੈਂਟ ਕਰੋ, ਤੁਸੀਂ ਫਿਰ ਵੋਟਾਂ ਪਾਓ ਜਿਹਨੂੰ ਵੀ ਪਾਉਣੀ। ਉਹਦੇ ਨਾਲ ਕੀ ਹੋਊਗਾ ਕਿ ਕਿਤੇ ਨਾ ਕਿਤੇ ਲੋਕਾਂ ਦੀ ਪਾਰਟੀਸਪੇਸ਼ਨ, ਹੁਣ ਤਾਂ ਕੀ ਆ ਵੀ ਇੱਕ ਧੜਾ ਜਿਹੜਾ ਆ ਉਹ ਫਲਾਨੀ ਗਰੁੱਪ ਦਾ ਆ, ਇੱਕ ਧੜਾ ਫਲਾਨੀ ਪਾਰਟੀ ਦਾ, ਇੱਕ ਧੜਾ ਫਲਾਨੀ ਪਾਰਟੀ ਦਾ ਹੈਗਾ। ਅੱਛਾ ਜਦੋਂ ਉਹਨਾਂ ਦਾ ਲੀਡਰ ਜਾਣਾ ਉਹਦੇ ਭਾਵੇਂ ਇੱਥੇ ਕੋਈ ਸਮਾਨ ਹੋਵੇ ਚਾਹੇ ਨਾ ਹੋਵੇ, ਅੱਛਾ ਉਹਨੇ ਉਹਨਾਂ ਨਾਲ ਤੁਰ ਪੈਣਾ, ਦੂਜੇ ਨੇ ਦੂਜੇ ਨਾਲ ਤੁਰ ਪੈਣਾ, ਤੀਜੇ ਨੇ ਤੀਜੇ ਨਾਲ ਤੁਰ ਪੈਣਾ। ਅੱਛਾ ਉਸ ਹੀ ਅਸੀਂ ਕਿਸੇ ਨਾ ਕਿਸੇ ਸਰਕਲ ਦੇ ਵਿੱਚ ਫਸੇ ਹੋਏ ਹਾਂ, ਪਰ ਸਾਨੂੰ ਮਚਿਓਰ ਡੈਮੋਕ੍ਰੇਸੀ ਵੱਲ ਨੂੰ ਵਧਣ ਦੀ, ਦੇਖੋ ਬਹੁਤੇ ਕੰਟਰੀਜ਼ ਜਿਹੜੀਆਂ ਚੰਗੀਆਂ ਡੈਮੋਕ੍ਰੇਸੀਜ਼ ਹੈਗੀਆਂ ਉਹਨਾਂ ਨੂੰ ਹਜ਼ਾਰ ਹਜ਼ਾਰ 1200-1200 ਸਾਲ ਹੋ ਗਏ, ਸਾਨੂੰ ਹਜੇ 400-500 ਸਾਲ ਹੋਇਆ।
1: ਜੋ ਬੇਅਦਬੀਆਂ ਦਾ ਕਾਨੂੰਨ ਆਪ ਦੇ ਰਾਜ ਵਿੱਚ ਆਇਆ ਹੈ, ਲੋਕ ਬਹੁਤ ਉਦੋਂ ਖੁਸ਼ ਨੇ, ਤੁਹਾਨੂੰ ਕ੍ਰੈਡਿਟ ਦਿੰਦੇ ਨੇ ਵੀ ਇਹਨਾਂ ਦੇ ਰਾਜ ਵਿੱਚ ਇਹ ਕਾਨੂੰਨ ਆਇਆ ਹੈ, ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਰਾਜ ਵਿੱਚ ਇਹ ਕਾਨੂੰਨ ਕਿਉਂ ਨਹੀਂ ਆ ਸਕਿਆ, ਆ ਜਾਣਾ ਚਾਹੀਦਾ ਸੀਗਾ, ਤੇ ਇਹ ਵਾਲੇ ਕਾਨੂੰਨ ਨਾਲ ਤੁਸੀਂ ਕਿੰਨੀ ਸਹਿਮਤੀ ਰੱਖਦੇ ਹੋ?
0: ਦੇਖੋ ਇਹਦੇ ਦੋ ਪਾਰਟ ਹੈ ਕਰਨਾ, ਇੱਕ ਪਾਰਟ ਹੈਗਾ ਕਿ ਜਿਹੜੇ ਇਸ ਕਾਨੂੰਨ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਬੇਅਦਬੀਆਂ ਹੋਈਆਂ ਕੀ ਆਪਾਂ ਉਹਨਾਂ ਨੂੰ ਸਜਾਵਾਂ ਜਿੰਨੀਆਂ ਪ੍ਰਿਸਕ੍ਰਾਈਬਡ ਸੀ ਉਹ ਦਵਾ ਸਕੇ ਹਾਂ ਕਿ ਨਹੀਂ ਦਵਾ ਸਕੇ। ਦੇਖੋ ਇਹ ਤਾਂ ਹੁਣ ਆਪਾਂ ਆਉਣ ਵਾਲੇ ਕ੍ਰਾਈਮ ਨੂੰ ਰੋਕਣ ਲਈ ਕਹਿ ਰਹੇ ਹਾਂ, ਜਿਹੜਾ ਹੋ ਚੁੱਕਿਆ ਜਿਹੜਾ 2015 ਤੋਂ ਆਨਵਰਡ ਹੋਇਆ ਉਹਦੀ ਬਾਰੇ ਇਹ ਗੱਲ ਹੀ ਨਹੀਂ ਕਰਨੀ ਚਾਹੁੰਦੇ
1: ਨਾ ਕੁਐਸਚਨਿੰਗ ਹੁੰਦੀ ਉਹਨਾਂ ਨੂੰ?
0: ਹਾਂ ਕੁਐਸਚਨਿੰਗ ਹੁੰਦੀ, ਮੇਰੀ ਤਾਂ ਕੁਐਸਚਨ ਹੀ ਇਹ ਹੈਗਾ, ਮੈਂ ਕਹਿੰਦਾ ਇਹ ਮੰਨ ਲਿਆ ਵੀ ਹਾਂ ਵੀ ਤੁਸੀਂ ਇਹ ਕਾਨੂੰਨ ਪਾਸ ਕਰ ਲਿਆ, ਜਦਕਿ ਇਹਦੇ ਵਿੱਚ ਵੀ ਬਹੁਤ ਜਿਹੜੇ ਲੀਗਲ ਮਾਇੰਡ ਹੈਗੇ ਆ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ। ਕਿਉਂਕਿ ਧਾਰਮਿਕ ਪੱਖੋਂ ਮੈਂ ਬਹੁਤ ਜ਼ਿਆਦਾ ਗੱਲ ਕਰਦਾ ਨਹੀਂ ਕਿਉਂਕਿ ਮੈਨੂੰ ਉੰਨੀ ਨੌਲੇਜ ਨਹੀਂ ਹੈ ਜਿੰਨੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿੰਨਾ ਵਿਸ਼ਾਲ ਹੈ ਉੰਨੀ ਨੌਲੇਜ ਵਾਲਾ ਬੰਦਾ ਹੀ ਉੰਨੀ ਗੱਲ ਕਰੇ ਤਾਂ ਜ਼ਿਆਦਾ ਬਿਹਤਰ, ਲੇਕਿਨ ਉਹਦਾ ਜਿਹੜਾ ਲੀਗਲ ਐਂਗਲ ਆ ਅੱਜ ਵੀ ਕਿਤੇ ਨਾ ਕਿਤੇ ਜਿਹੜੇ ਲੀਗਲ ਮਾਇੰਡਸ ਹੈਗੇ ਆ ਉਹ ਕਹਿੰਦੇ ਵੀ ਇਹ ਇੰਪਲੀਮੈਂਟੇਬਲ ਨਹੀਂ ਹੈਗਾ, ਇਹਨੂੰ ਗਵਰਨਰ ਬੇਸਿਕਲੀ ਪਾਸ ਨਹੀਂ ਕਰ ਸਕਦਾ, ਇਹਨੂੰ ਘੱਟੋ ਘੱਟ ਵੀ ਪ੍ਰੈਜੀਡੈਂਟ ਹੀ ਪਾਸ ਕਰ ਸਕਦਾ ਹੈਗਾ। ਅੱਛਾ ਹੁਣ ਆਪਾਂ ਬੇਸਿਕਲੀ ਤਾਂ ਕਿਸੇ ਨਾਲ ਤਾਂ ਗੱਲ ਕਰਾਂਗੇ ਨਾ, ਅੱਛਾ ਇਹ ਵੀ ਮੰਨ ਲਿਆ ਵੀ ਹਾਂ ਵੀ ਇਹ ਪਾਸ ਹੋ ਗਿਆ ਆਉਣ ਵਾਲੇ ਸਮੇਂ ਲਈ, ਲੇਕਿਨ ਉਹ ਜਿਹੜਾ ਪੀਰੀਅਡ ਜਿਹੜਾ ਸੀਗਾ ਜਿਹੜਾ ਕ੍ਰਾਈਮ ਹੋ ਚੁੱਕਿਆ ਉਹਦੇ ਬਾਰੇ ਵੀ ਕੋਈ ਗੱਲ ਕਰ ਲਓ,
1: ਉਹ ਫਾਈਲਸ ਖੁੱਲ ਸਕਦੀਆਂ ਨੇ ਹੁਣ?
0: ਨਹੀਂ ਫਾਈਲ ਤਾਂ ਹਜੇ ਹੈਗੀਆਂ ਆ, ਪੰਜ ਦੇ ਪੰਜ ਕਰਮਨ ਜਿਹੜੇ ਉਹ ਬੇਅਦਬੀਆਂ ਦੇ ਕੇਸ ਹੈਗੇ ਆ ਉਹ ਪੰਜਾਬ ਤੋਂ ਬਾਹਰ ਟ੍ਰਾਇਲ ਹੋ ਰਹੇ ਆ, ਪੰਜਾਬ 'ਚ ਨਹੀਂ ਟ੍ਰਾਇਲ ਹੋ ਰਿਹਾ, ਪੰਜ ਦੇ ਪੰਜ ਬਾਹਰ ਟ੍ਰਾਂਸਫਰ ਹੋ ਗਏ, ਆਪਾਂ ਉਹਦੇ 'ਤੇ ਗੱਲ ਨਹੀਂ ਕਰਨਾ ਚਾਹੁੰਦੇ। ਆਪਾਂ ਮੌੜ ਬਲਾਸਟ ਹੋਇਆ ਉਹਦੇ 'ਤੇ ਇਨਵੈਸਟੀਗੇਸ਼ਨ ਹੋਈ ਪਈ ਆ, ਉਹਦੇ 'ਚ ਬੇਸਿਕਲੀ ਬੰਦੇ ਵੀ ਨਾਮਜ਼ਦ ਹੋਏ ਪਏ ਵੀ ਆਹ ਬੰਦੇ ਅੱਜ ਤੱਕ

0: ਕਿਸੇ ਨੇ ਉਹਨੂੰ ਬੁਲਾ ਕੇ ਬਾਬੇ ਰਾਮ ਰਹੀਮ ਨੂੰ ਇਨਵੈਸਟੀਗੇਟ ਨਹੀਂ ਕੀਤਾ। ਮੈਂ ਕੀ ਕਹਿੰਦਾ ਹੁੰਦਾ, ਮੈਂ ਕਹਿੰਦਾ ਜਿਹਨੂੰ ਜਿੰਨਾ ਜਿਹਨੇ ਕ੍ਰਾਈਮ ਕੀਤਾ ਉਨੀ ਉਹਨੂੰ ਸਜ਼ਾ ਮਿਲ ਜਾਵੇ, ਤਾਂ ਕਿਤੇ ਨਾ ਕਿਤੇ ਜਿਹਦੇ 'ਤੇ ਕ੍ਰਾਈਮ ਹੋਇਆ ਹੁੰਦਾ ਉਹਦੇ 'ਤੇ ਮਲਮ ਲੱਗ ਜਾਂਦੀ ਵੀ ਯਾਰ ਇਹਨੂੰ ਸਜ਼ਾ ਮਿਲ।
1: ਇਨਸਾਫ਼ ਦੇ ਕਨਸੈਪਟ
0: ਜਦੋਂ ਤੁਸੀਂ ਹੁਣ ਗੈਂਗਿਜ਼ਮ ਕੀ ਹੈਗਾ, ਜਦੋਂ ਤੁਸੀਂ ਛੋਟਾ ਕ੍ਰਾਈਮ ਕਰਦੇ ਹੋ ਤੁਸੀਂ ਉਹਨੂੰ ਫਿਰ ਕਿਤੇ ਨਾ ਕਿਤੇ ਪੈਟਰਨੇਜ ਕਰਦੇ ਹੋ, ਉਹ ਫਿਰ ਹੌਲੀ ਹੌਲੀ ਵੱਡਾ ਬਣ ਜਾਂਦਾ।
1: ਤੋ ਇੱਧਰੋਂ ਮੈਨੂੰ ਯਾਦ ਆਉਂਦੀ ਜਿਹੜੀ ਪਿੱਛੇ ਹੁਣੇ I was about to skip, thank you for speaking the word gangism, ਪਿੱਛੇ ਜੇ ਮੂਵੀ ਔਰ ਦੀ ਰਿਲੀਜ਼ਿੰਗ ਦੀ ਗੱਲ ਆਈ ਹੈ ਲਾਰੈਂਸ।
0: ਨਹੀਂ ਬੇਸਿਕਲੀ ਦੇਖੋ ਇਹ ਤਾਂ ਦੇਖੋ ਜਿਹੜੀ ਡੀਪ ਸਟੇਟ ਹੈਗੀ ਆ ਜਾਂ ਸਟੇਟ ਹੈਗੀ ਆ ਉਹਨੂੰ
1: ਅਸੀਂ ਕਿਉਂ ਗਲੋਰੀਫਾਈ ਕਰਨ ਲੱਗ ਗਏ ਗੈਂਗਸਟਰਸ ਦੀ ਸਟੋਰੀਜ਼ ਨੂੰ?
0: ਨਹੀਂ ਬਿਲਕੁਲ ਨਹੀਂ ਗਲੋਰੀਫਾਈ ਕਰਨਾ ਚਾਹੀਦਾ। ਅੱਛਾ ਹੁੰਦਾ ਕੀ ਆ, ਯੰਗਸਟਰ ਜਿਹੜਾ ਬੱਚਾ ਹੈਗਾ ਉਹ ਕਿਤੇ ਨਾ ਕਿਤੇ ਦੇਖਦਾ ਹੈਗਾ ਵੀ ਜਦੋਂ ਇਹਦਾ ਇੰਨਾ ਟੌਰ ਟੱਪਾ। ਦੇਖੋ
1: ਪੰਜਾਬੀ ਨਾ
0: ਪੰਜਾਬੀ ਨਾ ਇੱਕ ਬੇਸਿਕਲੀ ਇੱਕ ਟਿਪੀਕਲ ਕਰੈਕਟਰ ਆ। ਮੈਂ ਨਾ ਕਰਮਨ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰੇ ਨਾਲ ਇੱਕ ASI ਸੀਗਾ ਜਦੋਂ ਆਈ ਵਾਜ਼ ਇਨ ਪੁਲਿਸ ਡਿਪਾਰਟਮੈਂਟ, ਉਹਨੇ ਮੈਨੂੰ ਕਿਹਾ ਕਿ ਸਰ ਮੇਰਾ ਬੇਟਾ ਉਹਨੇ +2 ਕਰ ਲਈ ਹੈ ਵੀ ਕਿਤੇ ਪੁਲਿਸ 'ਚ ਭਰਤੀ ਕਰਾ ਦਿਓ। ਮੈਂ ਕਿਹਾ ਚਲੋ ਕੋਈ ਨਹੀਂ, ਜਦੋਂ ਕੋਈ ਨਿਕਲੀਆਂ ਭਰਤੀਆਂ ਮੈਂ ਤੁਹਾਨੂੰ ਦੱਸੂੰਗਾ। ਅਤੇ ਭਰਤੀਆਂ ਨਿਕਲੀਆਂ ਉਦੋਂ ਕਾਰਗਿਲ ਦੀ ਜੰਗ ਤੋਂ ਬਾਅਦ ਦੀ ਗੱਲ ਹੈ। ਮੈਂ ਉਹਨੂੰ ਕਿਹਾ ਵੀ ਉਹ ਮੁੰਡੇ ਦੇ ਨਾ ਫਾਰਮ ਫੂਰਮ ਭਰਦੇ, ਆਪਾਂ ਇਹਨੂੰ ਭਰਤੀ ਕਰਾ ਲਾਂਗੇ। ਉਹ ਮੈਨੂੰ ਕਹਿੰਦਾ ਜੀ ਉਹ ਆਰਮੀ 'ਚ ਭਰਤੀ ਹੋ ਗਿਆ। ਮੈਂ ਕਿਹਾ ਯਾਰ ਆਰਮੀ 'ਚ ਕਾਹਨੂੰ ਕਰਾਉਣਾ ਸੀਗਾ, ਵੀ ਆਰਮੀ 'ਚ ਵੀ ਆਪਾਂ ਨੂੰ ਪਾਪਾ ਇਹ 'ਚ ਕਰਾ ਲੈਣਾ ਸੀ ਪੁਲਿਸ ਦੇ ਵਿੱਚ? ਕਹਿੰਦਾ ਸਰ ਸਾਡੇ ਪਿੰਡ ਨਾ 3 ਫੌਜੀ ਜਵਾਨਾਂ ਦੇ ਸ਼ਵ ਆਏ ਸੀਗੇ ਤਿਰੰਗੇ 'ਚ ਲਪੇਟ ਕੇ, ਅਤੇ ਉਹਨਾਂ ਨੂੰ ਜਿਹੜੀ ਸਲਾਮੀ ਵਗੈਰਾ ਦਿੱਤੀ ਅਤੇ ਜਿਹੜਾ ਉੱਥੇ ਬੈਂਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਕਹਿੰਦਾ ਮੇਰਾ ਮੁੰਡਾ ਉਹਦੇ ਤੋਂ ਪ੍ਰਭਾਵਿਤ ਹੋ ਗਿਆ ਵੀ ਮੈਂ ਤਾਂ ਆਰਮੀ 'ਚ ਹੀ ਜਾਣਾ। ਹੁਣ ਤੁਸੀਂ ਇਹਦੀ ਕਿਹੜੀ ਸਟੱਡੀ ਕਰ ਲਓਗੇ, ਇਹ ਕਿਹੜੀ ਸੋਚ ਹੈਗੀ ਆ? ਮੈਂ ਤਾਂ ਕਈ ਵਾਰੀ ਬਹੁਤ ਬੰਦਿਆਂ ਨੂੰ ਕਹਿੰਦਾ ਹੁੰਦਾ ਕਿ ਯਾਰ ਇਹ ਪਤਾ ਨਹੀਂ ਕਿਹੜੇ ਜੀਨਸ ਹੈਗੇ ਆ। ਸਾਡੇ ਤਰਨ ਤਾਰਨ ਦੇ ਵਿੱਚ ਹੁਣ ਮੈਕਸੀਮਮ ਅੱਜ ਦੀ ਤਰੀਕ 'ਚ ਡਰੱਗ ਆ। ਤਰਨ ਤਾਰਨ ਦੇ ਲੋਕ ਸਭ ਤੋਂ ਵੱਧ ਸ਼ਹਾਦਤਾਂ ਅਤੇ ਸਭ ਤੋਂ ਕੁਰਬਾਨੀਆਂ ਵੱਧ ਦਿੱਤੀਆਂ। ਆਪਣੀ ਅਰਦਾਸ ਦੇ ਵਿੱਚ ਵੀ ਵੀ ਜਿਹਨਾਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸੜੇ ਪੀਸੇ ਦੇ ਬੱਚਿਆਂ ਦੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਈਆਂ, ਉਹ ਇਸ ਏਰੀਏ ਦੇ ਸੀਗੇ। ਅੱਜ 5-6 ਦਹਾਕਿਆਂ ਬਾਅਦ ਅਸੀਂ ਕਿੱਥੇ ਖੜੇ? ਅੱਛਾ ਮੈਨੂੰ ਤਾਂ ਇੱਦਾਂ ਦੇ ਸੀਰੀਅਸ ਟੌਪਿਕ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਯਾਰ ਆਹ ਸਾਡਾ ਵਿਰਸਾ ਵੀ ਸਾਂਭਣ ਦੀ ਜ਼ਰੂਰਤ ਹੈ। ਅੱਛਾ ਸਾਡੇ ਕੋਲ ਮਿਹਨਤੀ ਲੋਕ ਹੈ, ਸਾਡੇ ਕੋਲ ਰਿਸਕ ਲੈਣ ਵਾਲੇ ਲੋਕ ਹੈ, ਸਾਡਾ ਪੌਣ ਪਾਣੀ ਵਧੀਆ, ਸਾਡੀ ਮਿੱਟੀ ਵਧੀਆ। ਅੱਛਾ ਫਿਰ ਅਸੀਂ ਤਰੱਕੀ ਨਹੀਂ ਕਰ ਰਹੇ, ਫਿਰ ਕੋਈ ਤਾਂ ਰੀਜ਼ਨ ਹੈਗਾ ਨਾ। ਕਿਤੇ ਤਾਂ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈਗੀ ਹੈ, ਕਿਤੇ ਤਾਂ ਸਾਨੂੰ ਸੋਚਣ ਦੀ ਜ਼ਰੂਰਤ ਹੈ ਵੀ ਭਾਈ ਸਾਨੂੰ ਆਹ ਕਰਨ ਦੀ ਜ਼ਰੂਰਤ ਹੈ, ਆਹ ਕਰਨ ਦੀ ਨਹੀਂ ਜ਼ਰੂਰਤ। ਅੱਛਾ ਉਹ ਕੌਣ ਦੱਸੂਗਾ? ਉਹ ਲੀਡਰਸ ਜਿਨ੍ਹਾਂ ਨੇ ਪੋਲੀਟੀਕਲ ਲੀਡ ਕਰਨਾ, ਧਾਰਮਿਕ ਤੌਰ 'ਤੇ ਲੀਡ ਕਰਨਾ, ਸਮਾਜਿਕ ਤੌਰ 'ਤੇ ਲੀਡ ਕਰਨਾ, ਅਤੇ ਫਿਰ ਉੱਥੇ ਹੱਸਣ ਦੀ ਚੁਟਕਲੇ ਸੁਣਾਉਣ ਦੀ ਜਗ੍ਹਾ ਕਿੱਥੇ ਆ?
1: ਸਰ ਮਾਈ ਲਾਸਟ ਕੁਐਸਚਨ ਟੂ ਯੂ ਇਜ਼, ਅਤੇ ਇਹਦੇ 'ਚ ਤੁਸੀਂ ਕੋਈ ਪੋਲੀਟੀਕਲੀ ਕਰੈਕਟ ਆਨਸਰ ਨਹੀਂ ਦੇਣਾ, ਤੁਸੀਂ ਓਨੈਸਟ ਹੋਣਾ ਹੈ ਨਾ। ਪਹਿਲਾਂ ਕਿ ਤੁਸੀਂ ਤੁਹਾਡੇ ਮੁਤਾਬਿਕ ਤੁਸੀਂ ਡਿਜ਼ਰਵ ਕਰਦੇ ਹੋ ਪੰਜਾਬ ਦਾ CM ਹੋਣਾ?
0: ਦੇਖੋ ਜ਼ਰੂਰੀ ਨਹੀਂ,
1: ਯੈਸ ਔਰ ਨੋ?
0: ਹਾਂ ਨਹੀਂ ਨਹੀਂ, ਮੈਂ ਨਹੀਂ, ਮੇਰੇ ਕਹਿਣ ਦਾ ਮਤਲਬ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗੀ, ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੈਸਟ ਹੁੰਦਾ ਉਹ ਹੀ CM ਹੁੰਦਾ। ਕਿਸੇ ਵੀ ਚੀਜ਼ ਦੇ ਸਰਕਮਸਟਾਂਸਿਸ ਹੁੰਦੇ ਆ। ਮੈਂ 2 ਵਾਰੀ ਓਲੰਪਿਕ ਦੀ ਕਪਤਾਨੀ ਕੀਤੀ, ਦੁਨੀਆ ਦੇ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਅੱਛਾ ਇਹ ਡੈਸਟਨੀ ਆ। ਮੈਂ ਤੁਹਾਨੂੰ ਦੱਸਿਆ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਟੀਮ 'ਚ ਆਇਆ ਤਾਂ ਡਿਜ਼ਰਵਿੰਗ ਵਾਜ਼ ਸੰਬੜੀ ਐਲਸ। ਸੋ ਇਹ ਕੁਛ ਪਤਾ ਨਹੀਂ ਹੁੰਦਾ, ਔਰ ਮੈਂ ਇੱਦਾਂ ਇਹਨੂੰ ਦੇਖਦਾ ਵੀ ਨਹੀਂ ਹੈ। ਮੈਂ ਕਹਿੰਦਾ ਮੈਂ ਟੀਮ ਦਾ ਹਿੱਸਾ ਹੋਵਾਂ, ਮੈਂ ਉਹਦੇ ਵਿੱਚ ਕੀ ਕੰਟਰੀਬਿਊਟ ਕਰ ਸਕਦਾ? ਮੈਨੂੰ ਪਤਾ ਮੇਰੀ ਇੰਟਰਨਲੀ ਅਤੇ ਐਕਸਟਰਨਲੀ ਲੜਾਈ ਰਹਿਣੀ ਆ, ਐਂਡ ਜਿੰਦਾ ਡੈਮੋਕ੍ਰੇਸੀ 'ਚੋਂ ਰਹਿਣੀ ਵੀ ਚਾਹੀਦੀ ਆ। ਕਿਉਂਕਿ ਜੇ ਤੁਸੀਂ ਸੋਚਦੇ ਆ ਤਾਂ ਉਹਨੂੰ ਕਹਿ ਨਹੀਂ ਸਕਦੇ, ਮੈਨੂੰ ਲੱਗਦਾ ਉਹ ਵੀ ਕੋਈ ਬਹੁਤੀ ਚੰਗੇ ਕਿਰਦਾਰ ਦੀ ਗੱਲ ਨਹੀਂ ਹੈ। ਕਿਉਂਕਿ ਮੈਂ ਜੋ ਅਰਨ ਕਰਨਾ ਸੀ, ਜੋ ਅਚੀਵ ਕਰਨਾ ਸੀ, ਆਲਮੋਸਟ ਮੈਂ ਕਰ ਲਿਆ। ਜੋ ਮੈਂ ਦੁਨੀਆ ਦੇ ਉੱਤੇ ਦੇਖਣਾ ਦੁੱਖਣਾ ਸੀ, ਕਰਮਨ ਸੱਚੀ ਗੱਲ ਹੈ, ਮੈਂ ਦੇਖ

0: ਟਾਈਮਰ ਵੀ ਦੇਖ ਲਿਆ, ਸਾਰਾ ਕੁਛ ਦੇਖ ਲਿਆ। ਜਦੋਂ ਤੁਸੀਂ 10 ਸਾਲ ਇੰਡੀਆ ਨੂੰ ਲੀਡ ਕਰ ਲਿਆ, ਤਾਂ ਮੈਂ ਹਰ ਚੀਜ਼ ਹੀ ਦੇਖ ਲਈ। ਮੈਂ ਨਹੀਂ ਕਹਿੰਦਾ ਵੀ ਨਹੀਂ ਦੇਖੀ। ਹੁਣ ਇੱਛਾ ਇੰਨੀ ਕੀ ਆ ਕਿ ਯਾਰ ਜਿਹੜਾ ਇੰਨਾ ਬੈਸਟ ਪੀਸ ਆਫ ਲੈਂਡ ਆ, ਜਿੱਥੇ ਸਾਡੀ ਦੁਨੀਆ ਦੇ ਉੱਤੇ ਆਇਡੈਂਟੀ ਹੈਗੀ ਆ, ਸਾਡੀ ਸਮਾਜਿਕ ਤਾਣਾ ਬਾਣਾ ਜਿਹੜਾ ਹੈਗਾ ਉਹਦੇ ਵਿੱਚ ਜੇ ਤੁਸ਼ ਜਾ, ਮੈਨੂੰ ਨਹੀਂ ਪਤਾ ਮੈਂ ਕਿੰਨਾ ਕੁ ਕੰਟ੍ਰੀਬਿਊਟ ਕਰ ਸਕੂੰਗਾ। ਕਿਉਂਕਿ ਮੈਂ ਤਾਂ ਇਹ ਸੋਚਦਾ ਹੁੰਦਾ ਤੁਸੀਂ ਆਪ ਠੀਕ ਰਹੋ, ਤੁਸੀਂ ਜੇ ਸਮਾਜ ਨੂੰ ਤਾਂ ਸ਼ਾਇਦ ਬਾਬਾ ਨਾਨਕ ਵੀ ਨਹੀਂ ਸੁਧਾਰ ਸਕਿਆ ਪੂਰਾ,
1: ਬਿਲਕੁਲ
0: ਠੀਕ ਹੈ ਨਾ। ਅਤੇ ਜਿੰਨਾ ਕੁ ਤੁਸੀਂ ਕਰ ਸਕਦੇ ਆ, ਮੈਨੂੰ ਲੱਗਦਾ ਉਹ ਕੰਟਰੀਬਿਊਸ਼ਨ ਉਹਦੇ ਨਾਲ ਮੇਰਾ, ਜਦੋਂ ਮੈਂ ਮੰਜੇ 'ਤੇ ਪੈਂਦਾ ਆ ਸਿਰਹਾਣੇ ਨਾਲ ਸਿਰ ਲਾਉਣਾ, ਤਾਂ ਮੈਨੂੰ ਜਦੇ ਨੀਂਦ ਆ ਜਾਂਦੀ ਆ, ਸਵੇਰੇ ਉੱਠ ਕੇ ਥੋੜ੍ਹੀ ਬਹੁਤੀ ਐਕਸਰਸਾਈਜ਼ ਕਰ ਲਈਦੀ ਆ, ਹਫ਼ਤੇ 'ਚ ਇੱਕ ਅੱਧਾ ਦਿਨ ਗੋਲਫ ਖੇਡਣ ਦਾ ਟਾਈਮ ਮਿਲ ਜਾਂਦਾ, ਜੇ ਕੁਛ ਵੀ ਕੰਟਰੀਬਿਊਟ ਕਰ ਸਕਦੇ। ਮੇਰਾ ਤਾਂ ਇੰਨਾ ਕੁ ਰੂਟੀਨ ਹੈਗਾ।
1: ਰਾਈਟ, ਥੈਂਕ ਯੂ ਸੋ ਮਚ ਸਰ, ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਤੇ ਉਮੀਦ ਹੈ ਕਿ ਤੁਹਾਡੀਆਂ ਜਿਹੜੀਆਂ ਉਮੀਦਾਂ ਨੇ ਪੰਜਾਬ ਨੂੰ ਲੈ ਕੇ ਉਹ ਸਾਰੇ ਪੰਜਾਬੀ ਜਿੰਨੇ ਵੀ ਨੇ, ਚਾਹੇ ਉਹ ਲੀਡਰਸ ਨੇ, ਚਾਹੇ ਉਹ ਸਿਵਲਸ ਨੇ, ਸਿਵਿਲੀਅਨਸ ਨੇ, ਜੋ ਵੀ ਨੇ, ਰਲ ਮਿਲ ਕੇ ਪੰਜਾਬ ਦੇ ਹਿੱਤ ਵਿੱਚ ਕੰਮ ਕਰਨ ਅਤੇ ਆਪਣੀ ਕਲੈਕਟਿਵਲੀ ਕੌਨਸ਼ੀਅਸਨੈਸ ਨੂੰ ਜਗਾਉਣ।
0: ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਰਨਾ ਪਊ।
1: ਰਾਈਟ, ਥੈਂਕ ਯੂ ਸੋ ਮਚ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi best bargain hai.
4: Best bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, best bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਾਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies and they have 4 offices in Canada and 12 in India. I know Mr. Khera personally, I have also gone to their office and I have also met clients. I feel that they believe in quality and they are dedicated to providing competent services to their clients.
9: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
10: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
11: क्या लगा था तुझे मेरे खिलाफ गवाही देके
12: तू बच जाएगी?
11: क्या कोई नहीं आएगा तुझे बचाने के लिए?
13: वाह मेरे हीरो, आते ही कर दिया गुंडों को जीरो।
14: मेरे 2-3 आदमियों को मार के खुद को तू शेर समझ रहा है?
15: अरे पूरी फौज पड़ी है तेरे से लड़ने के लिए,
14: तो भेज अपनी फौज, अब तू ही आ जा।
16: अरे ऐसा तू क्या खाता है यार, इतनी ताकत कहां से लाता है?

0: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती फुर्ती और ताकत, और साथ में बढ़ाता है मेरा स्टैमिना।
1: Gig Express जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जे तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 Gig Express।
2: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕੋਰਨਰ ਹੈ, ਮੋਹਨ ਢਾਬਾ, 416-450-99। ਸਤਿ ਸ਼੍ਰੀ ਅਕਾਲ ਜੀ।
1: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
3: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
4: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
5: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
6: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST ਟੋਇੰਗ।
7: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments then are 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਤਿਹਾਸ ਦਾ ਅੱਜ ਉਹ ਪੰਨਾ ਤੁਹਾਡੇ ਨਾਲ ਸਾਂਝਾ ਹੋਣ ਲੱਗਾ ਹੈ ਜਿਹੜਾ ਸ਼ਾਇਦ ਆਪ ਜੀ ਨੇ ਕਦੇ ਸੋਚਿਆ ਵੀ ਨਾ ਹੋਏ। ਸਾਡੇ ਵੀ ਖਿਆਲ ਦੇ ਵਿੱਚ ਉਦੋਂ ਹੀ ਆਇਆ ਜਦੋਂ ਵੀਰ ਜੀ ਡਾਕਟਰ ਸਤਨਾਮ ਸਿੰਘ ਜੀ ਜਿਹੜੇ ਤੁੰਦਾ ਪਿੰਡ ਦੇ ਰਹਿਣ ਵਾਲੇ, ਇਹਨਾਂ ਨੇ ਸਾਨੂੰ ਫੋਨ ਲਾਇਆ, ਆਪਸ 'ਚ ਵਿਚਾਰਾਂ ਹੋਈਆਂ ਅਤੇ ਅੱਜ ਇਸ ਇਤਿਹਾਸ ਦੀ ਆਪ ਜੀ ਦੇ ਨਾਲ ਸਾਂਝ ਕਰਦੇ ਹਾਂ। ਆਓ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਿਆਰਿਓ, ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਗੱਲ ਗੌਰ ਕਰਨੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਤਾਂ ਕਹਿੰਦੇ ਉਹ ਸਰੀਰ ਦੇ ਨਾਲ ਹੀ ਗਏ ਸੀ, ਫੁੱਲ ਰਹਿ ਗਏ ਸੀ, ਪਰ ਅੱਜ ਵੀ ਉਹਨਾਂ ਦੀ ਮੁਸਲਮਾਨ ਵੀਰਾਂ ਨੇ ਮਜ਼ਾਰ ਬਣਾਈ ਹੋਈ ਹੈ ਅਤੇ ਸਿੱਖਾਂ ਨੇ ਸਮਾਧ ਬਣਾਈ ਹੋਈ ਹੈ, ਉਹ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ ਆਪਾਂ ਦਰਸ਼ਨ ਕਰਨ ਜਾਂਦੇ ਹਾਂ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਅੰਗੀਠਾ ਸਾਹਿਬ ਆਪਾਂ ਖਡੂਰ ਸਾਹਿਬ ਦਰਸ਼ਨ ਕਰਦੇ ਹਾਂ। ਹੁਣ ਇੱਥੇ ਰੋਕ ਲਈਏ, ਤੀਜੇ ਅਤੇ ਚੌਥੇ ਪਾਤਸ਼ਾਹ ਜੀ ਦੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ। ਪੰਜਵੇਂ

ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਏ ਤਾਂ ਡੇਰਾ ਸਾਹਿਬ ਸਥਾਨ ਬਣਿਆ ਹੋਇਆ ਲਾਹੌਰ ਦੇ ਵਿੱਚ। ਛੇਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾਏ, ਉਹਨਾਂ ਦਾ ਅੰਗੀਠਾ ਸਾਹਿਬ ਹੈ ਜਿਸ ਨੂੰ ਅੱਜ ਪਤਾਲਪੁਰੀ ਸਾਹਿਬ ਕਿਹਾ ਜਾਂਦਾ ਹੈ। ਸੱਤਵੇਂ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ ਤਾਂ ਉਹਨਾਂ ਦਾ ਵੀ ਸਰੀਰ ਅਗਨ ਭੇਟ ਕੀਤਾ ਗਿਆ ਸੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਾਲੇ ਥਾਂ 'ਤੇ। ਅੱਠਵੇਂ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ ਤਾਂ ਉਹਨਾਂ ਦਾ ਸਰੀਰ ਅਗਨ ਭੇਟ ਕੀਤਾ ਗਿਆ ਸੀ ਦਿੱਲੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਾਲਾ ਸਾਹਿਬ ਹੈ। ਨੌਵੇਂ ਪਾਤਸ਼ਾਹ ਜੀ ਦਾ ਸਰੀਰ ਜਿਹੜਾ ਸੀ ਧੜ ਦਾ ਸੰਸਕਾਰ ਰਕਾਬਗੰਜ ਸਾਹਿਬ ਦਿੱਲੀ ਹੋਇਆ ਹੈ। ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਵਿਖੇ ਹੋਇਆ ਹੈ। ਅਤੇ ਕਲਗੀਧਰ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਜੋਤੀ ਜੋਤ ਸਮਾਏ ਤਾਂ ਉਹਨਾਂ ਦਾ ਵੀ ਅੱਜ ਅੰਗੀਠਾ ਸਾਹਿਬ ਪਿਆਰਿਓ ਹੈ ਹਜ਼ੂਰ ਸਾਹਿਬ। ਹੁਣ ਗੱਲ ਫਿਰ ਵਾਪਸ ਆਈਏ ਕਿ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਅਤੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਅੰਗੀਠਾ ਸਾਹਿਬ ਕਿੱਥੇ ਹੈ, ਇਹ ਪ੍ਰਸ਼ਨ ਹੈ, ਗੌਰ ਕਰਨਾ ਆਪ ਜੀ ਨੇ। ਦੋਨੇ ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਹਨ। ਇਹ ਅਸਥਾਨ ਗੁਰਦੁਆਰਾ ਚੁਬਾਰਾ ਸਾਹਿਬ ਵਾਲੇ ਸਥਾਨ ਦੇ ਵਿੱਚ ਬਣਿਆ ਹੋਇਆ। ਉੱਥੇ ਹੀ ਘਰ ਸੀ ਕਿ ਉੱਥੇ ਹੀ ਮਹਾਰਾਜ ਜੀ ਨੇ ਆਪਣੇ ਅਖੀਰਲੇ ਸਵਾਸ ਲੈ ਕੇ ਇਸ ਸਰੀਰ ਨੂੰ ਛੱਡ ਦਿੱਤਾ। ਫਿਰ ਪ੍ਰਸ਼ਨ ਉੱਠਦਾ ਹੈ ਕਿ ਸੰਸਕਾਰ ਕਿੱਥੇ ਹੋਇਆ। ਹੁਣ ਉਹੀ ਥਾਂ 'ਤੇ ਆਪਾਂ ਦਰਸ਼ਨ ਕਰਨ ਚੱਲੇ ਹਾਂ। ਅੱਜ ਉਹਦੇ ਕੀ ਹਾਲਾਤ ਹਨ ਉਹ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ। ਗੌਰ ਕਰਿਓ ਪਿਆਰਿਓ, ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਪਿੱਛੇ ਦਰਸ਼ਨ ਹੋ ਰਹੇ ਹਨ। ਸਾਰਾ ਗੋਇੰਦਵਾਲ ਸਾਹਿਬ, ਇਹਨੂੰ ਕਹਿੰਦੇ ਢਾਇਆ, ਢਾਏ ਉੱਚੇ ਥਾਂ ਦੇ ਉੱਤੇ ਵੱਸਦਾ ਹੈ। ਇਹ ਉੱਚੇ ਥਾਂ ਨੂੰ ਜਿਹੜਾ ਤੁਸੀਂ ਦੇਖਦੇ ਉਹਦੇ ਨਾਲ ਜਿਹੜਾ ਨੀਵਾਂ ਥਾਂ ਹੈ ਇੱਕਦਮ ਬਿਲਕੁਲ ਸਿੱਧਾ, ਇਹ ਉਹ ਥਾਂ ਹੈ ਜਿਹੜਾ ਦਰਿਆ ਦਾ ਹਿੱਸਾ ਹੈ। ਜਿਸ ਥਾਂ 'ਤੇ ਅਸੀਂ ਖੜ੍ਹੇ ਹਾਂ ਇਹ ਸਾਰਾ ਦਰਿਆ ਦਾ ਹਿੱਸਾ ਹੈ ਪਿਆਰਿਓ। ਆਹ ਬੂਟੀ ਅੱਜ ਵੀ, ਇਹ ਸਾਰਾ ਪਾਣੀ ਹੈ ਇਹਦੇ ਥੱਲੇ, ਇਹ ਅਸਲੀ ਬਿਆਸ ਦਰਿਆ ਹੈ ਜਿਹੜਾ ਗੋਇੰਦਵਾਲ ਸਾਹਿਬ ਦੇ ਨਾਲ ਖਹਿ ਕੇ ਚੱਲਦਾ ਸੀ। ਇੱਕ ਗੱਲ ਹੋਰ ਗੌਰ ਕਰੋ, 1978 ਦੇ ਵਿੱਚ ਪੁਲ ਬਣਿਆ ਪਿੱਛੇ ਜਿਹੜਾ ਸੁਲਤਾਨਪੁਰ ਲੋਧੀ ਵੱਲ ਨੂੰ, ਤਾਂ ਉਦੋਂ ਜਦੋਂ ਬੰਨ ਮਾਰੇ ਗਏ ਤਾਂ ਦਰਿਆ ਦਾ ਬਹਾਵ ਇੱਥੋਂ ਤਕਰੀਬਨ 1 ਕਿਲੋਮੀਟਰ ਦੂਜੇ ਪਾਸੇ ਚਲਿਆ ਗਿਆ। ਇੱਥੋਂ ਸਿੱਧਾ ਤੁਸੀਂ ਬੰਨ ਸਾਨੂੰ ਦੂਰ ਦਿਖਾਈ ਦੇ ਰਿਹਾ। ਅਸਲੀ ਫਲੋ ਬੰਦ ਹੋ ਗਿਆ, ਥੋੜ੍ਹਾ ਥੋੜ੍ਹਾ ਪਾਣੀ ਨੀਵਾਂ ਥਾਂ ਹੋਣ ਕਰਕੇ ਇੱਥੇ ਹੈ। ਕਹਿੰਦੇ ਹਨ ਕਿ ਜਿੱਥੇ ਮਹਾਰਾਜ ਜੀ ਦਾ ਅੰਗੀਠਾ ਸਾਹਿਬ ਸੀ ਉਹ ਜਲ ਦੇ ਵਿੱਚ ਆ ਗਿਆ। ਆਓ ਚੱਲਦੇ ਹਾਂ, ਨਾਲੇ ਆਪ ਦਰਸ਼ਨ ਕਰਦੇ, ਨਾਲ ਤੁਹਾਨੂੰ ਦਰਸ਼ਨ ਕਰਾਉਂਦੇ। ਨਾਲੇ ਇੱਕ ਗੱਲ ਹੋਰ ਕਿ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ ਖਡੂਰ ਸਾਹਿਬ ਤੋਂ ਜਲ ਲੈਣ ਆਉਂਦੇ ਸਨ ਅਤੇ ਉਹ ਜਲ ਕਿੱਥੋਂ ਭਰਦੇ ਸੀ, ਉਸ ਸਥਾਨ ਦੇ ਵੀ ਅੱਜ ਦਰਸ਼ਨ ਕਰਦੇ। ਇਹ ਰਸਤਾ ਬੌਲੀ ਸਾਹਿਬ ਦੇ ਕੋਲੋਂ ਆ ਰਿਹਾ ਹੈ, ਇਹ ਸਾਰਾ ਬੌਲੀ ਸਾਹਿਬ ਜੀ ਦੀ ਹੀ ਕੰਧ ਹੈ ਪਿਆਰਿਓ। ਅਤੇ ਇੱਧਰ ਆਹ ਰਸਤਾ ਜਾਂਦਾ ਹੈ, ਬਿਲਕੁਲ ਗੁਰਦੁਆਰਾ ਬੌਲੀ ਸਾਹਿਬ ਜੀ ਦੇ ਪਿਛਲੇ ਪਾਸੇ ਅਸੀਂ ਖੜ੍ਹੇ ਹਾਂ ਜਿੱਥੇ ਦੀਵਾਨ ਹਾਲ ਹੈ ਉਹਦੇ ਕੋਲ। ਇਹ ਬਾਥਰੂਮ ਹਨ। ਇੱਥੇ ਇੱਕ ਗੱਲ ਆਪ ਜੀ ਦੇ ਨਾਲ ਪਹਿਲਾਂ ਸਾਂਝੀ ਕਰੀਏ, ਆਹ ਸਾਹਮਣੇ ਅਸਥਾਨ ਹੈ ਜਿਸ ਦੇ ਦਰਸ਼ਨ ਕਰਾਉਣ ਲੱਗੇ ਹਾਂ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਹੋਣਾ ਨੇ ਇਹ ਲਿਖਿਆ ਹੈ। ਉਹ ਕਹਿੰਦੇ ਹਨ ਕਿ ਇੱਥੇ ਤਿੰਨ ਦੋਹਰੇ ਸਨ, ਤਿੰਨ ਥਾਵਾਂ ਸੀ। ਇੱਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਅੰਗੀਠਾ ਸਾਹਿਬ, ਇੱਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਅੰਗੀਠਾ ਸਾਹਿਬ ਅਤੇ ਇੱਕ ਬੀਬੀ ਭਾਨੀ ਜੀ ਦਾ ਅੰਗੀਠਾ ਸਾਹਿਬ। ਤਿੰਨ ਅੰਗੀਠੇ ਸਾਹਿਬ ਸਨ ਇੱਥੇ। ਇਹ ਛੇਵੇਂ ਪਾਤਸ਼ਾਹ ਇੱਥੇ ਆਏ ਸਨ ਜਦੋਂ ਦਰਸ਼ਨ ਕਰਨ। ਕਹਿੰਦੇ ਸਤਿਗੁਰੂ ਜੀ ਉੱਤੋਂ ਦਰਸ਼ਨ ਕਰਨ ਆਏ ਇਸ ਅਸਥਾਨ ਦੇ ਉੱਤੇ, ਅਤੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਬੀਬੀ ਭਾਨੀ ਜੀ ਦੇ ਅਸਥਾਨ 'ਤੇ ਜਾ ਕੇ ਨਮਸਕਾਰ ਕੀਤੀ, ਫਿਰ ਉਹ ਗਏ ਗੁਰੂ ਅਮਰਦਾਸ ਸਾਹਿਬ ਜੀ ਦੇ ਅਸਥਾਨ 'ਤੇ, ਅਤੇ ਫਿਰ ਉਹ ਗਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਗੀਠਾ ਸਾਹਿਬ 'ਤੇ। ਫਿਰ ਇੱਥੇ ਲਿਖਿਆ ਹੋਇਆ ਹੈ, ਕਹਿੰਦੇ ਪੱਤਰ ਪਰੇ ਤਰ ਖੱਗ ਬਿੱਠ ਕੇਰੇ, ਕਹਿੰਦੇ ਉੱਥੇ ਬਹੁਤ ਸਾਰੇ ਪੱਤੇ ਖਿਲਰੇ ਹੋਏ ਸਨ, ਉੱਥੇ ਵਿੱਠਾਂ ਕੀਤੀਆਂ ਹੋਈਆਂ ਸਨ, ਅਤੇ ਉਹਨਾਂ ਨੇ ਦੇਖਿਆ ਵੀ ਸਫਾਈ ਇੱਥੇ ਬਿਲਕੁਲ ਨਹੀਂ ਹੈ। ਫਿਰ ਕਹਿੰਦੇ ਬਡਨੀ ਪੀ ਨਹਿ ਕਾਹੂੰ ਫੇਰੇ, ਵੀ ਇੱਥੇ ਬਹੁਤ ਬੁਰਾ ਹਾਲ ਸੀ, ਕਦੇ ਕਿਸੇ ਨੇ ਸਫਾਈ ਨਹੀਂ ਸੀ ਕੀਤੀ। ਸਿੱਖ ਬੌਲੀ ਸਾਹਿਬ ਸਾਫ ਰੱਖਦੇ ਸਨ, ਇੱਥੇ ਕੋਈ ਸਫਾਈ ਨਹੀਂ ਸੀ ਕੀਤੀ। ਕਹਿੰਦੇ ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਕਿ ਇੱਥੇ ਭਾਈ ਸਫਾਈ ਕਰਿਆ ਕਰੋ, ਨਹੀਂ ਤਾਂ ਕੁਛ ਸਮੇਂ ਬਾਅਦ ਹੀ ਬਿਆਸ ਨਦੀ ਇਸ ਥਾਂ ਨੂੰ ਆਪਣੇ ਵਿੱਚ ਲੈ ਲਵੇਗੀ। ਜਾ ਤੇ ਸਮੇਂ ਪਾਏ ਕਰ ਇਹਾ, ਨਦੀ ਵਿਪਾਸਾ ਨਿੱਜ ਵਿੱਚ ਲਿਹਾ, ਅਸ ਕਹਿ ਲਿਓ ਮੰਗਾਏ ਤੁਰੰਗਾ, ਭਏ ਅਰੂੜਨ ਸੋਭ ਤਿਅੰਗਾ। ਕਹਿੰਦੇ ਗੁਰੂ ਸਾਹਿਬ ਜੀ ਨੇ ਘੋੜਾ ਮੰਗਾਇਆ ਅਤੇ ਘੋੜੇ 'ਤੇ ਬੈਠ ਕੇ ਮਹਾਰਾਜ ਛੇਵੇਂ ਪਾਤਸ਼ਾਹ ਇੱਥੋਂ ਚਲੇ ਗਏ। ਉਸ ਤੋਂ ਬਾਅਦ 'ਚ ਸਮਾਂ ਆਇਆ ਜਦੋਂ ਬਿਆਸ ਦਰਿਆ ਨੇ ਉਹ ਸਥਾਨ ਆਪਣੇ ਵਿੱਚ ਰਲਾ ਲਿਆ। ਵੀਰ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਅਸਲ ਵਿੱਚ ਅੰਗੀਠਾ ਸਾਹਿਬ ਇੱਥੇ ਸਨ, ਆਹ ਜਿਹੜਾ ਥਾਂ ਹੈ। ਕਹਿੰਦੇ ਇੱਥੇ ਘਰ ਵੀ ਬਣੇ ਪਰ ਵੱਸ ਨਹੀਂ ਸਕਿਆ ਕੋਈ ਵੀ, ਅਖੀਰ ਘਰਾਂ ਨੇ ਆਪਣੇ ਜਿਵੇਂ ਥਾਂ ਬਾਹਰ ਨਹੀਂ ਕੱਢਦੇ।

0: ਦਾ। ਹੁਣ ਆਹ ਵੇਖੋ ਆਹ ਘਰ ਦੀ ਇੱਧਰ ਪਿੱਠ ਹੈ, ਉੱਧਰ ਵੀ ਘਰ ਹੈ, ਆਹ ਥਾਂ ਖੁੱਲ੍ਹਾ ਪਿਆ ਹੈ। ਇੱਥੇ ਥੋੜ੍ਹਾ ਰੰਗ ਵਗੈਰਾ ਕੀਤੇ ਹੋਏ ਹਨ, ਪਾਥੀਆਂ ਲੱਗੀਆਂ ਹੋਈਆਂ ਹਨ ਪਿਆਰੇ। ਇਹ ਉੱਦਾਂ ਹੀ ਵਲਗਣ ਵਾਲਿਆ ਅਤੇ ਉਹ ਵੀ ਵੱਡਾ ਥੜਾ ਬਣਾ ਕੇ ਉੱਪਰ ਇਹਨਾਂ ਨੇ ਝੰਡਾ ਲਾਇਆ ਹੋਇਆ ਆਪਣਾ ਵੱਖੋ ਵੱਖਰੇ। ਤਾਂ ਆਹ ਸਾਰਾ ਵਿਹੜਾ ਹੈ ਅਤੇ ਇੱਥੇ ਰੰਗ ਕੀਤਾ ਹੋਇਆ ਜਿਵੇਂ ਪੀਰਾਂ ਵਾਲਾ ਜਿਹੜਾ ਰੰਗ ਹੁੰਦਾ ਇਸ ਜਗ੍ਹਾ ਦੇ ਉੱਤੇ। ਤਾਂ ਆਹ ਜਗ੍ਹਾ ਬਣੀ ਹੋਈ ਇੱਕ ਅਤੇ ਬਾਹਰ ਲਿਖਿਆ ਹੋਇਆ ਝੂਲੇ ਲਾਲ। ਹਾਂਜੀ ਆਪਾਂ ਇੱਧਰ ਚੱਲ ਕੇ ਵੇਖਦੇ ਹਾਂ ਤਾਂ ਇਹਦੇ ਅੰਦਰ ਕੋਈ ਜਗ੍ਹਾ ਬਣੀ ਹੋਈ ਹੈ। ਹੁਣ ਥੋੜ੍ਹੇ ਦੀਵੇ ਰੱਖੇ ਹਨ, ਫੋਟੋਆਂ ਰੱਖੀਆਂ ਅਤੇ ਜਿਵੇਂ ਮਜ਼ਾਰ ਨਹੀਂ ਬਣਾਈ ਦੀ ਅਤੇ ਥੱਲੇ ਥੋੜ੍ਹੀ ਜੀ ਜਿਵੇਂ ਕਿਸੇ ਨੂੰ ਦਫਨ ਕੀਤਾ ਉੱਦਾਂ ਬਣਾਇਆ, ਪਰ ਮੈਨੂੰ ਲੱਗਦਾ ਇਹ ਵੈਸੇ ਬਣਾ ਦਿੱਤਾ ਗਿਆ। ਅਸਲ ਵਿੱਚ ਪਿਆਰੇ ਹੋ ਇਹ ਵੀ ਪਤਾ ਹੈ ਕਿ ਇਹਦੇ ਬਾਰੇ ਇਹ ਵੀ ਕਹਿ ਦਿੱਤਾ ਜਾਂਦਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਦਿੱਤਾ ਸੀਗਾ ਕਿ ਜਦੋਂ ਇੱਕ ਵਾਰ ਉਹ ਅੰਗੀਠਾ ਸਾਹਿਬ ਸਮਾ ਗਏ ਬਿਆਸ 'ਚ ਤਾਂ ਤੁਸੀਂ ਦੁਬਾਰਾ ਨਾ ਬਣਾਇਓ। ਤੁਹਾਨੂੰ ਲੱਗਦਾ ਮਹਾਰਾਜ ਇਹ ਕਹਿ ਸਕਦੇ ਆ?
1: ਨਹੀਂ।
0: ਹੁਣ ਇੱਥੇ ਪ੍ਰਸ਼ਨ ਇੱਕ ਹੋਰ ਉੱਠਦਾ ਹੈ ਕਿ ਕੀ ਜੇ ਬਿਆਸ ਨੇ ਸਮੇਟ ਲਏ ਦੁਬਾਰਾ ਸਥਾਨ ਬਣਨਾ ਚਾਹੀਦਾ ਕਿ ਨਹੀਂ? ਇੱਦਾਂ ਤਾਂ ਕਲਗੀਧਰ ਪਿਤਾ ਵਾਸਤੇ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਬਚਨ ਕੀਤੇ ਸੀ ਸਾਡੀ ਕੋਈ ਯਾਦਗਾਰ ਨਾ ਬਣਾਵੇ, ਫਿਰ ਵੀ ਤਾਂ ਖਾਲਸੇ ਨੇ ਅੰਗੀਠਾ ਸਾਹਿਬ ਬਣਾਏ ਹਨ ਨਾ ਉੱਥੇ। ਅਸੀਂ ਇੱਥੇ ਹਾਂ ਜਾਂ ਨਾ ਦੇ ਪੱਖ 'ਚ ਨਹੀਂ ਹੈ, ਗੱਲ ਇਹ ਹੈ ਕਿ ਸਾਡੇ 8 ਗੁਰੂ ਸਾਹਿਬਾਨ ਜੀ ਦੇ ਅਸਥਾਨ ਹਨ ਅਤੇ ਤੀਜੇ ਅਤੇ ਚੌਥੇ ਪਾਤਸ਼ਾਹ ਜੀ ਦਾ ਸਾਨੂੰ ਪਤਾ ਹੀ ਨਹੀਂ ਕਿ ਅੰਗੀਠਾ ਸਾਹਿਬ ਕਿੱਥੇ ਹੈ। ਮਹਾਰਾਜ ਜੀ ਦੇ ਦੱਸਦੇ ਹਨ ਇਹ ਪਰਿਵਾਰਾਂ ਵਾਲੇ ਇਹਨਾਂ ਵੀਰ ਜੀ ਦੇ ਦੱਸਣ ਦੇ ਮੁਤਾਬਕ ਆ ਕਿ ਇਹ ਥਾਂ ਨੂੰ ਕਰੜੀ ਥਾਂ ਮੰਨਿਆ ਜਾਂਦਾ ਹੈ।
1: ਜੀ ਜੀ ਇੱਥੇ ਬਜ਼ੁਰਗ ਇੱਥੇ ਮੀਟਿੰਗ ਹੋਈ ਸੀ ਗੋਇੰਦਵਾਲ ਸਾਹਿਬ।
0: ਕਦੋਂ ਦੀ ਗੱਲ ਹੈ?
1: ਇਹ ਗੱਲ ਨੂੰ 2 ਸਾਲ ਹੋ ਗਏ ਆ।
0: ਅੱਛਾ ਜੀ।
1: ਜਦੋਂ ਮੀਟਿੰਗ ਹੋਈ ਉਹਨਾਂ ਨੇ ਦੱਸਿਆ ਕਿ ਜਦੋਂ ਇੱਧਰ ਪੁਰਾਣੇ ਗਾਗਰ ਘਾਟ ਜਿੱਥੋਂ ਪਾਤਸ਼ਾਹ ਜੀ ਦਰਿਆ ਤੋਂ ਜਲ ਲੈਂਦੇ ਰਹੇ ਉੱਧਰ ਨੂੰ ਆਏ ਅਤੇ ਫਿਰ ਬਜ਼ੁਰਗਾਂ ਦੇ ਕਹਿਣ ਦੇ ਕਿ ਗੁਰੂ ਪਾਤਸ਼ਾਹ ਦੇ ਅੰਗੀਠਾ ਸਾਹਿਬ ਇੱਥੇ ਸੀ ਜਿਹੜਾ ਸਾਨੂੰ ਕੋਈ ਬਜ਼ੁਰਗ ਦੱਸਦੇ ਹੁੰਦੇ ਸੀ ਸਿਆਣੇ ਕਿ ਉਹ ਅੰਗੀਠਾ ਸਾਹਿਬ ਨੂੰ ਲਗਭਗ ਦੱਸਦੇ ਇੱਥੇ, ਬਾਕੀ ਜਿਸ ਤਰ੍ਹਾਂ ਕੋਈ ਬੰਦਗੀ ਵਾਲੇ ਮਹਾਂਪੁਰਸ਼ ਉਹ ਇਸ ਚੀਜ਼ ਨੂੰ ਫਿਰ ਪ੍ਰਗਟ ਕਰ ਸਕਦੇ।
0: ਚਲੋ ਮਹਾਰਾਜ ਕਿਰਪਾ ਕਰੇ ਆਪਾਂ ਜੇ ਉਸ ਥਾਂ 'ਤੇ ਵੀ ਜਾਣਾ ਹੈ ਜਿੱਥੇ ਗਾਗਰ ਮਹਾਰਾਜ ਜੀ ਭਰਦੇ ਹੁੰਦੇ ਸਨ ਉਹ, ਪਰ ਹੁਣ ਪਹਿਲਾਂ ਇਸ ਸਥਾਨ ਨੂੰ ਥੋੜ੍ਹਾ ਜਿਹਾ ਹੋਰ ਬਰੀਕੀ ਦੇ ਨਾਲ ਦੇਖੀਏ। ਇੱਧਰ ਵੀ ਪਿਆਰੇ ਘਰ ਬਣੇ ਹਨ, ਉੱਧਰ ਨੂੰ ਮੂੰਹ ਕਰਕੇ ਇਸ ਘਰ ਦਾ ਵੀ ਮੂੰਹ ਦੂਜੇ ਪਾਸੇ ਨੂੰ ਹੈ। ਇਹ ਜਗ੍ਹਾ ਬਣੀ ਹੋਈ ਹੈ ਅਤੇ ਜਗ੍ਹਾ ਦੇ ਵਿੱਚ ਕੁਛ ਅਮਰੂਦ ਦਾ ਬੂਟਾ, ਅਨਾਰ ਦਾ ਬੂਟਾ, ਕੁਛ ਫੁੱਲ ਹੋਰ ਲੱਗੇ ਆ ਅਤੇ ਉੱਪਰ ਆਪ ਜੀ ਨੂੰ ਤੁਹਾਨੂੰ ਦਰਸ਼ਨ ਅਸਥਾਨ ਦੇ ਹੋ ਰਹੇ ਹਨ। ਨਾਲ ਹੀ ਅਤੇ ਨਾਲ ਹੀ ਅਨਾਰ ਦੇ ਬੂਟੇ, ਹੋਰ ਬਹੁਤ ਸਾਰੀ ਜਗ੍ਹਾ ਜਿਹੜੀ ਹੈ ਇਸੇ ਕਾਰਜ ਲਈ ਹੈ। ਤੁਹਾਡਾ ਇਹੀ ਪਿੰਡ ਹੈ? ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਆ?
2: 20 ਸਾਲ।
0: 20 ਸਾਲ?
2: ਹਾਂਜੀ।
0: ਤੇ ਪਹਿਲਾਂ ਕਿੱਥੋਂ ਆਏ ਜੀ?
2: ਪਹਿਲਾਂ ਸਾਡਾ ਪਿੰਡ ਬਾਠ।
0: ਕਦੇ ਤੁਸੀਂ ਕਿਸੇ ਕੋਲ ਸੁਣਿਆ ਕਿ ਮਹਾਰਾਜ ਜੀ ਦੇ ਸੰਸਕਾਰ ਇੱਥੇ ਹੋਏ ਸੀਗੇ?
2: ਸੁਣਦੇ ਆ।
0: ਹਾਂਜੀ
2: ਸੁਣਦੇ ਆ।
0: ਕਿਹਦੇ ਕੋਲੋਂ? ਬਜ਼ੁਰਗਾਂ ਕੋਲੋਂ।
2: ਹਾਂਜੀ ਬਜ਼ੁਰਗਾਂ ਵੀ ਸੁਣਦੇ।
0: ਇਸੇ ਸਥਾਨ ਬਾਰੇ ਸੁਣਦੇ ਜੇ?
2: ਆਹ ਇੱਥੇ ਕਿਤੇ ਦੱਸਦੇ ਹੁਣ ਪੱਕਾ ਪਤਾ ਨਹੀਂ ਕਿੱਥੇ ਹੋਏ
1: ਹੁਣ। ਕਦੀ ਇੱਥੇ ਦੱਸ ਦਿੰਦੇ ਆ, ਕਦੀ ਉਹ ਘਰ ਅਗਲੇ ਦੱਸਦੇ ਆ।
0: ਅਸੀਂ ਆਪਸ 'ਚ ਗੱਲ ਕਰ ਰਹੇ ਸੀ, ਵੀਰ ਜੀ ਕਹਿੰਦੇ ਵੀ ਜਿਹੜਾ ਘਰ ਜਿਹੜੇ ਇੰਨੀ ਮਹਾਨ ਥਾਂ ਵਾ ਅਤੇ ਜਿਵੇਂ ਉੱਥੇ ਤਾਂ ਕੋਈ ਵੱਸਦਾ ਹੀ ਨਹੀਂ ਹੈ, ਤੁਸੀਂ ਕਿ ਲੋਕ ਵੱਸਦੇ ਹੀ ਉੱਜੜ ਜਾਂਦੇ ਸੀ?
1: ਹਾਂਜੀ ਹਾਂਜੀ, ਉੱਥੇ ਉਹਨਾਂ ਘਰ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੱਸਿਆ ਨਹੀਂ ਆ ਘਰ, ਉਹ ਉਹਨਾਂ ਨੂੰ ਫਿਰ ਉਹ ਛੱਡ ਕੇ ਅਤੇ ਉੱਥੇ ਬਣਾਉਣੀ ਪਈ, ਉਹਨਾਂ ਨੂੰ ਆਪਣਾ ਉਹ ਜਗ੍ਹਾ ਛੱਡਣੀ ਪਈ।
0: ਜਗ੍ਹਾ ਛੱਡਣੀ ਪਈ ਹੈ।
1: ਪੀਰ ਦੀ ਨਿਸ਼ਾਨੀ ਲਾਤੀ ਆ ਜਾਂ ਉਹ ਕਿਸੇ ਲਾਤੀ ਆ,
0: ਹਾਂਜੀ,
1: ਪਰ ਉਹ ਚੀਜ਼ ਇੰਨਾ ਉਹ ਪਵਿੱਤਰ ਜਗ੍ਹਾ, ਇੰਨੀ ਸਟਰੋਂਗ ਜਗ੍ਹਾ, ਇੱਥੋਂ ਮਹਿਸੂਸ ਹੁੰਦਾ ਕਿ ਪਾਤਸ਼ਾਹ ਦੇ ਜਿਹੜਾ ਅੰਗੀਠਾ ਸਾਹਿਬ ਹੈ ਉਹ ਇੱਥੇ ਹੋ ਸਕਦੀ।
0: ਅੱਛਾ ਜੀ, ਆਪਾਂ ਹੁਣ ਨਾ ਇਹ ਗਲੀ ਦੇ ਵਿੱਚ ਜਾ ਰਹੇ ਹਾਂ ਪਿਆਰੇ ਹੋ, ਇਹ ਉਸ ਥਾਂ ਨਾਲ ਜਾ ਰਹੇ ਹਾਂ ਜਿੱਥੇ ਮੰਨਿਆ ਜਾਂਦਾ ਕਿ ਮਹਾਰਾਜ ਇੱਥੋਂ ਜਲ ਦੀ ਗਾਗਰ ਭਰਦੇ ਹੁੰਦੇ ਸੀ ਜਦੋਂ ਖਡੂਰ ਸਾਹਿਬ ਧੋਂਦੇ ਸੀ। ਹੁਣ ਤਾਂ ਜਿੱਥੇ ਇੰਨੇ ਜ਼ਿਆਦਾ ਆ ਵੇਖੋ ਘਰ ਹੀ ਘਰ ਬਣੇ, ਇਹ ਅਸਲ 'ਚ ਸਾਰਾ ਜਿਹਨੂੰ ਰਿਵਰ ਬੈੱਡ ਕਹਿ ਦਿੰਦੇ ਇੰਗਲਿਸ਼ 'ਚ, ਦਰਿਆ ਦਾ ਹੀ ਤਲ ਹੈ, ਦਰਿਆ ਦਾ ਹੀ ਇਲਾਕਾ ਹੈ ਅਤੇ ਹੁਣ ਅਸੀਂ ਫਿਰ ਉੱਥੇ ਆ ਗਏ ਵਾਪਸ।
1: ਵਾਹਿਗੁਰੂ ਜੀ, ਜਦੋਂ ਸਾਡੇ ਵੇਖਣ 'ਚ ਇੱਥੇ ਕੋਈ ਘਰ ਨਹੀਂ ਸੀ ਹੁੰਦਾ।
0: ਅੱਛਾ ਜੀ।
1: ਘਰ ਹੁਣ ਬਣਿਆ ਸਾਡੀ ਸੰਭਾਲ ਦੇ ਵਿੱਚ।
0: ਤੁਹਾਡੀ ਸੰਭਾਲ ਦੇ ਵਿੱਚ?
1: ਹਾਂਜੀ। ਅਤੇ ਇੱਥੇ ਕਿਸ਼ਤੀਆਂ ਤੋਂ ਆਮ ਜਿਹੜੇ ਦਰਸ਼ਨ ਕਰਨ ਆਉਂਦੇ ਸੀ ਉਹ ਕਿਸ਼ਤੀਆਂ ਰੂਟ ਲੈਂਦੇ ਹੁੰਦੇ ਸੀ।
0: ਅੱਛਾ, ਕਿਸ਼ਤੀਆਂ ਵੀ ਹੁੰਦੀਆਂ?
1: ਕਿਸ਼ਤੀਆਂ ਬਹੁਤ ਹੁੰਦੀਆਂ ਸੀ, ਕਿਸ਼ਤੀਆਂ ਉੱਥੇ।
0: ਹਾਂ, ਹੁਣ ਜੇ ਇੱਧਰ ਨੂੰ ਵੇਖੋ ਪਾਣੀ ਤਾਂ ਕਿਸ਼ਤੀਆਂ ਤਾਂ ਹੁਣ ਵੀ ਹੋ ਸਕਦੀਆਂ, ਇੱਥੇ ਕਿੱਡੀ ਲੇਕ ਬਣੀ ਹੈ, ਕਿੰਨੀ ਦੂਰ ਤੱਕ ਕਿਲੋਮੀਟਰ ਤੱਕ ਪਾਣੀ ਪਾਣੀ ਜਾ ਰਿਹਾ।
1: ਹਾਂਜੀ, ਅਤੇ ਉੱਧਰ ਉੱਥੋਂ ਕਿਸ਼ਤੀਆਂ 'ਤੇ ਚੜ੍ਹਦੇ ਸੀ ਅਤੇ ਇੱਧਰਲੇ ਪਾਸੇ ਨੂੰ ਜਿਹੜੇ ਯਾਤਰਾ ਕਰਨ ਆਉਂਦੇ ਸੀ ਉਹਨਾਂ ਨੂੰ ਯਾਤਰਾ ਕਰਾਉਂਦੇ ਹੁੰਦੇ ਸੀ ਮਲਾਹ,
0: ਉਹਨਾਂ ਕੋਲ
1: ਥੋੜ੍ਹੇ ਥੋੜ੍ਹੇ ਪੈਸੇ ਲੈ ਕੇ ਯਾਤਰਾ ਕਰਾਉਂਦੇ ਸੀ। ਪਰਲੇ ਪਾਸੇ ਨੂੰ ਜਿਹੜੇ ਫੁੱਲ ਲੈ ਕੇ ਆਉਂਦੇ ਸੀ ਨਾ ਉਹਨਾਂ ਦੀਆਂ ਕਿਸ਼ਤੀਆਂ ਪਰਾਂ ਨੂੰ ਜਾਂਦੀਆਂ ਸੀ, ਪਰਲੇ ਪਾਸੇ ਨੂੰ ਤਾਂ ਫੁੱਲ ਉੱਧਰ ਪੇਟ ਦਰਿਆ 'ਚ ਪਾਉਂਦੇ ਸੀ।
0: ਵੀਰ ਜੀ ਦੱਸ ਰਹੇ ਸੀ ਕਿ ਜਦੋਂ ਮੁਰੱਬੇ ਬੰਦੀਆਂ ਹੋਈਆਂ ਨਾ ਅਤੇ ਆ ਵੀ ਜ਼ਮੀਨਾਂ ਲੋਕਾਂ ਦੇ ਨਾਵਾਂ ਲੱਗ ਗਈਆਂ ਤੇ ਇਹਦੇ ਵਿੱਚ 100 ਕੁ ਫੁੱਟ ਦਾ ਹੀ ਜਿਹੜਾ ਦਰਿਆ ਦਾ ਬਚਿਆ ਹੈ,
1: 100 ਫੁੱਟ
0: ਅਸਲ ਵਿੱਚ ਸਿਰਫ 100 ਫੁੱਟ ਦਾ ਹੀ ਦਰਿਆ ਦਾ।

0: ਏਰੀਆ ਵਿੱਚ ਹੈ। ਪਰ ਆ ਅੱਛਾ ਹੁਣ ਇਹ ਦੱਸੋ ਕਿ ਜਦੋਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਤੋਂ ਆਉਂਦੇ ਸੀਗੇ ਅਤੇ ਜਲ ਭਰਨ ਦਾ, ਉਹ ਤੁਸੀਂ ਕੀ ਸੁਣਿਆ, ਕਿਹੜਾ ਥਾਂ ਹੈ ਜਿੱਥੋਂ ਜਲ ਭਰਦੇ ਸੀ?
1: ਜਿਹੜਾ ਕਾਗਜ਼ਾਂ ਦੇ ਵਿੱਚ ਹੁਣ ਵੀ ਮੌਜੂਦ ਆ ਉਹ ਇਹੀ ਥਾਂ ਵਾ,
0: ਇਹੀ ਥਾਂ?
1: ਹਾਂਜੀ, ਜਿਹੜਾ ਮਰੱਬੇਬੰਦੀ ਦੇ ਵਿੱਚ ਵੀ ਇਹਨੂੰ ਨਿਸ਼ਾਨਦੇਹੀ ਦੇ ਵਿੱਚ ਵੀ ਆਪਣਾ,
0: ਜਿਵੇਂ ਕਹਾਂ ਕਿ ਉਂਗਲ ਲਾਓ ਆਹ ਥਾਂ ਉਹ ਥਾਂ ਆਹ ਥਾਂ, ਤਾਂ ਕੀ ਕਹੋਗੇ ਤੁਸੀਂ?
1: ਇੱਥੋਂ 100 ਫੁੱਟ ਇੱਧਰ,
0: ਇੱਥੋਂ 100 ਫੁੱਟ,
1: ਇੱਥੋਂ
0: ਆਹੀ ਥਾਂ ਹੈ,
1: ਇਹ ਥਾਂ ਹੈ ਜੀ।
0: ਅਸੀਂ ਬੌਲੀ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਹੀ ਖੜ੍ਹੇ ਹਾਂ ਪਿਆਰਿਓ, ਜਿੱਥੇ ਉਹ ਥਾਂ ਹੈ। ਹੁਣ ਫਿਰ ਗੱਲ ਉੱਥੇ ਆ ਜਾਂਦੀ ਹੈ, ਇਤਿਹਾਸ ਅਸੀਂ ਸੁਣਾਈ ਜਾਂਦੇ ਹਾਂ ਕਿ 12 ਸਾਲ ਸਤਿਗੁਰੂ ਜੀ ਇੱਥੋਂ ਜਲ ਲੈਣ ਆਉਂਦੇ ਰਹੇ, ਪਰ ਅਸੀਂ ਨਾ ਤਾਂ ਪਾਣੀ ਦਾ ਸੋਰਸ ਬਚਾ ਸਕੇ ਕਿ ਇੱਥੋਂ ਪਾਣੀ ਲੰਘਦਾ ਰਹੇ ਸਾਫ਼ ਸੁਥਰਾ। ਹੁਣ ਆਹ ਸਾਹਮਣੇ ਬੌਲੀ ਸਾਹਿਬ ਹੈ ਅਤੇ ਪਿੱਛੇ ਹਾਲਾਤ ਵੇਖੋ ਪਾਣੀ ਦੇ। ਫਿਰ ਦੂਜੇ ਨੰਬਰ 'ਤੇ ਨਾ ਅਸੀਂ ਉਹ ਯਾਦਗਾਰਾਂ ਬਣਾ ਸਕੇ, ਸਤਿਗੁਰੂ ਜੀ ਦੀਆਂ ਯਾਦਗਾਰਾਂ ਹੈ ਪਿਆਰੇ, ਉਹ ਕਿੱਡਾ ਪਿਆਰਾ ਇਤਿਹਾਸ ਹੈ। ਮਹਾਰਾਜ ਕਿਰਪਾ ਕਰੇ, ਮੈਨੂੰ ਤਾਂ ਲੱਗਦਾ ਇਹ ਸਾਰਾ ਕੁਛ ਸਾਨੂੰ ਸਾਂਭਣਾ ਚਾਹੀਦਾ ਸੀ। ਅੱਜ ਵੇਖੋ ਤਾਂ ਪਾਣੀ ਪਾਣੀ ਦਿਖਾਈ ਦੇ ਰਿਹਾ ਦੂਰ ਤੱਕ, ਅਤੇ ਪਾਣੀ ਪਾਣੀ, ਅਤੇ ਇਹਦੇ ਵਿੱਚ ਸਾਰੀ ਹਰੀ ਬੂਟੀ ਹੈ। ਇਹ ਛੱਪੜ ਦਾ ਰੂਪ ਹੀ ਅੱਜ ਹੋ ਗਿਆ ਹੈ, ਅਤੇ ਜਦੋਂ ਕਿ ਅਸਲ ਵਿੱਚ ਦਰਿਆ ਦਾ ਫਲੋ ਹੈ।
1: ਬਿਲਕੁਲ ਜੀ, ਇਹ ਬਹੁਤ ਪਵਿੱਤਰ ਜਗ੍ਹਾ ਹੈ ਜੀ, ਇੱਥੋਂ ਗੁਰੂ ਪਾਤਸ਼ਾਹ ਦੇ 12 ਸਾਲ ਚਰਨ ਪਏ ਆ, ਬਹੁਤ ਪਵਿੱਤਰ ਜਗ੍ਹਾ।
0: ਅੱਛਾ ਇੱਕ ਗੱਲ ਦੱਸੋ, ਐਤਕੀ ਇੰਨੇ ਹੜ੍ਹ ਆਏ ਸੀ ਉਦੋਂ ਪਾਣੀ ਆਇਆ ਇੱਥੇ?
1: ਪਾਣੀ ਉਸ ਤਰ੍ਹਾਂ ਨਹੀਂ ਆਇਆ, ਮਤਲਬ ਟੁੱਟ ਕੇ ਨਹੀਂ ਆਇਆ, ਕੁਦਰਤੀ ਤੌਰ 'ਤੇ ਸੋਮੇ ਫੁੱਟ ਫੁੱਟ ਕੇ ਇੱਧਰ ਪਾਣੀ ਸਾਰਾ ਇਕੱਠਾ
0: ਪਾਣੀ ਚੜ੍ਹ ਜਾਂਦਾ,
1: ਪਾਣੀ ਚੜ੍ਹ ਜਾਂਦਾ
0: ਇਹਨਾਂ ਘਰਾਂ 'ਚ ਵੀ ਆਇਆ ਫਿਰ?
1: ਘਰਾਂ ਤੱਕ ਨਹੀਂ, ਬਸ ਇੱਥੋਂ ਤੱਕ ਨਾਲ ਇੱਥੇ ਤੱਕ ਪਹੁੰਚ
0: ਜਾਂਦਾ, ਹੁਣ ਤਾਂ ਪਾਣੀ ਬਹੁਤ ਨੀਵਾਂ ਜੇ ਆਪਣੇ।
1: ਹਾਂਜੀ ਹਾਂਜੀ, 4 ਫੁੱਟ ਤੋਂ ਚੱਲ ਗਿਆ।
0: ਹਾਂਜੀ ਚਲੋ, ਇਹ ਵੀ ਪੱਖ ਜਿਹੜਾ ਇਤਿਹਾਸ ਦਾ ਬਹੁਤ ਸੋਚਣ ਵਾਲਾ ਹੈ, ਕੌਮ ਨੂੰ ਇੱਧਰ ਨੂੰ ਧਿਆਨ ਦੇਣ ਦੀ ਲੋੜ ਆ। ਹੈਰਾਨੀ ਦੀ ਗੱਲ ਹੈ ਕਿ ਤੀਜੇ ਪਾਤਸ਼ਾਹ ਅਤੇ ਚੌਥੇ ਪਾਤਸ਼ਾਹ ਦਾ ਅੰਗੀਠਾ ਸਾਹਿਬ ਹੋਵੇ ਅਤੇ ਸਾਡਾ ਉੱਧਰ ਨੂੰ ਕੋਈ ਧਿਆਨ ਹੀ ਨਹੀਂ,
2: ਆਹੀ ਥਾਂ ਹੋ ਸਕਦਾ ਕਿਤੇ ਗਾਗਰ ਰੱਖਦੇ ਹੋਣ,
0: ਮਤਲਬ ਇਮੈਜਿਨ ਹੀ ਕਰ ਰਹੇ ਹਾਂ ਆਪਾਂ ਤਾਂ ਵੀ, ਚਲੋ ਹੁਣ ਤਾਂ ਥੋੜ੍ਹਾ ਜਿਹਾ ਬਦਲ ਗਿਆ ਜੀਓਗ੍ਰਾਫਿਕਲੀ, ਮਹਾਰਾਜ ਕਿਤੇ ਗਾਗਰ ਰੱਖਦੇ ਹੋਣਗੇ, ਆਪ ਇਸ਼ਨਾਨ ਕਰਦੇ ਹੋਣਗੇ ਯਾਦ ਕਰਦੇ ਕਰਦੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ, ਫਿਰ ਬਾਹਰ ਨਿਕਲ ਕੇ ਉਹ ਗਾਗਰ ਨੂੰ ਭਰਦੇ ਹੋਣਗੇ, ਆਪਣੇ ਕੱਪੜੇ ਲੀੜੇ ਵੀ ਚੇਂਜ ਕਰਦੇ ਹੋਣਗੇ, ਫਿਰ ਗਾਗਰ ਨੂੰ ਭਰਦੇ ਹੋਣਗੇ, ਫਿਰ ਗਾਗਰ ਭਰ ਕੇ ਅਤੇ ਇੱਥੋਂ ਪਹਿਲਾਂ ਤਾਂ ਆਹ ਉਚਾਈ ਚੜ੍ਹਦੇ ਹੋਣਗੇ, ਫਿਰ ਇੱਥੋਂ ਵੇਖੋ ਨਾ ਕਿੰਨੇ, 9 ਕਿਲੋਮੀਟਰ ਇੱਥੋਂ ਖਡੂਰ ਸਾਹਿਬ,
1: 9 ਕਿਲੋਮੀਟਰ,
0: 9 ਕਿਲੋਮੀਟਰ, ਔਰ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਪਿਆਰਿਓ। 12 ਸਾਲ ਸਤਿਗੁਰੂ ਜੀ ਨੇ ਡੇਲੀ ਇਹ ਸੇਵਾ ਨਿਭਾਈ ਹੈ, ਅਤੇ ਇਹ ਉਹ ਸਥਾਨ ਹੈ ਪਿਆਰਿਓ। ਹੁਣ ਤਾਂ ਇਹ ਜਿਹੜਾ ਥਾਂ ਹੈ ਸਾਰਾ ਨਸ਼ਈਆਂ ਦਾ ਅੱਡਾ ਬਣਿਆ, ਜਿੱਥੇ ਅਸੀਂ ਖੜ੍ਹੇ ਹਾਂ ਥੱਲੇ ਤੁਹਾਨੂੰ ਤੰਬਾਕੂ ਦੇ ਪੈਕਟ ਹੀ ਪੈਕਟ ਪਏ ਦਿਖਣਗੇ, ਸਰਿੰਜਾਂ ਵੀ ਇੱਥੇ ਦਿਖਾਈ ਦੇ ਰਹੀਆਂ, ਅਤੇ ਕਈ ਵਾਰੀ ਨਾ ਸੰਗਤ ਕਹਿ ਦਿੰਦੀ ਕਿ ਤੁਸੀਂ ਜੋੜੇ ਕਿਉਂ ਨਹੀਂ ਲਾਉਂਦੇ ਇਹੋ ਜਿਹੇ ਥਾਂ 'ਤੇ ਜਾ ਕੇ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਬਹੁਤ ਮੁਸ਼ਕਲ ਆ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਸੂਈਆਂ, ਆਹ ਵੇਖੋ ਆਹ ਵੀ ਸਰਿੰਜ ਪਈ ਹੈ ਪਿਆਰੇ, ਹੁਣੇ ਸਰਿੰਜ ਦੀ ਗੱਲ ਕਰਦੇ ਸੀ, ਆਹ ਸਰਿੰਜ ਪਈ ਹੈ, ਅੱਗੇ ਉੱਧਰ ਵੀ ਵੇਖੀ ਸੀ ਅਸੀਂ। ਇਸ ਕਰਕੇ ਭਾਈ ਇਹ ਨਸ਼ਈਆਂ ਦੇ ਗਾੜ ਆ, ਇੱਥੇ ਸੂਈਆਂ ਵੀ ਹੋ ਸਕਦੀਆਂ, ਅਤੇ ਸੂਈਆਂ ਦੇ ਰੈਪਰ ਪਏ ਆ, ਲਿਫਾਫੇ ਪਏ, ਪਤਾ ਲੱਗਦਾ ਹੈ। ਦੂਜਾ ਘਰ ਆ ਵਾ,
1: ਹਾਂਜੀ ਆਏ ਸੀ ਸਾਡੇ ਨਾਲ ਹੀ,
0: ਕਿਹੜੇ ਬਾਬਾ ਜੀ ਆਏ ਸੀ ਇੱਥੇ?
1: ਭੋਲਾ ਸਿੰਘ।
0: ਤੁਹਾਨੂੰ ਕੀ ਲੱਗਦਾ ਇਹੀ ਥਾਂ ਵਾ? ਜੇ ਇੱਥੇ ਮਤਲਬ ਸਥਾਨ ਬਣ ਜੇ ਤੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ? ਠੀਕ ਹੈ ਠੀਕ ਹੈ ਠੀਕ ਹੈ। ਕੌਣ ਕੌਣ ਇਸ ਘਰ ਚ ਰਹਿੰਦਾ ਹੈ? ਚਾਰ, ਵਾਹ ਜੀ ਵਾਹ, ਖੁੱਲਾ ਪਰਿਵਾਰ ਰਹਿੰਦਾ ਹੈ। ਵੇਖੋ ਇਹ ਅਸੀਂ ਆਪਣੇ ਕੋਲੋਂ ਨਹੀਂ ਗੱਲਾਂ ਬਣਾ ਕੇ ਕਹਿ ਰਹੇ, ਇਹ ਵੀ ਕਹਿੰਦੇ ਅਸੀਂ ਸੁਣਿਆ ਹੋਇਆ ਕਿ ਸਾਡੇ ਘਰਾਂ 'ਚ, ਅਸੀਂ ਸੋਚਿਆ ਵੀ ਨਾ ਜਾਈਏ ਘਰ 'ਚ ਅਵਾਇਡ ਕਰਦੇ ਹਾਂ। ਮੁੱਕ ਦਾ ਹੀ ਗੱਲ ਸੀ ਸਾਡੀ ਇਸ ਵੀਡੀਓ ਦਾ, ਅੱਜ ਦਾ ਮਕਸਦ ਸੀ ਕਿ ਜਿਹੜੀ ਗੱਲ ਸੰਗਤ ਤੱਕ ਜ਼ਰੂਰ ਪਹੁੰਚੇ ਤਾਂ ਜੋ ਅੱਗੇ ਚੱਲੀਏ, ਕੁਛ ਨਾ ਕੁਛ ਰਾਹ ਨਿਕਲੇ। ਪਰ ਵੇਖੋ ਅਸੀਂ ਵਾਪਸ ਜਾ ਰਹੇ ਸੀ ਗੱਡੀ ਨੂੰ, ਹੁਣ ਤਾਂ ਚੱਲੇ ਹੀ ਸੀਗੇ, ਅਤੇ ਇਹਨਾਂ ਨੇ ਆਪ ਹੀ ਰੋਕ ਕੇ ਗੱਲ ਕੀਤੀ ਕਿ ਇਹ ਵੀ ਘਰ ਦਾ ਨਾਂ ਆਉਂਦਾ ਹੈ, ਅਤੇ ਹੈ ਇੱਕ ਹੀ ਗੱਲ ਆ ਜੀ ਉਹਨਾਂ ਕੁ ਥਾਂ ਵੇਖਿਆ ਜਾਵੇ, ਅਤੇ ਜਦੋਂ ਖੁੱਲੀਆਂ ਸਮਾਧਾਂ ਹੁੰਦੀਆਂ ਸੀ ਉਦੋਂ ਇਹ ਸਾਰਾ ਥਾਂ ਉਹ ਹੀ ਆ, ਆਹ ਵਿੱਚ ਹੀ 1-2 ਘਰ ਛੋਟੇ ਛੋਟੇ ਬਣੇ ਹੋਏ ਆ। ਚਲੋ ਕੋਈ ਗੱਲ ਨਹੀਂ, ਤੁਹਾਡੀ ਗੱਲ ਅਸੀਂ ਸਮਝ ਲਈ ਆ। ਮੇਰੇ ਵਰਗਾ ਮੂਰਖ ਕੀ ਜਾਣੇ ਕਿ ਸਤਿਗੁਰੂ ਜੀ ਦਾ ਹੁਕਮ ਕੀ ਹੈ, ਸਤਿਗੁਰੂ ਜੀ ਦਾ ਭਾਣਾ ਕੀ ਹੈ। ਵੈਸੇ ਤਾਂ ਦਾਸ ਨੂੰ ਲੱਗਦਾ ਨਹੀਂ ਕਿ 6ਵੇਂ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਹੋਣਗੇ ਕਿ ਇਹ ਅੰਗੀਠਾ ਸਾਹਿਬ ਦੁਬਾਰਾ ਨਾ ਬਣਾਇਓ। ਮੰਨ ਲਓ ਇਹ ਬਚਨ ਵੀ ਕੀਤੇ ਹੋਏ ਤਾਂ ਕੀ ਸਾਨੂੰ ਪੰਥਕ ਤੌਰ 'ਤੇ ਮਹਾਰਾਜ ਕੋਲੋਂ ਮੁਆਫ਼ੀ ਨਹੀਂ ਮੰਗਣੀ ਚਾਹੀਦੀ ਕਿ ਅਸੀਂ ਸਤਿਗੁਰੂ ਜੀ ਦੇ ਇੰਨੇ ਪਿਆਰੇ ਅਸਥਾਨ ਸਾਂਭ ਨਹੀਂ ਸਕੇ? ਮਹਾਰਾਜ ਤਰਸ ਕਰੇ ਸੰਗਤ ਜੀ, ਇਹ ਗੱਲ ਹੁਣ ਪੰਥ ਦੀ ਕਟਹਿਰੀ ਵਿੱਚ ਹੈ। ਦਾਤਾ ਕਿਰਪਾ ਕਰੇ, ਦਾਸ ਨੂੰ ਐਂ ਲੱਗਦਾ ਹੈ ਕਿ ਸਾਨੂੰ ਆਪਣੇ ਸਥਾਨਾਂ ਨੂੰ ਸੰਭਾਲਣਾ ਚਾਹੀਦਾ ਹੈ, ਜਿੱਥੋਂ ਗਾਗਰ ਭਰਦੇ ਰਹੇ, ਜਿੱਥੇ ਮਹਾਰਾਜ ਜੀਆਂ ਦੇ ਅੰਗੀਠੇ ਸੀ। ਇੰਨੀ ਸਾਂਝ ਕਰਕੇ ਆਪ ਜੀ ਦੇ ਨਾਲ ਹੁਣ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
3: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਅਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ।

0: ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, ਜੀਟੀਏ ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi best bargain hai.
2: Best bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I know Mr. Kheran personally, I have been to their office and I have been to their clients. I feel that they believe in quality and they are dedicated to providing competent services to their clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
9: क्या लगा था तुझे मेरे खिलाफ गवाही देके
10: तू बच जाएगी?
9: क्या कोई नहीं आएगा तुझे बचाने के लिए?
11: वाह मेरे हीरो, आते ही कर दिया गुंडों को जीरो।
9: मेरे दो तीन आदमियों को मार के खुद को तू शेर समझ रहा है?
10: अरे पूरी फौज पड़ी है तेरे से लड़ने के लिए,
9: तो भेज अपनी फौज, अब तू ही आ जा।
10: अरे ऐसा तू क्या खाता है यार, इतनी ताकत कहां से लाता है?
9: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
12: Gig Express jo ki hire kar rahe ne owner operator ate company driver for city work and Montreal trip. Je tusi Ontario de kisi vi city ch rehne ho te Mississauga to Oshawa ya Mississauga to Windsor de load lena chahne ho te ajj hi call karo 905-615-0544 extension 6013 Gig Express.
13: Sat Sri Akal ji, program dekh rahe sare darshakan nu Mahinderpal Singh Dhari walon pyar bhari Sat Sri Akal ji. Te jive sade darshakan nu pata hi hai ji, hun garmiyan da season aa chuka ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ, ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-9090। ਸਤਿ ਸ਼੍ਰੀ ਅਕਾਲ ਜੀ।
12: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨ ਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9057897664।
14: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
15: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
16: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
17: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 4162437777 ਜਾਂ ਤੁਸੀਂ ਕਾਲ ਕਰ ਸਕਦੇ ਹੋ 4165131313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
18: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit line li ajj hi call karo. Sarai Trucking 905 794 8837 905 794 8837.

0: ਦਲਜੀਤ ਦੁਸਾਂਝ ਆਪਣੇ ਕੈਨੇਡਾ ਟੂਰ ਦੇ ਦੌਰਾਨ ਖਾਲਿਸਤਾਨ ਸਮਰਥਕਾਂ ਤੇ ਭੜਕਦੇ ਹੋਏ ਨਜ਼ਰ ਆਏ। ਜੀ ਹਾਂ, ਖਾਲਿਸਤਾਨੀ ਝੰਡੇ ਦਿਖਾਉਣ ਵਾਲਿਆਂ ਨੂੰ ਜੋ ਹੈ ਠੋਕਵਾਂ ਜਵਾਬ ਦਿੰਦੇ ਹੋਏ ਦਲਜੀਤ ਦੁਸਾਂਝ ਨਜ਼ਰ ਆਏ ਹਨ। ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦਲਜੀਤ ਦੁਸਾਂਝ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਵੀ ਪਲੈਟਫਾਰਮ ਤੇ ਮੈਂ ਜਾਂਦਾ ਸਿਰਫ ਪੰਜਾਬ ਦੀ ਗੱਲ ਹੀ ਕਰਦਾ, ਮੈਂ ਨੈਸ਼ਨਲ ਮੀਡੀਆ ਦੇ ਵਿੱਚ ਵੀ ਜੇਕਰ ਜਾਂਦਾ ਤਾਂ ਸਿਰਫ ਔਰ ਸਿਰਫ ਪੰਜਾਬ ਦੀ ਗੱਲਾਂ ਹੀ ਕਰਕੇ ਆਉਂਦਾ, ਆਪਣੇ ਪੰਜਾਬ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦਾ। ਜੇ ਪੰਜਾਬ ਦੇ ਖਾਤਰ ਮੈਨੂੰ ਝੰਡੇ ਦਿਖਾਉਣੇ ਹੈ ਤਾਂ ਫਿਰ ਰੋਜ਼ ਹੀ ਦਿਖਾਈ ਚੱਲੋ। ਦਲਜੀਤ ਦੁਸਾਂਝ ਜੋ ਹੈ ਇਸ ਵੀਡੀਓ ਦੇ ਵਿੱਚ ਖਾਲਿਸਤਾਨੀ ਸਮਰਥਕਾਂ ਦੇ ਉੱਤੇ ਭੜਕਦੇ ਹੋਏ ਨਜ਼ਰ ਆਏ ਹਨ ਤੇ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੰਦੇ ਹੋਏ ਨਜ਼ਰ ਆਏ ਹਨ। ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਵੀ ਜਦ ਦਲਜੀਤ ਦੁਸਾਂਝ ਗਏ ਹਨ, ਦੋ ਵਾਰ ਉਹ ਜਾ ਚੁੱਕੇ ਹਨ, ਉੱਥੇ ਵੀ ਸਿਰਫ ਪੰਜਾਬ ਦੀ ਗੱਲ ਕਰਦੇ ਹੈ ਤੇ ਇਸਦਾ ਜ਼ਿਕਰ ਵੀ ਦਲਜੀਤ ਦੁਸਾਂਝ ਨੇ ਆਪਣੇ ਇਸ ਕੈਨੇਡਾ ਦੇ ਟੂਰ ਦੇ ਵਿੱਚ ਕੀਤਾ ਜਦੋਂ ਭੜਕਦੇ ਹੋਏ ਨਜ਼ਰ ਆਏ। ਤੇ ਉਹਨਾਂ ਨੇ ਇਹ ਵੀ ਚੀਜ਼ ਕਹੀ, ਜੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਭੰਗ ਪਾਊਂਗਾ ਚੱਕੇ ਬਾਹਰ ਮਾਰੋ ਤੇ ਮੈਂ ਕਿਸੇ ਦਾ ਵੀ ਕੋਈ ਵੀ ਲਿਹਾਜ਼ ਨਹੀਂ ਕਰੂੰਗਾ। ਦਲਜੀਤ ਦੁਸਾਂਝ ਇੱਕ ਅਜਿਹੀ ਪਰਸਨੈਲਿਟੀ ਹੈ ਜੋ ਕਿ ਪੰਜਾਬ ਨੂੰ ਪ੍ਰਮੋਟ ਕਰਦੇ ਹੋਏ ਤੇ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਹੋਏ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਦੀ ਹੋਈ ਨਜ਼ਰ ਆਈ ਹੈ। ਕੈਨੇਡਾ ਦੇ ਟੂਰ ਦੇ ਵਿੱਚ ਜਦ ਕੁਛ ਜਿਹੜੇ ਉਹਨਾਂ ਦੇ ਲੋਕ ਨੇ, ਉਹਨਾਂ ਦੇ ਫੈਨਸ ਨੇ, ਉਹ ਖਾਲਿਸਤਾਨ ਦਾ ਝੰਡਾ ਉੱਥੇ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਸੀ, ਕੈਮਰਾ ਦੇ ਵਿੱਚ ਵੀ ਸਾਫ਼ ਤੌਰ 'ਤੇ ਉਹ ਵਿਜ਼ੀਬਲ ਹੈ, ਉਸ ਚੀਜ਼ ਨੂੰ ਦੇਖਦੇ ਹੋਏ ਦਲਜੀਤ ਦੁਸਾਂਝ ਭੜਕ ਉੱਠੇ ਤੇ ਉਹਨਾਂ ਨੂੰ ਇੱਕ ਠੋਕਵਾਂ ਜਵਾਬ ਦਿੰਦੇ ਹੋਏ ਨਜ਼ਰ ਆਏ।
1: ਜਦੋਂ ਪੰਜਾਬ 'ਚ ਹੜ੍ਹ ਆਏ, ਮੇਰੇ ਨਾਲ ਮੁੰਡਾ ਪੜ੍ਹਦਾ ਅੱਠਵੀਂ ਤੋਂ ਮੇਰਾ ਦੋਸਤ ਹੈ, 6 ਮਹੀਨੇ ਹੋ ਗਏ ਉਹ ਘਰੇ ਨਹੀਂ ਗਿਆ, ਸਿਰਫ ਇਸ ਟੂਰ 'ਤੇ ਆਇਆ, ਆਸਟ੍ਰੇਲੀਆ ਦੇ ਟੂਰ ਵੀ ਮਿਸ ਕੀਤਾ, 6 ਮਹੀਨੇ ਉੱਥੇ ਰਿਹਾ ਅਤੇ ਜਿਹਨਾਂ ਦੇ ਘਰ ਪੈਣ ਵਾਲੇ ਸੀ ਉਹਨਾਂ ਦੇ ਘਰ ਤੋਂ ਆਏ। ਸਾਡਾ ਕੰਮ ਸਮਾਜ ਸੇਵਾ ਕਰਨਾ ਨਹੀਂ ਹੈ, ਸਾਡਾ ਕੰਮ ਸਮਾਜ ਸੇਵਾ ਕਰਨਾ ਨਹੀਂ ਹੈ, ਪਰ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਅਤੇ ਜਿਹੜੇ ਵੀ ਪਲੈਟਫਾਰਮ 'ਤੇ ਮੈਂ ਜਾਂਦਾ, ਜਿਹੜੇ ਵੀ ਪਲੈਟਫਾਰਮ 'ਤੇ ਜਾਵਾਂ, ਆਪਾਂ ਹਮੇਸ਼ਾ ਪੰਜਾਬ ਦੀ ਗੱਲ ਕੀਤੀ। ਅਕਸਰ ਸਾਨੂੰ ਇਹ ਰੋਸ ਰਹਿੰਦਾ ਕਿ ਨੈਸ਼ਨਲ ਮੀਡੀਆ ਸਾਡੀ ਗੱਲ ਨਹੀਂ ਕਰਦਾ, ਅਕਸਰ ਸਾਨੂੰ ਇਹ ਰੋਸ ਰਹਿੰਦਾ ਕਿ ਨੈਸ਼ਨਲ ਮੀਡੀਆ ਸਾਡੇ ਪੰਜਾਬ ਦੀ ਗੱਲ ਨਹੀਂ ਕਰਦਾ। ਜਿਹੜੇ ਚੈਨਲ 'ਤੇ ਮੈਂ ਗਿਆ ਉੱਥੇ ਵੀ ਮੈਂ ਪੰਜਾਬ ਦੀ ਗੱਲ ਕਰਨ ਦੇ ਲਈ ਗਿਆ, ਪੰਜਾਬ ਦੇ ਮੁੱਦੇ ਚੱਕਣ ਗਿਆ, ਪੰਜਾਬ ਦੀ ਗੱਲ ਕੀਤੀ।

ਧਨ ਰਾਸ਼ੀ ਅਸੀਂ ਦੇ ਸਕਦੇ ਹਾਂ, ਅਸੀਂ ਦਿੱਤੀ ਵੀ ਹੈ ਜਿੰਨੇ ਜੋਗੇ ਅਸੀਂ ਹੈਗੇ ਹਾਂ, ਪਰ ਉਹਨਾਂ ਨੇ ਡੋਨੇਸ਼ਨ ਵੀ ਰੱਖੀ ਸੀ ਕਿ ਪੂਰੇ ਇੰਡੀਆ 'ਚ ਲੋਕੀ ਡੋਨੇਸ਼ਨ ਕਰ ਸਕਦੇ ਆ ਜਿਹਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਹੈ। ਇਸ ਕਰਕੇ ਮੈਂ ਉੱਥੇ ਗਿਆ, ਪੰਜਾਬ ਦੀ ਗੱਲ ਕੀਤੀ, ਨਾ ਆਪਣੀ ਫਿਲਮ ਦੀ ਗੱਲ ਕੀਤੀ, ਨਾ ਗਾਣਿਆਂ ਦੀ ਗੱਲ ਕੀਤੀ, ਨਾ

0: ਪੁਰਾ ਕਲਾਂ ਦਾ ਰਹਿਣ ਵਾਲਾ ਹੈ। ਤਾਂ ਹੁਣ ਅਸੀਂ ਸਾਰੀ ਟੀਮ ਇੱਥੇ ਆਏ ਹੈ, ਸੀਨੀਅਰ ਅਫਸਰਸ ਵੀ ਆਏ ਇੱਥੇ ਮੌਕੇ 'ਤੇ, ਮੈਂ ਆਪ ਵੀ ਇੱਥੇ ਹੈਗਾ। ਤਾਂ ਅਸੀਂ ਇਨਵੈਸਟੀਗੇਟ ਕਰ ਰਹੇ ਨੇ ਦਾ ਇਵੈਂਟਸ ਵਿੱਚ ਲੈਡ ਟੂ ਦਾ ਡੈਥ ਆਫ ਸਰ ਅਮਰਜੋਤ। ਤਾਂ ਬਾਕੀ ਇਹਨੂੰ ਚੈੱਕ ਕਰਕੇ ਫਿਰ ਆਪਾਂ ਫਰਦਰ ਅਪਡੇਟ ਕਰਾਂਗੇ।
1: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring sirf ek na hi nahi sachi best bargain hai.
3: Best bargain te milde ne brand name carpets, hardwood, vinyl ate laminate floors bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, best bargain to behtar koi nahi.
2: We also service hotels, motels, banquets and high rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and they have 4 offices in Canada and 12 in India. I know Mr. Kheran personally, I have been to their office too. And their clients have also met. I feel that they believe in quality and they are dedicated to providing competent services to their clients.
8: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
9: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
10: क्या लगा था तुझे मेरे खिलाफ गवाही देके
11: तू बच जाएगी?
10: क्या कोई नहीं आएगा तुझे बचाने के लिए?
12: वाह मेरे हीरो, आते ही कर दिया गुंडों को जीरो।
10: मेरे 2-3 आदमियों को मार के खुद को तू शेर समझ रहा है?
11: अरे पूरी फौज पड़ी है तेरे से लड़ने के लिए,
10: तो भेज अपनी फौज, अब तू ही आ जा।
11: अरे ऐसा तू क्या खाता है यार, इतनी ताकत कहां से लाता है?
10: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
2: Gig Express ਜੋ ਕਿ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸ ਆਗਾ ਤੋਂ ਓਸ਼ਵਾ ਜਾਂ ਮਿਸਿਸ ਆਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013, Gig Express।
13: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ, ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਮੋਹਨ ਢਾਬੇ 'ਤੇ ਆਓ, 416-450-9990। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ। ਸਾਡੇ ਕੋਲ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਔਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕੋਰਨਰ ਹੈ। ਮੋਹਨ ਢਾਬਾ, 416-450-9990। ਸਤਿ ਸ਼੍ਰੀ ਅਕਾਲ ਜੀ।
2: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9057897664।
14: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
15: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
16: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
17: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ, ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST ਟੋਇੰਗ।
2: Transportation industry hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ, ਅੱਜ ਮੈਂ ਇੱਕ ਗੱਲ ਕਰਨ ਲੱਗਾ ਕਿ ਸਾਡੇ ਅੰਮ੍ਰਿਤਸਰ ਸਾਹਿਬ ਵਿਖੇ 29/4 ਨੂੰ ਇੱਕ ਵਾਕਿਆ ਹੋਇਆ। ਇਹ ਮੁੰਡਾ ਗੁਰਪਾਲ ਸਿੰਘ ਇਹ ਤਰੀਕ 'ਤੇ ਜਾਂਦਾ ਔਰ ਉੱਥੇ ਮਜੀਠੀਏ ਦੀ ਗੁੰਡਾ ਬ੍ਰਿਗੇਡ ਜਿਹੜੀ ਇਹਨੂੰ ਉੱਥੋਂ ਅਗਵਾਹ ਕਰਕੇ ਲੈ ਜਾਂਦੀ ਆ, ਕਿਉਂਕਿ ਇਸ ਬੰਦੇ ਨੇ ਉਹਨਾਂ ਨਾਲ ਪੈਲੀ ਦੀ ਸਹੀ ਕੀਤੀ ਸੀ। 30 ਲੱਖ ਰੁਪਈਆ ਉਹਨਾਂ ਨੇ ਇਹਦੇ ਅਕਾਊਂਟ 'ਚ ਪਾਇਆ, ਜੋ ਇਹ ਦੱਸ ਰਿਹਾ ਮੈਨੂੰ ਕਿ 30 ਲੱਖ ਰੁਪਈਆ ਉਹਨਾਂ ਮੇਰੇ ਅਕਾਊਂਟ 'ਚ ਪਾਇਆ। ਅਤੇ ਜਦੋਂ ਉਹਨਾਂ ਨੇ ਮੈਨੂੰ ਰਜਿਸਟਰੀ ਦੀ ਕਰਨ ਦੀ ਹੁਣ ਤਰੀਕ ਆਈ ਸੀ ਅਤੇ ਮੇਰੇ ਤੋਂ ਰਜਿਸਟਰੀ ਨਹੀਂ ਕਰਾ ਰਹੇ, ਅਤੇ ਮੈਨੂੰ ਕਹਿੰਦੇ ਸਾਡੇ ਪੈਸੇ ਮੋੜ ਦੇ। ਅਤੇ ਜਦਕਿ ਮੈਂ ਆਂਦਾ ਪੈਸੇ ਅਗਲੇ ਬੰਨੇ ਖਰਚ ਬੈਠਾ ਸੀਗਾ, ਅਤੇ ਮੈਂ ਉਹਨਾਂ ਨੂੰ ਕਿਹਾ ਜੀ ਮੇਰੇ ਕੋਲ ਪੈਸੇ ਨਹੀਂ ਹੈਗੇ, ਅਤੇ ਮੇਰੇ ਕੋਲ ਜਦੋਂ ਹੋਣਗੇ ਮੈਂ ਦੇ ਦੂੰਗਾ। ਅਤੇ ਉਹਨਾਂ ਨੇ ਆਪਦੀ ਬਦਮਾਸ਼ੀ ਵਿਖਾਉਂਦਿਆਂ ਇੱਕ ਪ੍ਰਭ, ਇੱਕ ਤੇਜਿੰਦਰ, ਇੱਕ ਰਣਵੀਰ ਫੈਲੋ ਕੇ, ਇੱਕ ਮੁੰਡਾ ਹੋਰ ਸੀ ਜਿਹਦਾ ਆਉਂਦਾ ਮੈਨੂੰ ਨਾਂ ਨਹੀਂ ਯਾਦ, ਕੋਈ ਬੋਡੀ ਬਿਲਡਰ ਟਾਈਪ ਬੰਦਾ ਸੀਗਾ, ਜਿਹੜਾ ਪ੍ਰਭ ਇਹਦਾ ਕਾਮਨ ਫਰੈਂਡ ਸੀਗਾ, ਇਹਨੂੰ ਪਿਆਰ ਦੇ ਨਾਲ ਕਚਹਿਰੀ ਦੇ ਵਿੱਚ ਉਹਨਾਂ ਦੀ ਗੱਡੀ 'ਚ ਭਾ ਕੇ ਲੈ ਗਿਆ ਕਿ ਆਪਾਂ ਸਬਵੇ 'ਤੇ ਕਿਤੇ ਬੈਠ ਜਾਂਦੇ ਹਾਂ ਜਾਂ ਬ੍ਰਿਸ਼ਤਾ 'ਤੇ ਬੈਠ ਜਾਂਦੇ ਹਾਂ ਅਤੇ ਆਪਾਂ ਬੈਠ ਕੇ ਇਸ ਮਸਲੇ ਦਾ ਹੱਲ ਲੱਭ ਲਈਏ, ਤੂੰ ਕੋਈ ਸਾਨੂੰ ਤਰੀਕ ਦੱਸ ਦੇ ਕਿ ਕਿੰਨੀ ਤਰੀਕ ਤੱਕ ਪੈਸੇ ਮੋੜ ਦੇਗਾ। ਇਹ ਉਹਨਾਂ ਨਾਲ ਗੱਡੀ 'ਚ ਬੈਠ ਕੇ ਚਲੇ ਗਿਆ ਗੋਲਡਨ ਗੇਟ 'ਤੇ, ਜਿਹੜਾ ਸਾਡੇ ਉੱਥੇ ਗੋਲਡਨ ਗੇਟ ਅੰਮ੍ਰਿਤਸਰ ਬ੍ਰਿਸ਼ਤਾ ਵਾ, ਉੱਥੇ ਜਿਹੜਾ ਪ੍ਰਭ ਉੱਤਰ ਜਾਂਦਾ ਵਾ ਔਰ ਜਿਹੜਾ ਤੇਜਿੰਦਰ ਆ, ਜਿਹੜਾ ਮਜੀਠੀਏ ਦਾ ਬਹੁਤ ਖਾਸਮ ਖਾਸ ਆ, ਮੈਂ ਤੁਹਾਨੂੰ ਫੋਟੋ 'ਤੇ ਵੀਡੀਓ ਵਿਖਾਊਂਗਾ, ਜਿਹੜਾ ਉਹਦੇ ਨਾਲ ਜੱਫੀਆਂ ਪਾ ਪਾ ਕੇ ਨੱਚਦਾ ਵੀ ਆ, ਔਰ ਰਣਵੀਰ ਆ ਇੱਕ ਮੁੰਡਾ ਫੈਲੋ ਕਹਿੰਦਾ, ਔਰ ਸਾਰਾ ਜਿਹੜਾ ਇਹਦਾ ਪਲੈਂਡ

0: ਮਿੰਟ ਵੇਖੋ ਇਹਨਾਂ ਦੀਆਂ ਕਰਤੂਤਾਂ ਵੇਖੋ, ਇਹ ਜਿਹੜੇ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਅਖਵਾਉਣ,
1: ਥੋੜ੍ਹਾ ਬਹੁਤ ਦੱਸ ਦਿਓ, ਪੁੱਛਾਂਗੇ ਕਿ ਕਿੰਨਾ ਟਾਈਮ ਹੋਊਗਾ ਤੁਹਾਨੂੰ
2: ਇੱਕ ਤਾਂ ਲੰਗਰ ਇੱਕ ਪੰਜਾਬ ਦੀ ਤੁਹਾਨੂੰ ਸਿੱਖ ਕੇ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ, ਉਹ ਅਸੀਂ ਪੁੱਛਣਾ ਤੁਹਾਨੂੰ ਕੋਈ ਮੈਸੇਜ ਦੇਣਾ
1: ਚਾਹੁੰਦੇ ਚੱਲ ਲੰਗਰ ਤਾਂ ਮੈਂ ਪੁੱਛ ਲਊਂਗਾ ਉਹ ਨੋਰਮਲ ਕੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜੁੜ ਚੁੱਕੇ ਪੰਜਾਬ ਟੀਵੀ ਦੇ ਨਾਲ, ਸਾਡੇ ਨਾਲ ਕੁਲਵਿੰਦਰ ਭਾਅ ਜੀ ਹੈਗੇ ਨੇ। ਕੁਲਵਿੰਦਰ ਭਾਅ ਜੀ, ਤੁਹਾਡਾ ਸਟਾਲ ਨੰਬਰ ਕੀ ਹੈ ਅਤੇ ਕੀ ਕਿਸ ਚੀਜ਼ ਦਾ ਲੰਗਰ ਲਾਇਆ ਤੁਸੀਂ?
3: ਅਸੀਂ ਭਾਅ ਜੀ ਸਟਾਲ ਨੰਬਰ ਹੈਗਾ ਸਾਡਾ 4, ਅਤੇ ਅਸੀਂ ਪਕੌੜਿਆਂ ਦਾ ਲੰਗਰ ਲਾਇਆ ਗਾ ਜੀ।
1: ਅਤੇ ਤੁਸੀਂ ਹਰ ਸਾਲ ਲਾਉਂਦੇ ਹੋ ਲੰਗਰ?
3: ਹਾਂਜੀ ਹਰ ਸਾਲ ਲਾਈਦਾ ਜੀ, 3 ਸਾਲ ਹੋ ਗਏ ਸਾਨੂੰ ਲਾਉਂਦੇ ਹਾਂ।
1: ਓਕੇ, ਅਤੇ ਸਾਰੀ ਫੈਮਿਲੀ ਫਰੈਂਡ ਸਾਰੇ ਰਲ ਕੇ ਲਾਉਂਦੇ?
3: ਹਾਂਜੀ ਸਾਰਾ ਪਰਿਵਾਰ ਅਸੀਂ ਰਲ ਕੇ ਸੇਵਾ ਕਰਦੇ ਹਾਂ ਜੀ।
1: ਹਾਂਜੀ, ਅਤੇ ਜਿਹੜੇ ਦੇਖ ਰਹੇ ਸਰੋਤੇ, ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ
3: ਅੱਜ ਉਹਨਾਂ ਨੂੰ? ਜੀ ਇਹੀ ਸੰਦੇਸ਼ ਆ ਵੀ ਆਓ, ਗੁਰੂ ਕਾ ਲੰਗਰ ਛਕੋ ਜੀ, ਗੁਰੂ ਦੀਆਂ ਖੁਸ਼ੀਆਂ ਪਾਓ ਜੀ, ਬਸ ਇਹੀ ਸੰਦੇਸ਼ ਹੈ ਜੀ।
1: ਧੰਨਵਾਦ ਭਾਅ ਜੀ, ਜੁੜੇ ਰਹੋ ਪੰਜਾਬ ਟੀਵੀ ਦੇ ਨਾਲ। ਧੰਨਵਾਦ।
3: ਬਸ ਮਾਰਦੇ ਮਾਰਦੇ ਕੱਟ ਮਾਰ।

0: ਮੈਂ ਲਾਈਵ ਚੱਲਦਾ ਪਿਆ ਇਸ
1: ਨੇ ਕਿੱਦਾਂ ਵਾ ਜੀ ਕਰਦੀ ਕਲਾ ਇੰਟਰਵਿਊ ਕਰ ਲਈਏ
2: ਆਪਣੇ ਭਾਜੀ ਨੇ ਭੇਜਿਆ ਸੀ
3: ਐ ਦੇ ਕੋਈ ਹੱਥ ਨਹੀਂ ਇਹਨਾਂ ਨੇ ਕਰਾਇਆ ਜਾਦੇ ਵਧੀਆ
1: ਅੰਦਰ ਹੀ
3: ਇਹ
1: ਅੱਛਾ
3: ਇਹਦੀ ਹੈ ਜੀ ਇਹਦੀ ਚੀਜ਼
1: ਠੀਕ
3: ਇਹਦਾ ਇਹ ਹੈਗਾ ਮੇਨ
1: ਓਕੇ
3: ਅੰਦਰ ਜੀ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਤੇ ਉਹਨੂੰ ਮੈਂ ਲੈ ਕੇ

Thank you.

Eat, try.

Thank you.

Thank you.

Tu cambia tu medio, ¿verdad? Amagó a pasar a ver eso.

Thank you.

Thank you.

Oh, my God.

Thank you.

Thank you.

0: ਮੌਤ ਵੀ ਉਸਦੇ ਸਾਹਮਣੇ ਨਹੀਂ ਇਹ ਵਿਚਾਰਿਆਂ ਦੀ ਕੀ ਮਜਾਲ ਹੈ ਸਾਹਮਣੇ ਜਿੱਧਰ ਜਾਂਦਾ ਉਦੋਂ ਨਹੀਂ ਡਿੱਗ ਪੈਂਦੇ ਉਹ ਭਾਈ ਬਹੁਤ ਕਿਸੇ ਨੂੰ ਮਾਰਨ ਲਈ ਬਰਛੀਆਂ ਹੇਲੇ ਸਾਂਗਾਂ ਜੋ ਸਾਕਰ ਅੰਨੇ ਰਾਹ ਚੜਾਈ ਜਾਂਦੇ ਤੇ ਭਾਈ ਬਹੁਤ ਕਿਸੇ ਨੂੰ ਫੁੱਟੀ ਨਾਲ ਵੇਣਾ ਤੇਰਾ ਛਾਲ ਮਾਰਦਾ
1: ਅੱਗੇ ਚੱਲੇ।

0: Yeah, we'll talk a lot.
1: ਦੇ ਗਏ ਇੱਕ ਵਾਰੀ ਉਹ ਮੈਂ ਲਾਈ ਜਾਂਦਾ ਵਿੱਚ ਵਿੱਚ
2: ਮੌਤ ਵੀ ਉਸਦੇ ਸਾਹਮਣੇ ਨਹੀਂ ਇਹਦੇ ਵਿਚਾਰਿਆਂ ਦੀ ਕੀ ਮਜਾਲ ਹੈ ਸਾਹਮਣੇ ਜਿੱਧਰ ਜਾਂਦਾ ਉਹ ਤੋਂ ਉਹਨੇ ਡਿੱਗ ਪੈਂਦੇ ਉਹ ਭਾਈ ਬਹੁਤ ਕਿਸੇ ਨੂੰ ਮਾਰਨ ਲਈ ਬਰਛੀਆਂ ਖੇਲੇ ਸਾਂਗਾਂ ਜੋ ਸਾਰੇ ਅੰਨ ਲਗਾ ਚੜਾਈ ਜਾਂਦੇ ਤੇ ਭਾਈ ਬਹੁਤ ਕਿਸੇ ਨੂੰ ਛੁੱਟੀ ਨਾਲ ਹੋਣਾ ਤੇਰਾ ਛਾਲ ਮਾਰਦਾ
3: ਸਤਿ ਸ਼੍ਰੀ ਅਕਾਲ।

0: ਹਾਂਜੀ
1: ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ।

0: ਉਹਨਾਂ ਦੀ ਰਾਹ ਛੱਡੋ ਜੀ, ਪੰਜਾਬੀ ਰਹਿਣੇ ਹੋ,
1: ਹਾਂਜੀ
0: ਪੰਜਾਬੀ ਰਹਿਣੇ ਹੋਣਾ ਜੀ, ਪਿੱਛੇ ਨੂੰ ਹੋ ਜਾਓ ਸਾਰੇ, ਸਾਰਿਆਂ ਨੂੰ ਬੇਨਤੀ ਆ ਜੀ ਪਿੱਛੇ ਨੂੰ ਹੋ ਜਾਓ, ਦਰਸ਼ਨ ਕਰ ਲਓ ਗੁਰੂ ਸਾਹਿਬ ਦੇ ਜੀ ਨੇ ਮੱਥਾ ਟੇਕਣਾ, ਹੁਣ ਪੰਜਾਬੀ ਰਹਿਣੇ ਤੋਂ ਰਾਹ ਛੱਡੋ
2: ਪਲੀਜ਼,
0: ਕੋਈ ਨਾ ਕੋਈ ਨਾ
3: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਕਿਰੀ ਸਹਾਇ ਵਾਸਤੇ ਜੀ ਕੀ ਪਾਤਸ਼ਾਹ ਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨੇ ਧਿਆਏ, ਸ੍ਰੀ ਰੰਗਤ ਗੁਰ ਸਲਾਮ ਦਰਸ਼ਨ ਦੀ ਧਿਆਏ, ਹਰ ਪਿੱਛੇ ਪਿੱਛੇ ਬਿੰਦ ਨੇ ਸੰਗਰਾਮ ਸਿੰਘ ਹਰਿਦਾਏ, ਸ੍ਰੀ ਹਰਗੁਰ ਸਿੰਘ ਧਿਆਈਏ, ਜੇ ਸ੍ਰਿਠੇ ਸਭ ਦੁੱਖ ਜਾਏ ਤੇ ਬਹਾਦਰ ਸ਼ਿਵਰੀਆ ਕਰਨਾ ਉਹਨਤਾ ਵੈ ਧਾਏ, ਸਭ ਸਾਈ ਹੋਏ ਸਹਾਏ ਦਸਵੇਂ ਪਾਤਸ਼ਾਹ, ਅੰਮ੍ਰਿਤ ਕੇ ਦਾਤੇ ਪੰਥ ਵਾਲੀ ਸਰਬੰਸ ਸਾਨੀ ਸਾਹਿਬ ਕਮਾਦ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ, ਸਤਿਗੁਰੂ ਜੀ ਦੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਤਲਾਈ ਤੇ ਗਵਾਹੀ, ਦੇਖ ਸੁਣ ਕੇ ਅਨਡਿੱਠ ਕੀਤਾ ਭਾਣਾ ਮੰਨਿਆ, ਤਿਨ੍ਹਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋਏ, ਤਿਨ੍ਹਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਕੇ ਖਾਲਸਾ ਬੋਲੋ ਜੀ, ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੇ, ਚੇਤਾਵਨ ਤਾਂ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਖਾਲਸਾ ਜੀ ਸਾਹਿਬ ਬੋਲੋ ਜੀ, ਬਖਸ਼ੋ ਸਤਿਗੁਰੂ ਜੀ ਸਿੱਖਾਂ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਚਿਪਕੇ ਜੁਗੋ ਜੁਗ ਅਟਲ, ਧਰਮ ਕਾ ਜੈ ਜੈਕਾਰ, ਖਾਲਸਾ ਜੀ ਬੋਲੋ ਜੀ, ਆਪ ਜੀ ਦੇ ਸਿੱਖਾਂ ਮਨ ਨੀਵਾਂ, ਮਤ ਉੱਚੀ, ਮਤ ਪੱਤ ਤੇ ਰਾਖੇ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ, ਸ੍ਰੀ ਨਨਕਾਣਾ ਸਾਹਿਬ ਜੀ ਤੋਂ ਲੈ ਕਰਕੇ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਗਰੀਬ ਨਿਵਾਸ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਪਵਿੱਤਰ ਚਰਨਾਂ ਕਮਲਾਂ ਵਿਖੇ ਸਰਬੱਤ ਸੰਗਤ ਵੱਲੋਂ ਅਰਦਾਸ ਬੇਨਤੀ ਲੋਦੜੀ ਹੈ ਮਹਾਰਾਜ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਦੀਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਧੰਨ ਧੰਨ ਕਲਗੀ ਤਰਪਿਤਾ, ਅੰਮ੍ਰਿਤ ਕੇ ਦਾਤੇ ਪੰਥ ਵਾਲੀ ਸਰਬੰਸ ਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪਣੀਆਂ ਵੱਲੋਂ

0: ਸਾਜੇ ਨਿਵਾਜੇ ਹੋਏ ਖਾਲਸੇ ਪੰਥ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਓਨਟਾਰੀਓ ਗੁਰਦੁਆਰਾ ਕਮੇਟੀ ਤਥਾ ਸਮੂਹ ਸੰਗਤਾਂ ਦੇ ਵੱਲੋਂ ਆਪ ਜੀਆਂ ਦੀ ਅਪਾਰ ਕਿਰਪਾ ਮਿਹਰਮ ਅਤੇ ਸਦਕਾ ਆਪ ਜੀਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲ ਤੋਂ ਮਹਾਨ ਨਗਰ ਕੀਰਤਨ ਸੱਚੇ ਪਾਤਸ਼ਾਹ ਜੀ ਉਲੀਕੇ ਗਏ। ਇਸ ਸਮੇਂ ਆਪ ਜੀਆਂ ਨੇ ਮਹਾਨ ਕਿਰਪਾ ਮਿਹਰਮ ਕੀਤੀ ਹੈ। ਸੱਚੇ ਪਾਤਸ਼ਾਹ ਸੁੰਦਰ ਪਾਲਕੀ ਸਾਹਿਬ ਵਿਖੇ ਆਪ ਜੀ ਆ ਕਰਕੇ ਸੁਭਾਏਮਾਨ ਹੋਏ ਹੋ। ਸਤਿਗੁਰੂ ਸਾਹਿਬ ਜੀ ਆਪ ਜੀਆਂ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਿੰਘ ਸਾਹਿਬਾਨ, ਨਿਸ਼ਾਂਤੀ ਸਿੰਘ ਸਾਹਿਬਾਨ, ਤਿੰਨਾਂ ਦੀ ਯੋਗ ਰਹਿਨੁਮਾਈ ਹੇਠ ਸੱਚੇ ਪਾਤਸ਼ਾਹ ਜੀਓ ਖਾਲਸਾ ਜੀ ਸ਼ਾਨੋ ਸ਼ੌਕਤ ਦੇ ਨਾਲ ਮਹਾਨ ਨਗਰ ਕੀਰਤਨ ਪ੍ਰਾਰੰਭ ਹੋਣ ਜਾ ਰਹੇ ਹਨ। ਆਪ ਆਗਿਆ ਬਖਸ਼ਿਸ਼ ਕਰੋ, ਆਪ ਵਿੱਚ ਸਤ ਕਰਕੇ ਅੰਗ ਸੰਗ ਸਹਾਈ ਹੋ ਕਰਕੇ ਨਿਰਵਿਘਨਤਾ ਸਹਿਤ ਸੰਪੂਰਨਤਾ ਹੀ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਅਸਥਾਨ ਤੋਂ ਪੜਾਅ ਦਰ ਪੜਾਅ ਹੁੰਦਾ ਹੋਇਆ ਪਾਵਨ ਨਗਰ ਕੀਰਤਨ ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਰੈਕਸਟਿਲ ਵਿਖੇ ਸੰਪੂਰਨਤਾ ਹੀ ਆਪ ਜੀਆਂ ਨੇ ਬਖਸ਼ਿਸ਼ ਕਰਨੀ। ਸਮੂਹ ਸੰਗਤਾਂ ਸੇਵਾਦਾਰਾਂ ਨੂੰ ਪ੍ਰੇਮ ਭਾਵਨਾ ਚਾਅ ਉਤਸ਼ਾਹ ਸਹਿਤ ਸੇਵਾਵਾਂ ਕਮਾਉਣ ਦੇ ਹਾਜ਼ਰੀਆਂ ਭਰਨ ਦੇ ਬਲ ਬਖਸ਼ਿਸ਼ ਕਰਨੇ। ਰਾਸਤੇ ਵਿੱਚ ਆਪ ਜੀਆਂ ਦਾ ਪਾਵਨ ਹਰ ਜਸ ਗਾਇਨ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨੇ। ਆਪ ਅੰਗ ਸੰਗ ਸਹਾਈ ਹੋ ਕਰਕੇ ਰਾਸਤੇ ਵਿੱਚ ਸੱਚੇ ਪਾਤਸ਼ਾਹ ਜੀ ਆਪ ਸਹਾਈ ਹੁੰਦਿਆਂ ਹੋਇਆਂ ਨਿਰਵਿਘਨ ਸਹਿਤ ਸੰਪੂਰਨਤਾ ਦੀ ਦਾਤ ਬਖਸ਼ਿਸ਼ ਕਰਨੀ। ਇਸ ਸਮੇਂ ਆਪ ਕਰੋ ਕਿਰਪਾ, ਸਰਬੱਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਪਾਵਨ ਨਗਰ ਕੀਰਤਨ ਪ੍ਰਾਰੰਭਤਾ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਰਤਾ ਆਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਅਕਾਲ ਕੀ ਸਭ ਸਿੱਖਣ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਮਿਲਿਓ ਜਹੈ ਅੱਜ ਕਰੇਗਾ ਖਾਲਸਾ। ਸਭ ਮਿਲਾਂਗੇ ਵਾਹਿਗੁਰੂ
1: ਚੜੇ ਸੁੰਦਰੇ ਪਾਰ
0: ਸਰਦਾ ਕਰ ਸੇਵੰਦੇ ਖੰਡਾ ਜਾ ਕੇ ਹੱਥ ਸੋ ਹਮਰੀ ਰਚਿਆ ਕਰੇ ਸੋ ਹਮਰੀ।
2: ਸਾਰਿਆਂ ਨੂੰ ਬੇਨਤੀ ਹੈ ਜੀ ਪਿੱਛੇ ਨੂੰ ਹੋ ਜਾਓ, ਦਰਸ਼ਨ ਕਰ ਲਓ ਗੁਰੂ ਸਾਹਿਬ ਦੇ ਜੀ ਨੇ ਮੱਥਾ ਟੇਕਣਾ। ਹੁਣ ਪੰਜਾਂ ਪਿਆਰਿਆਂ ਨੂੰ ਤੋਂ ਰਾਹ ਛੱਡੋ
0: ਪਲੀਜ਼।
2: ਕੋਈ ਨਾ ਕੋਈ ਨਾ
0: ਪਾਤਸ਼ਾਹ ਅੰਮ੍ਰਿਤ ਕੇ ਦਾਤੇ ਪੰਥ ਵਾਲੀ ਸਰਬੰਸ ਦਾਨੀ ਸਾਹਿਬ ਇਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਤਖ਼ਤ ਜਬਰ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿਗੁਰੂ ਜੀ ਦੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਟੀਆਂ ਨਾ ਮੰਨਿਆ ਤਿੰਨਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਖਾਲਸਾ

0: ਜਸੀ ਨੂੰ ਆਵਾਜ਼ ਮਾਰਿਆ
1: ਭਾਜੀ
2: ਜੇ
0: Can you go clip?
3: Can
0: you clip this somewhere where the sound will get into it? And where it won't get knocked out?
1: Go to the back of your bed.
3: I'm Michael or not?
1: ਜਿੱਦਾਂ ਵੀ ਹੋ ਤਾਂ ਮੜੇ ਪੜੇ ਝੰਡਾ ਪੜੇ।

0: ਡਾਲਰ ਇਤਿਹਾਸ ਦੇ ਮਾਨਸ ਮਾਇਆ ਆਈਆ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਮਤਾਂ ਭੈਣਾਂ ਵੀਰਾਂ ਵੱਲੋਂ ਆਈ ਆ ਸਾਡੇ ਮਾਤਾ ਜੀ ਵੱਲੋਂ $5 ਵਾਹਿਗੁਰੂ ਸੱਚੇ ਪਾਤਸ਼ਾਹ ਦੇ ਪਰਿਵਾਰਾਂ ਨੂੰ ਬੱਚਿਆਂ ਚ ਸੁੱਖ ਸ਼ਾਂਤੀ ਵਰਤਾਉਣ ਅਗਲੀਆਂ ਦੇ ਨਾਲ ਢਾਡੀ ਜੱਥਾ ਗਾ ਕੇ ਉਹ ਬਿਆਨ ਕਰਦਾ
1: ਰੂਪਾਂ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਭਾਅ ਜੀ ਹੈਗੇ ਨੇ, ਭਾਅ ਜੀ ਨਾਲ ਗੱਲ ਕਰਦੇ ਹਾਂ। ਭਾਅ ਜੀ ਅੱਜ ਨਗਰ ਕੀਰਤਨ ਪੂਰੀ ਸੰਗਤ ਪਹੁੰਚੀ ਹੋਈ ਹੈ ਅਤੇ ਪੰਜਾਬ ਪਤਾ ਹੀ ਨਹੀਂ ਲੱਗ ਰਿਹਾ ਕਿ ਆਪਾਂ ਪੰਜਾਬ 'ਚ ਹਾਂ ਕੈਨੇਡਾ 'ਚ, ਹੈ ਨਾ। ਤੁਹਾਡੇ ਕੀ ਕਹਿਣਾ ਚਾਹੋਗੇ?
1: ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ TV ਦੇ ਨਾਲ ਜਿੰਨੀਆਂ ਵੀ ਸੰਗਤਾਂ ਜੁੜੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਜੀ। ਖਾਲਸੇ ਦਾ 327ਵਾਂ ਪ੍ਰਕਾਸ਼ ਪੁਰਬ ਆ, ਸਾਜਨਾ ਦਿਵਸ ਆ, ਔਰ ਦੁਨੀਆ ਦੇ ਵਿੱਚ ਇੱਕੋ ਇੱਕ ਕੌਮ ਆ ਜਿਹੜਾ ਆਪਣਾ ਜਨਮ ਦਿਨ ਸਾਜਨਾ ਦਿਵਸ ਮਨਾਉਂਦੀ ਆ। ਸਾਨੂੰ ਪਤਾ ਕਿ ਅਸੀਂ ਕਿਸ ਦਿਨ ਜੰਮੇ ਸੀਗੇ, ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 3.5 ਫੁੱਟੀ ਕਿਰਪਾਨ ਜਿਹੜੀ ਹੈਗੀ ਆ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਮੈਦਾਨ 'ਚ ਕੱਢ ਕੇ ਤਾਂ ਕਹਿ ਕੇ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਭਾਅ ਜੀ ਹੈਗੇ ਨੇ, ਭਾਅ ਜੀ ਨਾਲ ਗੱਲ ਕਰਦੇ ਹਾਂ। ਭਾਅ ਜੀ ਅੱਜ ਨਗਰ ਕੀਰਤਨ ਪੂਰੀ ਸੰਗਤ ਪਹੁੰਚੀ ਹੋਈ ਹੈ ਅਤੇ ਪੰਜਾਬ ਪਤਾ ਹੀ ਨਹੀਂ ਲੱਗ ਰਿਹਾ ਕਿ ਆਪਾਂ ਪੰਜਾਬ 'ਚ ਹਾਂ ਕਿ ਕੈਨੇਡਾ 'ਚ, ਹੈ ਨਾ। ਤੁਹਾਡੇ ਕੀ ਕਹਿਣਾ ਚਾਹੋਗੇ?
1: ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ TV ਦੇ ਨਾਲ ਜਿੰਨੀਆਂ ਵੀ ਸੰਗਤਾਂ ਜੁੜੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਜੀ। ਖਾਲਸੇ ਦਾ 327ਵਾਂ ਪ੍ਰਕਾਸ਼ ਪੁਰਬ ਆ, ਸਾਜਨਾ ਦਿਵਸ ਆ, ਔਰ ਦੁਨੀਆ ਦੇ ਵਿੱਚ ਇੱਕੋ ਇੱਕ ਕੌਮ ਆ ਜਿਹੜਾ ਆਪਣਾ ਜਨਮ ਦਿਨ ਸਾਜਨਾ ਦਿਵਸ ਮਨਾਉਂਦੀ ਆ। ਸਾਨੂੰ ਪਤਾ ਕਿ ਅਸੀਂ ਕਿਸ ਦਿਨ ਜੰਮੇ ਸੀਗੇ, ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 3.5 ਫੁੱਟੀ ਕਿਰਪਾਨ ਜਿਹੜੀ ਹੈਗੀ ਆ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਮੈਦਾਨ 'ਚ ਕੱਢ ਕੇ ਤਾਂ ਕਹਿਤਾ ਸੀ ਕਿ ਇੱਕ ਸਿੱਖ ਦੀ ਲੋੜ ਆ, ਇੱਕ ਸਿਰ ਦੀ ਲੋੜ ਆ। ਅਤੇ ਭਾਈ ਦਇਆ ਸਿੰਘ ਉਸ ਲਾਹੌਰ ਤੋਂ ਉੱਠ ਵੜੇ ਜਿੱਥੇ ਦਇਆ ਨਾਂ ਦੀ ਕੋਈ ਚੀਜ਼ ਨਹੀਂ ਸੀ। ਪਿਰ ਧਰਮ ਸਿੰਘ, ਪਿਰ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ, ਪੰਜ ਪਿਆਰੇ, ਅਤੇ ਫਿਰ ਉਹ ਪੰਜਾਂ ਦੀ ਬਦੌਲਤ ਜਿਹੜਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ 125,000 ਸੇ ਇੱਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਠੀਕ ਹੈ ਨਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦਈਏ ਸੁੱਤ ਚਾਰ ਮੂਹੇ ਤੋਂ ਕਿਹਾ ਹੋਊਗਾ, ਜੀਵਤ ਕਈ ਹਜ਼ਾਰ ਤਕਰੀਬਨ 500,000 ਦਾ ਇਕੱਠ ਤਾਂ ਇੱਥੇ ਹੀ ਆ, ਠੀਕ ਆ। ਸੋ ਪੰਜਾਬ ਤੋਂ ਬਾਅਦ ਜੇ ਦੁਨੀਆ ਭਰ ਦੇ ਵਿੱਚ ਕਿਤੇ ਵੱਧ ਤੋਂ ਸਿੱਖ ਵੱਸਦਾ ਤਾਂ ਉਹ ਕੈਨੇਡਾ ਵਾ ਜੀ। ਸੋ ਕੈਨੇਡਾ ਦੀ ਧਰਤੀ ਦੇ ਉੱਤੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਕਸਟਰ ਗੁਰਦੁਆਰਾ ਸਾਹਿਬ ਨਗਰ ਕੀਰਤਨ ਜਾ ਰਿਹਾ। ਸੰਨ 2000 ਦੇ ਵਿੱਚ ਇਹ ਨਗਰ ਕੀਰਤਨ ਸਟਾਰਟ ਕੀਤੇ ਗਏ ਸੀਗੇ ਅਤੇ ਲਗਾਤਾਰ ਚੱਲ ਰਹੇ ਆ। ਹਰ ਸਾਲ ਠਾਠਾ ਮਾਰਦਾ ਇਕੱਠ, ਕਿਉਂਕਿ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ, ਮਾਲਟਨ ਸ਼ਹਿਰ ਦੀਆਂ, ਮਾਲਟਨ ਪਿੰਡ ਦੀਆਂ ਗਲੀਆਂ ਦੇ ਵਿੱਚ ਦੀ ਹੁੰਦਾ ਹੋਇਆ ਨਗਰ ਕੀਰਤਨ ਜਿਹੜਾ ਹੈ ਰੈਕਸਡੇਲ ਟੋਰਾਂਟੋ ਦੀ ਧਰਤੀ ਦੇ ਉੱਤੇ ਪਹੁੰਚਦਾ ਵਾ। ਅਤੇ ਸਮੁੱਚੀ ਲਕਾਈ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅਸੀਂ, ਔਰ ਜਿੰਨੀ ਵੀ ਸਾਡੀ ਕੌਮ ਆ, ਸਾਡੇ ਬੱਚੇ ਆ, ਨੌਜਵਾਨ ਆ, ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਗੁਰੂ ਵਾਲੇ ਬਣੋ, ਸਿੰਘ ਸਜੋ, ਅੰਮ੍ਰਿਤ ਛੱਕ ਕੇ ਖਾਲਸੇ ਦੇ ਬੁੱਲ ਬਾਲੇ ਕਰੀਏ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕਿਹਾ ਸੀਗਾ ਕਿ ਮੇਰਾ ਸਿੱਖ ਦੁਨੀਆ ਦੇ ਉੱਤੇ 125,000 ਦੇ ਵਿੱਚ ਇਕੱਲਾ ਖੜਾ ਦਿਸੇਗਾ, ਸੋ ਉਹ ਇਕੱਲਾ ਜਿਹੜਾ ਦਿਸ ਰਿਹਾ ਵਾ ਸਾਡੇ। ਸੋ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਥੋੜ੍ਹੇ ਬਹੁਤੇ ਆਪਾਂ ਮਜਬੂਰੀਆਂ ਕਰਕੇ ਜਾਂ ਕੁਛ ਪ੍ਰੋਬਲਮਸ ਕਰਕੇ ਜਾਂ ਕੰਮਾਂ ਕਾਰਾਂ ਦਾ ਕਰਕੇ ਜਿਹੜਾ ਸਾਡਾ ਨੌਜਵਾਨ ਬੱਚਾ ਸੀਗਾ ਸਿੱਖੀ ਤੋਂ ਦੂਰ ਹੋ ਗਿਆ ਸੀਗਾ, ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜ਼ਰੂਰ ਸਿੱਖੀ ਵੱਲ ਆਓ, ਕਿਉਂਕਿ ਤੁਹਾਡਾ ਹੀ ਇਹ ਕੰਮ ਆ ਕਿ ਤੁਸੀਂ ਸਿੱਖੀ ਦੀ ਜਿਹੜੀ ਸਾਂਭ ਸੰਭਾਲ ਕਰਨੀ ਆ, ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੀ ਵਾਗਡੋਰ ਤੁਸੀਂ ਹੀ ਪੜ੍ਹਨੀ ਆ, ਠੀਕ ਹੈ।
0: ਸੋ ਤੁਸੀਂ ਦੇਖਿਆ ਹੋਣਾ ਪਹਿਲਾਂ ਨਗਰ ਕੀਰਤਨ 'ਚ ਨੌਜਵਾਨ ਵੱਧਦੇ ਹੀ ਜਾਂਦੇ, ਹਰ ਸਾਲ ਨੌਜਵਾਨ ਮੂਹਰੇ ਆਈ ਜਾ ਰਹੇ ਨੇ, ਸੇਵਾ ਲੰਗਰ ਲਾ ਰਹੇ ਨੇ ਵੱਖੋ ਵੱਖ, ਇਹ ਸਾਲੋ ਸਾਲ ਜਿੱਦਾਂ ਦੁਬਾਰਾ ਇੱਕ ਕਹਿਣਾ ਨਾ ਜੀਵਨੀ ਬੂਟੀ ਦੁਬਾਰਾ ਆ ਗਈ ਹੈ, ਨੌਜਵਾਨਾਂ ਦੇ ਵਿੱਚ ਜੋਸ਼ ਆ ਗਿਆ
1: ਜੀ ਜੀ।
0: ਸੋ ਉਹ ਕਿੱਦਾਂ ਦੇਖ ਕੇ ਤੁਹਾਨੂੰ ਲੱਗ ਰਿਹਾ? ਤੁਸੀਂ ਦੇਖੋ
1: ਨੌਜਵਾਨਾਂ ਤੋਂ ਬਗੈਰ ਤਾਂ ਕੁਛ ਵੀ ਨਹੀਂ ਗਿਆ ਜੀ। ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਆ ਕਿ ਨੌਜਵਾਨੀ ਨੇ ਹੀ ਵਾਗਡੋਰ ਕੈਨੇਡਾ ਦੀ ਵੀ ਸਾਂਭਣੀ ਆ ਅਤੇ ਸਾਡੇ ਧਰਮ ਦੀ ਵੀ ਸਾਂਭਣੀ ਆ, ਸਾਡੇ ਗੁਰੂ ਘਰਾਂ ਨੂੰ ਵੀ ਇਹਨਾਂ ਨੇ ਸਾਂਭਣਾ ਵਾ। ਸੋ ਜਿਹੜਾ ਬੱਚਾ ਸਟੂਡੈਂਟ ਆਇਆ ਵਾ ਜਾਂ ਆਪਣੇ ਚੰਗੇ ਭਵਿੱਖ ਲਈ ਕੈਨੇਡਾ 'ਚ ਇੱਥੇ ਆਇਆ ਵਾ, ਅਸੀਂ ਵੀ ਇਸੇ ਤਰ੍ਹਾਂ ਹੀ ਆਏ ਸੀ ਅੱਜ ਤੋਂ 30-35 ਸਾਲ ਪਹਿਲਾਂ। ਸੋ ਕੈਨੇਡਾ ਬਹੁਤ ਵਧੀਆ ਮੁਲਕ ਆ, ਇੱਥੇ ਬੰਦਾ ਕੰਮ ਕਰਨ ਵਾਲਾ ਚਾਹੀਦਾ, ਮਿਹਨਤੀ ਚਾਹੀਦਾ ਵਾ, ਜਿੰਨਾ ਮਰਜ਼ੀ ਆਪਣੇ ਆਪ ਨੂੰ ਵੱਡਾ ਫੈਲਾ ਸਕਦਾ, ਅੰਬਰਾਂ ਦੇ ਵਿੱਚ ਖੁੱਲੀਆਂ ਡਾਰੀਆਂ ਮਾਰ ਸਕਦਾ ਵਾ, ਮਿਲੀਅਨ ਕੀ ਬਿਲੀਅਨੇਅਰ ਬਣ ਸਕਦਾ ਵਾ ਮਿਹਨਤ ਦੇ ਨਾਲ ਵੀ, ਪਰ ਚੰਗੀ ਪੋਜ਼ਿਟਿਵ ਲੈ ਕੇ। ਸਾਡਾ ਜਿਹੜਾ ਨੌਜਵਾਨ ਯੂਥ ਆ ਪਿਛਲੇ ਸਮੇਂ ਦੇ ਵਿੱਚ ਕਿਤੇ ਗਲਤ ਸੰਗਤ ਦੇ ਵਿੱਚ ਪੈ ਗਿਆ ਵਾ ਜਾਂ ਕਿਸੇ ਐਸੇ ਦੋਸਤਾਂ ਦੇ ਨਾਲ ਰਲ ਕੇ ਕੋਈ ਗਲਤ ਕੰਮ ਕਰ ਲਿਆ ਵਾ, ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਅਜੇ ਵੀ ਕੁਛ ਨਹੀਂ ਵਿਗੜਿਆ, ਆਪਣੀ ਕੌਮ ਦੇ ਵਿੱਚ ਆ ਕੇ ਰਲੋ, ਕੌਮ ਨੂੰ ਆਪਾਂ ਕਿਤੇ ਵੀ ਨੈਗੇਟਿਵਿਟੀ ਨਹੀਂ ਦਿਖਾਉਣੀ, ਕਿਤੇ ਵੀ ਆਪਾਂ ਭੰਡਣਾ ਨਹੀਂ ਗਾ। ਜਿਹੜੇ ਪੁਰਾਣੇ ਵੀ ਲੋਕ ਆਏ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ, ਸਾਡੇ ਵੱਡੇ ਵਡੇਰਿਆਂ ਨੇ ਕੈਨੇਡਾ ਨੂੰ ਆਬਾਦ ਕਰਨ ਦੇ ਲਈ, ਕੈਨੇਡਾ ਦੇ ਵਿੱਚ ਆਪਣਾ ਇੱਜ਼ਤ ਮਾਣ ਜਿਹੜੇ ਆਪਾਂ

0: ਮਾਲੇ ਬੰਨ ਕੇ ਤੁਰੇ ਫਿਰਦੇ ਆ, ਰੰਗ ਬਰੰਗੀਆਂ ਦਸਤਾਰਾਂ ਬੰਨ ਕੇ। ਇਹ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਵਾ, ਉਹਨਾਂ ਨੇ ਹਿੱਕਾਂ ਦੇ ਉੱਤੇ ਗੋਲੀਆਂ ਖਾਧੀਆਂ ਵਾ, ਠੀਕ ਹੈ ਜੀ, ਨਫ਼ਰਤ ਦਾ ਸ਼ਿਕਾਰ ਹੋਏ ਆ। ਸੋ ਉਹਨਾਂ ਦੀ ਬਦੌਲਤ ਆਪਾਂ ਇੱਥੇ ਆਏ ਹਾਂ ਅਤੇ ਆਪਾਂ ਆਪਣਾ ਹਿੱਸਾ ਪਾਈਏ, ਆਪਾਂ ਚੰਗੇ ਕੰਮ। ਜੇ ਤੁਹਾਨੂੰ ਕਿਤੇ ਕੋਈ ਪ੍ਰੋਬਲਮ ਆ, ਤੁਹਾਨੂੰ ਕੋਈ ਸਟ੍ਰੈਸ ਆ, ਡਿਪਰੈਸ਼ਨ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆ, ਲਾਗਲੇ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰੋ ਜਾਂ ਕਮਿਊਨਿਟੀ ਦੀਆਂ ਐਸੀਆਂ ਸੰਸਥਾਵਾਂ ਬੜੀਆਂ ਵਾ, ਉਹਨਾਂ ਨਾਲ ਸੰਪਰਕ ਕਰੋ ਤਾਂ ਕਿ ਤੁਹਾਡੀ ਜਿਹੜੀ ਹੈਗੀ ਆ ਹੈਲਪ ਹੋ ਸਕੇ, ਤੁਹਾਨੂੰ ਜਿਹੜਾ ਹੈਗਾ ਕੋਈ ਵਧੀਆ ਸੁਝਾਅ ਮਿਲ ਸਕੇ, ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਅਗਵਾਈ ਹੋ ਸਕੇ ਤਾਂ ਕਿ ਤੁਸੀਂ ਕੈਨੇਡਾ ਦੇ ਚੰਗੇ ਭਵਿੱਖ ਲਈ ਆਪਣਾ ਯੋਗਦਾਨ ਪਾਓ ਔਰ ਆਪਣਾ ਜੀਵਨ ਸਫਲਾ ਕਰੋ।
1: ਸੋ ਇਹਦੇ ਨਾਲ ਹੀ ਧੰਨਵਾਦ, ਬਹੁਤ ਬਹੁਤ ਭਾਅ ਜੀ ਤੁਹਾਡੇ ਆਪਣੇ ਵਿਚਾਰ ਦੇਣ ਲਈ ਕੀਮਤੀ। ਸੋ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ।

Jesus.

0: ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਪ੍ਰਧਾਨ ਸਾਹਿਬ ਹੈਗੇ ਦਿਲਜੀਤ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅੱਜ ਪੰਜਾਬ ਟੀਵੀ ਅਤੇ ਸਾਰੇ ਦਰਸ਼ਕ ਸਾਰੇ ਸਟਾਫ ਨੂੰ ਬਹੁਤ ਵਧਾਈ ਹੈ, ਤੁਸੀਂ ਇੱਥੇ ਕਵਰ ਕਰਨ ਆਏ ਹੋ। ਅੱਜ ਦਾ ਦਿਨ ਜਿਵੇਂ ਆਪ ਸਾਨੂੰ ਪਤਾ ਕਿ ਕਲਗੀਧਰ ਪਾਤਸ਼ਾਹ ਨੇ ਆਪਣੇ ਦੀ ਕਿਰਪਾ ਕਰਕੇ ਖਾਲਸਾ ਦੇ ਸਾਜਨਾ ਦਿਸ ਬਖਸ਼ਿਸ਼ ਕੀਤਾ, ਉਹਨੂੰ ਸੈਲੀਬ੍ਰੇਟ ਕਰਨ ਲਈ ਨਾਨਕ ਨਾਮ ਲਿਆ ਲੇਵਾ ਸੰਗਤ ਸਾਰੇ ਦੁਨੀਆ ਵਿੱਚ ਆਪੋ ਆਪਣੇ ਤਰੀਕੇ ਨਾਲ ਸ਼ਰਧਾ ਨਾਲ ਨਗਰ ਕੀਰਤਨ ਰੂਪ ਵਿੱਚ ਮਨਾਉਂਦੇ ਆ। ਅੱਜ ਇੱਥੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਰਿਕਸ਼ਟੇਲ ਤੱਕ ਇੰਟੀਰੀਅਰ ਗੁਰਦੁਆਰਾ ਕਮੇਟੀ ਹਰ ਸਾਲ ਅਰੇਂਜ ਕਰਦੇ ਨੇ। ਸੋ ਅੱਜ ਦੇ ਦਿਨ ਜੋ ਸੰਗਤ ਦੇ ਉਤਸ਼ਾਹ ਤੁਸੀਂ ਦੇਖਦੇ ਹੋ, ਕੱਲ੍ਹ ਵਾਹਿਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਸੰਚਾਰ ਹੋਇਆ, ਗੁਰੂ ਕੇ ਪਿਆਰੇ

ਹਜੇ ਚੜੇ ਸੋ ਉਹਦੇ ਨਾਲ ਨਾਲ ਅੱਜ ਸਾਰੇ ਦੀਵਾਨ ਚੱਲਣਗੇ ਤੇ ਵੱਧ ਤੋਂ ਵੱਧ ਆਪ ਜੀ ਨੂੰ ਬੇਨਤੀ ਹੈ ਕਿ ਜੇ ਲਾਗੇ ਹੋ ਤਾਂ ਜ਼ਰੂਰ ਆਪ ਜੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਿਓ। ਸਾਰਿਆਂ ਨੂੰ ਬਹੁਤ ਬਹੁਤ ਇਸ ਮੁਬਾਰਕ ਦਿੰਦੀਆਂ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ।

Thank you.

Até terem, né?

ਨੋਲਾ ਜੀ ਕੈਮਰਾ ਉਹਨੂੰ ਰਿਪੋਰਟ ਕਰ।

0: ਉਹ ਤੂੰ
1: ਆ ਬਾਹਰ ਹੀ
0: ਆ ਦੇਖ ਲੋ ਕਿਹੜਾ ਫਿੱਟ
2: ਫੜ ਲੈਣਾ।

Thank you.

Peace out, baby.

como...

Thank you.

Thank you.

Thank you.

Thank you.

0: ਆਪਣੇ ਨਾਲ ਅੰਮ੍ਰਿਤਵੀਰ ਹੈਗਾ ਜਿਨ੍ਹਾਂ ਨੇ ਸਟਾਲ ਲਾਇਆ ਹੋਇਆ ਹੈਗਾ ਤੇ ਸੇਵਾ ਕਰਦੇ ਪਏ ਨੇ। ਸੋ ਆਓ ਗੱਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਹਾਂਜੀ ਵੀਰ, ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਲੰਗਰ ਲਾਉਂਦੇ ਆ?
1: ਵੀਰੇ ਇਸ ਸਾਲ ਸਾਨੂੰ ਦੂਸਰਾ ਸਾਲ ਆ ਅਸੀਂ ਲੰਗਰ ਲਾਇਆ। ਇਸ ਵਾਰੀ ਬ੍ਰਹਮੀ ਦਾ ਲੰਗਰ ਤੇ ਫਰੂਟ ਚਾਟ ਦਾ ਲੰਗਰ ਲਾਇਆ ਸੀ।
0: ਸਾਡੇ ਨਾਲ ਅੰਮ੍ਰਿਤਵੀਰ ਹੈਗਾ ਜਿਨ੍ਹਾਂ ਨੇ ਸਟਾਲ ਲਾਇਆ ਹੋਇਆ ਹੈਗਾ ਤੇ ਸੇਵਾ ਕਰਦੇ ਪਏ ਨੇ। ਸੋ ਆਓ ਗੱਲ ਕਰੀਏ। ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਹਾਂਜੀ ਵੀਰ, ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਲੰਗਰ ਲਾਉਂਦੇ ਆ?
1: ਵੀਰੇ ਇਸ ਸਾਲ ਸਾਨੂੰ ਦੂਸਰਾ ਸਾਲ ਆ ਅਸੀਂ ਲੰਗਰ ਲਾਇਆ। ਇਸ ਵਾਰੀ ਬ੍ਰਹਮੀ ਦਾ ਲੰਗਰ ਤੇ ਫਰੂਟ ਚਾਟ ਦਾ ਲੰਗਰ ਲਾਇਆ ਸੀ। ਲਾਸਟ ਈਅਰ ਇਕੱਲਾ ਬ੍ਰਹਮੀ ਦਾ ਲਾਇਆ ਸੀਗਾ।
0: ਓਕੇ,
1: ਸੋ ਹਾਂਜੀ ਆਪਣੇ ਨਾਲ ਵੱਧ ਤੋਂ ਵੱਧ ਮੁੰਡੇ ਜੁੜਦੇ ਆ।
0: ਓਕੇ,
1: ਤੇ ਉਸ ਹਿਸਾਬ ਨਾਲ ਆਪਾਂ ਅਗਲੇ ਆਉਣ ਵਾਲੇ ਸਾਲਾਂ 'ਚ ਵੀ ਲਗਾਤਾਰ ਲੰਗਰ ਲਾਵਾਂਗੇ।
0: ਅਤੇ ਤੁਸੀਂ ਨਾਲ ਸਾਰੇ ਰੂਮਮੇਟ ਹੈਗੇ ਕਿ ਕਿੱਦਾਂ ਕੰਮ ਕਰਦੇ?
1: ਹਾਂਜੀ ਅਸੀਂ ਆਪਣੇ ਇੰਡੀਆ ਤੋਂ ਹੀ ਇਕੱਠੇ ਪੜ੍ਹਦੇ ਰਹੇ ਹਾਂ।
0: ਠੀਕ ਹੈ।
1: ਹਾਂਜੀ, ਸ਼ੁਰੂ ਤੋਂ ਆਪਣੇ ਪਿੰਡਾਂ ਦੇ ਹੀ ਨੇ ਮੁੰਡੇ ਸਾਰੇ।
0: ਅਤੇ ਕੁਛ ਫਰਕ ਲੱਗਦਾ ਤੁਹਾਨੂੰ ਪੰਜਾਬ ਅਤੇ ਕੈਨੇਡਾ ਦੇ ਨਗਰ ਕੀਰਤਨ 'ਚ ਕੁਝ ਜ਼ਿਆਦਾ?
1: ਨਹੀਂ, ਇੱਥੇ ਵੱਧ ਜ਼ਿਆਦਾ ਸੰਗਤ ਹੁੰਦੀ ਆ। ਹਾਂਜੀ, ਕਿਉਂਕਿ ਆਪਣੇ ਸਾਰੇ ਹਰ ਇੱਕ ਜਗ੍ਹਾ ਤੋਂ ਅਲੱਗ ਅਲੱਗ ਆਉਂਦੀ ਆ ਨਾ ਸੰਗਤ, ਅਤੇ ਆਪਣੇ ਪਿੰਡਾਂ 'ਚ ਐਂ ਹੁੰਦਾ ਵੀ ਜ਼ਿਆਦਾ ਪਿੰਡ ਦੀ ਜਾਂ ਸ਼ਹਿਰ ਦੀ ਸੰਗਤ ਹੋ ਜਾਂਦੀ ਆ। ਇੱਥੇ ਆਪਣੇ ਜ਼ਿਆਦਾ ਆਪਾਂ ਲੋਕਾਂ ਨੂੰ ਮਿਲਦੇ ਹਾਂ।
0: ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਅਵਤਾਰ ਭਾਜੀ ਹੈਗੇ ਨੇ ਜਿਨ੍ਹਾਂ ਦਾ ਸਟਾਲ ਹੈਗਾ ਚਾਹ ਪਕੌੜੇ ਦਾ, ਸੋ ਆਓ ਗੱਲ ਕਰੀਏ ਅਸੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਸਟਾਲ ਲਾਉਂਦੇ ਨੇ ਤੇ ਕੌਣ?
1: 13-14 ਸਾਲ ਹੋ ਗਏ ਬੋਪਰਾ ਇਕਲਾ ਹੀ ਸੰਗਤ ਵੱਲੋਂ।
0: ਠੀਕ ਹੈ, ਕਾਹਦਾ ਕਾਹਦਾ ਅੱਜ ਤੁਸੀਂ?
1: ਸਾਰਾ ਕੁਝ ਜੋ ਵੀ ਅੱਜ।
0: ਠੀਕ ਹੈ
1: ਹਾਂਜੀ, ਚਾਹ ਪਕੌੜੇ ਬਾਕੀ ਸਾਰਾ ਕੁਝ।
0: ਤੇ ਹਰ ਸਾਲ ਕੁਛ ਨਾ ਕੁਛ ਜਾਂ ਸੇਮ ਲੰਗਰ ਚੱਲਦਾ?
1: ਹਾਂਜੀ, ਨਹੀਂ ਕੁਛ ਨਾ ਕੁਛ ਡਿਫਰੈਂਟ ਹੁੰਦਾ ਹੈ।
0: ਤੇ ਕੀ ਕਹਿਣਾ ਚਾਹੋਗੇ ਸੰਗਤ ਦੇਖ ਰਹੀ?
1: ਬਸ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਿਸਾਖੀ ਦੀ।
0: ਬਹੁਤ ਬਹੁਤ ਧੰਨਵਾਦ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਭਾਜੀ ਹੈਗੇ ਨੇ, ਭਾਜੀ ਪਿੱਛੇ ਫਲੋਟ ਚੱਲਦਾ ਪਿਆ, ਥੋੜਾ ਜਿਹਾ ਐਕਸਪਲੇਨ ਕਰੋਗੇ ਸੰਗਤ ਨੂੰ ਕੀ ਮਤਲਬ ਇਹਦਾ ਵਿਜ਼ਨ ਕੀ ਆਪਾਂ ਜਿਹੜਾ ਫਲੋਟ ਲਾਇਆ?
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਜਿਹੜਾ ਖਾਲਸਾਈ ਸ਼ਾਨੋ ਸ਼ੌਕਤ ਨਾਲ ਬਣ ਜਿਹੜਾ ਚੱਲ ਰਿਹਾ ਨਗਰ ਕੀਰਤਨ ਹੈ, ਉਹਦੇ ਵਿੱਚ ਜਿਹੜੇ ਸਾਡੇ ਸਿੱਖਾਂ ਦੇ ਕੀਤੇ ਹੋਏ ਕਾਰਨਾਮੇ ਉਹ ਵੀ ਦਰਸਾਏ ਜਾਂਦੇ ਆ, ਸਾਡੀ ਸਿੱਖ ਹਿਸਟਰੀ ਦਰਸਾਈ ਜਾਂਦੀ ਆ। ਸੋ ਇਹ ਜਿਹੜਾ ਵਿਜ਼ਨ ਹੈ, ਦੋ ਖਾੜਕੂ ਸਿੰਘਾਂ ਦਾ ਵਿਜ਼ਨ ਬਣਾਇਆ ਹੋਇਆ ਜੋ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਸੇਵਾ ਕੀਤੀ ਆ, ਸੋ ਉਹਨਾਂ ਦੇ ਉੱਤੇ ਆਧਾਰ 'ਤੇ ਬਣਾਇਆ ਗਿਆ ਫਲੋਟ ਹੈ ਜੀ।
0: ਅਤੇ ਬੁਲਟ ਹੈ ਭਾਜੀ, ਬੁਲਟ ਕੀ ਦਰਸਾਉਂਦਾ ਹੈ?
2: ਮੈਨੂੰ ਦੇਖੋ, ਜਦੋਂ ਸਿੱਖ ਰਾਜ ਦੇ ਲਈ ਲੜ ਰਹੇ ਸੀ, ਹੈ ਨਾ, ਲੜ ਰਹੇ ਆ ਹਾਲੇ ਵੀ, ਜਦੋਂ ਹਥਿਆਰਬੰਦ ਸੰਘਰਸ਼ ਇੰਡੀਆ ਦੇ ਵਿੱਚ ਚੱਲਿਆ, ਪੰਜਾਬ ਦੇ ਵਿੱਚ ਚੱਲਿਆ 1984 ਤੋਂ ਲੈ ਕੇ 1995 ਤੱਕ, ਉਦੋਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਉੱਥੇ ਹੋਈਆਂ, ਇਹ ਸਾਡੀ ਹਿਸਟਰੀ ਆ। ਹੁਣ ਪਿੱਛੇ ਜੇ ਇੰਦਰਾ ਗਾਂਧੀ ਦਾ ਫਲੋਟ ਲੱਗਿਆ ਸੀ ਨਾ, ਵੀ ਇੰਦਰਾ ਗਾਂਧੀ ਨੂੰ ਅਸੈਸੀਨੇਟ ਕਰਦੇ ਹੋਏ ਫਲੋਟ ਕਿਉਂ ਲਾਇਆ, ਉਹ ਸਾਡੀ ਇੱਕ ਹਿਸਟਰੀ ਆ। ਅਸੀਂ ਬੱਚਿਆਂ ਨੂੰ ਦੱਸਣਾ ਕਿ ਸਿੱਖਾਂ ਨੇ ਆਪਣੇ ਰਾਜ ਲਈ, ਆਪਣੇ ਦੇਸ਼ ਖਾਲਿਸਤਾਨ ਲਈ ਇੱਕ ਸੰਘਰਸ਼ ਲੜਿਆ। ਠੀਕ ਹੈ, ਇਹ ਉਹਦੇ ਲਈ ਦਰਸਾਇਆ ਗਿਆ ਜੀ ਸਾਰਾ।
0: ਅਤੇ ਹਰ ਸਾਲ ਆਪਾਂ ਭਾਈ ਦੇਖਦੇ ਹਾਂ, ਇਸ ਸਾਲ ਖਾਲਿਸਤਾਨ ਦੇ ਦੇਖੀਏ ਸਮਰਥਕ ਦਿਨ ਦੇ ਦਿਨ ਵੱਧਦੇ ਜਾ ਰਹੇ ਨੇ
2: ਜੀ।
0: ਮੈਨੂੰ ਲੱਗਦਾ ਕਿਤੇ ਨਾ ਕਿਤੇ ਖਤਰਾ ਵੀ ਕਿਸੇ ਨੂੰ ਬਹੁਤ ਜਾਪ ਰਿਹਾ ਹੈ ਕਿ
2: ਨਹੀਂ? ਦੇਖੋ, ਜਿੱਦਾਂ ਜਿੱਦਾਂ ਜਾਗਰਤੀ ਆ ਰਹੀ ਆ ਲੋਕਾਂ ਦੇ ਵਿੱਚ, ਹੈ ਨਾ, ਹੁਣ ਜਿਹੜਾ ਖਾਲਸਾ ਰਾਜ ਇੱਕ ਖਾਲਿਸਤਾਨ ਨੂੰ ਇੱਕ ਹਊਆ ਬਣਾ ਕੇ ਪਹਿਲਾਂ ਪੇਸ਼ ਕੀਤਾ ਗਿਆ ਹਿੰਦੁਸਤਾਨੀ ਸਟੇਟ ਵੱਲੋਂ, ਹੈ ਨਾ, ਹਿੰਦੁਸਤਾਨੀ ਮੀਡੀਆ ਵੱਲੋਂ, ਹੁਣ ਜਿੱਦਾਂ ਜਿੱਦਾਂ ਇੱਥੇ ਨੌਜਵਾਨ ਆ ਰਹੇ ਆ, ਨੌਜਵਾਨ ਨੂੰ ਪਤਾ ਲੱਗ ਰਿਹਾ ਕਿ ਜਿਹੜਾ ਖਾਲਿਸਤਾਨ ਉਹ ਕੋਈ ਹਊਆ ਨਹੀਂ, ਉਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿਰਜਿਆ ਹੋਇਆ ਜਿਹੜਾ ਰਾਜ ਸੀ ਇੱਕ, ਜਿਹਦੀ ਸਾਰੀ ਦੁਨੀਆ ਦੇ ਵਿੱਚ ਸਲਾਹਣਾ ਕੀਤੀ ਜਾਂਦੀ ਹੈ, ਹੈ ਨਾ, ਉਹ ਰਾਜ ਦੀ ਅਸੀਂ ਮੰਗ ਕਰ ਰਹੇ ਹਾਂ। ਸੋ ਜਿਵੇਂ ਜਿਵੇਂ ਜਾਗਰਤੀ ਆਈ ਆ, ਉਵੇਂ ਸਿੱਖਾਂ ਦੇ ਵਿੱਚ ਇਹ ਜਿਹੜਾ ਉਤਸ਼ਾਹ ਦਾ ਵਧ ਰਿਹਾ ਜੀ ਉਹਦੇ ਬਾਰੇ।
0: ਬਹੁਤ ਬਹੁਤ ਧੰਨਵਾਦ ਭਾਜੀ ਗੱਲ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਾਡੇ ਨਾਲ ਸੁੱਖੀ ਭਾਜੀ ਹੈਗੇ ਨੇ ਜਿਨ੍ਹਾਂ ਦਾ ਸਟਾਲ ਲੱਗਿਆ ਹੋਇਆ, ਇੱਥੇ ਲੰਗਰ ਲਾਇਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ
3: ਵਾਹਿਗੁਰੂ ਜੀ ਕੀ ਫਤਿਹ ਜੀ।
0: ਭਾਈ ਕਾਹਦਾ ਕਾਹਦਾ ਸਟਾਲ?
3: ਆਪਾਂ ਨੂੰ ਤਕਰੀਬਨ 7-8 ਸਾਲ ਹੋ ਗਏ ਲਾਉਂਦਿਆਂ ਨੂੰ। ਪਹਿਲਾਂ ਰੈਕਸਲ ਗੁਰੂ ਘਰ ਵਿਖੇ ਆਪਣਾ 31 ਨੰਬਰ ਹੁੰਦਾ ਵਾ ਸਟਾਲ, ਪਰ ਇਸ ਵਾਰ ਸਾਨੂੰ ਇਹ ਸੀਗਾ ਵੀ ਆਪਣੇ ਘਰ ਦੇ ਕੋਲੋਂ ਰੌਕ ਹਿਲ ਦੇ ਕੋਲੋਂ ਲੰਘ ਰਿਹਾ ਵਾ ਡਾਰਸਲ ਤੋਂ, ਅਤੇ ਇਸ ਕਰਕੇ ਅਸੀਂ ਐਤਕੀ ਇੱਥੇ ਲਾਇਆ ਆਪਣਾ ਛੋਲੇ ਪੂਰੀਆਂ। ਪਹਿਲਾਂ ਆਪਾਂ ਪਕੌੜੇ ਅਤੇ ਚਾਹ ਦਾ ਲੰਗਰ ਲਾਇਆ ਸੀਗਾ, ਨਾਲ ਸੂਜੀ ਦਾ ਪ੍ਰਸ਼ਾਦ ਆ, ਅਤੇ ਬਹੁਤ ਹੀ ਵਧੀਆ ਗੁਰੂ ਮਹਾਰਾਜ ਦੀ ਕਿਰਪਾ। ਸਾਰੇ ਜਿੰਨੇ ਵੀ ਸਾਡੇ ਨਾਲ ਨੇ, ਹੈਪੀ ਗਰੇਵਾਲ ਹੋ ਗਿਆ ਅਤੇ ਮਨਜਿੰਦਰ ਗਿੱਲ, ਹੋਰ ਸਾਡੇ ਸਾਰੇ ਪਰਿਵਾਰ, ਗੈਰੀ ਗਰੇਵਾਲ, ਵਿਸ਼ਵਾਸ ਗਰੇਵਾਲ, ਆਦਰਸ਼ ਗਰੇਵਾਲ ਅਤੇ ਆਪਣੇ ਸੁਖਦੇਵ ਅਡੈਚ, ਅਸੀਂ ਸਾਰੇ ਜਿੰਨੇ ਮੈਂਬਰ ਨੇ, ਸਰਜੀ ਨੰਨੜ, ਸਾਰੇ ਅਸੀਂ ਰਲ ਕੇ ਲਾਉਂਦੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ। ਬਹੁਤ ਵਧੀਆ, ਪਿਛਲੇ ਸਾਲ ਵੀ ਅਤੇ ਐਤਕੀ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪੂਰਾ ਵਧੀਆ ਲੰਗਰ ਚੱਲ ਰਿਹਾ ਜੀ।
0: ਅਤੇ ਭਾਅ ਜੀ, ਪੰਜਾਬ ਅਤੇ ਇੱਥੇ ਕੋਈ ਫਰਕ ਲੱਗਦਾ? ਮੈਨੂੰ ਲੱਗਦਾ ਕਿ ਪੰਜਾਬ ਹੀ
3: ਨਹੀਂ, ਹੁਣ ਤਾਂ ਬਿਲਕੁਲ ਕੋਈ ਫਰਕ ਨਹੀਂ ਜੀ। ਹੁਣ ਤਾਂ ਸਾਰਾ ਆਪਾਂ ਨੂੰ ਇਹੀ ਲੱਗਦਾ ਵੀ ਆਪਾਂ ਜਿਹੋ ਜਿਹਾ ਪੰਜਾਬ 'ਚ ਰਹਿੰਦੇ ਉਹੋ ਜਿਹਾ ਜੇ, ਤਕਰੀਬਨ ਆਲਮੋਸਟ 35-36 ਸਾਲ ਹੋ ਗਿਆ ਇਹਨੂੰ, ਅਤੇ ਸਾਰਾ ਉੱਦਾਂ ਦਾ ਹੀ ਲੱਗਦਾ ਮਾਹੌਲ ਵੀ।
0: ਅਤੇ ਪੰਜਾਬ ਟੀਵੀ ਦੇ ਦੇਖਣ ਵਾਲੇ ਸਰੋਤਿਆਂ ਨੂੰ ਕੋਈ ਮੈਸੇਜ?
3: ਹਾਂਜੀ, ਪੰਜਾਬ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਨੂੰ ਵਿਸਾਖੀ ਦੀਆਂ, ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਇੱਕ ਮਿੰਟ ਦੁਬਾਰਾ ਕਰੀ, ਸਾਡੇ ਨਾਲ ਮਹਿਕਵੀਰ ਹੈਗਾ। ਮਹਿਕਵੀਰ ਵਾਹਿਗੁਰੂ ਜੀ ਕਾ ਖਾਲਸਾ
4: ਵਾਹਿਗੁਰੂ ਜੀ ਕੀ ਫਤਿਹ।
0: ਮਹਿਕਵੀਰ, ਅੱਜ ਦੇਖ ਰਹੇ ਹੋ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਮਾਲਟਨ ਤੋਂ ਚੱਲ ਕੇ ਰੈਕਸਡੇਲ ਤੱਕ ਜਾ ਰਿਹਾ ਹੈ, ਤੁਸੀਂ ਸੰਗਤ ਦੇਖ ਰਹੇ ਹੋ, ਠਾਠਾ ਮਾਰਦਾ ਇਕੱਠ ਹੈ, ਕੀ ਕੀ ਕਹਿਣਾ ਚਾਹੋਗੇ ਤੁਸੀਂ
4: ਇਹਨਾਂ ਦੇ? ਜਿੱਦਾਂ ਤੁਸੀਂ ਦੱਸਿਆ ਨਾ, ਠਾਠਾ ਮਾਰਦਾ ਇਕੱਠ ਹੈ, ਹੁਮਾ ਹੁਮਾ ਕੇ ਸੰਗਤ ਪਹੁੰਚੀ, ਬਹੁਤ ਮਨ ਖੁਸ਼ ਹੁੰਦਾ ਵੀ ਸੰਗਤਾਂ ਜਿਹੜੀਆਂ ਇੰਨੀ ਸ਼ਰਧਾ ਰੱਖਦੀਆਂ ਨੇ ਨਗਰ ਕੀਰਤਨ 'ਤੇ ਪਹੁੰਚੀਆਂ ਹੋਈਆਂ ਨੇ। ਇਹ ਚੀਜ਼ ਦੇਖ ਕੇ ਇੱਕ ਵਾਰ ਇੱਦਾਂ ਲੱਗਦਾ ਵੀ ਹਾਂ ਵੀ ਅਸੀਂ ਆਪਦੇ ਪੰਥ ਨਾਲ, ਆਪਦੇ ਧਰਮ ਨਾਲ ਜੁੜੇ ਹੋਏ ਹਾਂ। ਅਤੇ ਬਾਕੀ ਤੁਸੀਂ ਦੇਖ ਰਹੇ ਹੋ ਵੀ ਸਾਰੇ ਬਹੁਤ ਚੰਗਾ, ਮਤਲਬ ਡਿਸਿਪਲਿਨ ਦੇ ਵਿੱਚ ਸਾਰਾ ਕੁਝ ਚੱਲ ਰਿਹਾ, ਹੈ ਨਾ, ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਨਹੀਂ ਇੱਦਾਂ ਪ੍ਰਚਾਰ

0: ਰਹਿ ਜਾਂਦਾ ਵੀ ਮੇਲਾ ਆ ਜਾਂ ਇੱਦਾਂ ਸਾਰਾ ਕੁਛ, ਪਰ ਜਦੋਂ ਬੰਦਾ ਗਰਾਊਂਡ 'ਤੇ ਆਉਂਦਾ ਉਦੋਂ ਪਤਾ ਲੱਗਦਾ ਵੀ ਸਾਰਾ ਕੁਛ ਬਹੁਤ ਡਿਸਿਪਲਿਨ ਦੇ ਵਿੱਚ ਹੋ ਰਿਹਾ, ਸੰਗਤਾਂ ਦੇ ਵਿੱਚ ਸ਼ਰਧਾ ਹੈਗੀ ਆ ਨਗਰ ਕੀਰਤਨ ਨੂੰ ਲੈ ਕੇ, ਅਤੇ ਸੰਗਤ ਚਾਹੁੰਦੀ ਆ ਵੀ ਹੈ ਨਾ ਇੱਦਾਂ ਦਾ ਮਾਹੌਲ ਜਿਹੜਾ ਉਹ ਮਤਲਬ ਬਣੇ ਅਤੇ ਬੰਦੇ ਦਾ ਜੀਅ ਕਰਦਾ ਇੱਦਾਂ ਦਾ ਪਾਰਟੀਸਪੇਟ ਕਰਨ ਦੇ। ਹਾਂਜੀ,
1: ਅਤੇ ਮਹਿਕਵੀਰ, ਆਪਾਂ ਪਿੱਛੇ ਕੇ ਦਿਨਾਂ 'ਚ ਦੇਖਿਆ ਕਿ ਨਗਰ ਕੀਰਤਨ ਨੂੰ ਲੈ ਕੇ ਬੜੇ ਕੁਐਸਚਨ ਉੱਠਦੇ ਨੇ ਕਿ ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਨਗਰ ਕੀਰਤਨ ਨਹੀਂ ਹੈ, ਬਟ ਤੁਹਾਡੇ ਮੂਹਰੇ ਅੱਜ ਨਗਰ ਕੀਰਤਨ ਚੱਲਦਾ ਪਿਆ, ਕੀ ਤੁਹਾਨੂੰ ਕਿਸੇ ਸਾਈਡ ਤੋਂ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਕੁਐਸਚਨ ਠਾ ਦਿੱਤੇ ਜਾਂਦੇ ਨੇ ਬੜੇ ਈਜ਼ੀ, ਉਹ ਬਹੁਤ ਵਧੀਆ ਗੱਲ ਹੈਗੀ ਹੈ?
0: ਨਹੀਂ, ਮੈਨੂੰ ਲੱਗਦਾ ਵੀ ਜੇ ਆਪਾਂ ਗਰਾਊਂਡ 'ਤੇ ਦੇਖਾਂਗੇ ਸਾਰਾ ਕੁਛ ਬਹੁਤ ਵਧੀਆ ਔਰਗਨਾਈਜ਼ ਕੀਤਾ ਹੋਇਆ ਹੈ ਨਾ ਔਰਗਨਾਈਜ਼ਰ ਦੇ ਵੱਲੋਂ, ਪਰ ਇੱਦਾਂ ਹੈ ਵੀ ਹੁਣ ਤੁਸੀਂ ਦੇਖੋ 4-5 ਲੱਖ ਸੰਗਤ ਹੋਊਗੀ ਘੱਟੋ ਘੱਟ, ਇੰਨਾ ਸਾਂਭਣਾ ਵੀ ਸੌਖਾ ਨਹੀਂ ਹੁੰਦਾ, ਪਰ ਸਟਿਲ ਜੇ ਮਤਲਬ ਇੰਨਾ ਬਹੁਤ ਸੋਹਣਾ ਡਿਸਿਪਲਿਨ ਦੇ ਵਿੱਚ ਸਾਰਾ ਕੁਛ ਅਨੁਸ਼ਾਸਨ ਦੇ ਵਿੱਚ ਚੱਲ ਰਿਹਾ, ਅਤੇ ਸਵਾਲ ਕਰਨ ਵਾਲੇ ਨੇ ਕਰਨੇ ਆ, ਉਹ ਗੁਰੂ ਨਾਨਕ ਦੇਵ ਜੀ 'ਤੇ ਵੀ ਕਰਦੇ ਆ, ਚਲੋ ਹੈ ਨਾ ਆਪਾਂ ਉਹਨਾਂ ਨੂੰ ਕੋਈ ਵੀ ਰੱਬ ਉਹਨਾਂ ਨੂੰ ਸਮੱਤ ਬਖਸ਼ੇ, ਪਰ ਬਹੁਤ ਸੋਹਣਾ ਚੱਲ ਰਿਹਾ ਸਭ ਕੁਛ।
1: ਸੋ ਬਹੁਤ ਬਹੁਤ ਧੰਨਵਾਦ, ਅਤੇ ਪੰਜਾਬ ਟੀਵੀ ਨਾਲ ਜੁੜੇ ਰਹੋ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਹਰਪ੍ਰੀਤ ਸਿੰਘ ਹੰਸਰਾ ਭਾਅ ਜੀ ਨੇ। ਸੋ ਭਾਅ ਜੀ, ਅੱਜ ਨਗਰ ਕੀਰਤਨ 'ਤੇ ਠਾਠਾ ਮਾਰਦੇ ਸੰਗਤ ਪਹੁੰਚੀ ਹੋਈ ਹੈ, ਕੀ ਕਹਿਣਾ ਚਾਹੋਗੇ ਤੁਸੀਂ?
2: ਅੱਜ ਦੇ ਇਸ ਇਕੱਠ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਸਾਰੀ ਹੀ ਸਿੱਖ ਲੋਕਾਈ ਨੂੰ, ਪਹਿਲਾਂ ਤਾਂ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ, ਦੂਜੀ ਗੱਲ ਖਾਲਿਸਤਾਨ ਉਲਾਨਾਮੇ ਦੀ 40ਵੀਂ ਵਰ੍ਹੇਗੰਢ ਦੇ ਉੱਤੇ ਮੈਂ ਸਾਰਿਆਂ ਨੂੰ ਇਹ ਗੱਲ ਕਰਾਉਣਾ ਚਾਹੁੰਦਾ ਕਿ ਹਰੇਕ ਦਿਨ ਹਰ ਰੋਜ਼ ਜਿਹੜਾ ਸਾਡਾ ਰੈਜ਼ੋਲਿਊਸ਼ਨ ਆ ਉਹ ਅਸੀਂ ਦ੍ਰਿੜ ਕਰੀਏ, ਉਸ ਦੇ ਉੱਤੇ ਆਪਾਂ ਰਿਨਿਊ ਹੋਈਏ, ਅਤੇ ਆਪਾਂ ਇਹ ਗੱਲ ਹਮੇਸ਼ਾ ਘਰਾਂ ਦੇ ਵਿੱਚ ਗੱਲ ਕਰੀਏ ਕਿ ਅਸੀਂ ਖਾਲਸਾ ਰਾਜ ਲੈਣਾ ਵਾ, ਖਾਲਸਾ ਰਾਜ ਉਹ ਲੈਣਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਖਾਲਸਾ ਰਾਜ ਸੀਗਾ। ਸੋ ਆਪਾਂ ਉਹ ਚੀਜ਼ ਨੂੰ ਸਥਾਪਿਤ ਕਰਨ ਦੇ ਲਈ ਜੇ ਆਪਾਂ ਅਵੇਅਰਨੈਸ ਲੈ ਕੇ ਆਵਾਂਗੇ ਤਾਂ ਹੀ ਉਹ ਚੀਜ਼ਾਂ ਆਪਾਂ ਕਰ
1: ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਟਾਲ 'ਤੇ ਪਹੁੰਚੇ ਹੋਏ ਹਾਂ, ਸੋ ਸਟਾਲ 'ਤੇ ਲੰਗਰ ਚੱਲਦੇ ਪਏ, ਬੇਸਨ ਨਾਲ ਮਟਰੀ ਨਾਲ ਤੁਸੀਂ ਦੇਖ ਰਹੇ ਹੋ ਵੱਖੋ ਵੱਖ ਪਕੌੜਿਆਂ ਦਾ ਅਤੇ ਚਾਹ ਦਾ ਲੰਗਰ ਲੱਗਿਆ ਹੋਇਆ। ਸਾਡੇ ਵਿੱਚ ਭਾਅ ਜੀ ਆ ਗਏ ਨੇ, ਭਾਅ ਜੀ ਸੇਵਾ ਕਰਦੇ ਪਏ ਸਟਾਲ 'ਤੇ, ਮਨਿੰਦਰ ਭਾਅ ਜੀ ਅਤੇ ਉਹਨਾਂ ਦੀ ਟੀਮ ਹੈਗੀ ਹੈ, ਆਓ ਗੱਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਾਅ ਜੀ, ਅੱਜ ਨਗਰ ਕੀਰਤਨ ਵਿਸਾਖੀ ਤੇ ਆ ਰਿਹਾ, ਤੁਸੀਂ ਹਰ ਸਾਲ ਲੰਗਰ ਲਾਉਂਦੇ ਹੋ ਸੇਵਾ?
3: ਹਾਂਜੀ, ਬਾਬੇ ਦੀ ਕਿਰਪਾ ਨਾਲ ਜੀ 2001 ਤੋਂ ਲਾਉਂਦੇ।
1: ਠੀਕ ਹੈ, ਹਰ ਸਾਲ ਲੰਗਰ ਅਲੱਗ ਅਲੱਗ ਹੁੰਦਾ ਕਿ ਚੇਂਜ ਕਰਦੇ ਹੋ, ਕਿ ਤੁਹਾਡਾ ਸੇਮ ਹੀ ਚਾਹ?
3: ਨਹੀਂ, ਸਾਡਾ ਪੱਕਾ ਜੀ ਚਾਹ ਪਕੌੜੇ ਫਰੈਂਚ।
1: ਤੇ ਕਿੱਦਾਂ ਫੈਮਿਲੀ 'ਚ ਲਾਉਂਦੇ ਸਾਰੇ ਯਾਰ ਦੋਸਤ ਇਕੱਠੇ ਹੋ ਕੇ, ਕਿੱਦਾਂ ਤੁਹਾਡਾ?
3: ਨਹੀਂ ਜੀ, ਸੱਜਣ ਮਿੱਤਰ ਸਾਰੇ ਸੇਵਾਦਾਰ ਹੁਣ ਰਿਸ਼ਤੇਦਾਰੀ ਬਣੇ ਆ ਜੀ, ਰਿਸ਼ਤੇਦਾਰਾਂ ਵਾਂਗ ਹੀ ਹੈ।
1: ਤੇ ਕਿੱਦਾਂ ਪੰਜਾਬ ਲੱਗਦਾ ਫਿਰ ਪੂਰਾ?
3: ਹਾਂਜੀ, ਬਾਬੇ ਦੀ ਕਿਰਪਾ ਜੀ, ਪੂਰਾ ਵਿਸਾਖੀ ਵਾਲਾ ਮਾਹੌਲ ਆ, ਖਾਲਸਾ ਸਮਾਜ ਮਾਹੌਲ ਬਣਿਆ ਹੋਇਆ।
1: ਤੇ ਸੰਗਤ ਦੇਖ ਕੇ ਆ ਕੇ ਸਾਰੇ ਲੰਗਰ ਛਕਦੇ ਪਏ, ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹਰ ਸਾਲ ਵਿਸਾਖੀ ਨੂੰ ਮੁੱਖ ਰੱਖਦੇ। ਜਿਹੜੀ ਸੰਗਤ ਦੇਖਦੀ ਪਈ ਟੀਵੀ, ਉਹਨਾਂ ਨੂੰ ਕੀ ਹੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ?
3: ਪਹੁੰਚਿਆ ਕਰੋ, ਸੰਗਤ ਦੇ ਦਰਸ਼ਨ ਕਰਨੇ ਹੀ ਬਹੁਤ ਵੱਡੀ ਸੇਵਾ।
1: ਬਹੁਤ ਬਹੁਤ ਧੰਨਵਾਦ ਭਾਅ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
4: ਸੁਖਬੀਰ ਸਿੰਘ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਗਰ ਕੀਰਤਨ ਪੜਾ ਉਹਨਾਂ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ,
5: ਵਾਹਿਗੁਰੂ ਜੀ ਕੀ ਫਤਿਹ। ਚਾਹ ਪੀਓ ਵੀਰੇ, ਚਾਹ ਪੀਓ, ਚਾਹ ਪੀਓ।
1: ਤੇ ਗਗਨ ਭਾਜੀ ਕਾਹਦਾ ਕਾਹਦਾ ਲੰਗਰ ਲਾਇਆ ਹੋਇਆ
5: ਵੀਰੇ? ਪਕੌੜਿਆਂ ਦਾ, ਚਾਹ ਦਾ, ਤੇ ਕੋਕ ਨੇ ਪਾਣੀ, ਸਾਰਾ ਕੁਝ ਆ। ਵਾਹਿਗੁਰੂ
1: ਜੀ, ਕਿੰਨਾ ਸਾਲ ਹੈ ਤੁਹਾਨੂੰ ਲੰਗਰ ਲਾਉਂਦੇ?
5: ਤੀਜਾ ਸਾਲ ਵੀਰੇ।
1: ਤੇ ਮੈਨੂੰ ਫੈਮਿਲੀ ਸਾਰੇ ਮਿਲ ਕੇ
5: ਲਾਉਂਦੇ? ਸਾਰੇ ਮਿਲ ਕੇ ਲਾਉਨੇ, ਯਾਰ ਦੋਸਤ ਸਾਰੇ ਫੈਮਿਲੀ ਮਿਲ ਕੇ ਲਾਉਨੇ। ਬਾਈ ਜੀ ਆ ਨੇ ਮੇਨ, ਇੱਕ ਮਿੰਟ, ਉਹ ਬਾਈ ਜੀ ਉਹ ਨੇ, ਉਹਨਾਂ ਕੋਲੇ ਜਾ ਕੇ ਆਪਣਾ।
1: ਅੱਛਾ, ਕੋਈ
5: ਬਾਈ ਜਿਨ੍ਹਾਂ ਨੇ ਮਾਈਕ ਫੜਿਆ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਟਾਲ ਤੇ ਪਹੁੰਚੇ ਹੋਏ ਆ, ਮੋਗਾ ਟੀ ਸਟਾਲ, ਤੇ ਭਾਜੀ ਹੁਣੀ ਨੇ ਨਾਲ ਲੰਗਰ ਲਾਇਆ, ਆਓ ਗੱਲ ਕਰੀਏ ਭਾਜੀ। ਵਾਹਿਗੁਰੂ ਜੀ ਕਾ ਖਾਲਸਾ,
5: ਵਾਹਿਗੁਰੂ ਜੀ ਕੀ ਫਤਿਹ। ਸਵਰਨ ਕਰੋ ਗੱਲ।
1: ਸੋ ਭਾਜੀ, ਕਿੰਨਾ ਸਾਲ ਹੈ ਤੁਹਾਨੂੰ ਲੰਗਰ ਲਾਉਂਦੇ ਇੱਥੇ?
5: ਸਾਨੂੰ ਜੀ 8 ਤੋਂ 9 ਸਾਲ ਦੇ ਲਗਭਗ ਹੋ ਗਿਆ, 10ਵਾਂ ਸਾਲ ਇੱਥੇ ਹੋ ਗਿਆ, 9 ਸਾਲ ਪਹਿਲਾਂ
1: ਉੱਧਰ। ਕਿਸ ਚੀਜ਼ ਦਾ ਲੰਗਰ ਲਾਉਂਦੇ ਹਰ ਸਾਲ?
5: ਅਸੀਂ ਹਰ ਸਾਲ ਜੀ ਚਾਹ ਪਕੌੜੇ ਬ੍ਰੈਡ, ਅਸੀਂ ਆਮ ਹੀ ਹੋਮਮੇਡ ਸਾਰੇ, ਕੱਲ ਦੇ ਲੱਗੇ ਆ, ਆਪ ਹੀ ਤਿਆਰ ਕਰਦੇ ਆ ਸਾਰੇ, ਨਾਲ ਦੁੱਧ ਚ ਪੱਤੀ ਸਾਰਾ ਕੁਝ, ਸੰਗਤਾਂ ਦੇ ਸਹਿਯੋਗ ਨਾਲ ਅਸੀਂ 2-3 ਦਿਨ ਤੋਂ ਇੱਥੇ ਤਿਆਰ ਕਰਕੇ ਹਰ ਸਾਲ ਬਹੁਤ ਵਧੀਆ ਚਾਹ ਦਾ ਲੰਗਰ ਲਾਉਂਦੇ
1: ਹਾਂ। ਬਾਈ, ਸੇਵਾ ਕਰਕੇ ਸੰਗਤ ਆ ਰਹੀ ਹੈ, ਕਿੱਦਾਂ ਦਾ?
5: ਬਹੁਤ ਵਧੀਆ ਲੱਗ ਰਿਹਾ ਸਾਨੂੰ ਤਾਂ ਜੀ, ਇੰਨਾ ਵਧੀਆ ਲੱਗ ਰਿਹਾ, ਅਸੀਂ ਤਾਂ ਕਹਿੰਦੇ ਹਾਂ ਜੀ ਪਰਮਾਤਮਾ ਮਹਾਰਾਜ ਸਾਰੇ ਜਿੰਨੇ ਸੇਵਾਦਾਰ ਆ ਇਹਨਾਂ ਨੂੰ ਦਿਨ ਦੁੱਗਣੀ ਜਾਤ, ਅਸੀਂ ਥਕਾਵਟ ਹੁੰਦੀ ਹੋਈ ਨਹੀਂ।
1: ਸੰਗਤ ਦੇਖਦੀ ਹੈ, ਕੀ ਕਹਿਣਾ ਚਾਹੋਗੇ
5: ਉਹਨਾਂ ਵਾਸਤੇ? ਇਹ ਕਹਿਣਾ ਜੀ, ਮੇਰੀ ਸਾਰਿਆਂ ਮੂਹਰੇ ਇਹੀ ਬੇਨਤੀ ਆ, ਕਾਫੀ ਮੈਂ ਦੇਖਿਆ

0: ਨੌਜਵਾਨ ਮੁੰਡੇ ਨਾ ਨੰਗੇ ਸਿਰ ਫਿਰ ਰਹੇ ਆ। ਮੈਂ ਤਾਂ ਸੰਗਤਾਂ ਨੂੰ ਇਹ ਕਹਿੰਦਾ ਵੀ ਸਿਰ ਤੇ ਰੁਮਾਲ ਬੰਨ ਕੇ ਆਇਆ ਕਰੋ, ਸੇਵਾ ਕਰਿਆ ਕਰੋ, ਸੰਗਤ ਨਾਲ ਜਾਇਆ ਕਰੋ, ਬਸ ਇਹੀ ਕਹਿਣਾ ਚਾਹੁੰਦਾ।
1: ਤੇ ਭਾਜੀ ਸਾਰੇ ਮਿਲ ਕੇ ਜਕਾਰਾ ਲਾ ਦਿਓ ਫਿਰ।
0: ਬੋਲੇ ਸੋਨਿਹਾਲ,
2: ਜੁੜੇ ਰਹੋ ਪੰਜਾਬ ਟੀਵੀ ਨਾਲ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਬਾਬਾ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਅੱਜ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮਾਲਟਨ ਗੁਰੂ ਘਰ ਤੋਂ ਨਗਰ ਕੀਰਤਨ ਚੱਲਿਆ ਹੋਇਆ ਹੈ ਤੇ ਰੈਕਸਡਲ ਗੁਰੂ ਘਰ ਜਾ ਰਿਹਾ।
3: ਬਿਲਕੁਲ,
2: ਕੀ ਕਹਿਣਾ ਚਾਹੋਗੇ ਅੱਜ?
3: ਬਸ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਆ ਖਾਲਸੇ ਦੇ ਜਨਮ ਦਿਨ ਦੇ ਉੱਤੇ। ਤਕਰੀਬਨ ਹਰ ਸਾਲ ਇਹ ਤਕਰੀਬਨ ਕਾਫੀ ਲੰਬੇ ਸਮੇਂ ਤੋਂ ਨਗਰ ਕੀਰਤਨ ਚੱਲਦੇ ਨੇ ਤੇ ਇਹ ਨਗਰ ਬਹੁਤ ਸ਼ਾਨੋ ਸ਼ਾਕਤ ਨਾਲ ਸਮੁੱਚੀ ਸੰਗਤ ਹੁਮਾ ਕੇ ਪਹੁੰਚ ਰਹੀ ਆ। ਹੋਰ ਵੀ ਜਿਹੜੇ ਇਸ ਵੇਲੇ ਸੁਣਦੇ ਹਨ ਜਾਂ ਉਹਨਾਂ ਨੂੰ ਪਹੁੰਚਣਾ ਚਾਹੀਦਾ, ਇਹ ਬਹੁਤ ਵਧੀਆ ਅਤੇ ਵਧੀਆ ਕੰਮ ਆ। ਕੌਮ ਦੇ ਕੰਮਾਂ ਦੇ ਵਿੱਚ ਹਿੱਸਾ ਲੈਣਾ, ਕਿਉਂਕਿ ਐਕਚੁਲੀ ਖਾਲਿਸਤਾਨ ਇਲਾਮਨਾਮੇ ਦੀ ਵੀ 40ਵੀਂ ਬਰੇ ਗੰਢ ਆ। ਸੋ ਇਹਦੇ ਉੱਤੇ ਜਿੰਨਾ ਵੀ ਆਪਣੇ ਤੋਂ ਕੌਮ ਨੂੰ ਆਜ਼ਾਦ ਕਰਵਾਉਣ ਲਈ ਕੰਮ ਹੋ ਸਕਦਾ ਆਪਾਂ ਨੂੰ ਕਰਨਾ ਚਾਹੀਦਾ, ਮੈਂ ਇਹੀ ਸਾਡੀ ਬੇਨਤੀ ਆ।
2: ਸੋ ਜੁੜੇ ਰਹੋ ਪੰਜਾਬ ਟੀਵੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਗੁਰਵਿੰਦਰ ਭਾਜੀ ਨੇ ਜੋ ਅੱਜ ਨਗਰ ਕੀਰਤਨ 'ਤੇ ਪਹੁੰਚੇ ਹੋਏ ਨੇ ਅਤੇ ਤੁਹਾਨੂੰ ਦੱਸਣਗੇ ਆਪਣਾ ਬੈਕਗਰਾਊਂਡ। ਅਤੇ ਬਾਬਾ ਜੀ, ਤੁਸੀਂ ਅੱਜ ਨਗਰ ਕੀਰਤਨ 'ਤੇ ਪਹੁੰਚੇ ਹੋ, ਸੰਗਤ ਨੂੰ ਕੀ ਕਹਿਣਾ ਚਾਹੋਗੇ ਅੱਜ?
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੁਣਦੇ ਹਨ ਜਾਂ ਉਹਨਾਂ ਨੂੰ ਪਹੁੰਚਣਾ ਚਾਹੀਦਾ। ਇਹ ਬਹੁਤ ਵਧੀਆ ਵਧੀਆ ਕੰਮ ਆ, ਕੌਮ ਦੇ ਕੰਮਾਂ ਦੇ ਵਿੱਚ ਹਿੱਸਾ ਲੈਣਾ, ਕਿਉਂਕਿ ਅਸਲੀ ਖਾਲਿਸਤਾਨ ਲਾਮਨਾਮੇ ਦੀ ਵੀ 40ਵੀਂ ਵਰ੍ਹੇਗੰਢ ਆ। ਸੋ ਇਹਦੇ ਉੱਤੇ ਜਿੰਨਾ ਵੀ ਆਪਣੇ ਤੋਂ ਕੌਮ ਨੂੰ ਆਜ਼ਾਦ ਕਰਾਉਣ ਲਈ ਕੰਮ ਹੋ ਸਕਦਾ ਆਪਾਂ ਨੂੰ ਕਰਨਾ ਚਾਹੀਦਾ, ਮੈਂ ਇਹੀ ਸਾਡੀ ਬੇਨਤੀ ਆ।
1: ਸੋ ਜੁੜੇ ਰਹੋ ਪੰਜਾਬ ਟੀਵੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਗੁਰਵਿੰਦਰ ਭਾਜੀ ਨੇ ਜੋ ਅੱਜ ਨਗਰ ਕੀਰਤਨ ਤੇ ਪਹੁੰਚੇ ਹੋਏ ਨੇ ਤੇ ਤੁਹਾਨੂੰ ਦੱਸਣਗੇ ਆਪਣਾ ਬੈਕਗ੍ਰਾਉਂਡ। ਤੇ ਬਾਬਾ ਜੀ, ਤੁਸੀਂ ਅੱਜ ਨਗਰ ਕੀਰਤਨ ਤੇ ਪਹੁੰਚੇ ਹੋ, ਸੰਗਤ ਨੂੰ ਕੀ ਕਹਿਣਾ ਚਾਹੋਗੇ ਅੱਜ?
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਾ ਖਾਲਸਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਵਿਸਾਖੀ ਦਾ ਮੈਸੇਜ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਬਾਣੀ ਪੜ੍ਹੋ। ਅਤੇ ਨਾਲ ਹੀ ਆ ਵੀ ਜਦੋਂ ਸਿੰਘ ਸਜਣਗੇ ਤਾਂ ਮਹਾਰਾਜ ਨੇ ਸੰਘਰਸ਼ ਵੀ ਕਿਹਾ ਖਾਲਸੇ ਨੇ ਕਰਨਾ, ਅਤੇ ਉਹ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜਿਵੇਂ ਵੋਟਿੰਗ ਹੋ ਰਹੀ ਵੱਖ ਵੱਖ ਜਗ੍ਹਾ, ਜਾਂ ਜਿਹੜੀਆਂ ਜਥੇਬੰਦੀਆਂ ਖਾਲਿਸਤਾਨ ਦੀ ਸੇਵਾ ਕਰ ਰਹੀਆਂ ਉਹਨਾਂ ਦੀ ਮਾਇਕ ਸਹਾਇਤਾ ਲਿਖ ਕੇ ਬੋਲ ਕੇ ਸਪੋਰਟ ਕਰਨੀ, ਇਹ ਵੀ ਇੱਕ ਮੈਸੇਜ ਹੈ। ਸੋ ਇਹੀ ਵਿਸਾਖੀ ਦਾ ਮੈਸੇਜ ਹੈ।
1: ਅਤੇ ਆਪਾਂ ਜਿੱਦਾਂ ਗੱਲ ਕਰ ਹੀ ਰਹੇ ਸੀਗੇ, ਤੁਸੀਂ ਥੋੜ੍ਹਾ ਜਿਹਾ ਪਿਛੋਕੜ ਬਾਰੇ ਦੱਸੋਗੇ, ਤੁਸੀਂ ਕਿੱਥੋਂ, ਫੈਮਿਲੀ ਦੇ ਕਿੱਥੋਂ ਬਿਲੋਂਗ ਕਰਦੇ ਹੈ? ਤੁਸੀਂ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਬਾਬਾ ਮਾਨੋ ਚਾਲ ਦੀ, ਤੁਸੀਂ ਥੋੜ੍ਹਾ ਜਿਹਾ ਸੰਗਤ ਨੂੰ ਦੱਸੋਗੇ ਉਹਦੇ ਬਾਰੇ?
2: ਹਾਂਜੀ, ਮੇਰਾ ਨਾਮ ਹੈਗਾ ਹਰਵਿੰਦਰ ਸਿੰਘ, ਪਿੰਡ ਮਾਨੋ ਚਾਲ। ਮੈਂ ਸ਼ਹੀਦ ਬਾਬਾ ਗੁਰਭਜਨ ਸਿੰਘ ਜੀ ਮਾਨੋ ਚਾਲ, ਉਹਨਾਂ ਦਾ ਮੈਂ ਵੱਡਾ ਬੇਟਾ। ਤਾਂ ਮੈਂ 2003 ਤੋਂ ਇੱਥੇ ਟੋਰਾਂਟੋ 'ਚ ਰਹਿ ਰਿਹਾ, ਅਤੇ ਪਿੱਛੇ ਵੀ ਹੋਰ ਸੱਜਣ ਵੀ ਇੰਟਰਵਿਊ ਕਰ ਰਹੇ ਸੀ, ਉਹ ਕਵਿਤਾਵਾਂ ਜਿਹੜੀਆਂ ਉਹਨਾਂ ਲਿਖੀਆਂ ਮੈਂ ਸ਼ੇਅਰ ਕੀਤੀਆਂ ਸੀਗੀਆਂ। ਅਤੇ ਉਹਦੇ ਵਿੱਚ ਉਹ ਕਹਿੰਦੇ ਸੀ ਵੀ ਖਾਲਿਸਤਾਨ ਦੇ ਵੱਲ ਜਿਹੜਾ ਕਾਫਲਾ ਹੈ ਉਹ ਵੱਧ ਰਿਹਾ ਹੈ, ਅਤੇ ਜੇ ਤੁਹਾਡੇ ਕੋਲ 4 ਕੁ ਮਿੰਟ ਸਮਾਂ ਹੋਵੇ ਮੈਂ ਕਵਿਤਾ ਨਾਲ ਹੀ ਬੋਲ ਕੇ ਸੁਣਾ ਸਕਦਾ।
1: ਹਾਂਜੀ ਹਾਂਜੀ ਬਾਬਾ ਜੀ, ਜ਼ਰੂਰ,
2: ਮੈਨੂੰ ਫੋਨ ਕੱਟਣਾ ਪਏਗਾ।
1: ਹਾਂਜੀ,
2: ਉਹ ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਸੀਗੀਆਂ,

0: ਸਾਡੇ ਨਾਲ ਅੰਮ੍ਰਿਤਵੀਰ ਹੈਗਾ ਜਿਨ੍ਹਾਂ ਨੇ ਸਟਾਲ ਲਾਇਆ ਹੋਇਆ ਹੈਗਾ ਤੇ ਸੇਵਾ ਕਰਦੇ ਪਏ ਨੇ, ਸੋ ਆਓ ਗੱਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ, ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਲੰਗਰ ਲਾਉਂਦੇ ਆ?
1: ਵੀਰੇ ਇਸ ਸਾਲ ਸਾਨੂੰ ਦੂਸਰਾ ਸਾਲ ਆ ਅਸੀਂ ਲੰਗਰ ਲਾਇਆ। ਇਸ ਵਾਰੀ ਬ੍ਰਹਮੀ ਦਾ ਲੰਗਰ ਤੇ ਫਰੂਟ ਚਾਟ ਦਾ ਲੰਗਰ ਲਾਇਆ ਸੀ। ਲਾਸਟ ਈਅਰ ਇਕੱਲਾ ਬ੍ਰਹਮੀ ਦਾ ਲਾਇਆ ਸੀਗਾ।
0: ਓਕੇ,
1: ਸੋ ਹਾਂਜੀ ਆਪਣੇ ਨਾਲ ਵੱਧ ਤੋਂ ਵੱਧ ਮੁੰਡੇ ਜੁੜਦੇ ਆ, ਉਸ ਹਿਸਾਬ ਨਾਲ ਆਪਾਂ ਅਗਲੇ ਆਉਣ

0: ਤੇਰਾ ਘਰ
1: ਮੈਂ ਬੇਨਤੀ ਕਰ ਗਿਆ ਤੁਹਾਨੂੰ ਕੋਲ ਸੰਸਾਰ ਤੋਂ ਲੈ ਵਰਤਮਾਨ ਸਮੇਂ ਦੇ ਦੋਨੇ ਸਿੰਘ ਸੁਨੀਤ ਸਿੰਘ ਸਿੰਘ ਅਤੇ ਲੀਨ ਹੋਏ ਨੇ ਉਹਨਾਂ ਦਾ ਪੁਰਾਣਾ ਰਾਜ ਉੱਥੇ ਬੱਚੇ ਸਨਮਾਨ ਕੀਤਾ ਜਾਣਾ ਮੈਂ ਬੇਨਤੀ ਕਰਦਾ ਕਰਾਂਗਾ ਕਿ ਜਿਹੜੇ ਸੁਨੀਤ ਪਹੁੰਚੇ ਹਨ ਉਹ ਨਾਲ ਇੱਥੇ ਬੈਠ ਲੱਗਿਆ ਹੋਇਆ

0: ਫਿਰ ਮੈਂ ਦੁੱਖ ਕਰਾਂਗਾ ਤੇ ਸ਼ਹੀਦ ਪਰਿਵਾਰਾਂ ਨਾਲ ਜਿੱਥੇ ਵਿਸ਼ੇਸ਼ ਸਨਮਾਨ ਕੀਤਾ ਜਾਣਾ ਤੋ ਅਗਰ ਉੱਥੇ ਕੋਈ ਵੀ ਸ਼ਹੀਦ ਪਰਿਵਾਰ ਦੇ ਪਹੁੰਚੇ ਹੋਏ ਨੇ ਉਹ ਨਾ ਤਾਂ ਜਾਂ ਤਾਂ ਜਿਹੜਾ ਨਾਲ ਸਾਡੇ ਦੇ ਚੈਕ ਲੱਗਿਆ ਹੋਇਆ ਉੱਥੇ ਪਹੁੰਚ ਜਾਣਾ ਸਕੂਲ ਤੋਂ ਸਭ ਤੋਂ ਵਗੈਰਾ ਔਰ ਬੇਨਤੀ ਹੈ ਜੀ ਚਾਹੁੰਦਾ ਹੋਇਆ ਕਿ ਮੈਂ ਇਸ ਤੋਂ ਉਪਰੰਤ ਬੇਨਤੀ ਕਰਾਂਗਾ ਭਾਈ ਸਰਪੋਤ ਸਿੰਘ ਜੀ ਜ਼ਿਲ੍ਹਾ ਜੋ ਖਾਸ ਕਰਕੇ ਮੋਹਰੀ ਆਫ ਸਾਡੇ ਕੋਲ ਪਹੁੰਚੇ ਹੋਏ ਨੇ ਉਹ ਆਪ ਸਰਕਾਰ ਆਪਣੇ ਵਿਚਾਰ ਸਾਂਝੇ ਕਰਨਗੇ ਮੈਂ ਨਾਲ ਹੀ ਯਾਦ ਕਰਾ ਰਿਹਾ ਤੇ ਮੋਹਰੀ ਆਪ ਦੇ ਵਿੱਚ ਜਿਹੜਾ ਸਲਾਨਾ ਨਗਰ ਕੀਰਤਨ ਵਿਸਾਖੀ ਨੂੰ ਸਮਾਪਤ ਹੁੰਦਾ ਹੈ ਇਸ ਸਾਲ 17 ਮਈ ਜਨਰਲ ਜਾ ਰਿਹਾ ਉੱਥੇ ਵੀ ਹੁਣ ਵਿਸਾਖੀ ਵਿੱਚ ਪਾਤਾ ਕਰਾਂਗੇ ਕਿ ਭਾਸ਼ਾ ਭਾਈ ਸੰਤੋਖ ਸਿੰਘ ਜੀ ਜ਼ਿਲ੍ਹਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ
1: ਇਸ ਨਾਲ ਨਿਯੰਤਰਣ

ਸਾਰੀਆਂ ਚੀਜ਼ਾਂ ਵੀਆਂ ਸਾਰੀਆਂ ਉਸਰਾਂ ਸਾਡੇ ਸਰਕਾਰ ਦੇ ਉਸੇ ਜੋ ਖਾਸ ਕਰਨੋਂ ਆਜ਼ਾਦ ਕਰਨ ਵਿੱਚ ਆਪਣਾ ਦੇਵਰ ਪਹੁੰਚਿਆ ਜੀ ਸਾਨੂੰ ਸਾਰੀਆਂ ਚੀਜ਼ਾਂ ਤੋੜਾ ਹੈ ਸਾਨੂੰ ਹਰ ਇੱਕ ਚੀਜ਼ ਦਾ ਤੋੜਾ ਹੈ ਕਹਿਣੀ ਹੈ ਜੇ ਵੀ ਕਿਸੇ ਚੜਾਈ ਕੋਈ ਚੰਦਾ ਉਸ ਕਾਰ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਜਿਹੜੇ ਲੋਕ ਹਲੇ ਘਰਾਂ ਵਿੱਚ ਬੈਠੇ ਸੋਚ ਰਹੇ ਨੇ ਤੇ ਸ਼ਾਇਦ ਪ੍ਰਾਪਤੀ ਹੋਊਗੀ ਕਿ ਨਹੀਂ ਖਾਲਸਾ ਦੀ ਨਿਸ਼ਚੇ ਪ੍ਰਾਪਤੀ ਦੀ ਸੰਗਤ ਲੈ ਕੇ ਖਾਲਸੇ ਨੇ ਅਰਦਾਸ ਕੀਤੀ ਹੈ ਖਾਲਸਾ ਆਜ਼ਾਦ ਹੋਣਾ ਆਜ ਹੋ ਜਾਏ

0: ਬਾਕੀ ਜਿਵੇਂ ਸਾਡੀ ਆ ਭਾਰ ਸਾਡੇ ਮੋਢਿਆਂ ਤੇ ਆ ਤੇ ਕਿੰਨਾ ਕੁ ਐਫਰ ਪਾਵਾਂਗੇ, ਕਿੰਨਾ ਕੁ ਜ਼ੋਰ ਲਾਵਾਂਗੇ, ਜਿੰਨਾ ਐਫਰ ਪਾਵਾਂਗੇ ਜ਼ੋਰ ਲਾਵਾਂਗੇ, ਉਨੀ ਜਲਦੀ ਸਾਡਾ ਖਾਲਿਸਤਾਨ ਆਜ਼ਾਦ ਹੋ ਜਾਵੇਗਾ। ਖਾਲਸਾ ਹੀ ਜਨਮ ਚੁਣ ਕਰਨ ਤੋਂ ਬਾਅਦ ਨਹੀਂ ਆਉਂਦਾ, ਉਹ ਕਦੇ ਲਾਹੌਰ ਦੇ ਵਿੱਚ ਭਾਈ ਪੰਜਵੜ ਨੂੰ ਸ਼ਹੀਦ ਕਰਦਾ, ਕਦੇ ਭਾਈ ਲਖਵੀਰ ਸਿੰਘ ਲੋਕੇ ਨੂੰ ਸ਼ਹੀਦ ਕਰਦਾ, ਕਦੇ ਸਾਡੇ ਪਿਆਰੇ ਵੀਰ ਨੂੰ ਸ਼ਹੀਦ ਕਰਦਾ, ਕਦੇ ਆ ਕੇ ਲੈਣ ਤੇ ਭਾਈ ਅਵਤਾਰ ਸਿੰਘ ਖੰਨਾ ਨੂੰ ਸ਼ਹੀਦ ਕਰਦਾ, ਕਦੇ ਇਸੇ ਧਰਤੀ ਦੇ ਕੈਨੇਡੀਅਨ ਸਿਟੀਜ਼ਨ ਇੱਥੋਂ ਦੇ ਰਹਿਣ ਵਾਲੇ ਭਾਈ ਹਰਦੀਪ ਸਿੰਘ ਮਿੱਤਲ ਨੂੰ ਸ਼ਹੀਦ ਕਰਦਾ ਤੇ ਉਹਦੇ ਨਾਮ ਦੀ ਅੱਗੇ ਹੋਰ ਜਿਹੜੇ ਸਿੰਘ ਚੂਨੇ ਇਸ ਰਾਹ ਦੇ ਤੁਰੇ ਨੇ ਉਹਨਾਂ ਨੂੰ ਸ਼ਹੀਦ ਕਰਨ ਦੀ ਮਨੋਬੰਦੀ ਕਰਦਾ। ਉਹ ਭਾਵੇਂ ਮਨਿੰਦਰ ਸਿੰਘ ਹੋਵੇ, ਭਾਵੇਂ ਇੰਦਰਜੀਤ ਸਿੰਘ ਗੋਸਲ ਹੈ, ਜਾਂ ਭਾਵੇਂ ਗੁਰਪਤਨ ਸਿੰਘ ਪੰਧੂ ਹੈ, ਜਾਂ ਹੋਰ ਨਰਿੰਦਰ ਸਿੰਘ ਬਹੁਤ ਵੀ ਅੰਦਰ ਨੇ ਜਿਹੜੇ ਇਸ ਰਾਹ ਤੇ ਤੁਰੇ ਨੇ, ਉਹ ਸਾਡੇ ਜ਼ਾਲਮ ਉਹ ਆਪਣੇ ਉਹਨਾਂ ਨੂੰ ਨੁਕਸਾਨ ਕਰਨ ਤੋਂ ਇਲਾਵਾ ਸਾਡਾ ਬਚਵਾਂ ਦਾ ਇਹਨਾਂ ਸੂਰਮਿਆਂ ਦੀ ਢਾਲ ਬਣ ਕੇ ਖੜੀਏ, ਇਹਨਾਂ ਦੇ ਨਾਲ ਤੁਰੀਏ, ਇਹਨਾਂ ਦੀ ਸੋਚ ਤੇ ਪੈਰਾਂ ਠੋਕ ਕੇ ਦਈਏ, ਠੋਕ ਕੇ ਪੈਰਾਂ ਤਾਂ ਹੀ ਤਾਂ ਇਹਨਾਂ ਇਹ ਕੁਛ ਕਰਨ ਕਰਾਂਗੇ। ਗੱਲਾਂ ਦੇ ਨਾਲ ਕੁਛ ਨਹੀਂ ਬਣਨਾ, ਤਾਂ ਹੀ ਬਣਨਾ ਤੇ ਪ੍ਰੈਕਟੀਕਲ ਕਰਾਂਗੇ। ਜਿੱਥੇ ਕਿਤੇ ਵੀ ਆ ਜਿੱਥੇ ਕਿਤੇ ਬੈਠੇ ਖੜ ਜਾਈਏ, ਖੜੇ ਤੁਰ ਪਈਏ, ਤੁਰ ਪੈ ਭੱਜ ਪਈਏ, ਆਪਣਾ ਯੋਗਦਾਨ ਪਾਈਏ। ਉਹ ਦਿਨ ਦੂਰ ਨਹੀਂ ਜਦੋਂ ਖਾਲਸਾ ਆਜ਼ਾਦ ਹੋ ਜਾਣਾ।
1: ਖਾਲਸਾ
0: ਦੀ ਲੰਬੀਆਂ ਧੀਖ ਨਹੀਂ ਮਿਲਦੀ, ਕੌਮਾਂ ਆਪਣੇ ਪਸ਼ੋਕ ਨੂੰ ਪੁੰਜਦੀਆਂ, ਉਹ ਇੱਕ ਦਿਨ ਖਤਮ ਹੁੰਦੀਆਂ ਹੁੰਦੀਆਂ ਹੋ ਜਾਂਦੀਆਂ ਨੇ। ਸਾਡੀ ਗੁਲਾਮੀ ਦੀ ਨਿਸ਼ਾਨੀ 500 ਸਦਮੇ ਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਨਮੀ ਹੋ ਗਈ ਹੈ ਪੰਜਾਬ ਦੇ ਵਿੱਚ। ਆਏ ਦਿਨ ਕੋਈ ਨਾ ਕੋਈ ਭਈਆ ਉੱਠ ਕੇ ਏਜੰਸੀਆਂ ਦੇ ਕਰਨ ਉੱਠ ਕੇ ਸੱਚੇ ਪਾਤਸ਼ਾਹ ਦੀ ਜਨਮੀ ਕਰਦੇ ਨੇ, ਤੇ ਖਾਲਸਾ ਜੀ ਦੀ ਹਿੰਮਤ ਤਾਂ ਹੀ ਆ ਕਿ ਅਸੀਂ ਗੁਲਾਮ ਹਾਂ, ਗੁਲਾਮੀ ਦੀ ਨਿਸ਼ਾਨੀ ਆ। ਉਹ ਗੁਰਦੁਆਰਾ ਸਾਹਿਬਾਂ ਦੇ ਵਿੱਚ ਸਾਡੀਆਂ ਇੰਸਟੀਟਿਊਸ਼ਨ ਦੇ ਵਿੱਚ ਪੈਨੀਟ੍ਰੇਟ ਕਰਕੇ ਸਾਨੂੰ ਕਮਰ ਕੁਸੇ ਪਾਉਣ ਦੀ ਕੋਸ਼ਿਸ਼ ਕਰਦੇ ਆ, ਬੀਬੀਆਂ ਦੀ ਬੇਕਦਰੀ ਕਰਦੇ ਆ, ਥਾਂ ਥਾਂ ਦੇ ਨਿਰਾਦਰ ਕਰਦੇ ਸਿੱਖੀ ਦਾ, ਸਾਨੂੰ ਕਹਿੰਦੇ

0: ਜਾਓ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਦੌੜਿਆ ਢੱਠਾ ਹੋਇਆ ਕਾਲਸ ਸ੍ਰੀ ਹਰਿਮੰਦਰ ਸਾਹਿਬ ਜੀ ਬਚਿਆ ਦੌੜਿਆ ਪੰਜ ਸੌ ਬੀਬੀ ਨਿਰਤ ਕਰਕੇ ਤੇਰੀ ਜਨਮ ਲਿਖਾਈ ਅਸੀਂ ਭੁੱਲ ਜਾਵਾਂਗੇ ਕਦੇ ਚਿੰਤ ਨਹੀਂ ਭੁੱਲਾਂਗੇ ਜਿੰਨਾ ਚਿੰਤ ਹਰ ਇੱਕ ਚੀਜ਼ਾਂ ਪ੍ਰਭੂ ਦਾ ਹਿਸਾਬ ਨਹੀਂ ਕਰਦੇ ਜਿੰਨਾ ਚਿੰਤ ਇਹਨਾਂ ਸਾਰ ਤੁਹਾਨੂੰ ਪੰਜਾਬ ਵਿੱਚ ਬਾਣੀ ਪੁਜਾ ਦਿੰਦੇ ਹਰ ਇੱਕ ਚੀਜ਼ ਉਹਦੇ ਪੋਸੀਬਲ ਹੁੰਦੀਆਂ ਜਿੰਨਾ ਚਿਰ ਸਾਡਾ ਘਰ ਖਾਸ ਆਜ਼ਾਦ ਨਹੀਂ ਹੋ ਜਾਂਦਾ ਇਹ ਉਦੋਂ ਹੀ ਹੋਣਾ ਪੋਸੀਬਲ ਜਦੋਂ ਆਪਣਾ ਘਰ ਬਣ ਗਿਆ ਮੈਂ ਨਾਲ ਦੀ ਨਾਲ ਸਾਰੀਆਂ ਸੰਗਤਾਂ ਦਾ ਸਾਰੀਆਂ ਜਥੇਬੰਦੀਆਂ ਦਾ ਸਾਰੀਆਂ ਆਰਗੇਨਾਈਜੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਕੇਵਲ ਸਿੰਘ ਕੌਂਸਲ ਵੱਲੋਂ ਜਿਹੜੇ ਕਿ ਬਹੁਤ ਵੱਡੀ ਤਾਦਾਦ ਵਿੱਚ ਇੱਥੇ ਮੈਂਬਰ ਪਹੁੰਚੇ ਨੇ ਸਾਰੇ ਗੁਰਦੁਆਰਾ ਸਾਹਿਬਾਨ ਤੋਂ ਬਸਰ ਰਾਹੀਂ ਟਾਲਾ ਰਾਹੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਅੱਗੇ ਆਪਣਾ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਤੇ ਨਾਲ ਦ੍ਰਿੜਤਾ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਿੱਥੇ ਕਿਤੇ ਵੀ ਕੋਈ ਵੀ ਇੰਸਟੀਟਿਊਸ਼ਨ ਕੋਈ ਵੀ ਕਿਸੇ ਦੀ ਸਾਰ ਦੇ ਸੰਬੰਧ ਵਿੱਚ ਸਾਨੂੰ ਹਾਲਤ ਮਾਰੇਗੀ ਹਾਲਤ ਕਿਹੜੀ ਮਾਰੇਗੀ ਸਾਨੂੰ ਪਤਾ ਲੱਗੇਗਾ ਅਸੀਂ ਤੇ ਪਹੁੰਚਾਂਗੇ ਆਪਣਾ ਬੰਦਾ ਸੇਵਾ ਵਿੱਚ ਪਾਵਾਂਗੇ ਬਹੁਤਾ ਸਮਝਾ ਲੈਂਦਾ ਹੋਇਆ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਫਿਰ ਬੇਨਤੀ ਕਰਦਾ ਕਿ ਆਉਣ ਵਾਲੇ ਨੈਕਸਟ ਸੰਡੇ ਲਈ ਉਹ ਆਉਂਦੇ ਸੰਡੇ ਮੋਂਟਰੀਅਲ ਦੇ ਵਿੱਚ ਨਗਰ ਕੀਰਤਨ ਸਿਆਈ ਜਾਣੇ ਆ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਹੋਮ ਮਮਾ ਕੇ ਤੇ ਪਹੁੰਚੋ ਕੋਈ ਕਿਸੇ ਨੂੰ ਰਾਜ ਨਾ ਦੇ ਹੈ ਜੋ ਲੈ ਹੈ ਨਿਰਮਲ ਤੇ
1: ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਦਵਾਦੀ ਹਾਂ ਭਾਈ ਸੰਤੋਖ ਸਿੰਘ ਜੀ ਦੇ ਹੋਣਾ ਵੀ ਜਿਹਨਾਂ ਨੇ ਆਪਣੀ ਜਾਨ ਅੰਤਰਾਤਮਾ ਦੇ ਦਿੱਤੇ ਨੇ ਮੈਂ ਬੇਨਤੀ ਕਰਾਂ ਤੇ ਛੋਟਾ ਜਿਹਾ ਚੰਦੀ ਹੈ ਅਸੀਂ ਰਾਜ ਸਿੰਘ ਨਾਮ ਦਾ ਤੇ ਹੁਣੇ ਹੁਣੇ ਸਾਡੇ ਕੋਲ ਪਹੁੰਚਿਆ ਆਪਣੇ ਦੇ ਬਾਤੇ ਵਾਜਦੇ ਨੇ ਉਹ ਵੀ ਸਾਡੇ ਕੋਲ ਇੱਥੇ ਆਏ ਸਟੇਜ ਦੇ ਦੂਜੇ ਪਾਸੇ ਤੇ ਕਹਿੰਦੀ ਅਸੀਂ ਰਾਜ ਸਿੰਘ ਹੈ ਉਹ ਵੀ ਬਾਪ ਜਿਹੜੇ ਹੈ ਉੱਥੇ ਪਹੁੰਚ ਗਿਆ ਹੁਣ ਜੋ 1978 ਤੋਂ ਲੈ ਕੇ ਵਰਤਮਾਨ ਸਮੇਂ ਤੱਕ ਜਿਹਨਾਂ ਸਿੰਘਾਂ ਸਿੰਘ ਆਏ ਤੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਆਪਣਾ ਲਹੂ ਲੋਕ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਸ਼ਹੀਦ ਭਾਵਾਂ ਦਾ ਸਨਮਾਨ ਕੀਤੇ ਜਾਣੇ ਨੇ ਮੈਂ ਬੇਨਤੀ ਕਰਾਂਗਾ ਕਿ ਤੇਰੇ ਗੁਰਦੁਆਰਾ ਕਮੇਟੀ ਦੇ ਮੈਂਬਰ ਸੰਤੋਖ ਸਿੰਘ ਜੀ ਦਾ ਪ੍ਰਮੰਦਰ ਸਿੰਘ ਜੀ ਨਾਲ ਆਉਣ ਔਰ ਆਪਣੇ ਪ੍ਰੀ ਸਿੱਖੇ ਸਾਹਮਣੇ ਆ ਜਾਓ ਤਾਂ ਕਿ ਆਪਾਂ ਇਹਨਾਂ ਸ਼ਹੀਦ ਪਰਿਵਾਰਾਂ ਦੇ ਸਨਮਾਨ ਦਾ ਕੀਤੇ ਭਾਈ ਅਮਰਜੀਤ ਸਿੰਘ ਜੀ ਮਾਨ ਭਾਈ ਅਮਰਜੀਤ ਸਿੰਘ ਜੀ ਦਿਓ ਜਿਹੜੇ ਨਾ ਪਹੁੰਚੇ ਨੇ ਆਪਾਂ ਉਹਨਾਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨਾ ਹੈ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜਿਸ ਤਰ੍ਹਾਂ ਆਪਾਂ ਸਾਰੇ ਹੀ ਜਾਣੂ ਹਾਂ ਸ੍ਰੀ ਅਕਾਲ ਸਾਹਿਬ ਜੀ ਦੇ ਜਥੇਦਾਰ ਤੜਕ ਕੌਮ ਜਰਨੈਲ ਜਿਹਨਾਂ ਨੂੰ ਖਾੜਕੂਆਂ ਦੀ ਮਾਂ ਕਿਹਾ ਜਾਂਦਾ ਸੀ ਔਰ ਜਿਹਨਾਂ ਨੂੰ ਉਹਨਾਂ ਦੇ ਘਰੋਂ ਚੁੱਕ ਕੇ ਪੁਲਿਸ ਨੇ ਉਹ ਤੋਂ ਕੇ ਸ਼ਹੀਦ ਕੀਤਾ ਮੇਰੀ ਮੁਰਾਦ ਅਮਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਤੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਤੇ ਉਹਨਾਂ ਦਾ ਪਰਿਵਾਰ ਸਾਡੇ ਕੋਲ ਪਹੁੰਚਿਆ ਹੋਇਆ ਹੈ ਮੈਂ ਬੇਨਤੀ ਕਰਾਂਗਾ ਕਿ ਪਰਿਵਾਰ ਆ ਕੇ ਸਨਮਾਨ ਲੈ ਲੈਣ ਜੀ ਅਮਰ ਸ਼ਹੀਦ ਭਾਈ ਗੁਰਦੇਵ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਹਨਾਂ ਨੂੰ 1986 ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਜੀ ਦੀ ਸਰਬੱਤ ਖਾਲਸ ਦੇ ਵਿੱਚ ਔਰ ਉਸ ਤੋਂ ਬਾਅਦ ਇਹਨਾਂ ਨੂੰ ਘਰੋਂ ਚੱਕ ਕੇ ਤਸ਼ੱਦਦ ਕਰਕੇ ਉਹ ਗੋਬਿੰਦ ਸ਼ਹੀਦ ਕੀਤਾ ਗਿਆ ਬੋਲੇ ਸੋਨਿਆ
2: ਸ੍ਰੀ ਅਕਾਲ
1: ਬਹੁਤ ਵਧੀਆ ਪ੍ਰਵਾਦ ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂਗਾ ਅਮਰ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਨਾਗੋ ਉਹਨਾਂ ਦੇ ਪਰਿਵਾਰਕ ਪਤਨੀ ਸਾਡੇ ਕੋਲ ਇੱਥੇ ਪਹੁੰਚੇ ਹੋਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆ ਕੇ ਸਟੇਜ ਤੇ ਆਪਣਾ ਸਮਾਨ ਲੈਣ ਦੀ

0: আমরা সেই বাড়ি তো মাসে নিয়ে না গো বই না দিতে আমি সব নেই ও আগে আপনা আপনা মা গাই দেবে বলে সরে আমার আমরা সুরেন্দ্র সিং নাগোকে বলে সুফিয়ান সিংহ সাফি যে 1998 হয়েছে ও দিদি মানে
1: খালসা ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਜੀ ਉਹਨਾਂ ਕੋਲ ਪਹੁੰਚੇ, ਭਾਜੀ ਕਿਹੜੀ ਚੀਜ਼ ਦਾ ਲੰਗਰ ਲਾਇਆ ਤੇ ਕਿੰਨਵਾਂ ਸਾਲ?
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਸਮੂਹ ਸਾਰੀ ਜਿੰਨੀ ਸਿੱਖ ਪੰਥ ਨੂੰ, ਸਾਰੇ ਪੰਜਾਬੀਆਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਧਾਈਆਂ ਵਿਸਾਖੀ ਦੀਆਂ। ਔਰ ਹਰ ਸਾਲ ਦੀ ਤਰ੍ਹਾਂ ਜਿਹੜਾ ਇੱਥੇ ਮਿਲ ਕੇ ਆਪਾਂ ਉਪਰਾਲਾ ਕਰਦੇ ਹਾਂ ਜੀ, ਸਾਡਾ ਕਲੱਬ ਹੈਗਾ ਜੀ ਪੰਜਾਬ ਸਟੂਡੈਂਟ ਕਲੱਬ ਫਲੋਰ। ਸੋ ਬਹੁਤ ਸਾਲਾਂ ਤੋਂ ਅਸੀਂ ਇੱਥੇ ਕਮਿਊਨਿਟੀ ਦੇ ਵਿੱਚ ਵਿਚਰਦੇ ਆ ਰਹੇ ਹਾਂ, ਜਿੱਥੇ ਆਪਾਂ ਹਰੇਕ ਸਾਲ ਪਿਕਨਿਕ ਵੀ ਕਰਾਈ ਦੀ ਆ, ਹਰ ਸਾਲ ਅਸੀਂ ਵਿਸਾਖੀ ਦੇ ਉੱਤੇ ਇੱਥੇ ਲੰਗਰ ਵੀ ਲਾਈਦਾ, ਚਾਹ ਪਕੌੜਿਆਂ ਦਾ, ਜਲੇਬੀਆਂ ਦਾ, ਠੀਕ ਹੈ ਜੀ। ਅਤੇ ਸਾਨੂੰ ਬਹੁਤ ਹੀ ਭਰਮਾ ਹੰਕਾਰਾ ਮਿਲਦਾ। ਸੋ ਮੇਰਾ ਖਿਆਲ ਹੈ ਅਮਨ ਗੁਰੂ ਸਾਹਿਬ ਆਪਾਂ ਨੂੰ ਹੋ ਗਏ ਤਕਰੀਬਨ 15 ਸਾਲ,
3: ਜ਼ਿਆਦਾ ਹੀ 2001 ਤੋਂ
2: ਜਦੋਂ ਦਾ ਤਕਰੀਬਨ ਇਹ ਨਗਰ ਕੀਰਤਨ ਆਪਣਾ ਇਹ ਸ਼ੁਰੂ ਹੋਇਆ ਜੀ, ਉਦੋਂ ਕਦੇ ਆਪਾਂ ਇੱਥੇ ਸਰਗਰਮ ਹੈਗੇ ਜੀ। ਹਾਂਜੀ,
1: ਤੇ ਹਰ ਸਾਲ ਸੇਮ ਹੀ ਹੁੰਦਾ ਲੰਗਰ ਭਾਜੀ, ਚੇਂਜ ਹੋ ਗਿਆ?
2: ਦੇਖੋ ਤਕਰੀਬਨ ਇਹ ਆ ਕਿ ਹਰ ਸਾਲ ਕੋਈ ਨਾ ਕੋਈ ਐਡ ਆਨ ਹੋ ਜਾਂਦਾ, ਜਿਵੇਂ ਇੱਥੇ ਆਪਣੇ ਆਪਣਾ ਕੀ ਕਹਿੰਦੇ ਪ੍ਰਸ਼ਾਦ, ਜਿੱਦਾਂ ਆਪਾਂ ਸੂਜੀ ਦਾ ਕੜਾਹ ਅਤੇ ਨਾਲ ਆਪਣੇ ਚਨੇ ਹੁੰਦੇ ਆ, ਆਪਣੇ ਇੰਡੀਆ ਆਪਣੇ ਜਦੋਂ ਛਬੀਲਾਂ ਲੱਗਦੀਆਂ ਤਾਂ ਉੱਥੇ ਉਹ ਵਰਤਾਏ ਜਾਂਦੇ ਆ ਜੀ। ਅਤੇ ਉਸੇ ਤਰੀਕੇ ਦੇ ਨਾਲ ਤਾਜ਼ੀਆਂ ਜਲੇਬੀਆਂ ਤੁਸੀਂ ਪਿੱਛੇ ਦੇ ਦੇਖਦੇ ਆ, ਅਤੇ ਆਪਣੇ ਜਿਹੜੇ ਹਲਵਾਈ ਹੈਗੇ ਆ ਕਹਿ ਲਓ ਵੀ ਤਾਜ਼ੇ ਬਿਲਕੁਲ ਉਸ ਵੇਲੇ ਆ ਰਹੇ ਆ ਸਾਰੇ ਪਕੌੜੇ ਜਲੇਬੀਆਂ, ਔਰ ਸਾਰੇ ਜਿੰਨੇ ਵਲੰਟੀਅਰ ਵੀਰ ਆ ਸਾਰੇ ਇੱਥੇ ਹੋਮ ਹੋਮਾ ਕੇ ਸਾਰੇ ਸੇਵਾ ਕਰ ਰਹੇ ਜੀ।
1: ਅਤੇ ਹਰਿੰਦਰ ਭਾਜੀ ਨੂੰ ਕਰਾਂਗਾ ਭਾਜੀ, ਅੱਜ ਮੌਸਮ ਵੀ ਠੰਡਾ ਸੀਗਾ,
4: ਹਾਂਜੀ
1: ਮੀਂਹ ਕਣੀਆਂ ਸ਼ੁਰੂ ਹੋ ਗਈਆਂ ਨੇ,
4: ਹੁਣ ਹੋਈਆਂ ਕਣੀਆਂ,
1: ਅਤੇ ਤੁਸੀਂ ਦੇਖ ਰਹੇ ਸੰਗਤ ਬਟ ਘਟਦੀ ਪਈ ਨਹੀਂ ਹੈ,
4: ਸੰਗਤ ਦਾ ਪੂਰਾ ਠਾਠਾ ਮਾਰਦਾ ਇਕੱਠ ਹੈਗਾ ਜੀ।
1: ਅਤੇ ਭਾਜੀ ਕਦੋਂ ਦੀ ਤਿਆਰੀ ਚੱਲ ਰਹੀ ਸੀਗੀ?
4: ਇਹ ਤਿਆਰੀ ਤਾਂ ਕਹਿ ਲਓ ਵੀ ਹੋ ਗਿਆ, ਹਫ਼ਤੇ ਤੋਂ ਹੀ ਚੱਲ ਰਹੀ ਸੀ, ਸਮਾਨ ਸਮੂਨ ਇਕੱਠਾ ਕੀਤਾ ਅਤੇ ਫਿਰ ਸੇਵਾਦਾਰ ਸਾਰੇ ਆ ਕੇ ਅੱਜ ਕਹਿ ਲਓ ਵੀ ਸਾਰਿਆਂ ਨੇ ਸੇਵਾ ਕੀਤੀ ਆ। ਅਤੇ ਤੁਹਾਡੇ ਸਾਹਮਣੇ ਪਤਾ ਆ ਅੱਗੇ ਅਸੀਂ ਛੋਟੇ ਜਿਹੇ ਟੈਂਟ ਤੋਂ ਸਟਾਰਟ ਕੀਤਾ, ਜਿਹੜਾ ਕਲੀਨ ਟਾਇਰ 'ਚ ਨਹੀਂ ਛੋਟਾ ਜਿਹਾ ਮਿਲ ਜਾਂਦਾ ਟੈਂਟ, ਉਹ 2 ਟੈਂਟ ਹੁੰਦੇ ਸੀ, ਹੁਣ 40x20 ਅਤੇ ਅਸੀਂ
0: ਭਾਈ ਸੁਰਿੰਦਰ ਸਿੰਘ ਜੀ ਸੋਢੀ, ਜਿਹਨਾਂ ਨੂੰ ਸੰਤ ਮਹਾਂਪੁਰਖ ਸੰਭਾ ਜਗਨਾਥ ਸਿੰਘ ਜੀ ਖਾਲਸਾ ਦੇ ਗਾਂ ਵਾਲੇ ਆਪਣੇ ਮੁਕਾਬਲੇ ਤੋਂ ਆਪਣੀ ਸਦੀ ਬਾਹਰ ਗਿਆ ਕਰਦੇ ਸਨ, ਉਹਨਾਂ ਦੇ ਰਿਸ਼ਤੇਦਾਰ ਭਾਈ ਉਹਨਾਂ ਦੇ ਭਾਈ ਨੇ ਭਾਈ ਮਾਥੂ ਸਿੰਘ ਜੀ ਉਹ ਸਾਡੇ ਕੋਲ ਪਹੁੰਚੇ ਹੋਏ ਨੇ, ਉਹਨਾਂ ਦਾ ਸਨਮਾਨ ਕੀਤਾ ਜਾਵੇ। ਭਾਈ ਮਾਨ ਸਿੰਘ ਹੋਣੀ ਜੋ ਭਾਈ ਨੇ ਅਮਰ ਸ਼ਹੀਦ ਭਾਈ ਸੁਰਿੰਦਰ ਸਿੰਘ ਦੀ ਸੋਢੀ ਬਣਾਈ। ਬੋਲੇ ਸੋਹਣਿਆ
5: ਸ੍ਰੀ ਅਕਾਲ।
0: ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਭਰਾਵਾਂ ਦਾ ਜੋ ਸਾਡੇ ਪਾਸ ਪਹੁੰਚੇ ਹਨ। ਆਪਸੀ ਦਾ ਚੱਲਿਆ ਹੋਇਆ ਬੇਨਤੀ ਕਰਾਂਗਾ, ਇੱਕ ਵਾਰ ਮਿਸ਼ਰੀ ਵਾਰ ਹੁਣ ਭਾਈ ਬਗੀਚਾ ਜੀ ਦਾ ਤੁਸੀਂ ਜਥਾ ਸਿਰਫ ਇੱਕ ਵਾਰ ਦੋ ਤਿੰਨ ਮਿੰਟ ਵਾਸਤੇ ਉਹ ਆਪਣੇ ਨਾਮ ਕਹਿੰਦੇ। ਉਸ ਤੋਂ ਉਪਰੰਤ ਜਿਹੜੇ ਹੋਰ ਸਾਡੇ ਪਾਸ ਸ਼ਹੀਦ ਪਰਿਵਾਰ ਪਹੁੰਚੇ ਹੋਏ ਨੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਜੀ।
6: ਵਾਹਿਗੁਰੂ ਸਾਹਿਬ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: महान मिले लख दे हमेश जेदी जगह ते खूना दुनिया चहिता दा
1: ਸਾਈਂ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਕਰਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਆਪ ਸੰਗਤਾਂ ਉਹਨਾਂ ਸੂਰਬੀਰ ਯੋਧਿਆਂ ਦੇ ਪਰਿਵਾਰਾਂ ਦੇ ਦਰਸ਼ਨ ਕਰ ਰਹੇ ਸੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ਼ ਕੌਮ ਤੋਂ ਬਾਹਰ ਦਿੱਤੀਆਂ, ਜਿਨ੍ਹਾਂ ਦਾ ਕਰਕੇ ਇਹ ਕੇਸਰੀ ਨਿਸ਼ਾਨ ਸਾਹਿਬ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਝੂਲ ਰਹੇ ਹਨ।
2: ਜਿਹੜੀ ਥਕਾਵਟ ਸੀਗੀ ਹਫਤੇ ਦੀ ਅੱਜ ਸੰਗਤ ਦੇ ਦਰਸ਼ਨ ਕਰਕੇ ਮੈਂ ਕਹਿੰਦਾ ਦੂਰ ਹੀ ਹੋ ਗਈ ਹੋਣੀ
3: ਸਾਰੀ। ਮੈਂ ਕਿਹਾ ਕੋਈ ਥਕਾਵਟ ਨਹੀਂ ਹੈਗੀ ਆ, ਏਦਾਂ ਹੀ ਅਸੀਂ 12 ਘੰਟੇ ਹੋਰ ਲਾ ਸਕਦੇ ਹਾਂ।
2: ਤੇ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸੰਗਤ ਦਾ? ਇੰਨਾ ਹੁੰਗਾਰਾ, ਸਾਰੇ ਪਹੁੰਚ ਰਹੇ, ਲੰਗਰ ਛਕ ਰਹੇ ਨੇ, ਇੰਨੇ ਦਿਨਾਂ ਦੀ ਮਿਹਨਤ, ਤੇ ਅੱਜ ਤੁਸੀਂ ਸੰਗਤ ਦੇ ਮੂਹਰੇ ਹੈ ਨਾ ਸੇਵਾ, ਸਾਰਾ ਤੁਹਾਡਾ ਜਿਹੜਾ ਵੀਕ ਦਾ ਲੱਗਿਆ ਹੋਇਆ ਸੀਗਾ, ਅੱਜ ਤੁਸੀਂ ਉਹ ਦੇਖਦੇ ਪਏ ਹੁੰਗਾਰਾ ਕਿੱਦਾਂ ਮਿਲਦਾ?
4: ਦੇਖੋ ਜੀ, ਮਨ ਨੂੰ ਬੜੀ ਖੁਸ਼ੀ ਹੁੰਦੀ ਆ, ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ ਸੰਗਤ ਦਾ ਅੱਜ। ਤੇ ਜਿਹੜਾ ਇਹ ਸਟਾਲ ਹੈ ਪੰਜਾਬ ਸਟੂਡੈਂਟ ਕਲੱਬ ਫਲੌਰ ਵੱਲੋਂ, ਸਾਡੀ ਬਹੁਤ ਵੱਡੀ ਸੰਸਥਾ ਆ, ਹਰ ਸਾਲ ਲਾਉਂਦੇ ਹਾਂ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਸੀਂ ਦੇਖ ਰਹੇ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਬਿਲਕੁਲ ਇੱਥੇ ਚੱਲ ਰਿਹਾ। ਅਤੇ ਔਰ ਸਾਰੇ ਜਿੰਨੇ ਵੀ ਸੇਵਾਦਾਰ ਆ, ਮਨੋ ਤਨੋ ਲਾ ਕੇ ਜੀ ਸਾਰਿਆਂ ਨੇ ਇੱਥੇ ਸੇਵਾ ਕੀਤੀ।

0: Nadi
1: Achimisi, Nadi Dabjaladi.

0: ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਜੀ ਉਹਨਾਂ ਕੋਲ ਪਹੁੰਚੇ, ਭਾਜੀ ਕਿਹੜੀ ਚੀਜ਼
1: ਹਾਊਸ ਕੀਪਰ ਕਲੱਬ
2: ਸਿੰਘ ਪਹੁੰਚ ਝਟਪਟ ਕਈ ਫੋਟੋ।

0: ਹਮੇ ਸੂਰ ਮੇ ਸਿਪਾਹੀ ਸਰਕਾਰਾਂ ਦੇ
1: ਚਲੀ ਕੰਮ ਦੇ ਸਾਨੂੰ ਦਿਲੀ ਦੇ ਚੁਆਰੇ

0: deixei em Mama, eu posso ficar com o nosso novo mexido, olhando não está a dela. De nada, como mesmo, batendo no palé, banea. Sura, sobe, dame, é, dobra, é, dinga, que é rei. Puxa, puxa, cata, malé. Como não está a que? Olhando não está a dela. Sadhguru de Bakshashi, meu, bate com a mano de. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1977 ਤੋਂ ਲੈ ਕੇ 1982 ਤੱਕ ਜਲ ਦੇ ਸੰਘਰਸ਼ ਵਿੱਚ ਆਪਣੀ ਜਾਨ ਦੀ ਮੁੱਠੀ ਦੇਣ ਵਾਲੇ ਸਿੰਘਾਂ ਦੇ ਪਰਿਵਾਰਾਂ ਦਾ ਜੋ ਸਨਮਾਨ ਜਿਹੜੀ ਗੁਰਦੁਆਰਾ ਹੋਇਆ ਹੈ ਉਹਨਾਂ ਵਿੱਚ ਖੀਰ ਪਾਈ ਗੁਰਜੀਤ ਸਿੰਘ ਮੰਡ ਖੀਰ ਪਾਈ ਮੇਗਰ ਸਿੰਘ ਮੰਡ ਖੀਰ ਪਾਈ ਗੁਰਨਾਮ ਸਿੰਘ ਮੰਡ ਜਿਹਨਾਂ ਨੂੰ 1986 ਵਿੱਚ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਭਤੀਜੇ ਭਾਈ ਬਰਕਰਮ ਸਿੰਘ ਮੰਡ ਅੱਗੇ ਆਏ

ਪ੍ਰਵਾਨ ਸਾਡੇ ਕੋਲ ਪਹੁੰਚ ਗਏ ਹਨ ਜੀ ਬੀਬੀ ਗੁਰਪ੍ਰੀਤ ਕੌਰ, ਭਤੀਜੀ ਭਾਈ ਸੁਰਿੰਦਰ ਸਿੰਘ ਬੱਬਰ। ਬੋਲੇ ਸੋਨੇਹਾ, ਇਸ ਤੋਂ ਅਗਲੇ ਪਰਿਵਾਰ ਜਿਹੜੇ ਸਾਡੇ ਵਿੱਚ ਪਹੁੰਚੇ ਹਨ ਜੀ, ਇਸ ਪਰਿਵਾਰ ਤੋਂ ਗੱਲ ਕੀਤੀ ਜਿਹਦੇ ਵਿੱਚ ਵੀਰ ਪਰਿਵਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਦੇ ਨਾਨਾ ਜੀ ਜੈਤੋ ਦੇ ਮੋਰਚੇ ਵਿੱਚ ਸ਼ਹੀਦ ਹੋਏ ਸਨ। ਇਹਨਾਂ ਦੇ ਚਾਚਾ ਜੀ 1970 ਦੇ ਵਿੱਚ ਸ਼ਹੀਦ ਹੋਏ ਸਨ। ਭਾਈ ਗੁਰਬਚਨ ਸਿੰਘ ਜੀ 1970 ਦੇ ਵਿੱਚ ਸ਼ਹੀਦ ਹੋਏ ਸਨ, ਉਹਨਾਂ ਦੇ ਲਈ ਗੁਰਚਰਨ ਸਿੰਘ। ਮਾਤਾ ਦਲਜੀਤ ਕੌਰ ਜੀ ਸਿੰਘ ਨੇ ਭਾਈ ਵੀਰ ਸਿੰਘ ਲੁਧਿਆਣਾ।

ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤੁਰਾਇਆ।

ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੀਹਾ ਸੋ ਕਰ ਕੀਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਆ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ

ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ

ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਮਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖ

ਕਾ ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸ

ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੀਵਹਿ ਜੋ ਸੀਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਾਇ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੀਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਰ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕ੍ਰਹਿ ਸੋਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਵਿਖੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ

ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ

ਕੁਝ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ।

ਭੇਵਾ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁੜ ਰਚਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਆ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕੁਰ ਰਣਘਾਤਾ ਜੇ ਅਸ ਧੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਹੋ ਤਾਂ ਕਿ ਤਾਪ ਤਨਕ ਮਹਿ ਹਰਿਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵੈ ਸਕੇ ਨ ਕੋਈ ਏਕ ਵਾਰ ਜਣਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਣਦਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਗ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਂ ਹੋ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੋਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ

ਵਾਰੀਆ ਦੇਗ ਤੇਗ ਜਗ ਮੈਂ ਦੋ ਚਲੈ ਰਾਖ ਆਪ ਮੋਹੇ ਔਰ ਨਾ ਦਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਣੇ ਆਪਣਾ ਮੁਜੈ ਨਿਵਾਜ ਆਪ ਕਰੋ ਹਮਰੇ ਸਭ ਕਾਜ।

ਜਲ ਤੇ ਉਪਜ ਤੜੰਗ ਜਿਉਂ ਜਲ ਹੀ ਬਿਖੈ ਸਮਾਹੀ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗਿਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬੇ ਬਾਚ ਦੋਹਰਾ।

ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ

ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰਸ ਭਾਗੈ ਘਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ

ਇਹ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਵੀ ਤੁਹਾਨੂੰ ਦਿਖਾ ਰਹੇ ਹੈ ਕਿ ਕਿਸ ਤਰੀਕੇ ਦੇ ਨਾਲ ਮੌਸਮ ਨੇ ਜਿਹੜੀ ਕਰਵਟ ਹੈ ਉਹ ਬਦਲ ਲਈ ਹੈ। ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਹੈ ਜਿਹੜੀ ਉਹ ਲਗਾਤਾਰ ਪੈ ਰਹੀ ਸੀ ਤੇ ਹੁਣ ਮੌਸਮ ਬਦਲ ਗਿਆ, ਮੀਂਹ ਪੈ ਗਿਆ, ਹਨੇਰੀ ਹੈ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ, ਜਿਸ ਦੇ ਕਰਕੇ ਤਾਪਮਾਨ ਦੇ ਵਿੱਚ ਵੀ ਭਾਰੀ ਗਿਰਾਵਟ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਉਹ ਤਸਵੀਰਾਂ ਨੇ ਜਿਹੜੀਆਂ ਉਹ ਜ਼ਰੂਰ ਦਿਖਾਣ ਕਿ ਕਿਸ ਤਰੀਕੇ ਮੌਸਮ ਦੇ ਵਿੱਚ ਜਿਹੜਾ ਬਦਲਾਅ ਹੈ ਉਹ ਆਇਆ ਹੈ। ਸਾਰੇ ਪਾਸੇ ਬੱਦਲ ਹੀ ਬੱਦਲ ਦਿਖਾਈ ਦੇ ਰਹੇ ਨੇ, ਠੰਡੀਆਂ ਹਵਾਵਾਂ ਨੇ ਜਿਹੜੀਆਂ ਉਹ ਵੀ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਲਰਟ ਕੀਤਾ ਕਿ ਆਉਣ ਵਾਲੇ 3-4 ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਝੱਖੜ ਹਨੇਰੀ ਹੈ ਜਿਹੜੀ ਉਹ ਚੱਲਦੀ ਰਹੇਗੀ। ਹਾਲਾਂਕਿ ਜਦੋਂ ਸਵੇਰੇ ਤੂਫਾਨ ਆਇਆ ਤਾਂ ਉਹ 50 ਤੋਂ 60 ਆਪਾਂ ਕਹਿ ਸਕਦੇ ਹਾਂ ਕਿ ਉਸਦੀ ਤੇਜ਼ੀ ਦੇ ਨਾਲ ਇਹ ਤੂਫਾਨ ਹੈ ਜਿਹੜਾ ਉਹ ਆਇਆ ਹੈ ਤੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰੇ ਅਸਮਾਨ ਦੇ ਵਿੱਚ ਬੱਦਲ ਹੈ ਜਿਹੜਾ ਉਹ ਛਾਇਆ ਹੋਇਆ ਆ। ਹਵਾਵਾਂ ਨੇ ਜਿਹੜੀਆਂ ਠੰਡੀਆਂ ਹਵਾਵਾਂ ਉਹ ਵੀ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕਰ ਲਈ ਜਾਵੇ ਤਾਂ ਉੱਥੇ ਵੀ ਲਗਾਤਾਰ ਮੀਂਹ ਹੈ ਜਿਹੜਾ ਉਹ ਪੈ ਰਿਹਾ ਆ ਤੇ ਕਈ ਜਗ੍ਹਾ ਤੇ ਦਰਖਤ ਵੀ ਡਿੱਗੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੰਨੀ ਤੇਜ਼ੀ ਦੇ ਨਾਲ ਜਿਹੜਾ ਤੂਫਾਨ ਹੈ ਉਹ ਆਇਆ ਹੈ। ਦਰਖਤ ਟੁੱਟ ਕੇ ਗਿਰ ਗਏ ਤੇ ਕਈ ਜਗ੍ਹਾ ਤੇ ਤਾਰਾਂ ਤੂਰਾਂ ਵੀ ਨੇ ਜਿਹੜੀਆਂ ਉਹ ਵੀ ਟੁੱਟ ਗਈਆਂ ਨੇ ਤੇ ਬਿਜਲੀ ਵੀ ਜਿਹੜੀ ਕੱਟ ਲਈ ਗਈ ਹੈ ਕਿਉਂਕਿ ਬੜੀ ਤੇਜ਼ੀ ਦੇ ਨਾਲ ਇਹ ਤੂਫਾਨ ਹੈ ਜਿਹੜਾ ਉਹ ਆਇਆ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਉਹ ਬਦਲਦਾ ਜਾ ਰਿਹਾ ਕਿਉਂਕਿ ਥੋੜੇ ਦਿਨ ਪਹਿਲਾਂ ਵੀ ਪੰਜਾਬ ਦੇ ਵਿੱਚ ਮੀਂਹ ਪਿਆ ਸੀ। ਹਾਲਾਂਕਿ ਤਾਪਮਾਨ ਦੇ ਵਿੱਚ ਗਿਰਾਵਟ ਹੈ ਜਿਹੜੀ ਜ਼ਰੂਰ ਨਜ਼ਰ ਆਈ ਸੀ ਪਰ ਹੁਣ ਸਵੇਰ ਤੋਂ ਹੀ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ, ਤੂਫਾਨ ਚੱਲ ਰਿਹਾ, ਉਸਦੇ ਕਰਕੇ ਤਾਪਮਾਨ ਦੇ ਵਿੱਚ ਹੋਰ ਵੀ ਭਾਰੀ ਗਿਰਾਵਟ ਹੈ ਜਿਹੜੀ ਉਹ ਨਜ਼ਰ ਆ ਰਹੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਹੈ ਜਿਹੜਾ ਉਹ ਵੀ ਜਾਰੀ ਕਰ ਦਿੱਤਾ ਗਿਆ। ਕਹਿ ਸਕਦੇ ਹਾਂ ਕਿ ਖਤਰੇ ਦੇ ਘੁੱਗੂ ਨੇ ਜਿਹੜੇ ਉਹ ਵੀ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਵੱਜਣੇ ਸ਼ੁਰੂ ਹੋ ਗਏ ਨੇ ਕਿਉਂਕਿ ਜਿਹੜਾ ਤੂਫਾਨ

0: ਉਹ ਬਹੁਤ ਤੇਜ਼ੀ ਦੇ ਨਾਲ ਆਇਆ, ਠੰਡੀਆਂ ਹਵਾਵਾਂ ਵੀ ਲਗਾਤਾਰ ਚੱਲ ਰਹੀਆਂ ਨੇ, ਕਾਫੀ ਸਾਰਾ ਸਮਾਨ ਹੈ ਜਿਹੜਾ ਲੋਕਾਂ ਦਾ ਉਹ ਵੀ ਉੱਡ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਡਿੱਗਿਆ, ਕਿਉਂਕਿ ਬੜੀ ਸਪੀਡ ਦੇ ਨਾਲ ਬੜੀ ਤੇਜ਼ੀ ਦੇ ਨਾਲ ਇਹ ਤੂਫਾਨ ਹੈ ਜਿਹੜਾ ਸਵੇਰੇ ਆਇਆ ਸੀ। ਦਿਨ ਦੇ ਵਿੱਚ ਹੀ ਰਾਤ ਵਰਗਾ ਮਾਹੌਲ ਹੈ ਜਿਹੜਾ ਉਹ ਬਣ ਗਿਆ ਸੀ, ਕਿਉਂਕਿ ਇੰਨਾ ਕਾਲਾ ਬੱਦਲ ਹੈ ਜਿਹੜਾ ਉਹ ਚੜ ਕੇ ਆਇਆ ਸੀ। ਤੇ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਚੰਡੀਗੜ੍ਹ ਮੋਹਾਲੀ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਉੱਥੇ ਵੀ ਮੌਸਮ ਹੈ ਜਿਹੜਾ ਉਹ ਬਦਲ ਕੇ ਆਇਆ। ਠੰਡੀਆਂ ਹਵਾਵਾਂ ਨੇ ਜਿਹੜੀਆਂ ਸਵੇਰੇ 7 ਵਜੇ ਤੋਂ ਲਗਾਤਾਰ ਚੱਲ ਰਹੀਆਂ ਨੇ, ਤੇ ਮੌਸਮ ਵਿਭਾਗ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ 4-5 ਦਿਨ ਇਸੇ ਤਰੀਕੇ ਦਾ ਮਾਹੌਲ ਹੈ ਜਿਹੜਾ ਉਹ ਬਣਿਆ ਰਹੇਗਾ।
1: ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਕਿਉਂਕਿ ਥੋੜ੍ਹਾ WD ਸਿਸਟਮ ਦਾ ਅਸਰ ਜਿਹੜਾ ਰੀਜਨ ਦੇ ਵਿੱਚ ਆਉਣ ਵਾਲੇ ਦਿਨ ਸਾਨੂੰ ਦੇਖਣ ਨੂੰ ਮਿਲ ਸਕਦਾ, ਸੋ ਉਹਦੇ ਕਰਕੇ ਪੰਜਾਬ ਦੇ ਵਿੱਚ ਕਿਤੇ ਕਿਤੇ ਤੇਜ਼ ਹਵਾ, ਗਰਜ ਚਮਕ ਜਾਂ ਹਲਕੇ ਛਿੱਟੇ, ਹਲਕੀ ਬਾਰਿਸ਼ ਓਬਜ਼ਰਵ ਕੀਤੀ ਜਾ ਸਕਦੀ ਹੈ। ਔਰ ਇਹਦੇ ਵਾਸਤੇ IMD ਵੱਲੋਂ ਅੱਜ ਨੌਰਥ ਈਸਟਨ ਔਰ ਕੁਝ ਸਾਊਥ ਵੈਸਟਰਨ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸੀ ਤਰ੍ਹਾਂ 3 ਔਰ 4 ਤਰੀਕ ਨੂੰ ਵੀ ਨਰਦਰਨ ਜਾਂ ਨੌਰਥ ਈਸਟਰਨ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਹੈ, ਔਰ 5 ਤਰੀਕ ਨੂੰ ਸਾਊਥ ਵੈਸਟਰਨ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਪੰਜਾਬ ਦੇ ਵਿੱਚ ਜਿਹੜਾ ਤੇਜ਼ ਹਵਾ, ਗਰਜ ਚਮਕ ਜਾਂ ਹਲਕੇ ਛਿੱਟੇ ਹੋ ਸਕਦੇ ਨੇ।
2: ਮੈਨੂੰ ਲੱਗਦਾ ਕਿ ਲੋਕਾਂ ਨੂੰ ਇੱਕ ਵਾਰ ਮੁੜ ਤੋਂ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੇਗੀ, ਤਾਪਮਾਨ ਜਿਹੜੇ ਨੀਚੇ ਜਾ ਸਕਦੇ ਨੇ ਜੇਕਰ ਹਲਕੀ ਪੱਤਰਬਾਜ਼ੀ ਜਾਂ ਫਿਰ ਛਿੱਟੇ ਮਾਰੀ ਹੁੰਦੀ
1: ਹੈ। ਜੀ, ਕੋਈ ਸਿਗਨੀਫੀਕੈਂਟ ਚੇਂਜ ਤਾਂ ਟੈਂਪਰੇਚਰ ਦੇ ਵਿੱਚ ਐਕਸਪੈਕਟਡ ਨਹੀਂ ਹੈ, ਬਟ ਕਿਉਂਕਿ ਹੁਣ ਵੀ ਡੇ ਟਾਈਮ ਟੈਂਪਰੇਚਰ ਨੀਅਰ ਨੋਰਮਲ ਹੀ ਹੈ, ਨੋਰਮਲ ਤੋਂ ਥੋੜ੍ਹਾ ਨੀਚੇ ਕੱਲ੍ਹ ਓਬਜ਼ਰਵ ਕੀਤਾ ਗਿਆ, ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ 3-4 ਦਿਨ ਬਣੀਆਂ ਰਹਿ ਸਕਦੀਆਂ ਨੇ।
2: ਮੈਡਮ, ਕੀ ਅਪੀਲ ਜਿਹੜੀ ਕਿਸਾਨ ਭਰਾਵਾਂ ਨੂੰ, ਕਿਉਂਕਿ ਹੁਣ ਲਗਾਤਾਰ ਜਿਹੜੀ ਹੈ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ, ਲਗਭਗ ਮੁਕੰਮਲ ਹੋ ਗਿਆ?
1: ਜੀ, ਕਿਸਾਨ ਭਰਾਵਾਂ ਨੂੰ ਇਹੀ ਦੱਸ ਸਕਦੇ ਹਾਂ ਕਿ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ, ਬਟ ਕਿਤੇ ਕਿਤੇ ਤੇਜ਼ ਹਵਾ, ਗਰਜ ਚਮਕ ਜਾਂ ਹਲਕੇ ਛਿੱਟੇ ਹੋ ਸਕਦੇ ਨੇ, ਸੋ ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ, ਔਰ ਹਾਰਵੈਸਟਿੰਗ ਜੋ ਕਰ ਰਹੇ ਨੇ, ਪ੍ਰੋਡਿਊਸ ਦੀ ਸਾਂਭ ਸੰਭਾਲ ਉਹਨਾਂ ਨੂੰ ਜ਼ਰੂਰ ਨਾਲ ਨਾਲ ਕਰਦੇ ਰਹਿਣਾ ਚਾਹੀਦਾ।
2: ਲੱਗਦਾ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਜਿਸ ਤਰ੍ਹਾਂ ਮੌਸਮ ਵਿੱਚ ਲਗਾਤਾਰ ਵੱਡੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ, ਕਦੇ ਬਿਲਕੁਲ ਬਹੁਤ ਜ਼ਿਆਦਾ ਗਰਮੀ ਤੇ?
1: ਬਿਲਕੁਲ ਜੀ, ਕਿਉਂਕਿ ਬੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਅਸੀਂ ਇਸ ਵਾਰੀ ਦੇਖਿਆ ਬਣੀਆਂ ਰਹੀਆਂ ਨੇ, ਸਪੈਸ਼ਲੀ ਟੈਂਪਰੇਚਰ ਜਿਹੜਾ ਕਾਫੀ ਫਲਕਚੁਏਟ ਕਰਦਾ ਰਿਹਾ, ਔਰ ਹੁਣ ਜਿਹੜਾ ਟੈਂਪਰੇਚਰ ਨੀਅਰ ਨੋਰਮਲ ਆ, ਬਟ ਕਿਉਂਕਿ ਵਿੱਚ ਕਲੀਅਰ ਕੰਡੀਸ਼ਨ ਹੁੰਦੀਆਂ ਨੇ ਟੈਂਪਰੇਚਰ ਦੇ ਵਿੱਚ ਥੋੜ੍ਹਾ ਰਾਈਜ਼ ਅਬਜ਼ਰਵ ਕਰਦੇ ਹਾਂ, ਪਰ ਫਿਰ ਜਦੋਂ WD ਸਿਸਟਮ ਦਾ ਇਫੈਕਟ ਹੁੰਦਾ ਫਿਰ ਥੋੜ੍ਹਾ ਟੈਂਪਰੇਚਰ ਨੀਚੇ ਆਉਂਦਾ, ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਜਦੋਂ ਟੈਂਪਰੇਚਰ ਕੰਡੀਸ਼ਨਸ ਹੁੰਦੀਆਂ ਨੇ ਤਾਂ ਉਹਦੇ ਬੜੇ ਹੈਲਥ ਇੰਪੈਕਟਸ ਹੁੰਦੇ ਨੇ, ਸੋ ਸਾਰਿਆਂ ਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ।
3: ਜਦੋਂ ਸਰਕਾਰ ਸੱਤਾ 'ਚ ਆਈ, ਬੜੇ ਵੱਡੇ ਵੱਡੇ ਵਾਅਦੇ ਤੇ ਦਾਅਵੇ ਕੀਤੇ, ਪਰ ਉਹਨਾਂ ਦੇ ਉਲਟ ਜਾਂਦਿਆਂ ਸਰਕਾਰ ਹਰ ਫਰੰਟ ਤੇ ਫੇਲ ਹੋਈ ਆ,
4: ਕਿਉਂਕਿ 4 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇੱਕ ਵੀ ਬੱਸ ਸਰਕਾਰ ਨੇ ਵਿਭਾਗ 'ਚ ਨਵੀਂ ਨਹੀਂ ਪਾਈ, ਉਲਟਾ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆਉਂਦਾ ਜਾ ਰਿਹਾ, ਜਿਹੜਾ ਅਸੀਂ ਪਿਛਲੇ ਸਮੇਂ ਵੀ ਵਿਰੋਧ ਕਰਦੇ ਸੀ। ਸੋ ਸਾਡੇ ਸਾਥੀਆਂ ਨੂੰ ਘਰਾਂ ਤੋਂ ਜਿਹੜੇ ਸ਼ਾਂਤਮਈ ਧਰਨੇ ਲੱਗੇ ਸੀ ਉਹਨਾਂ ਤੋਂ ਚੱਕ ਕੇ ਤੇ ਨਜਾਇਜ਼ 307 ਵਰਗੀਆਂ ਧਰਾਵਾਂ ਲਾ ਕੇ ਜੇਲ੍ਹਾਂ 'ਚ ਬੰਦ ਕੀਤਾ। ਅੱਜ ਵੀ 10 ਸਾਥੀ ਸਾਡੇ ਜਿਹੜੇ ਸੰਗਰੂਰ ਦੀ ਜੇਲ੍ਹ 'ਚ ਬੰਦ ਕੀਤੇ ਹੋਏ ਆ, ਇੱਕ ਸਾਡੇ ਮੁਲਾਜ਼ਮਾਂ ਨੂੰ ਗੈਂਗਸਟਰ ਦਾ ਰੂਪ ਦੇ ਦਿੱਤਾ। ਲੋਕਾਂ ਦੇ ਵਿੱਚ ਵੀ ਸਰਕਾਰ ਦੀਆਂ ਨਾਕਾਮੀਆਂ ਜਿਹੜੀਆਂ ਉਹ ਲੈ ਕੇ ਜਾਵਾਂਗੇ।
5: ਸਰਕਾਰ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਿਲੋਮੀਟਰ ਦਾ ਘੁਹਾਰਾ ਬਾਰ ਬਾਰ ਲੈ ਕੇ ਆ ਰਹੀ ਆ, ਤੇ ਉਹਨਾਂ ਮਸਲਿਆਂ ਨੂੰ ਲੈ ਕੇ ਦੁਬਾਰਾ ਅਸੀਂ ਜਿਹੜਾ ਉਹ 8 ਤਰੀਕ ਨੂੰ ਸਰਕਾਰ ਜਿਹੜਾ ਉਹ ਟੈਂਡਰ ਖੁੱਲ੍ਹਣ ਜਾ ਰਹੀ ਕਿਲੋਮੀਟਰ ਬੱਸਾਂ ਦਾ ਪਿਛਲੀ ਤਰ੍ਹਾਂ।
6: ਜਾਂ ਦੂਜੇ ਪਾਸੇ ਠੇਕਾ ਮੁਲਾਜ਼ਮ ਨੇ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦੇ ਸਾਹਮਣੇ ਜਿਹੜੇ ਲੱਗੇ ਹੋਏ ਨੇ, ਤੇ ਇੱਧਰ CM ਭਗਵੰਤ ਮਾਨ ਦੀ ਕੋਠੀ ਦੇ ਅੱਗੇ ਜਿਹੜੇ ਸਾਂਝਾ ਬੇਰੁਜ਼ਗਾਰ ਸਾਂਝਾ ਮੋਰਚਾ ਵਾਲੇ ਨੇ, ਉਹਨਾਂ ਵੱਲੋਂ ਪ੍ਰੋਟੈਸਟ ਹੈ ਜਿਹੜਾ ਕੀਤਾ ਜਾ ਰਿਹਾ। ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਧੱਕਾ ਮੁੱਕੀ ਆ ਜਿਹੜੀ ਇੱਥੇ ਲਗਾਤਾਰ ਹੋ ਰਹੀ ਹੈ, ਜਿਹੜੇ ਪ੍ਰਦਰਸ਼ਨਕਾਰੀ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਦੂਜੇ ਪਾਸੇ ਜਿਹੜੇ ਪ੍ਰਸ਼ਾਸਨ ਆ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ। ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ? ਅੱਜ ਮਜ਼ਦੂਰ ਡੇ ਹੈਗਾ, ਮਜ਼ਦੂਰਾਂ ਦਾ ਦਿਨ ਹੈਗਾ, ਅਤੇ ਉਸੇ ਦਿਨ ਤੁਸੀਂ ਦੇਖੋਗੇ ਚੁੰਨੀਆਂ ਲੱਥਦੀਆਂ ਸੰਗਰੂਰ ਦੇ ਵਿੱਚ, ਹਾਲਾਤ ਨੇ ਜਿਹੜੇ ਬਣੇ ਹੋਏ ਆ ਸੰਗਰੂਰ ਦੇ ਵਿੱਚ, ਧੱਕਾ ਮੁੱਕੀ ਆ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਆ ਸੰਗਰੂਰ ਦੇ ਵਿੱਚ। ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਲਗਾਤਾਰ ਇੱਥੇ DC ਕੰਪਲੈਕਸ ਦੇ ਸਾਹਮਣੇ ਜਿਹੜਾ ਵੱਡਾ ਪ੍ਰੋਟੈਸਟ ਹੈ ਕੀਤਾ ਜਾ ਰਿਹਾ। ਅੱਜ ਜਿਹੜਾ ਮਜ਼ਦੂਰ ਡੇ ਦੇ ਉੱਤੇ ਪ੍ਰੋਟੈਸਟ ਆ ਜਿਹੜਾ ਕੀਤਾ ਜਾ ਰਿਹਾ, ਇੱਕ ਪਾਸੇ ਜਿਹੜਾ ਸਰਕਾਰ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ, ਅੱਜ ਮਜ਼ਦੂਰ ਦੇ ਉੱਤੇ ਵੱਡਾ ਪ੍ਰੋਟੈਸਟ ਹੈ ਜਿਹੜਾ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਿਹੜੇ ਹਾਲਾਤ ਨੇ ਬੜੇ ਕਹਿ ਸਕਦੇ ਹਾਂ ਕਿ ਵੱਡੇ ਪ੍ਰੋਟੈਸਟ ਨੇ ਅੱਜ ਸੰਗਰੂਰ ਦੇ ਵਿੱਚ।
7: ਇੱਕ ਤਰ੍ਹਾਂ ਦਾ ਕਰਫਿਊ ਲੱਗ ਜਾਂਦਾ ਹੈ, ਹਰੇਕ ਦਿਨ ਇਹ ਸੰਗਰੂਰ ਜਾਮ ਰਹਿੰਦਾ ਹੈ, ਕਾਰਨ ਕਿ ਇਹ ਵਾਅਦਾ ਖਿਲਾਫੀ ਕਰਨ ਵਾਲੀ ਸਰਕਾਰ ਹੈ। ਜਿਹੜੇ ਮੁੱਖ ਮੰਤਰੀ ਕਹਿੰਦੇ ਧਰਨੇ ਨਹੀਂ ਲੱਗਣੇ, ਅੱਜ ਧਰਨੇ ਲੱਗੇ ਪਏ ਆ, ਸਾਰਾ ਕੁਝ ਤੁਹਾਡੇ ਸਾਹਮਣੇ ਹੈ, ਅਤੇ ਜੇ ਇਜਲਾਸ ਲਿਆ ਜਾ ਰਿਹਾ, ਪਹਿਲਾਂ ਕਿਤੇ ਧਾਰਮਿਕ ਦਿਨ 'ਤੇ ਇਜਲਾਸ ਦਿੰਦਾ।

0: ਕੀਤਾ ਕਿਤੇ ਵਿਸ਼ੇਸ਼ ਕਰ ਲਿਆ ਜਨਵਰੀ ਚ ਜਿਹੜਾ ਲੋਹੜੀ ਦੇ ਮੌਕੇ ਤੇ ਅੱਜ ਗੱਲ ਇਹਨਾਂ ਲੋਕਾਂ ਦੀ ਸੁਣੀ ਨਹੀਂ ਜਾ ਰਹੀ ਸਿਰਫ ਮੀਡੀਆ ਦੇ ਰਾਹੀਂ ਆਪਣੇ ਮੀਡੀਆ ਦੇ ਰਾਹੀਂ ਜਿਹੜਾ ਲੋਕ ਵਿਰੋਧੀ ਮੀਡੀਆ ਹੈ ਉਹਦੇ ਰਾਹੀਂ ਇਸ ਗੱਲ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ ਕਿ ਮੈਂ ਲੋਕਾਂ ਦੀ ਗੱਲ ਕਰ ਰਿਹਾ ਕੱਲ ਆ ਸਾਡੇ ਇਸੇ ਹਲਕੇ ਦੇ ਵਿੱਚ ਆ ਕੇ ਗਏ ਆ ਸਾਡੇ ਕਿਸਾਨਾਂ ਨੇ ਸਵਾਲ ਕਰਨੇ ਚਾਹੇ ਆ ਅਸੀਂ ਅਨੇਕਾਂ ਥਾਵਾਂ ਤੇ ਜਾ ਕੇ ਸਵਾਲ ਕੀਤੇ ਆ ਪਹਿਲੇ ਹੀ ਫੜ ਕੇ ਬੰਦ ਕਰ ਦਿੱਤਾ ਜਾਂਦਾ ਸਵਾਲ ਨਹੀਂ ਸੁਣਨੇ ਚਾਹੁੰਦਾ ਮੁੱਖ ਮੰਤਰੀ ਕਿਉਂਕਿ ਮੁੱਖ ਮੰਤਰੀ ਕੋਲੇ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ
1: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ ਔਨ ਟਾਈਮ ਵੀਕਲੀ ਪੇਮੈਂਟ ਫਿਊਲ ਡਿਸਕਾਊਂਟਸ 24/7 ਡਿਸਪੈਚ ਸਪੋਰਟ ਟੋਰਾਂਟੋ ਤੋਂ ਮੋਂਟਰੀਅਲ GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ ਹੁਣੇ ਕਾਲ ਕਰੋ 905-893-2270 ਐਕਸਟੈਂਸ਼ਨ 206 ਜਾਂ 207 905-893-2270 ਐਕਸਟੈਂਸ਼ਨ 206 ਔਰ 207 ਅਮਰ ਗਰੁੱਪ ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ
2: Best Bargain Carpets and Flooring sirf ek na hi nahi sachi best bargain hai
3: Best bargain te milde ne brand name carpets hardwood vinyl ate laminate floors bargain prices te
2: sade store te aake aap selection vekho ya apne ghar baith ke choose karo
3: lajawab quality top class service best bargain to behtar koi nahi
2: We also service hotels motels banquets and high rise buildings Best Bargain Carpets 905-696-7877
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ
5: ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
4: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
7: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313 ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ
8: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit line layi ajj hi call karo. Sarai Trucking 905-794-8837 905-794-8837 Sarai Trucking

0: ਦਲਜੀਤ ਦੁਸਾਂਝ ਆਪਣੇ ਕੈਨੇਡਾ ਟੂਰ ਦੇ ਦੌਰਾਨ ਖਾਲਿਸਤਾਨ ਸਮਰਥਕਾਂ ਤੇ ਭੜਕਦੇ ਹੋਏ ਨਜ਼ਰ ਆਏ। ਜੀ ਹਾਂ, ਖਾਲਿਸਤਾਨੀ ਝੰਡੇ ਦਿਖਾਉਣ ਵਾਲਿਆਂ ਨੂੰ ਜੋ ਹੈ ਠੋਕਵਾ ਜਵਾਬ ਦਿੰਦੇ ਹੋਏ ਦਲਜੀਤ ਦੁਸਾਂਝ ਨਜ਼ਰ ਆਏ ਹਨ। ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦਲਜੀਤ ਦੁਸਾਂਝ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਵੀ ਪਲੈਟਫਾਰਮ ਤੇ ਮੈਂ ਜਾਂਦਾ ਸਿਰਫ ਪੰਜਾਬ ਦੀ ਗੱਲ ਹੀ ਕਰਦਾ, ਮੈਂ ਨੈਸ਼ਨਲ ਮੀਡੀਆ ਦੇ ਵਿੱਚ ਵੀ ਜੇਕਰ ਜਾਂਦਾ ਤਾਂ ਸਿਰਫ ਔਰ ਸਿਰਫ ਪੰਜਾਬ ਦੀ ਗੱਲਾਂ ਹੀ ਕਰਕੇ ਆਉਂਦਾ, ਆਪਣੇ ਪੰਜਾਬ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦਾ। ਜੇ ਪੰਜਾਬ ਦੇ ਖਾਤਰ ਮੈਨੂੰ ਝੰਡੇ ਦਿਖਾਉਣੇ ਹੈ ਤਾਂ ਫਿਰ ਰੋਜ਼ ਹੀ ਦਿਖਾਈ ਚੱਲੋ। ਦਲਜੀਤ ਦੁਸਾਂਝ ਜੋ ਹੈ ਇਸ ਵੀਡੀਓ ਦੇ ਵਿੱਚ ਖਾਲਿਸਤਾਨੀ ਸਮਰਥਕਾਂ ਦੇ ਉੱਤੇ ਭੜਕਦੇ ਹੋਏ ਨਜ਼ਰ ਆਏ ਹਨ ਤੇ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੰਦੇ ਹੋਏ ਨਜ਼ਰ ਆਏ ਹਨ। ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਵੀ ਜਦ ਦਲਜੀਤ ਦੁਸਾਂਝ ਗਏ ਹਨ, ਦੋ ਵਾਰ ਉਹ ਜਾ ਚੁੱਕੇ ਹਨ, ਉੱਥੇ ਵੀ ਸਿਰਫ ਪੰਜਾਬ ਦੀ ਗੱਲ ਕਰਦੇ ਹੈ ਤੇ ਇਸਦਾ ਜ਼ਿਕਰ ਵੀ ਦਲਜੀਤ ਦੁਸਾਂਝ ਨੇ ਆਪਣੇ ਇਸ ਕੈਨੇਡਾ ਦੇ ਟੂਰ ਦੇ ਵਿੱਚ ਕੀਤਾ ਜਦੋਂ ਭੜਕਦੇ ਹੋਏ ਨਜ਼ਰ ਆਏ। ਤੇ ਉਹਨਾਂ ਨੇ ਇਹ ਵੀ ਚੀਜ਼ ਕਹੀ, ਜੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਭੰਗ ਪਾਊਂਗਾ ਚੱਕੇ ਬਾਹਰ ਮਾਰੋ ਤੇ ਮੈਂ ਕਿਸੇ ਦਾ ਵੀ ਕੋਈ ਵੀ ਲਿਹਾਜ਼ ਨਹੀਂ ਕਰੂੰਗਾ। ਦਲਜੀਤ ਦੁਸਾਂਝ ਇੱਕ ਅਜਿਹੀ ਪਰਸਨੈਲਿਟੀ ਹੈ ਜੋ ਕਿ ਪੰਜਾਬ ਨੂੰ ਪ੍ਰਮੋਟ ਕਰਦੇ ਹੋਏ ਤੇ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਹੋਏ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਦੀ ਹੋਈ ਨਜ਼ਰ ਆਈ ਹੈ। ਕੈਨੇਡਾ ਦੇ ਟੂਰ ਦੇ ਵਿੱਚ ਜਦ ਕੁਛ ਜਿਹੜੇ ਉਹਨਾਂ ਦੇ ਲੋਕ ਨੇ, ਉਹਨਾਂ ਦੇ ਫੈਨਸ ਨੇ, ਉਹ ਖਾਲਿਸਤਾਨ ਦਾ ਝੰਡਾ ਉੱਥੇ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਸੀ, ਕੈਮਰਾ ਦੇ ਵਿੱਚ ਵੀ ਸਾਫ਼ ਤੌਰ 'ਤੇ ਉਹ ਵਿਜ਼ੀਬਲ ਹੈ, ਉਸ ਚੀਜ਼ ਨੂੰ ਦੇਖਦੇ ਹੋਏ ਦਲਜੀਤ ਦੁਸਾਂਝ ਭੜਕ ਉੱਠੇ ਤੇ ਉਹਨਾਂ ਨੂੰ ਇੱਕ ਠੋਕਵਾ ਜਵਾਬ ਦਿੰਦੇ ਹੋਏ ਨਜ਼ਰ ਆਏ।
1: ਜਦੋਂ ਪੰਜਾਬ 'ਚ ਹੜ੍ਹ ਆਏ, ਮੇਰੇ ਨਾਲ ਮੁੰਡਾ ਪੜ੍ਹਦਾ 8ਵੀਂ ਤੋਂ ਮੇਰਾ ਦੋਸਤ ਹੈ, 6 ਮਹੀਨੇ ਹੋ ਗਏ ਉਹ ਘਰੇ ਨਹੀਂ ਗਿਆ, ਸਿਰਫ ਇਸ ਟੂਰ 'ਤੇ ਆਇਆ, ਆਸਟ੍ਰੇਲੀਆ ਦੇ ਟੂਰ ਵੀ ਮਿਸ ਕੀਤਾ, 6 ਮਹੀਨੇ ਉੱਥੇ ਰਿਹਾ ਅਤੇ ਜਿਹਨਾਂ ਦੇ ਘਰ ਪੈਣ ਵਾਲੇ ਸੀ ਉਹਨਾਂ ਦੇ ਘਰ ਤੋਂ ਆਏ। ਸਾਡਾ ਕੰਮ ਸਮਾਜ ਸੇਵਾ ਕਰਨਾ ਨਹੀਂ ਹੈ, ਸਾਡਾ ਕੰਮ ਸਮਾਜ ਸੇਵਾ ਕਰਨਾ ਨਹੀਂ ਹੈ, ਪਰ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਅਤੇ ਜਿਹੜੇ ਵੀ ਪਲੈਟਫਾਰਮ 'ਤੇ ਮੈਂ ਜਾਂਦਾ, ਜਿਹੜੇ ਵੀ ਪਲੈਟਫਾਰਮ 'ਤੇ ਜਾਵਾਂ, ਆਪਾਂ ਹਮੇਸ਼ਾ ਪੰਜਾਬ ਦੀ ਗੱਲ ਕੀਤੀ। ਅਕਸਰ ਸਾਨੂੰ ਇਹ ਰੋਸ ਰਹਿੰਦਾ ਕਿ ਨੈਸ਼ਨਲ ਮੀਡੀਆ ਸਾਡੀ ਗੱਲ ਨਹੀਂ ਕਰਦਾ, ਅਕਸਰ ਸਾਨੂੰ ਇਹ ਰੋਸ ਰਹਿੰਦਾ ਕਿ ਨੈਸ਼ਨਲ ਮੀਡੀਆ ਸਾਡੇ ਪੰਜਾਬ ਦੀ ਗੱਲ ਨਹੀਂ ਕਰਦਾ। ਜਿਹੜੇ ਚੈਨਲ 'ਤੇ ਮੈਂ ਗਿਆ ਉੱਥੇ ਵੀ ਮੈਂ ਪੰਜਾਬ ਦੀ ਗੱਲ ਕਰਨ ਦੇ ਲਈ ਗਿਆ, ਪੰਜਾਬ ਦੇ ਮੁੱਦੇ ਚੱਕਣ ਗਿਆ, ਪੰਜਾਬ ਦੀ ਗੱਲ ਕੀਤੀ। ਧਨ ਰਾਸ਼ੀ ਅਸੀਂ ਦੇ ਸਕਦੇ ਹਾਂ, ਅਸੀਂ ਦਿੱਤੀ ਵੀ ਹੈ ਜਿੰਨੇ ਜੋਗੇ ਅਸੀਂ ਹੈਗੇ ਹਾਂ, ਪਰ ਉਹਨਾਂ ਨੇ ਡੋਨੇਸ਼ਨ ਵੀ ਰੱਖੀ ਸੀ ਕਿ ਪੂਰੇ ਇੰਡੀਆ 'ਚ ਲੋਕ ਡੋਨੇਸ਼ਨ ਕਰ ਸਕਦੇ ਆ ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨੀ। ਇਸ ਕਰਕੇ ਮੈਂ ਉੱਥੇ ਗਿਆ, ਪੰਜਾਬ ਦੀ ਗੱਲ ਕੀਤੀ, ਨਾ ਆਪਣੀ ਫਿਲਮ ਦੀ ਗੱਲ ਕੀਤੀ, ਨਾ ਗਾਣਿਆਂ ਦੀ ਗੱਲ ਕੀਤੀ, ਨਾ ਮੈਂ ਕੁਛ ਪ੍ਰਮੋਟ ਕਰਨ ਦੇ ਲਈ ਗਿਆ, ਮੈਂ ਉਸ ਚੈਨਲ ਦੇ ਉੱਤੇ ਪੰਜਾਬ ਦੀ ਖਾਤਰ ਗਿਆ। ਅਤੇ ਜੇ ਪੰਜਾਬ ਦੀ ਖਾਤਰ ਮੈਨੂੰ ਝੰਡੇ ਦਿਖਾਉਣੇ ਆ ਤਾਂ ਰੋਜ਼ ਹੀ ਦਿਖਾਈ ਜਾਊ। ਆਹ ਕੱਲ੍ਹ ਹਲੇ ਮੈਂ ਜਿਮੀ ਫੈਲਨ ਜਾ ਗਿਆ, ਉੱਥੇ ਵੀ ਪੰਜਾਬ ਦੀ ਗੱਲ ਕੀਤੀ, ਉੱਥੇ ਵੀ ਆਪਾਂ ਗੱਲ ਕੀਤੀ ਹੈ। 1914 'ਚ ਜਿਹੜਾ ਗੁਰੂ ਨਾਨਕ ਜਹਾਜ਼ ਕਾਮਾ ਗਾਲਾ ਮਾਰੂ ਦੀ ਇੰਸੀਡੈਂਟ ਹੋਇਆ, ਉੱਥੇ ਵੀ ਇਹੀ ਗੱਲ ਕੀਤੀ ਹੈ। ਮੈਨੂੰ ਕੀ ਲੋੜ ਪਈ ਸੀ ਉਸ ਚੈਨਲ 'ਤੇ ਜਾ ਕੇ ਗੱਲ ਕਰਨ ਦੀ? ਹਮੇਸ਼ਾ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸਾਡੀ ਗੱਲ ਨੈਸ਼ਨਲ ਮੀਡੀਆ ਤੱਕ ਨਹੀਂ ਜਾਂਦੀ, ਉਹਨਾਂ ਨੇ ਕਿਹਾ ਅਸੀਂ ਤੁਹਾਡੀ ਗੱਲ ਨੈਸ਼ਨਲ ਮੀਡੀਆ ਤੱਕ ਰੱਖਾਂਗੇ, ਇਸ ਕਰਕੇ ਮੈਂ ਉੱਥੇ ਗਿਆ। ਇਸ ਗੱਲ ਕਰਕੇ ਜੇ ਮੇਰਾ ਕਿਸੇ ਨੇ ਵਿਰੋਧ ਕਰਦਾ, ਆਹ ਖੜਾ ਪੰਜਾਬ ਤੋਂ ਅਤੇ ਸਾਡੇ ਪ੍ਰੋਗਰਾਮ 'ਚ ਜਿਹੜਾ ਭੰਗ ਪਾਉਂਦਾ ਚਾਕੇ ਬਾਹਰ ਬਹੁਤ ਸਿਆਣੇ ਵੀ ਆਏ, ਇੱਥੇ ਬਜ਼ੁਰਗ ਵੀ ਆਏ, ਮੈਂ ਕਿਸੇ ਨੂੰ ਕੋਈ ਹਾਲ ਨਹੀਂ ਕਰਦਾ।
2: ਯਹਾਂ ਪੇ ਚੀਫ ਮਿਨਿਸਟਰ ਬੈਠੇ ਹੋ ਔਰ ਵਹਾਂ ਪੇ ਕੋਈ ਸ਼ਰਾਬ ਪੀ ਕੇ ਇੱਕ ਬਦਮਸਤ ਮਦਹੋਸ਼ ਸਥਿਤੀ ਮੇਂ ਅਗਰ ਮੁੱਖ ਮੰਤਰੀ ਪੰਜਾਬ ਕਹਤੇ ਹੈ ਤੋ ਪੰਜਾਬ ਕੇ ਮਾਥੇ ਪੇ ਕਲੰਕ ਹੈ। ਇੱਕ ਤਰਫ ਆਮ ਆਦਮੀ ਪਾਰਟੀ ਕੇ ਐੱਮ ਪੀ ਲੋਕ ਸਭਾ ਕੇ ਅੰਦਰ ਕਹਤੇ ਹੈ ਕਿ ਡੋਪ ਟੈਸਟ ਕਰਵਾਉਣਾ ਚਾਹੀਏ ਸਭੀ ਨੌਜਵਾਨੋਂ ਕਾ ਪੰਜਾਬ ਕੇ ਸ਼ਾਦੀ ਸੇ ਪਹਿਲੇ। ਮੈਂ ਕਹਤਾ ਹੂੰ ਪਹਿਲੇ ਆਪਣੇ ਐੱਮ ਐੱਲ ਏ ਔਰ ਆਪਣੇ ਮੁੱਖ ਮੰਤਰੀ ਜਾਂ ਮੰਤਰੀਓ ਕੇ ਇੱਕ ਬ੍ਰੈਥ ਐਨਾਲਾਈਜ਼ਰ ਐਲਕੋਹਲ ਕਾ ਟੈਸਟ ਹੀ ਕਰਵਾ ਲਓ ਸਾਹਿਬ, ਸ਼ੋਭਾ ਨਹੀਂ ਦਿੱਤਾ। ਹਮ ਪ੍ਰਧਾਨ ਮੰਤਰੀ ਜੀ ਕੋ ਵੀ ਲਿਖੇਂਗੇ, ਪਰੰਤੂ ਸਭਸੇ ਪਹਿਲੇ ਗਵਰਨਰ ਸਾਹਿਬ ਕੇ ਪਾਸ ਹਮ ਜਾਏਂਗੇ ਔਰ ਆਪਣਾ ਜੋ ਕਿਉਂਕਿ ਪੰਜਾਬ ਇਨ ਲੋਕੋਂ ਕੇ ਹੱਥ ਮੇਂ ਨਹੀਂ ਛੋੜਾ ਜਾ ਸਕਤਾ। ਮੈਂ ਅਭੀ ਵੀ ਕਹਿ ਕੇ ਹਟਾਊਂ ਹਮਾਰੇ ਇਸ ਹਮਾਰੇ ਵਿਧਾਨ ਸਭਾ ਕੇ ਸੈਸ਼ਨ ਮੇਂ ਬੀਜੇਪੀ ਕੇ ਅੰਦਰ ਕਿ ਆਜ ਸੇ ਪਹਿਲੇ ਮੁਝੇ ਮੈਂ ਜਬ ਆਇਆ ਯਹਾਂ ਪੇ ਮੈਂ ਇਸ ਉਮੀਦ ਕੇ ਸਾਥ ਆਇਆ ਥਾ ਕਿ ਮੈਂ ਭਗਵੰਤ ਮਾਨ ਜੀ ਸੇ ਅਪੀਲ ਕਰੂੰਗਾ ਕਿ ਆਜ ਆਮ ਆਦਮੀ ਪਾਰਟੀ ਇਤਨੀ ਕਮਜ਼ੋਰ ਸਥਿਤੀ ਮੇਂ ਹੈ, 7 ਐੱਮ ਪੀ ਛੋੜ ਕੇ ਗਏ ਹੈ, ਆਜ ਆਪ ਪੰਜਾਬ ਕੋ ਕੇਜਰੀਵਾਲ ਐਂਡ ਉਨਕੇ ਟੋਲੇ ਸੇ ਉਨਕਾ ਜੋ ਗੈਂਗ ਹੈ ਦਿੱਲੀ ਕਾ ਯਹਾਂ ਬੈਠਾ ਹੈ ਉਨਸੇ ਪੰਜਾਬ ਕਾ ਛੁਟਕਾਰਾ ਦਿਲਾ ਸਕਤੇ ਹੋ, ਉਨਕੋ ਦਿੱਲੀ ਕਾ ਰਸਤਾ ਦਿਖਾਈਏ। ਪਰੰਤੂ ਅਬ ਹਾਲਾਤ ਆਜ ਭਗਵੰਤ ਮਾਨ ਜੀ ਕੇ ਹਾਲਾਤ ਦੇਖ ਕੇ ਮੁਝੇ ਬੜੇ ਅਫਸੋਸ ਕੇ ਥਾ ਕੇਜਰੀਵਾਲ ਜੀ ਕੋ ਕਹਿਣਾ ਪੜ ਰਿਹਾ ਕਿ ਕੇਜਰੀਵਾਲ ਸਾਹਿਬ ਆਪਣੇ ਏ ਟੀ ਐੱਮ ਕੋ ਹੀ ਬਚਾ ਲਓ, ਪੰਜਾਬ ਕੋ ਛੋਡੋ, ਪੰਜਾਬ ਕੇ ਪ੍ਰਤੀ ਆਪਕੀ ਕੋਈ ਭਾਵਨਾ ਨਹੀਂ ਹੈ। ਪਰੰਤੂ पंजाब को एज एटीएम देख के आप इन भगवंत मान जी जे जो नशे के अंदर अगर विधानसभा में आ सकते हैं पंजाब उनके भरोसे नहीं छोड़ा जा सकता। बिल्कुल साहब, कैबिनेट मीटिंग के अंदर मुझे इस बात का बहुत ही दुख है। मेरे कुलीग रहे हैं साहब, संजीव अरोड़ा से मेरी इतनी मुलाकात उनसे नहीं है, परंतु अमन अरोड़ा जी से मेरे बहुत अच्छे संबंध रहे हैं। तो मुझे उम्मीद थी कि जिस तरह से उन्हें कैबिनेट मीटिंग के अंदर जलील किया गया, जो सभ्य भाषा वहाँ पे उनके खिलाफ इस्तेमाल की गई है, तो उनमें पंजाबियत, क्योंकि पंजाबी अपनी अणख अपने स्वाभिमान के लिए जाना जाता है, वो इस्तीफा देंगे। परंतु दोनों मंत्री संजीव अरोड़ा जी और अमन अरोड़ा जी दोनों वहाँ पे आज शायद किस डर से या किस हालात के अंदर विधानसभा में आके बैठ गए। तो मैं समझता हूँ आज पंजाब की राजनीतिक स्थिति बहुत ही खतरनाक है। मैं अभी प्रेसिडेंट रूल या गवर्नर रूल के बिल्कुल खिलाफ हूँ। मैं चाहूँगा कि ऐसे मुख्यमंत्री को बदल के, चाहे केजरीवाल किसी और के जुम्मे, क्योंकि उन्होंने वायदा किया था, चाहे चीमा साहब के सिर पे ताज रखें, चाहे अमन अरोड़ा जी के रखें, या उनके जो आजकल ब्लू बॉयड, शायद भगवंत मान जी के नहीं होंगे पर केजरीवाल साहब के ब्लू बॉयड बॉय हैं संजीव अरोड़ा जी, उनके ताज पहना दें। परंतु एक बदमस्त हाथी की तरह मदहोश व्यक्ति पंजाब का मुख्यमंत्री नहीं होना चाहिए, ये मेरा।
3: दस दी कि अमृतसर दे विच ताबड़ तोड़ गोलियां चलाईयां गईयां ने। 12वीं जमात दे विच पढ़दे नौजवान दा गोलियां मार के कतल कर दिता गया। मापियां दा इकलौता पुत सी अमरजोत सिंह, जिसका गोलियां मार के कतल किया गया। दस दी कि अनपछाते हमलावरां ने इस वारदात नूं अंजाम दिता है। हालांकि बच्चे दे शरीर ते 2-3 गोलियां दे निशान ने जिहड़े ओह मिले ने, ते कहा जा रहा है कि इस बच्चे दा कोई कसूर नहीं सी। इस दे फिर भी अनपछाते व्यक्ति अरे वल्लों गोलियां मार के कतल कर

0: ਕੀਤਾ ਗਿਆ। ਦੱਸ ਦਈਏ ਕਿ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਵਿੱਚ ਮਹਿਸਮਪੁਰ ਦੇ ਵਿੱਚ ਇਹ ਗੋਲੀਆਂ ਨੇ ਜਿਹੜੀਆਂ ਉਹ ਚਲਾਈਆਂ ਗਈਆਂ ਨੇ। ਪੁਰਾਣੀ ਰੰਜਿਸ਼ ਦਾ ਮਾਮਲਾ ਆ ਜਾਂ ਫਿਰ ਫਿਰੋਤੀ ਦਾ ਕੋਈ ਕਾਰਨ ਹੋ ਸਕਦਾ ਆ, ਇਹ ਤਾਂ ਫਿਲਹਾਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰ ਜੇਕਰ ਸਕੂਲ ਦੇ ਵਿੱਚ ਪੜ੍ਹਦੇ ਵਿਦਿਆਰਥੀ ਦਾ ਕਤਲ ਕੀਤਾ ਜਾ ਸਕਦਾ, ਫਿਰ ਬਾਕੀ ਲੋਕ ਕਿਸ ਤਰ੍ਹਾਂ ਮਹਿਫੂਜ਼ ਰਹਿ ਸਕਦੇ ਨੇ?
1: ਅੱਜ ਸ਼ਾਮ ਕਰੀਬ 7 ਵਜੇ SHO ਮਹਿਤਾ ਨੂੰ ਇਨਫੋਰਮੇਸ਼ਨ ਆਈ ਸੀ ਇੱਥੇ ਲੋਕਲ ਸਰਪੰਚ ਸਾਹਿਬ ਦੀ ਕਿ ਇੱਥੇ ਜਿਹੜਾ ਜਲਾਲਪੁਰ ਉਸਮਾਨ ਤੋਂ ਮਹਿਸਮਪੁਰਾ ਦੀ ਜਿਹੜੀ ਇਹ ਰੋਡ ਜਾਂਦੀ ਹੈ ਇੱਥੇ ਇੱਕ ਐਕਸੀਡੈਂਟ ਹੋਇਆ, ਤਾਂ ਉਸ ਤੋਂ ਬਾਅਦ ਇੱਥੇ ਲੋਕਲ ਜਿਹੜੇ ਵਸਨੀਕ ਵੀ ਹੈ ਉਹ ਵੀ ਆਏ, ਜਿਹੜਾ SHO ਸਾਹਿਬ ਦੀ ਪਾਰਟੀ ਵੀ ਆਈ। ਇਸ ਤੋਂ ਬਾਅਦ ਇੱਥੇ ਦੇਖਿਆ ਕਿ ਇੱਕ ਨੌਜਵਾਨ ਦੀ ਡੈਥ ਹੋਈ ਸੀਗੀ, ਉਹ ਇਮੀਡੀਏਟਲੀ ਹੋਸਪਿਟਲ ਲੈ ਗਏ। ਤਾਂ ਉੱਥੇ ਜਿਹਦਾ ਪ੍ਰਿਲਿਮਨਰੀ ਮੁਆਇਨਾ ਹੋਇਆ ਬਾਡੀ ਦਾ, ਤਾਂ ਉਹਦੇ ਵਿੱਚ ਇਹ ਪਤਾ ਲੱਗ ਗਿਆ ਕਿ ਸਸਟੇਨਡ ਗਨਸ਼ਾਟ ਵੂੰਡ, ਤਾਂ ਉਹਦੇ 'ਚ ਸਪਸ਼ਟ ਇਹ ਹੋਇਆ ਕਿ ਉਹਦੇ 'ਤੇ ਉਹ ਫਾਇਰਿੰਗ ਹੋਈ ਸੀਗੀ ਜਿਹਦੇ ਕਰਕੇ ਪ੍ਰੋਬਲੀ ਡੈਥ ਹੋਈ ਸੀਗੀ। ਤਾਂ ਇਹ ਜਿਹੜਾ ਡਿਸੀਜ਼ ਹੈ ਇਹਦਾ ਨਾਮ ਅਮਰਜੋਤ ਸਿੰਘ ਹੈ, ਤਨਾਫ ਸੁਖਰਾਜ ਸਿੰਘ, ਇਹ ਮਹਿਸਮਪੁਰਾ ਕਲਾਂ ਦਾ ਰਹਿਣ ਵਾਲਾ ਹੈ। ਤਾਂ ਹੁਣ ਅਸੀਂ ਸਾਰੀ ਟੀਮ ਇੱਥੇ ਆਈ ਹੈ, ਸੀਨੀਅਰ ਅਫਸਰਸ ਵੀ ਆਏ ਇੱਥੇ ਮੌਕੇ 'ਤੇ, ਮੈਂ ਆਪ ਵੀ ਇੱਥੇ ਹੈਗਾ, ਤਾਂ ਅਸੀਂ ਇਨਵੈਸਟੀਗੇਟ ਕਰ ਰਹੇ ਨੇ ਦ ਇਵੈਂਟਸ ਵਿੱਚ ਲੈਡ ਟੂ ਦ ਡੈਥ ਆਫ ਸਰ ਅਮਰਜੋਤ। ਤਾਂ ਬਾਕੀ ਇਹਨੂੰ ਚੈੱਕ ਕਰਕੇ ਫਿਰ ਆਪਾਂ ਫਰਦਰ ਅਪਡੇਟ ਕਰਾਂਗੇ।
2: CWC Immigration is one of the largest immigration companies and ਇਹਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ 905-670-4444।
4: ਕਿਆ ਲਗਾ ਤਾ ਤੁਝੇ ਮੇਰੇ ਖਿਲਾਫ ਗਵਾਹੀ ਦੇ ਕੇ?
5: ਤੂੰ ਬਚ ਜਾਏਗੀ,
4: ਜਾ, ਕੋਈ ਨਹੀਂ ਆਏਗਾ ਤੁਝੇ ਬਚਾਨੇ ਕੇ ਲੀਏ।
6: ਵਾਹ ਮੇਰੇ ਹੀਰੋ, ਆਤੇ ਹੀ ਕਰ ਦਿਆ ਗੁੰਡੋ ਕੋ ਜ਼ੀਰੋ।
7: ਮੇਰੇ 2-3 ਆਦਮੀਓ ਕੋ ਮਾਰ ਕੇ ਖੁਦ ਕੋ ਤੂੰ ਸ਼ੇਰ ਸਮਝ ਰਹਾ ਹੈ?
8: ਅਰੇ ਪੂਰੀ ਫੌਜ ਪੜੀ ਹੈ ਤੀਰਥ ਲੜਨੇ ਕੇ ਲੀਏ,
7: ਤੋ ਭੇਜ ਆਪਣੀ ਫੌਜ, ਅਬ ਤੂੰ ਹੀ ਆ ਜਾ।
9: ਅਰੇ ਐਸਾ ਤੂੰ ਕਿਆ ਖਾਤਾ ਯਾਰ, ਇਤਨੀ ਤਾਕਤ ਕਹਾਂ ਸੇ ਲਾਤਾ ਹੈ?
7: ਮੇਰਾ ਭਰੋਸੇਮੰਦ ਸਾਥੀ ਐਕਸ ਪਲਸ ਗੋਲਡ ਕੈਪਸੂਲ, ਜੋ ਦੇਤਾ ਹੈ ਮੁਝੇ ਘੋੜੇ ਕੀ ਜੈਸੀ ਚੁਸਤੀ ਫੁਰਤੀ ਔਰ ਤਾਕਤ, ਔਰ ਸਾਥ ਮੇਂ ਬੜਾਤਾ ਹੈ ਮੇਰਾ ਸਟੈਮਿਨਾ।
10: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੌਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
11: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
12: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai Trucking.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ, ਅੱਜ ਮੈਂ ਇੱਕ ਗੱਲ ਕਰਨ ਲੱਗਾ ਕਿ ਸਾਡੇ ਅੰਮ੍ਰਿਤਸਰ ਸਾਹਿਬ ਵਿਖੇ 29/4 ਨੂੰ ਇੱਕ ਵਾਕਿਆ ਹੋਇਆ। ਇਹ ਮੁੰਡਾ ਗੁਰਪਾਲ ਸਿੰਘ ਇਹ ਤਰੀਕ 'ਤੇ ਜਾਂਦਾ ਔਰ ਉੱਥੇ

ਮਜੀਠੀਏ ਦੀ ਗੁੰਡਾ ਬ੍ਰਿਗੇਡ ਜਿਹੜੀ ਇਹਨੂੰ ਉੱਥੋਂ ਅਗਵਾਹ ਕਰਕੇ ਲੈ ਜਾਂਦੀ ਆ, ਕਿਉਂਕਿ ਇਸ ਬੰਦੇ ਨੇ ਉਹਨਾਂ ਨਾਲ ਪੈਲੀ ਦੀ ਸਹੀ ਕੀਤੀ ਸੀ। 30 ਲੱਖ ਰੁਪਈਆ ਉਹਨਾਂ ਨੇ ਇਹਦੇ ਅਕਾਊਂਟ 'ਚ ਪਾਇਆ, ਜੋ ਇਹ ਦੱਸ ਰਿਹਾ ਮੈਨੂੰ ਕਿ 30 ਲੱਖ ਰੁਪਈਆ ਉਹਨਾਂ ਮੇਰੇ ਅਕਾਊਂਟ 'ਚ ਪਾਇਆ। ਅਤੇ ਜਦੋਂ ਉਹਨਾਂ ਨੇ ਮੈਨੂੰ ਰਜਿਸਟਰੀ ਦੀ ਕਰਨ ਦੀ ਹੁਣ ਤਰੀਕ ਆਈ ਸੀ ਅਤੇ ਮੇਰੇ ਤੋਂ ਰਜਿਸਟਰੀ ਨਹੀਂ ਕਰਾ ਰਹੇ, ਅਤੇ ਮੈਨੂੰ ਕਹਿੰਦੇ ਸਾਡੇ ਪੈਸੇ ਮੋੜ ਦੇ, ਅਤੇ ਜਦਕਿ ਮੈਂ ਆਂਦਾ ਪੈਸੇ ਅਗਲੇ ਬੰਨੇ ਖਰਚ ਬੈਠਾ ਸੀਗਾ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਮੇਰੇ ਕੋਲ ਪੈਸੇ ਨਹੀਂ ਹੈਗੇ, ਅਤੇ ਮੇਰੇ ਕੋਲ ਜਦੋਂ ਹੋਣਗੇ ਮੈਂ ਦੇ ਦੂੰਗਾ। ਅਤੇ ਉਹਨਾਂ ਨੇ ਆਪਦੀ ਬਦਮਾਸ਼ੀ ਵਿਖਾਉਂਦਿਆਂ ਇੱਕ ਪ੍ਰਭ, ਇੱਕ ਤੇਜਿੰਦਰ, ਇੱਕ ਰਣਵੀਰ ਫੈਲੋ ਕੇ ਇੱਕ ਮੁੰਡਾ ਹੋਰ ਸੀ ਜਿਹਦਾ ਆਉਂਦਾ ਮੈਨੂੰ ਨਾਂ ਨਹੀਂ ਯਾਦ, ਕੋਈ ਬੋਡੀ ਬਿਲਡਰ ਟਾਈਪ ਬੰਦਾ ਸੀਗਾ, ਜਿਹੜਾ ਪ੍ਰਭ ਇਹਦਾ ਕਾਮਨ ਫਰੈਂਡ ਸੀਗਾ। ਇਹਨੂੰ ਪਿਆਰ ਦੇ ਨਾਲ ਕਚਹਿਰੀ ਦੇ ਵਿੱਚ ਉਹਨਾਂ ਦੀ ਗੱਡੀ 'ਚ ਭਾਗ ਲੈ ਗਿਆ ਕਿ ਆਪਾਂ ਸਬਵੇ 'ਤੇ ਕਿਤੇ ਬੈਠ ਜਾਂਦੇ ਹਾਂ ਜਾਂ ਬ੍ਰਿਸ਼ਤਾ 'ਤੇ ਬੈਠ ਜਾਂਦੇ ਹਾਂ ਅਤੇ ਆਪਾਂ ਬੈਠ ਕੇ ਇਸ ਮਸਲੇ ਦਾ ਹੱਲ ਲੱਭ ਲਈਏ, ਤੂੰ ਕੋਈ ਸਾਨੂੰ ਤਰੀਕ ਦੱਸ ਦੇ ਕਿ ਕਿੰਨੀ ਤਰੀਕ ਤੱਕ ਪੈਸੇ ਮੋੜ ਦੇਗਾ। ਇਹ ਉਹਨਾਂ ਨਾਲ ਗੱਡੀ 'ਚ ਬੈਠ ਕੇ ਚਲੇ ਗਿਆ ਗੋਲਡਨ ਗੇਟ 'ਤੇ, ਜਿਹੜਾ ਸਾਡੇ ਉੱਥੇ ਗੋਲਡਨ ਗੇਟ ਅੰਮ੍ਰਿਤਸਰ ਬ੍ਰਿਸ਼ਤਾ ਵਾ, ਉੱਥੇ ਜਿਹੜਾ ਪ੍ਰਭ ਉੱਤਰ ਜਾਂਦਾ ਵਾ। ਔਰ ਜਿਹੜਾ ਤੇਜਿੰਦਰ ਆ, ਜਿਹੜਾ ਮਜੀਠੀਏ ਦਾ ਬਹੁਤ ਖਸਮ ਖਾਸ ਆ, ਮੈਂ ਤੁਹਾਨੂੰ ਫੋਟੋ 'ਤੇ ਵੀਡੀਓ ਵਿਖਾਊਂਗਾ, ਜਿਹੜਾ ਉਹਦੇ ਨਾਲ ਜੱਫੀਆਂ ਪਾ ਪਾ ਕੇ ਨੱਚਦਾ ਵੀ ਆ। ਔਰ ਰਣਵੀਰ ਆ, ਇੱਕ ਮੁੰਡਾ ਫੈਲੋ ਕਹਿੰਦਾ, ਔਰ ਸਾਰਾ ਜਿਹੜਾ ਇਹਦਾ ਪਲੈਂਡ ਮਾਸਟਰ ਮਾਇੰਡ ਸੀਗਾ ਉਹ ITI ਵਾਲਾ, ਉਹ ਜਿਹੜਾ ਉਹਨੂੰ ਕਹਿੰਦੇ ਆ ਪੇਡ ਬੰਦਾ, ਜਿਹੜਾ ਨਛੱਤਰ ਅਕਾਲੀ ਦਲ ਦਾ, ਜਿਹੜਾ ਉਹਨਾਂ ਦੇ ਕਰਿੰਦਾ ਜਿਹੜਾ ਉਹਨਾਂ ਦਾ ਅਕਾਲੀ ਦਲ ਵਾਲਿਆਂ ਦਾ ਫੈਲੋ ਕਿਆਂ ਵਾਲਾ, ਉਹਦਾ ਸਾਰਾ ਵਿੱਚ ਹਿੱਸਾ ਸੀਗਾ, ਇਨਵੋਲਵ ਸੀਗਾ, ਉਹਨੇ ਸਾਰਾ ਕੁਛ ਇਹਦੇ ਨਾਲ ਕਰਾਇਆ। ਬਾਅਦ 'ਚ ਜਦੋਂ ਪ੍ਰਭ ਬ੍ਰਿਸ਼ਤਾ ਤੋਂ ਉੱਤਰ ਜਾਂਦਾ ਅਤੇ ਜਿਹੜੇ ਮਗਰ ਗੱਡੀ ਦੇ ਵਿੱਚ 3-4 ਬੰਦੇ ਰਹਿ ਜਾਂਦੇ ਆ, ਉਹ ਇਹਨੂੰ ਗੱਡੀ ਦੇ ਵਿੱਚ ਬਿਠਾ ਕੇ ਨਾਗੋ ਕੇ ਪਿੰਡ ਲੈ ਜਾਂਦੇ ਆ, ਤਰਨ ਤਾਰਨ ਉਦੋਂ ਖਡੂਰ ਸਾਹਿਬ ਵਾਲੇ ਪਾਸੇ ਨਾਗੋ ਕੇ ਲੈ ਜਾਂਦੇ ਆ। ਉੱਥੇ ਮਕਈ ਦੇ ਵਿੱਚ ਖੜ ਕੇ ਇਹਨੂੰ ਕੁੱਟਦੇ ਮਾਰਦੇ ਵੀ ਆ, ਇਹਦੇ ਕੱਪੜੇ ਉਤਾਰ ਕੇ ਇਹਦੀ ਵੀਡੀਓ ਵੀ ਬਣਾਉਂਦੇ ਆ, ਇਹਨੂੰ ਕੁੱਟਿਆ ਵੀ ਆ। ਵਿਖਾਈ ਕਿੱਥੇ ਤੇਰੇ, ਆਹ ਨੀਲ ਇੱਥੇ ਵੀ ਪਏ ਆ, ਆ ਇੱਥੇ ਵੀ ਨੀਲ ਪਏ ਆ। ਇਹਨੂੰ ਸਵੇਰੇ ਤਕਰੀਬਨ ਕਚਹਿਰੀ 'ਚੋਂ ਇਹ ਕੋਈ ਕਿੰਨੇ ਕੁ ਵਜੇ ਚੁੱਕ ਲੈ ਗਿਆ, 11 ਕੁ ਵਜੇ ਇਹਨਾਂ ਕਚਹਿਰੀ ਦੇ ਵਿੱਚੋਂ ਇਹਨੂੰ ਚੁੱਕਿਆ। ਔਰ ਮੈਨੂੰ ਇਹਦਾ ਫੋਨ ਮੇਰੇ ਫੋਨ 'ਤੇ ਵੀ ਆਇਆ, ਪਰ ਉਸ ਦਿਨ ਸਾਡੀ ਇੱਕ ਮੀਟਿੰਗ ਚੱਲ ਰਹੀ ਸੀਗੀ ਜਲੰਧਰ। ਮੈਂ ਇਹਨੂੰ ਇੰਨੀ ਗੱਲ ਕਹਿ ਕੇ ਫੋਨ ਕੱਟਤਾ ਕਿ ਮੈਂ ਕਿਹਾ ਵੀਰੇ ਮੈਂ ਮੀਟਿੰਗ ਦੇ ਵਿੱਚ ਬੈਠਾ, ਬਾਅਦ 'ਚ ਕਰਿਓ। ਔਰ ਉਸ ਤੋਂ ਬਾਅਦ ਮੈਨੂੰ ਮੇਰੇ ਇੱਕ ਸਰਪੰਚ ਸਾਹਿਬ ਦਾ ਫੋਨ ਆਉਂਦਾ, ਉਹਦੇ ਨਾਲ ਇਹਦੀ ਰਿਸ਼ਤੇਦਾਰੀ ਆ, ਉਹ ਮੈਨੂੰ ਦੱਸਦੇ ਆ ਕਿ ਇਹਨੂੰ ਕੁਛ ਬੰਦੇ ਗਵਾਹ ਕਰਕੇ ਲੈ ਗਏ। ਮੈਂ ਜਦੋਂ ਮੀਟਿੰਗ ਤੋਂ ਫਰੀ ਹੋਣਾ ਮੈਂ CP ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ, ਮੈਨੂੰ CP ਸਾਹਿਬ ਨੇ ਕਿਹਾ ਕਿ ਉਹਨੂੰ ਅੰਮ੍ਰਿਤਸਰ ਦਿਹਾਤੀ ਦੇ CIA ਸਟਾਫ ਨੂੰ ਚੁੱਕਿਆ। ਔਰ ਮੈਂ CIA ਸਟਾਫ ਤੋਂ ਪਤਾ ਕੀਤਾ ਅੰਮ੍ਰਿਤਸਰ ਦਿਹਾਤੀ ਤੋਂ, ਕਹਿੰਦੇ ਕਿ ਇਸ ਨਹੀਂ ਚੁੱਕਿਆ। ਫਿਰ ਇਸ ਬੰਦੇ ਇਹਨੂੰ ਨਾਗੋ ਕੇ ਮਕਈ ਦੇ ਵਿੱਚ ਖੜ ਕੇ ਜਦੋਂ ਨੰਗੇ ਦੀ ਵੀਡੀਓ ਬਣਾਉਂਦੇ ਆ, ਇਹਨੂੰ ਕੁੱਟਦੇ ਮਾਰਦੇ ਆ, ਫਿਰ ਇਹਨੂੰ ਗੋਇੰਦਾ ਵਾਲੇ ਥਾਣੇ ਲੈ ਜਾਂਦੇ ਆ, ਕਿਉਂਕਿ ਉਹਦੇ ਵਿੱਚ ਗੋਇੰਦਾ ਜੀ ਨਾ, ਹਾਂ ਮਕਈ ਦੇ ਵਿੱਚ। ਫਿਰ ਇਹਨਾਂ ਨਛੱਤਰ ਨਾਲ ਵੀਡੀਓ ਕਾਲ ਕੀਤੀ, ਕਿੰਨਾ ਚਿਰ ਗੱਲ ਹੋਈ ਉੱਥੇ, ਉਹਨੇ ਕੀ ਕਿਹਾ ਤੈਨੂੰ? ਅੱਛਾ ਅੱਛਾ, ਫਿਰ ਇਹਦੀ ਨਛੱਤਰ ਦੇ ਨਾਲ ਉਹ ਜਿਹੜਾ ਉਹਨਾਂ ਦਾ ਪੇੜ ਕਰਿੰਦਾ ਵਾ, ਨੰਗਿਆਂ ਕਰਕੇ ਇਹਦੀ ਵੀਡੀਓ ਵੀ ਉਹਨੂੰ ਵਿਖਾਈ। ਉਹਨੇ ਇਹਨੂੰ ਤੇਜਿੰਦਰ ਨੂੰ ਇਹ ਗੱਲ ਕਹੀ ਕਿ ਇਹਨੂੰ ਗੋਲੀ ਮਾਰ ਦਿਓ, ਅੱਜ ਗਾਲ ਵੀ ਕੱਢੀ ਨਾਲ ਭੈਣ ਦੀ, ਅਤੇ ਨਾਲ ਕਿਹਾ ਕਿ ਇਹਨੂੰ ਗੋਲੀ ਮਾਰ ਦਿਓ ਜਾਵੇ ਨਾ। ਕਹਿੰਦਾ ਕੋਈ 4-5 ਮਿੰਟ ਦੇ ਲਗਭਗ ਵੀਡੀਓ ਕਾਲ ਮੇਰੇ ਨਾਲ ਹੋਈ ਅਤੇ ਮੈਨੂੰ ਬਹੁਤ ਉਸ ਬੰਦੇ ਨੇ ਅਪਸ਼ਬਦ ਬੋਲੇ। ਔਰ ਇਹਨੂੰ ਫਿਰ ਗੋਇੰਦਵਾਲ ਸਾਹਿਬ ਲੈ ਜਾਂਦੇ ਆ, ਉੱਥੋਂ ਦਾ SHO ਵੀ ਇਨਵੋਲਵ ਆ ਵਿੱਚ, ਪ੍ਰਭਜੀਤ ਸਿੰਘ। SHO ਉੱਥੇ ਮੌਜੂਦ ਨਹੀਂ ਹੁੰਦਾ, ਔਰ ਜਿਹੜਾ ਤੇਜਿੰਦਰ ਸਿੰਘ ਆ ਗੋਇੰਦਵਾਲ ਥਾਣੇ SHO ਦੀ ਕੁਰਸੀ 'ਤੇ ਬਹਿੰਦਾ ਜਾ ਕੇ, ਜਿਹੜਾ ਮਜੀਠੀਏ ਦਾ ਖਾਸ ਕਰਿੰਦਾ ਜਿਹੜਾ ਉਹਦੇ ਨਾਲ ਨੱਚਦਾ। ਕਾਕਾ ਉਹਦੀ ਫੋਟੋ ਵੀ ਵਿਖਾ, ਆਹ ਜਿਹੜਾ ਇੱਕ ਮਿੰਟ ਦੁਬਾਰਾ ਕੱਢ, ਕਾਕਾ ਕੱਢ ਕੇ ਵਿਖਾ ਇਹਨੂੰ ਸਟਾਰਟਿੰਗ ਤੋਂ ਲਾ ਇੱਕ ਮਿੰਟ। ਵੇਖੋ ਇਹਨਾਂ ਦੀਆਂ ਕਰਤੂਤਾਂ, ਵੇਖੋ ਇਹ ਜਿਹੜੇ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਅਖਵਾਉਣ ਵਾਲੇ, ਇਹ ਇਹ ਇਹ ਲੋਕ ਜਿਹੜੇ ਆ ਇਹ ਹੱਲਾਸ਼ੇਰੀ ਦੇ ਰਹੇ ਆ ਬਦਮਾਸ਼ੀ ਨੂੰ। ਇਹ ਮਜੀਠੀਏ ਦੇ ਜਿੰਨੇ ਖਾਸਮ ਖਾਸ ਆ, ਆਹ ਥੋੜ੍ਹੇ ਦਿਨ ਪਹਿਲਾਂ ਇੱਕ ਨੇ ਆਪਦੇ ਡਿਟੈਂਸ਼ਨ ਸੈਂਟਰ 'ਚ ਬੰਦੇ ਨੂੰ ਫਾਹ ਦੇ ਕੇ ਮਾਰਤਾ, ਉਹ ਵੀ ਮਜੀਠੀਏ ਦਾ ਬੜਾ ਖਾਸਮ ਖਾਸ ਆ, ਕੋਈ ਗੁਰਜੀਤ ਸਿੰਘ ਆ ਅੰਮ੍ਰਿਤਸਰ ਦਾ। ਔਰ ਇੱਕ ਇਹ ਇਹਨਾਂ ਬੰਦਿਆਂ ਨੇ ਕਰਾ ਕਰਤਾ, ਇੱਕ ਇਹਦੇ ਖਾਸਮ ਖਾਸ ਮੱਲੀ ਆ ਹਰਬੰਸ ਸਿੰਘ ਮੱਲੀ ਹੋਣੀ ਮਜੀਠੀਏ ਤੋਂ, ਉਹ ਜਾ ਕੇ ਕਿਸੇ ਬੰਦੇ ਨੂੰ ਥਰੈਟ ਕਰਦੇ, ਉਹ ਬੰਦਾ ਸੁਸਾਈਡ ਕਰ ਦਿੰਦਾ। ਇਹ 2-3 ਦਿਨਾਂ ਦੀ ਸਾਰੀ ਕਹਾਣੀ ਆ, ਮਤਲਬ ਯਾਰ ਇੰਨੀ ਬਦਮਾਸ਼ੀ ਦੇ ਮਜੀਠੀਆ ਉੱਤਰ ਆਇਆ ਕਿ ਇੰਨੀ ਵੱਡੀ ਦਿਲ ਵਧੀ ਇਹਨਾਂ ਲੋਕਾਂ ਦੀ। ਅੱਛਾ ਗੱਲ ਇੱਥੇ ਆ ਜਾਊ ਕਿ ਜਦੋਂ ਪ੍ਰਭਜੋਤ SHO ਦੀ ਕੁਰਸੀ 'ਤੇ ਜਾ ਕੇ ਉਹ ਤੇਜਿੰਦਰ ਸਿੰਘ ਬਹਿੰਦਾ, ਅਤੇ ਉੱਥੇ ਕੀ ਦਰਖਾਸਤ ਵੀ ਉਹ ਆਪ ਲਿਖਦਾ, ਇਹਦੇ ਕਹਿਣ ਮੁਤਾਬਕ ਕਿ ਦਰਖਾਸਤ ਵੀ ਉਹ ਆਪ ਲਿਖਦਾ, ਉੱਥੇ ਚੱਕਾਂ 'ਤੇ ਸਾਈਨ ਨਹੀਂ, ਨਾਲ ਅੰਗੂਠੇ ਵੀ ਲਵਾਏ ਗਏ, ਹੋਰ ਪੇਪਰ ਲਿਖਾ ਕੇ ਉਹਦੇ ਉੱਤੇ ਅੰਗੂਠੇ ਪੂਰੇ ਫਿੰਗਰ ਪ੍ਰਿੰਟ, ਕਹਿੰਦਾ ਮੇਰੇ ਤੋਂ ਉੱਥੇ ਸਾਰੇ ਇਹਨਾਂ ਨੇ ਲਵਾਏ। ਅਤੇ ਮੈਂ ਬਾਅਦ 'ਚ ਜਦੋਂ ਇਹ ਉੱਥੋਂ ਥੋੜ੍ਹਾ ਬੰਨੇ ਹੋ ਕੇ ਇੱਕ ਫੋਨ ਤੋਂ ਫੋਨ ਕਰਦਾ ਆਪਦੇ ਘਰ, ਕਿਉਂਕਿ ਉਹ ਇਹਦਾ ਫੋਨ ਵੀ ਉਹ ਖੋਹ ਲੈਂਦੇ ਆ, ਫੋਨ ਵੀ ਬੰਦ ਕਰ ਦਿੰਦੇ ਆ।

0: ਇਹਨੇ ਇੱਕ ਆਪਦੇ ਘਰ ਫੋਨ ਕੀਤਾ 97790035005 ਤੋਂ। ਉਹ ਕੋਈ ਉਸ ਥਾਣੇ ਦੇ ਵਿੱਚ ਕੰਪਿਊਟਰ ਆਪਰੇਟਰ ਸੀਗਾ ਮੁੰਡਾ, ਉਹਦੇ ਫੋਨ ਤੋਂ ਫੋਨ ਕੀਤਾ ਕਿ ਇੱਦਾਂ ਮੈਨੂੰ ਅਗਵਾਹ ਕਰਕੇ ਲੈ ਗਏ ਆ ਅਤੇ ਗੋਇੰਦਵਾਲ ਥਾਣੇ ਮੈਨੂੰ ਲੈ ਗਏ ਆ। ਮੈਂ ਇਮੀਡੀਏਟਲੀ, ਮੈਨੂੰ ਜੋ ਸਰਪੰਚ ਸਾਹਿਬ ਨੇ ਦੱਸਿਆ ਕਿ ਭਾਅ ਜੀ ਇਸ ਤਰ੍ਹਾਂ ਇਸ ਨੰਬਰ ਤੋਂ ਉਹਦਾ ਫੋਨ ਆਇਆ, ਮੈਂ ਉਸ ਨੰਬਰ 'ਤੇ ਬੈਕ ਕਾਲ ਕਰਕੇ ਪੁਸ਼ਟੀ ਕੀਤੀ ਕਿ ਬੰਦਾ ਕੌਣ ਆ। ਉਹਨੇ ਮੈਨੂੰ ਦੱਸਿਆ ਕਿ ਮੈਂ ਨਵਦੀਪ ਸਿੰਘ ਆ, ਮੈਂ ਇੱਥੇ ਕੰਪਿਊਟਰ ਆਪਰੇਟਰ ਲੱਗਾ ਜੀ ਗੋਇੰਦਵਾਲ ਥਾਣੇ। ਮੈਂ ਉਸੇ ਵੇਲੇ ਐਸ ਐਚ ਓ ਸਾਹਿਬ ਦਾ ਨੰਬਰ ਲੈ ਕੇ ਗੋਇੰਦਵਾਲ ਦਾ ਨੂੰ ਫੋਨ ਕੀਤਾ। ਉਹ ਮੈਨੂੰ ਕਹਿੰਦਾ ਭਾਅ ਜੀ ਮੈਂ ਕਚਹਿਰੀ ਦੇ ਵਿੱਚ ਚੈਕਿੰਗ ਕਰ ਰਿਹਾ, ਮੈਨੂੰ ਨਹੀਂ ਪਤਾ ਕੀ ਹੋਇਆ, ਮੈਂ ਥਾਣੇ ਉਹ ਪਤਾ ਕਰਦਾ। ਮਤਲਬ ਉਹਨੂੰ ਗੋਂਗਲੀਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਮੇਰੀ। ਉਹਦਾ ਐਸ ਐਚ ਓ ਨਾਲ ਘੱਟੋ ਘੱਟ 3-4 ਵਾਰੀ ਗੱਲ ਹੋਈ। ਮੈਂ ਮਿੱਤਰ ਪਿਆਰੇ ਬੰਦਾ ਗਵਾਹ ਹੋਇਆ ਸਵੇਰ ਦਾ ਤੇਰੇ ਥਾਣੇ ਦੇ ਵਿੱਚ ਆ, ਅਤੇ ਤੂੰ ਦੱਸ ਕਿਉਂ ਨਹੀਂ ਰਿਹਾ। ਇਹਦਾ ਮੇਨ ਟਾਈਮ ਫਿਰ ਮੈਂ ਐਸ ਐਸ ਪੀ ਸਾਹਿਬ ਨੂੰ ਫੋਨ ਕੀਤਾ, ਐਸ ਐਸ ਪੀ ਤਰਨ ਤਾਰਨ। ਉਹਨਾਂ ਨੇ ਜਦੋਂ ਫੋਨ ਕੀਤਾ ਤਾਂ ਮੈਨੂੰ ਐਸ ਐਚ ਓ ਦਾ ਫੋਨ ਆਉਂਦਾ, ਮੈਂ ਕੀਤਾ ਉਹਨੂੰ, ਮੈਂ ਯਾਰ ਮੈਂ ਐਸ ਐਸ ਪੀ ਸਾਹਿਬ ਨੂੰ ਫੋਨ ਕੀਤਾ ਮੈਨੂੰ ਦੱਸੋ ਤੁਹਾਡੇ। ਫਿਰ ਮੈਨੂੰ ਐਸ ਐਚ ਓ ਕਹਿੰਦਾ ਤੁਸੀਂ ਇਹਦੇ ਕਿਸੇ ਫੈਮਿਲੀ ਮੈਂਬਰ ਨੂੰ ਭੇਜ ਦਿਓ, ਮੁੰਡਾ ਮੇਰੇ ਕੋਲ ਆ, ਕਿਸੇ ਫੈਮਿਲੀ ਮੈਂਬਰ ਨੂੰ ਭੇਜ ਦਿਓ ਅਤੇ ਉਹ ਮੁੰਡਾ ਥਾਣੇ ਆ ਕੇ ਲੈ ਜਾਣ, ਅਤੇ ਮੈਂ ਇਹਨਾਂ ਨੂੰ ਅਤੇ ਤੁਸੀਂ ਜਾ ਕੇ ਅੰਮ੍ਰਿਤਸਰ ਦਰਖਾਸਤ ਦਵਾ ਦਿਓ ਅਤੇ ਉਹਨਾਂ 'ਤੇ ਕਾਰਵਾਈ ਕਰੋ। ਮੈਂ ਜਦੋਂ ਉਹਦੇ ਫੈਮਿਲੀ ਮੈਂਬਰ ਨੂੰ ਭੇਜਦਾ ਤਾਂ ਮੈਨੂੰ ਐਸ ਐਚ ਓ ਕਹਿੰਦਾ ਉਹ ਜੀ ਉਹੀ ਬੰਦੇ ਫਿਰ ਬੰਦਾ ਵਾਪਸ ਲੈ ਗਿਆ। ਵੇਖੋ ਕਮਾਲ ਦੀ ਗੱਲ ਐਸ ਐਚ ਓ ਦੀ, ਗੋਇੰਦਵਾਲ ਵਾਲੇ ਦੀ, ਕਹਿੰਦਾ ਉਹੀ ਬੰਦੇ ਫਿਰ ਨਾਲ ਲੈ ਗਿਆ ਅਤੇ ਤੁਹਾਨੂੰ ਨਾ ਉਹ ਬੰਦੇ ਫੋਨ 'ਤੇ ਉਹਦੀ ਗੱਲ ਕਰਾਉਂਦੇ ਮੈਨੂੰ ਕਹਿੰਦਾ। ਮੈਂ ਯਾਰ ਉਹ ਬੰਦੇ ਮੇਰੀ ਕਿਉਂ ਗੱਲ ਕਰਾਉਣ, ਤਾਂ ਮਤਲਬ ਤੂੰ ਉਹਨਾਂ ਬੰਦਿਆਂ ਨੂੰ ਜਾਣਦਾ ਕਿ ਤੂੰ ਕਿਉਂ ਨਹੀਂ ਉਹਨਾਂ ਬੰਦਿਆਂ ਨੂੰ ਕਹਿੰਦਾ ਕਿ ਸਵੇਰ ਦਾ ਬੰਦਾ ਗਵਾਹ ਕਿਉਂ ਕੀਤਾ। ਫਿਰ ਜਦੋਂ ਮੈਨੂੰ ਐਸ ਐਚ ਓ ਇਹ ਗੱਲ ਕਹਿੰਦਾ ਕਿ ਉਹ ਬੰਦੇ ਤੁਹਾਡੀ ਗੱਲ ਕਰਾਉਂਦੇ ਆ, ਪੂਰੇ 15-20 ਮਿੰਟ ਬਾਅਦ ਇਸ ਬੰਦੇ ਦਾ ਫੋਨ ਆਪਦੇ ਘਰਦਿਆਂ ਨੂੰ ਆਉਂਦਾ ਕਿ ਮੈਨੂੰ ਫਲਾਨੀ ਜਗ੍ਹਾ 'ਤੇ ਇਹ ਲਾ ਗਏ। ਕਿੱਥੇ ਲੱਗ ਗਏ ਤੈਨੂੰ? ਹੈਂ? ਇਹਦੇ ਕੋਲ ਘਰ ਦੇ ਲਾਗੇ ਪੋਲਿਆ, ਉੱਥੇ ਇਹਨੂੰ ਇਹ ਸੁੱਟ ਗਿਆ। ਅਤੇ ਮੈਂ ਫਿਰ ਉਦੋਂ ਬਾਅਦ ਸੀ ਪੀ ਸਾਹਿਬ ਨਾਲ ਸਾਰੀ ਗੱਲ ਜਿਹੜੀ ਆ ਧਿਆਨ 'ਚ ਲਿਆਂਦੀ, ਇਹਨੂੰ ਥਾਣੇ ਭੇਜਿਆ ਔਰ ਇਹਨੇ ਸਾਰੀ ਆਪਦੀ ਦਾਸਤਾਨ ਦੱਸੀ। ਅਤੇ ਦੱਸਣ ਤੋਂ ਬਾਅਦ ਉਹਨਾਂ ਬੰਦਿਆਂ 'ਤੇ ਪਰਚਾ ਦਰਜ ਹੋਇਆ। ਮੈਂ ਪ੍ਰਸ਼ਾਸਨ ਨੂੰ, ਡੀ ਜੀ ਪੀ ਸਾਹਿਬ, ਮੈਂ ਤੁਹਾਨੂੰ ਬੇਨਤੀ ਕਰਦਾ, ਸੀ ਐੱਮ ਸਾਹਿਬ, ਵੇਖੋ ਇਹਨਾਂ ਵਿਕਰਮ ਦੇ ਗੁੰਡਿਆਂ ਨੂੰ ਨੱਥ ਪਾਓ। ਇਹਨਾਂ ਨੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਲੋਕਾਂ ਦਾ ਬਹੁਤ ਜੀਣਾ ਹਰਾਮ ਕੀਤਾ, ਬੜੀ ਬਦਮਾਸ਼ੀ ਇਹਨਾਂ ਦੀ ਚੱਲਦੀ ਆ। ਹਾਂ ਵੇਖੋ, ਇਹਨੂੰ ਧਮਕੀ ਵੀ ਦੇ ਕੇ ਗਏ ਕਿ ਜੇ ਕਿਸੇ ਨੂੰ ਤੂੰ ਦੱਸਿਆ ਤਾਂ ਤੈਨੂੰ ਗੋਲੀ ਮਾਰ ਦਾਂਗੇ। ਇਹਨਾਂ ਦੇ ਵਿੱਚੋਂ ਇੱਕ ਬੰਦਾ ਤਜਿੰਦਰ ਸਿੰਘ ਆ, ਜਿਹੜਾ ਮਜੀਠੀਆਂ ਨੂੰ ਜੱਫੀਆਂ ਪਾ ਕੇ ਨੱਚਣ ਦਿਆ, ਇਹ ਬੰਦਾ ਅਰੈਸਟ ਹੋ ਗਿਆ। ਔਰ ਉਹ ਜਿਹੜਾ ਉਹਨਾਂ ਦਾ ਇੱਕ ਤਨਖਾਹੀਆ ਵਾ, ਜਿਹੜਾ ਆਈ ਟੀ ਵਿੰਗ ਦਾ ਆਪਣੇ ਆਪ ਨੂੰ ਪ੍ਰਧਾਨ ਦੱਸਦਾ, ਮੇਰੀ ਬੇਨਤੀ ਆ ਕਿ ਉਹਨੂੰ ਵੀ ਅਰੈਸਟ ਕੀਤਾ ਜਾਵੇ। ਇੱਕ ਮੁੰਡਾ ਪ੍ਰਾਭਿਆ, ਇੱਕ ਰਣਵੀਰ ਆ ਉਸੇ ਤਨਖਾਹੀਏ ਦੇ ਪਿੰਡ ਦਾ, ਇਹਨਾਂ ਨੂੰ ਵੀ ਅਰੈਸਟ ਕੀਤਾ ਜਾਵੇ ਔਰ ਐਸ ਐਚ ਓ 'ਤੇ ਐਕਸ਼ਨ ਲਿਆ ਜਾਵੇ ਗੋਇੰਦਵਾਲ 'ਤੇ। ਕਿਉਂਕਿ ਜਦੋਂ ਇਹੋ ਜਿਹੀ ਬਦਮਾਸ਼ੀ ਨੂੰ ਇਸ ਤਰ੍ਹਾਂ ਪੁਲਿਸ ਬੜਾਵਾ ਦਊਗੀ ਅਤੇ ਫਿਰ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਨੁਕਸਾਨਦਾਇਕ ਹੀ ਹੋਣਗੇ, ਕੋਈ ਚੰਗੇ ਨਹੀਂ ਹੋਣਗੇ। ਮੈਂ ਡੀ ਜੀ ਪੀ ਸਾਹਿਬ ਨੂੰ, ਸੀ ਐੱਮ ਸਾਹਿਬ ਨੂੰ ਬੇਨਤੀ ਕਰਦਾ, ਇਹਦੀ ਬਿਲਕੁਲ ਬਰੀਕੀ ਨਾਲ ਮੇਰੇ ਕੋਲ ਇੱਕ ਇੱਕ ਪਰੂਫ ਆ, ਮੈਨੂੰ ਇੱਕ ਇੱਕ ਮੈਂ ਪਰੂਫ ਦਊਂਗਾ ਉਸ ਐਸ ਐਚ ਓ ਦਾ, ਆਹ ਮੁੰਡੇ ਨਵਦੀਪ ਨਾਲ ਕਿਹੜੇ ਸਮੇਂ ਗੱਲ ਹੋਈ, ਸਾਰਾ ਕੁਛ, ਕਦੋਂ ਇਹਦੀ ਨਛੱਤਰ ਨਾਲ ਵੀਡੀਓ ਕਾਲ ਹੋਈ, ਕਦੋਂ, ਸਾਰਾ ਕੁਛ ਪਰੂਫ ਆ। ਔਰ ਇਹਦੇ ਵਿੱਚ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ, ਕਿਉਂਕਿ ਇੰਨੀ ਬਦਮਾਸ਼ੀ ਬੰਦਾ ਚੁੱਕ ਕੇ ਖੜ ਕੇ ਸਾਰਾ ਦਿਨ, ਔਰ ਪੁਲਿਸ ਦੀ ਮਿਲੀ ਭੁਗਤ ਹੋਵੇ ਵਿੱਚ, ਪੁਲਿਸ ਵਿੱਚ ਇਨਵੋਲਵ ਹੋਵੇ, ਅਤੇ ਪੁਲਿਸ ਇਹਦਾ ਮਤਲਬ ਪੁਲਿਸ ਬਦਮਾਸ਼ੀਆਂ ਕਰਾ ਰਹੀ ਆ ਕਿ ਇੱਕ ਬੰਦਾ ਗਵਾਹ ਕਰਕੇ ਥਾਣੇ ਦੇ ਵਿੱਚ ਖੜਿਆ ਜਾਵੇ, ਉਹ ਰਣਵੀਰ ਸਿੰਘ ਐਸ ਐਚ ਓ ਦੀ ਕੁਰਸੀ 'ਤੇ ਬਹਿ ਜੇ ਜਾ ਕੇ, ਇੰਨੀ ਤਜਿੰਦਰ ਸਿੰਘ ਜਿਹੜਾ ਉਹ ਐਸ ਐਚ ਓ ਦੀ ਕੁਰਸੀ 'ਤੇ ਬਹਿ ਜੇ ਜਾ ਕੇ, ਇੰਨੀ ਤਾਂ ਵੱਡੀ ਬਦਮਾਸ਼ੀ ਨਹੀਂ ਹੋਣੀ ਚਾਹੀਦੀ। ਔਰ ਐਸ ਐਚ ਓ ਕਹੇ ਮੈਨੂੰ ਪਤਾ ਕੁਛ ਨਹੀਂ, ਇਹਦਾ ਮਤਲਬ ਫਿਰ ਥਾਣੇ ਨੂੰ ਜਿੰਦਰਾ ਮਾਰ ਦੇਣਾ ਚਾਹੀਦਾ। ਫਿਰ ਜੇ ਇਹੋ ਜਿਹੇ ਐਸ ਐਚ ਓ ਨਲਾਇਕ ਐਸ ਐਚ ਓ ਉਸ ਥਾਣੇ ਦੇ ਵਿੱਚ ਲਾਉਣਾ ਉਹਨੂੰ ਫਰਜ਼ ਨਹੀਂ ਬਣਦਾ। ਸੋ ਮੇਰੀ ਬੇਨਤੀ ਆ ਡੀ ਜੀ ਪੀ ਸਾਹਿਬ, ਤੁਹਾਨੂੰ ਵੀ ਬੇਨਤੀ ਆ, ਸੀ ਐੱਮ ਸਾਹਿਬ ਨੂੰ, ਮੈਂ ਇਸ ਮਸਲੇ 'ਤੇ ਮਿਲਾਂਗਾ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਸ ਪੁਲਿਸ ਅਫਸਰ 'ਤੇ ਜਿਹਨੇ ਸਾਰਾ ਕੁਛ ਕਰਾਇਆ ਗੋਇੰਦਵਾਲ ਨੇ, ਔਰ ਜਿਹੜਾ ਨਛੱਤਰ ਇਹਨਾਂ ਦਾ, ਤੁਸੀਂ ਡਿਟੇਲ ਕੱਲ੍ਹਾਂ ਕਢਾ ਕੇ ਵੇਖ ਲਓ, ਤੁਹਾਨੂੰ ਸਾਰਾ ਪਤਾ ਲੱਗ ਜਾਣਾ ਇਹਨਾਂ ਦਾ ਬਹੁਤ ਗੂੜੇ ਸੰਬੰਧ ਹੋਣਗੇ ਆਪਸ ਵਿੱਚ। ਸੋ ਇਹਨਾਂ 'ਤੇ ਜਿਹੜਾ ਐਕਸ਼ਨ ਲੈਣਾ ਚਾਹੀਦਾ ਔਰ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਾਝੇ ਦੇ ਵਿੱਚ ਕੁਛ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਰਾਜਨੀਤੀ ਸਿਰਫ ਇਸ ਗੱਲ ਤੇ ਚੱਲਦੀ ਹੈ ਕਿ ਉਹ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿੰਨਾ ਕੁ ਝੂਠ ਬੋਲ ਸਕਦਾ। ਅੱਜ ਮੈਂ ਦੇਖ ਰਿਹਾ ਸੀ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਵੀਰ ਗਿੱਲ ਸਾਹਿਬ ਲਾਈਵ ਹੋਏ, ਨਾਲ ਇੱਕ ਮੁੰਡਾ ਬਿਠਾਇਆ ਗੁਰਪਾਲ, ਤੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਗੁੰਡੇ। ਮੈਂ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਨਾਲ ਬਿਠਾਇਆ ਉਹ ਕੋਈ ਸੰਤ ਹੈ? ਉਹਦੇ ਖਿਲਾਫ ਤਾਂ 4-5 ਮੁਕੱਦਮੇ ਦਰਜ ਨੇ, ਤੇ ਜਿਸ ਦਿਨ ਦੀ ਘਟਨਾ ਦਾ ਉਹ ਜ਼ਿਕਰ ਕਰ ਰਿਹਾ ਉਦੋਂ ਉਹਨੂੰ ਪੁੱਛਣਾ ਤਾਂ ਸੀ ਵੀ ਉਹ ਅਦਾਲਤ ਕਿਹੜੀ ਪੇਸ਼ੀ ਤੇ ਗਿਆ, 302 ਦੀ ਪੇਸ਼ੀ ਕਤਲ ਦੇ ਜੁਰਮ ਦੇ ਵਿੱਚ। ਹੁਣ ਜਿਨ੍ਹਾਂ ਬੰਦਿਆਂ ਦਾ ਆਪਾਂ ਨਾਂ ਲੈਂਦੇ ਹਾਂ, ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜਨਾ ਚਾਹੁੰਦੇ ਹਾਂ, ਬਿਕਰਮ ਮਜੀਠੀਆ ਦੇ ਨਾਲ ਜੇ ਕੋਈ ਸਿੱਧੇ ਤੌਰ ਤੇ ਬੰਦਾ ਇੱਕੋ ਹੀ ਜੁੜਦਾ ਜਿਹੜਾ ਨਛੱਤਰ ਸਿੰਘ ਗਿੱਲ ਹੈ, ਜਿਹਦੇ ਨਾਲ ਆਪਣੀ ਜ਼ਾਤੀ ਰੰਜਿਸ਼, ਉਹ ਰੰਜਿਸ਼ ਦੇ ਤਹਿਤ ਹਰ ਇੱਕ ਝੂਠੇ ਮੁਕੱਦਮੇ 'ਚ ਆਪਾਂ ਉਹਦਾ ਨਾਂ ਪਾਉਣਾ। ਪਹਿਲਾਂ ਵੀ ਨਛੱਤਰ ਸਿੰਘ ਗਿੱਲ 'ਤੇ ਇੱਕ ਝੂਠਾ ਮੁਕੱਦਮਾ ਦਰਜ ਕੀਤਾ ਔਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਗਿਆ ਤੇ

0: ਹੁਣ ਜਿਹੜਾ ਗੁਰਪਾਲ ਸਿੰਘ ਤੋਂ ਇੱਕ ਝੂਠਾ ਮੁਕੱਦਮਾ ਦਰਜ ਕਰਾਇਆ, ਮਤਲਬ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਪਹਿਲੀ ਅਜੀਬੋ ਗਰੀਬ ਕਿਡਨੈਪਿੰਗ ਹੈ ਕਿ ਬੰਦਾ ਕੋਰਟ ਚੋਂ ਕਿਡਨੈਪ ਹੋਇਆ। ਮਤਲਬ ਇਹ ਕਿਸੇ ਨੇ ਸੁਣਿਆ ਨਹੀਂ ਹੋਣਾ ਵੀ ਅਦਾਲਤ ਦੇ ਵਿੱਚੋਂ ਬੰਦਾ ਕਿਡਨੈਪ ਹੋਇਆ। ਕਿਡਨੈਪ ਕਰਕੇ ਬੰਦਾ ਗਿਆ ਥਾਣੇ, ਥਾਣੇ ਤੋਂ ਬੰਦਾ ਗਿਆ ਘਰ। ਮਤਲਬ ਇਹਦੇ ਚ ਸਾਰੇ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਵੀ ਕਿਡਨੈਪਿੰਗ ਹੋਈ ਕਿੱਥੇ? ਉਹ ਅਦਾਲਤ ਦੇ ਵਿੱਚ ਹੀ ਦੱਸ ਦਿੰਦਾ ਕਿ ਮੈਂ ਤਾਂ ਕਿਡਨੈਪ ਹੋਣ ਲੱਗਿਆ, ਫਿਰ ਥਾਣੇ ਦੀ ਮਿਲੀ ਭੁਗਤ। ਸਰਕਾਰ ਹੋਵੇ ਆਮ ਆਦਮੀ ਪਾਰਟੀ ਦੀ ਤੇ ਜੀ ਸਾਰਾ ਗੋਬਿੰਦਵਾਲ ਥਾਣਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲਿਆ। ਇੱਕ ਤਜਿੰਦਰ ਸਿੰਘ ਜਿਹਨੂੰ ਉਸ ਦਿਨ ਗ੍ਰਿਫਤਾਰ ਕੀਤਾ ਇਸ ਝੂਠੇ ਕੇਸ ਦੇ ਵਿੱਚ, ਕਿੱਥੋਂ ਗ੍ਰਿਫਤਾਰ ਕੀਤਾ? ਜਦੋਂ ਉਹ ਆਪਣੀ ਬੇਟੀ ਜਿਹਨੂੰ ਲਿਵਰ ਦੀ ਸੀਰੀਅਸ ਡਿਸੀਜ਼ ਹੈ, ਸਿਰਫ 6 ਮਹੀਨਿਆਂ ਦੀ ਹੈ, ਉਹਦੇ ਟ੍ਰਾਂਸਪਲਾਂਟ ਲਈ ਉਹ ਹਸਪਤਾਲ ਜਾਂਦੇ ਨੇ, ਤਜਿੰਦਰ ਸਿੰਘ ਆਪਣੀ ਬੇਟੀ ਦਾ ਡੋਨਰ ਹੈ, ਉੱਥੋਂ ਬਾਹਰੋਂ ਚੱਕਿਆ, ਤੇ ਜੇ ਅੱਜ ਉਹ ਬੇਟੀ ਨੂੰ ਕੁਛ ਹੋ ਗਿਆ ਤਾਂ ਕੀ ਤਲਵੀਰ ਸਿੰਘ ਗਿੱਲ ਉਹਦੀ ਮੌਤ ਦਾ ਜ਼ਿੰਮੇਵਾਰ ਹੋਏਗਾ? ਔਰ ਆਪਾਂ ਦੱਸ ਕੀ ਰਹੇ ਹਾਂ, ਅੱਗੇ ਜੀ ਗੋਬਿੰਦਵਾਲ ਥਾਣੇ ਦੇ ਵਿੱਚ ਤਜਿੰਦਰ ਸਿੰਘ SHO ਦੀ ਕੁਰਸੀ ਤੇ ਬੈਠਾ ਹੈ, ਤੇ ਇਹ ਜਿਹੜਾ ਗੁਰਪਾਲ ਸਿੰਘ ਹੈ ਜਿਹਨੂੰ ਚੱਕ ਕੇ ਥਾਣੇ ਲਿਆਂਦਾ, ਇਹ ਤੋਂ ਜ਼ਬਰਦਸਤੀ ਕਾਗਜ਼ ਦਸਤਖਤ ਕਰਾਏ ਜਾ ਰਹੇ ਨੇ, ਤਾਂ ਮੈਂ ਚੈਲੰਜ ਕਰਦਾ, ਕਿਉਂਕਿ ਪੰਜਾਬ ਦੇ DGP ਸਾਹਿਬ ਤਾਂ ਹਰ ਇੱਕ ਪਲੇਟਫਾਰਮ ਤੇ ਕਹਿ ਚੁੱਕੇ ਨੇ ਕਿ ਥਾਣਿਆਂ ਦੇ ਵਿੱਚ ਵੀਡੀਓਗ੍ਰਾਫੀ ਹੈ, ਕੈਮਰੇ ਲੱਗੇ ਨੇ। ਗੋਬਿੰਦਵਾਲ ਥਾਣੇ ਦੀ ਉਸ ਦਿਨ ਦੀ ਵੀਡੀਓ ਗਿੱਲ ਸਾਹਿਬ ਜਨਤਕ ਕਰੋ ਜਿੱਥੇ ਤਜਿੰਦਰ SHO ਦੀ ਕੁਰਸੀ ਤੇ ਬੈਠਾ ਹੋਵੇ, ਔਰ ਫਿਰ ਕਹਿੰਦੇ ਜੀ ਇਹਦੀ ਵੀਡੀਓ ਬਣਾ ਲਈ ਨੰਗਾ ਕਰਕੇ। ਇਹ ਚੀਜ਼ ਤਾਂ ਉਹਨੇ ਆਪਣੀ FIR 'ਚ ਲਿਖਾਈ ਨਹੀਂ, ਇਹ ਤਾਂ ਅੱਜ ਪਹਿਲੇ ਦਿਨ ਤੁਹਾਡੀ ਵੀਡੀਓ ਦੇ ਵਿੱਚ ਜ਼ਿਕਰ ਆਇਆ ਕਿ ਉਹਦੀ ਕੋਈ ਵੀਡੀਓ ਵੀ ਬਣੀ ਹੈ। ਅਸਲ ਦੇ ਵਿੱਚ ਇਹ ਸਾਰੀ ਕਹਾਣੀ ਹੈ ਕਿ ਇਸ ਗੁਰਪਾਲ ਸਿੰਘ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਨਾਲ ਠੱਗੀਆਂ ਮਾਰੀਆਂ, ਕੋਈ ਪਹਿਲੀ ਠੱਗੀ ਨਹੀਂ। ਇਸੇ ਤਰੀਕੇ ਇਹਨੇ ਇਹ ਤਜਿੰਦਰ ਸਿੰਘ, ਰਣਬੀਰ ਸਿੰਘ ਇਹਨਾਂ ਦੇ ਨਾਲ ਠੱਗੀ ਮਾਰੀ, 60 ਲੱਖ ਰੁਪਏ ਦੀ ਠੱਗੀ ਹੈ। 30 ਲੱਖ ਰੁਪਈਆ ਤਾਂ ਤੁਹਾਡੀ ਵੀਡੀਓ 'ਚ ਹੀ ਆਪਾਂ ਮੰਨ ਗਏ ਹਾਂ ਕਿ 30 ਲੱਖ ਰੁਪਈਆ ਦੇ ਖਾਤੇ 'ਚ ਆਇਆ। ਕਹਿੰਦੇ ਜੀ ਜ਼ਮੀਨ ਦੀ ਸਾਈ ਦਿੱਤੀ ਹੈ। ਜੇ 30 ਲੱਖ ਰੁਪਈਆ ਜ਼ਮੀਨ ਦੀ ਸਾਈ ਦਿੱਤੀ ਹੈ ਤਾਂ ਇਹਨੇ 1 ਕਰੋੜ ਰੁਪਈਏ ਦੇ ਚੈੱਕ ਉਹ ਤਜਿੰਦਰ ਸਿੰਘ ਹੋਰਾਂ ਨੂੰ ਕਿਉਂ ਦਿੱਤੇ? ਕਿਉਂਕਿ ਨਛੱਤਰ ਸਿੰਘ ਦਾ ਤਾਂ ਕੋਈ ਇਹ ਚੀਜ਼ 'ਚ ਲੈਣਾ ਦੇਣਾ ਹੀ ਨਹੀਂ। ਨਛੱਤਰ ਨੂੰ ਤਾਂ ਆਪਾਂ ਸਿਰਫ ਤੇ ਸਿਰਫ IT ਵਿੰਗ ਦੇ, ਕਿਉਂਕਿ ਉਹ IT ਵਿੰਗ ਦਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ, ਇਸ ਲਈ ਨਛੱਤਰ ਨੂੰ ਆਪਾਂ ਉਹਦੇ ਵਿੱਚ ਇਨਵੋਲਵ ਕਰ ਲਿਆ। ਲੜਾਈ ਤਾਂ ਤਜਿੰਦਰ, ਰਣਬੀਰ ਤੇ ਇਹ ਜਿਹੜਾ ਗੁਰਪਾਲ ਹੈ, ਕਿਉਂਕਿ ਪੈਸੇ ਦਾ ਲੈਣ ਦੇਣ ਹੈ, ਗੱਲ ਤਾਂ ਇਹਨਾਂ ਦੀ। ਪਰ ਜੇ ਕਿਸੇ ਬੰਦੇ ਨੇ 30 ਲੱਖ ਰੁਪਈਆ ਆਪਣੇ ਖਾਤੇ 'ਚ ਪਵਾ ਰੱਖਿਆ, 1 ਕਰੋੜ ਰੁਪਈਏ ਤੇ ਉਹ ਚੈੱਕ ਦੇਈ ਜਾਂਦਾ, ਤਾਂ ਫਿਰ ਇੱਥੋਂ ਕਹਾਣੀ ਸਪਸ਼ਟ ਹੈ ਕਿ ਨਾ ਪੁਲਿਸ ਮਾੜੀ ਹੈ। ਤੁਸੀਂ ਤਾਂ ਅੰਮ੍ਰਿਤਸਰ ਦੇ CP ਸਾਹਿਬ ਵੀ ਵਿੱਚ ਹੀ ਲਪੇਟਤੇ, ਅੱਗੇ ਮੈਨੂੰ ਤਾਂ CP ਸਾਹਿਬ ਵੀ ਝੂਠ ਬੋਲ ਗਏ ਕਿ ਜੀ ਉਹਨੂੰ ਤਾਂ CIA ਸਟਾਫ ਨੇ ਚੱਕਿਆ। ਸੋ ਇਹ ਗੱਲਾਂ ਆਪਸ 'ਚ ਕਿਤੇ ਰਲਦੀਆਂ ਨਹੀਂ, ਇਹ ਇੱਕ ਪਲੈਨਡ ਤਰੀਕੇ ਦੇ ਨਾਲ ਗੁਰਪਾਲ, ਇਹ ਜਿਹੜਾ ਮਜੀਠੇ ਦਾ ਹਲਕਾ ਇੰਚਾਰਜ ਹੈ ਜੀ, ਸ਼ਹਿਰ ਦੇ ਉੱਤੇ ਠੱਗੀਆਂ ਮਾਰਦਾ, ਜਦੋਂ ਠੱਗੀ ਦੇ ਵਿੱਚ ਫਸ ਗਏ ਤਾਂ ਹੁਣ ਝੂਠੇ ਪਰਚੇ ਲੋਕਾਂ ਦੇ ਉੱਤੇ ਦਰਜ ਕਰਨੇ, ਉਹ ਵੀ ਉਸ ਇਨਸਾਨ ਦੇ ਉੱਤੇ ਦਰਜ ਕਰਨਾ ਜਿਹਦੀ ਬੇਟੀ ਲਿਵਰ ਸਰੋਇਸਿਸ ਦੀ, 6 ਮਹੀਨੇ ਦੀ ਛੋਟੀ ਬੱਚੀ ਲਿਵਰ ਸਰੋਇਸਿਸ ਦੀ ਗੰਭੀਰ ਬਿਮਾਰੀ ਨਾਲ ਪੀੜਿਤ ਹੈ, ਤੇ ਉਹਦਾ ਲਿਵਰ ਟ੍ਰਾਂਸਪਲਾਂਟ ਹੋਣਾ, ਤੇ ਡੋਨਰ ਇਹੀ ਤਜਿੰਦਰ ਸਿੰਘ ਹੈ। ਤੇ ਆਪਾਂ ਕਹਿੰਦੇ ਜੀ ਬਿਕਰਮ ਮਜੀਠੀਏ ਤੇ ਗੁੰਡੇ, ਹਰ ਇੱਕ ਗੱਲ ਆਪਾਂ ਲਿਆ ਕੇ ਸ਼੍ਰੋਮਣੀ ਅਕਾਲੀ ਦਲ ਤੇ ਬਿਕਰਮ ਮਜੀਠੀਆ ਤੇ ਉਹਨਾਂ ਤੇ ਲਿਆ ਕੇ ਖੜੀ ਕਰ ਦੇਣੀ ਹੈ, ਪਰ ਅੱਜ ਇਸ ਗੱਲ ਦਾ ਹੁਣ ਨਿਤਾਰਾ ਹੋਣਾ ਚਾਹੀਦਾ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਸਿਆਸਤ ਹੈ, ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦਾ ਨਾਂ ਵਰਤ ਕੇ ਨੀਚੇ ਇਹ ਨਾ ਇੱਕ ਨੈਕਸਸ ਚੱਲ ਰਿਹਾ, ਇਹ ਨੈਕਸਸ ਦੇ ਤਹਿਤ ਲੋਕਾਂ ਨੂੰ ਠੱਗਿਆ ਜਾਂਦਾ, ਇਹ ਤੁਹਾਡੇ ਜਿਹੜੇ ਸਿਆਸੀ ਲੀਡਰ ਨੇ ਉਹ ਇਹਦੇ ਵਿੱਚ ਇਨਵੋਲਵ ਨੇ, ਉਹ ਸ਼ਹਿ ਦਿੰਦੇ ਨੇ, ਔਰ ਇਹੋ ਜਿਹੇ ਝੂਠੇ ਪਰਚੇ ਇਹ ਲੋਕਾਂ ਦੇ ਉੱਤੇ ਦਰਜ ਕੀਤੇ ਜਾਂਦੇ ਨੇ। ਅੱਗੇ ਜੀ ਫਿਰ FIR 'ਚ ਲਿਖਾਉਂਦਾ ਕਿ ਮੈਨੂੰ ਕਿਡਨੈਪ ਕਰਕੇ ਇਹ ਲੈ ਗਏ ਸਟਾਰਬਕਸ, ਸਟਾਰਬਕਸ ਜਾ ਕੇ ਮੈਨੂੰ ਕਹਿੰਦੇ ਗੱਡੀ 'ਚੋਂ ਉੱਤਰ, ਮੈਂ ਡਰਦਾ ਮਾਰਿਆ ਗੱਡੀ 'ਚੋਂ ਨਹੀਂ ਉਤਰਿਆ, ਤੇ ਆਹ ਤਾਂ ਜਾ ਰਿਹਾ ਤੁਰਿਆ ਸਟਾਰਬਕਸ ਆਪ ਹੀ, ਆਹ ਜਿਹੜਾ ਗੁਰਪਾਲ ਸਿੰਘ ਬੈਠਾ ਇਹ ਉਹਦੀ ਵੀਡੀਓ, ਇਹਨੇ ਸਟਾਰਬਕਸ ਤੋਂ ਬਾਅਦ, ਕਿਉਂਕਿ ਥਾਣੇ ਬਹਿ ਕੇ ਲਿਖਾ ਪੜ੍ਹੀ ਹੋਈ ਸੀ, ਲਿਖਾ ਪੜ੍ਹੀ ਤੋਂ ਬਾਅਦ ਇਹ ਜਾ ਕੇ ਸਟਾਰਬਕਸ ਦੇ ਵਿੱਚ ਕੌਫੀ ਪੀਤੀ, ਤੇ ਇਹ ਤਾਂ ਉੱਥੇ ਖੜਾ ਆ ਬੈਠਾ, ਇਹ ਲੱਗਦਾ ਕਿਸੇ ਪਾਸੋਂ ਕਿਡਨੈਪ, ਇਹ ਸਟਾਰਬਕਸ ਦੀ ਵੀਡੀਓ ਹੈ, ਇੱਕ ਪਬਲਿਕ ਪਲੇਸ ਆ, ਉੱਥੋਂ ਭੱਜ ਜਾਂਦਾ ਇਹ, ਨਾ ਇਹਨੇ ਅਦਾਲਤ ਦੇ ਵਿੱਚ ਰੌਲਾ ਪਾਇਆ ਕਿ ਮੈਂ ਕਿਡਨੈਪ ਹੋ ਰਿਹਾ, ਪੁਲਿਸ ਸਟੇਸ਼ਨ ਦੇ ਵਿੱਚ ਵੀਡੀਓ ਜਾਰੀ ਕਰੋ ਜਿੱਥੇ ਤੁਸੀਂ ਕਹਿੰਦੇ ਹੋ ਕਹਿੰਦੇ ਲਿਆ ਕੇ ਜ਼ਬਰਦਸਤੀ ਦਸਤਖਤ ਹੋਏ, ਸਟਾਰਬਕਸ ਦੀ ਵੀਡੀਓ ਆ ਸਾਹਮਣੇ ਪਈ ਹੈ ਜਿੱਥੇ ਆਪ ਬੈਠਾ ਕੌਫੀ ਆਰਡਰ ਕਰਦਾ, ਉੱਥੋਂ ਡਿਸਕਾਊਂਟ ਕਾਰਡ ਬਣਾਉਂਦਾ, ਤੇ ਐਡੀ ਝੂਠੀ ਕਿਡਨੈਪਿੰਗ ਦੀ ਸਟੋਰੀ ਬਣਾ ਕੇ ਆਪਾਂ ਝੂਠੇ ਪਰਚਿਆਂ ਦੇ ਵਿੱਚ ਜਦੋਂ ਅੰਦਰ ਦਿੰਦੇ ਹਾਂ ਲੋਕਾਂ ਨੂੰ, ਤੇ ਆਪਾਂ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਮਾੜਾ, ਸ਼੍ਰੋਮਣੀ ਅਕਾਲੀ ਦਲ ਨਹੀਂ ਮਾੜਾ, ਇਹ ਆਮ ਆਦਮੀ ਪਾਰਟੀ ਦੀ ਪੋਲੀਟੀਕਲ ਵੰਡੈਟਾ ਦੀ ਜਿਹੜੀ ਸਿਆਸਤ ਹੈ ਇਹ ਮਾੜੀ।
1: ਵੋਟ ਆਫ ਕੌਨਫੀਡੈਂਸ ਲਿਆ ਹੈ ਫਲੋਰਾ ਦਾ ਹਾਊਸ ਪੇ, ਮੈਂ ਸਮਝਤਾ ਹੂੰ ਵੋ ਪੰਜਾਬ ਕੇ ਲੋਗੋ ਕੇ ਮਾਥੇ ਪੇ ਇੱਕ ਔਰ ਕਲੰਕ ਥਾ, ਵੋ ਸਰਵਸੰਮਤੀ ਸੇ ਜੋ ਉਨਕੇ MLAs ਨੇ ਖੁਦ ਬਾਕੀ ਤਾਂ ਪੋਜੀਸ਼ਨ ਵਾਕ ਆਊਟ ਕਰ ਗਈ ਥੀ, ਜੋ ਵਹਾਂ ਪੇ ਸਹਿਮਤੀ ਦੀ ਹੈ।

0: online.
1: क्या लगा था तुझे मेरे खिलाफ गवाही देके
2: तू बच जाएगी?
1: क्या कोई नहीं आएगा तुझे बचाने के लिए?
3: वाह मेरे हीरो, आते ही कर दिया गुंडों को जीरो।
4: मेरे दो तीन आदमियों को मार के खुद को तू शेर समझ रहा है?
2: अरे पूरी फौज पड़ी है तेरे से लड़ने के लिए,
4: तो भेज अपनी फौज। अब तू ही आ जा।
2: अरे ऐसा तू क्या खाता है यार, इतनी ताकत कहां से लाता है?
4: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती फुर्ती और ताकत, और साथ में बढ़ाता है मेरा स्टैमिना।
5: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जो तुसी ओंटारियो दे किसी भी सिटी च रहने हो ते मिसेस आगा तो ओशवा या मिसेस आगा तो विंसर दे लोड लेना चाहने हो ते आज ही कॉल करो 905-615-0544 एक्सटेंशन 6013। गिग एक्सप्रेस।
6: सत श्री अकाल जी, आप देख रहे सारे दर्शकों नु, महेंद्रपाल सिंह ढेरी वालों प्यार भरी सत श्री अकाल जी। ते जिवें साडे दर्शकों नु पता ही है जी, हुण गर्मियां दा सीजन आ चुका ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕੋਰਨਰ ਹੈ, ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
5: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
7: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
8: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
9: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
10: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
11: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

ਗੰਭੀਰ ਮੁੱਦਾ ਹੈ ਜਿਨ੍ਹਾਂ ਨੂੰ ਲੈ ਕੇ ਅੱਜ ਸਾਨੂੰ ਗਵਰਨਰ ਸਾਹਿਬ ਤਾਈਂ ਅਪਰੋਚ ਕਰਨਾ ਪਿਆ। ਨੋਰਮਲੀ ਸਾਰੇ ਪੁੱਛਦੇ ਵੀ ਗਵਰਨਰ ਸਾਹਿਬ ਨੂੰ ਦੇ ਕੇ ਆਏ ਹੋ, ਉਹਦਾ ਕੀ ਅਸਰ ਕੀ ਹੋਊਗਾ ਔਰ ਕੀ ਕਰਨਗੇ ਨਹੀਂ ਕਰਨਗੇ। ਆਪਾਂ ਤੁਸੀਂ ਸਭ ਮੇਰੇ ਤੋਂ ਜ਼ਿਆਦਾ ਜਾਣਦੇ ਹੋ, ਕੌਨਸਟੀਟਿਊਸ਼ਨਲ ਲਿਮਿਟੇਸ਼ਨਸ ਹੈਗੀਆਂ ਉਹਨਾਂ ਦੀ, ਗਵਰਨਰ ਸਾਹਿਬ ਦੀ, ਗਵਰਨਰ ਸਾਹਿਬ ਦਾ ਜਿਹੜਾ ਆਪਣੇ ਹਦੂਦ ਦੇ ਵਿੱਚ ਕੰਮ ਕਰ ਸਕਦੇ ਹੈ। ਪਰ ਕਈ ਅਜਿਹੇ ਕੰਮ ਸੀਗੇ ਜਿਹੜੇ ਮੈਨੂੰ ਵੀ ਪਤਾ ਹੈ ਵੀ ਜਿਹੜੇ ਮੈਂ ਕੱਲ੍ਹ ਵੀ ਦਰਖਾਸਤ ਕੀਤੀ ਸੀ ਵੀ ਗਵਰਨਰ ਸਾਹਿਬ ਨੂੰ ਜਾ ਕੇ ਅਸੀਂ ਕਹਾਂਗੇ ਵੀ ਕੇਜਰੀਵਾਲ ਜੀ ਨੂੰ ਕਹਿਣ ਵੀ ਮੁੱਖ ਮੰਤਰੀ ਨੂੰ ਬਦਲਣ, ਕਿਉਂਕਿ ਇੱਕ ਮਦਹੋਸ਼, ਮੈਂ ਸੋਰੀ ਮੈਂ ਸ਼ਬਦ ਇਸਤੇਮਾਲ ਨਹੀਂ ਕਰ ਸਕਦਾ, ਕਿਉਂਕਿ ਇੱਕ ਮੁੱਖ ਮੰਤਰੀ ਪਦ ਦੀ ਗਰਿਮਾ ਹੈ। ਪਰ ਕਹਿਣਾ ਤਾਂ ਪਊਗਾ ਵੀ ਇੱਕ ਸ਼ਰਾਬੀ ਆਦਮੀ ਉਸ ਕੁਰਸੀ 'ਤੇ ਬੈਠ ਕੇ ਜਿਹੜਾ ਬੰਦਾ ਕਾਰ ਚਲਾਉਣ ਦੀ ਜਿਹਨੂੰ ਇਜਾਜ਼ਤ ਨਹੀਂ ਦਿੰਦੀ ਪੁਲਿਸ, ਉਹਨੂੰ ਪੰਜਾਬ ਚਲਾਉਣ ਦੀ ਉਸ ਕੁਰਸੀ 'ਤੇ ਬਿਠਾ ਕੇ ਬਹੁਤ ਵੱਡਾ ਇੱਕ ਮਜ਼ਾਕ ਕੀਤਾ ਗਿਆ। ਉਸ ਤੋਂ ਵੀ ਵੱਡਾ ਮਜ਼ਾਕ ਮੈਂ ਸਮਝਦਾ ਜਿਹਨੂੰ ਭਗਵੰਤ ਮਾਨ ਜੀ ਨੇ ਬੁਲਾਇਆ ਤਾਂ ਮਜ਼ਦੂਰਾਂ ਦੇ ਨਾਂ 'ਤੇ ਸੀਗਾ, ਪਰ ਅਗਲੇ ਦਿਨ ਜਿਹੜਾ ਉਹਨਾਂ ਦਾ ਮੇਨ ਇੰਫੋਸਿਸ ਸੀਗਾ, ਜਿਹੜਾ ਮੇਨ ਉਹਨਾਂ ਦਾ ਫੋਕਸ ਸੀਗਾ, ਉਹ ਆ ਸੀਗਾ ਵੀ ਸਾਨੂੰ ਕੌਨਫੀਡੈਂਸ ਮੋਸ਼ਨ ਮਿਲ ਗਿਆ, ਮਜੋਰਿਟੀ ਪ੍ਰੂਵਡ ਔਨ ਦਾ ਫਲੋਰ ਆਫ ਦਾ ਹਾਊਸ। ਮੈਂ ਸਮਝਦਾ ਪੰਜਾਬ ਦੇ ਉੱਤੇ ਇੱਕ ਬਹੁਤ ਵੱਡੇ ਕਲੰਕ ਦੇ ਉੱਤੇ ਆਮ ਆਦਮੀ ਪਾਰਟੀ ਦੇ MLAs ਨੇ ਮੋਹਰ ਲਾਈ ਵੀ ਇੱਕ ਸ਼ਰਾਬੀ ਆਦਮੀ ਨੂੰ ਵਿਧਾਨ ਸਭਾ ਦੇ ਅੰਦਰ ਆ ਕੇ ਲੋਕਤੰਤਰ ਦੇ ਮੰਦਿਰ ਦੀ ਅਵਮਾਨਨਾ, ਜਿਹੜਾ ਸੈਕੂਲਰਿਜ ਬਿੱਲ ਲੈ ਕੇ ਆਏ ਹੈ, ਬੇਅਦਬੀ ਦਾ ਬਿੱਲ ਲੈ ਕੇ ਆਏ ਹੈ, ਬਾਬਾ ਸਾਹਿਬ ਅੰਬੇਦਕਰ ਦੇ ਕੌਨਸਟੀਟਿਊਸ਼ਨ ਦਾ ਬੇਅਦਬੀ ਉੱਥੇ ਕਰਾਉਣ ਦਾ ਉਹਨਾਂ ਨੇ ਉਹਦੇ ਉੱਤੇ ਮੋਹਰ ਲਾਈ ਸੀ, ਉਹਦਾ ਕੌਨਫੀਡੈਂਸ ਮੋਸ਼ਨ ਉਹਨਾਂ ਨੇ ਪਾਸ ਕੀਤਾ ਸੀਗਾ ਅਤੇ ਪੰਜਾਬ ਦੇ ਲੋਕ ਇਹਨਾਂ ਦਾ ਹਿਸਾਬ ਲੈਣਗੇ। ਉਹ ਤਾਂ ਇੱਕ ਗੱਲ ਰਹਿ ਗਈ, ਪਰ ਅੱਜ ਜਿਹੜੀ ਗੱਲ ਮੈਂ ਸੋਰੀ ਮੈਂ ਬੜਾ ਸੰਕੋਚ ਕਰਕੇ ਆਪਣਾ ਆ ਜਿਹੜਾ ਮੈਮੋਰੈਂਡਮ ਦਿੱਤਾ ਪਾਰਟੀ ਦਾ ਸੀ, ਬੜਾ ਸਲਾਹ ਕਰਕੇ ਅਸੀਂ ਆਪਸ 'ਚ, ਉਹਦੇ 'ਚ ਇੱਕ ਗੱਲ ਜਿਹੜੀ ਨਹੀਂ ਪਾਈ ਉਹ ਤੁਹਾਡੇ ਨਾਲ ਸਾਂਝੀ ਕਰੂੰਗਾ, ਬਿਕੋਜ਼ ਔਨ ਰਿਕਾਰਡ ਦੇਣਾ ਕੁਛ ਮੈਂ ਸਮਝਦਾ ਸੀ। ਗਵਰਨਰ ਸਾਹਿਬ ਨੇ ਕਿਹਾ ਵੀ ਆਹ ਗੱਲ ਤੁਸੀਂ ਇਸ 'ਚ ਲਿਖ ਕੇ ਪਾਈ ਹੈ, ਮੈਂ ਕਿਹਾ ਨਹੀਂ ਜੀ, ਅਸੀਂ ਉਸ ਪੁਜ਼ੀਸ਼ਨ ਦੀ ਇੱਕ ਮਾੜੀ ਮੋਟੀ ਕੋਈ ਅੱਖ ਦਾ ਉਹਲਾ ਰੱਖਣ ਵਾਲੀ ਗੱਲ ਕਰਕੇ, ਕਿਉਂਕਿ ਵਿਧਾਨ ਸਭਾ ਦੇ ਅੰਦਰ ਆ ਗਏ ਮੁੱਖ ਮੰਤਰੀ ਜੀ ਪੀ ਕੇ, ਕੋਈ ਮੈਂ ਸਮਝਦਾ ਵੀ ਕਿਸੇ ਨੇ ਅੱਜ ਰੌਲਾ ਨਾ ਪੈਂਦਾ, ਕਿਸੇ ਨੇ ਗੌਰ ਨਹੀਂ ਸੀ ਕਰਨਾ ਵੀ ਲਾ ਰੱਖੀ ਹੈ, ਸਾਰੀ ਦੁਨੀਆ ਨੂੰ ਪਤਾ ਹੈ ਪਾਰਲੀਮੈਂਟ ਵੀ ਜਾਂਦੇ ਰਹੇ ਹੈ, ਬਟ ਐਜ਼ ਅ ਮੈਂਬਰ ਆਫ ਪਾਰਲੀਮੈਂਟ ਆਪਣੀ ਆਵਾਜ਼ ਰੱਖ ਸਕਦੇ ਸੀ, ਕਿਸੇ ਨੂੰ ਇਤਰਾਜ਼ ਉਹਨਾਂ ਦੇ ਆਪਣੇ ਸਾਥੀ ਨੂੰ, ਚਾਹੇ ਖਾਲਸਾ ਜੀ ਨੂੰ ਜਾਂ ਧਰਮਵੀਰ ਜੀ ਨੂੰ, ਗਾਂਧੀ ਜੀ ਨੂੰ ਹੋ ਸਕਦਾ ਸੀਗਾ ਵੀ ਬਦਬੂ ਆ ਰਹੀ ਹੈ ਜੀ, ਮੈਨੂੰ ਇਸ ਤੋਂ ਬੋ ਆ ਰਹੀ ਹੈ, ਮੁਸ਼ਕਾਟਾ ਮਾਰੀ ਜਾਂਦਾ, ਕੋਈ ਗੱਲ ਨਹੀਂ, ਫਿਰ ਲੋਕਾਂ ਨੇ ਮਾਫ ਕਰਤਾ ਜੀ, ਜਾਣ ਦਿਓ, ਕੋਈ ਗੱਲ ਨਹੀਂ, ਬਟ ਐਜ਼ ਅ ਚੀਫ ਮਿਨਿਸਟਰ ਐਂਡ ਐਜ਼ ਅ ਨਾ ਸਿਰਫ ਵਿਧਾਨ ਸਭਾ 'ਚ ਆਉਣਾ ਪਰ ਕੈਬਨਿਟ ਮੀਟਿੰਗ ਦੇ ਵਿੱਚ, ਵਿਧਾਨ ਸਭਾ ਆਉਣ ਤੋਂ ਪਹਿਲਾਂ ਕੈਬਨਿਟ ਮੀਟਿੰਗ ਹੋਈ ਹੈ, ਕੈਬਨਿਟ ਮੀਟਿੰਗ ਦੇ ਅੰਦਰ ਉਹ ਨਸ਼ਾ ਅੱਜ ਤਾਈਂ ਹੋਰ ਚੜਿਆ ਸੀਗਾ, ਤੁਸੀਂ ਦੇਖਿਆ ਹੋਣਾ ਜਦੋਂ ਆਏ ਸਵੇਰੇ ਪੱਗ ਵੀ ਢਈ ਪਈ ਸੀ, ਹੋਰੂੰ ਹੋਏ ਫਿਰਦੇ ਸੀ ਵਿਧਾਨ ਸਭਾ 'ਚ, ਉਸ ਤੋਂ ਪਹਿਲਾਂ ਜਦੋਂ ਕੈਬਨਿਟ ਮੀਟਿੰਗ 'ਚ ਗਏ ਉਦੋਂ ਬਹੁਤ ਹੀ ਮਾੜਾ ਹਾਲ ਸੀਗਾ, ਅਤੇ ਉੱਥੇ ਉਹਨਾਂ ਨੇ ਆਪਣੇ ਦੋ ਮੰਤਰੀਆਂ ਦੀ ਜੋ ਵਾਅਦਾ ਕੀਤੀ ਹੈ ਉਹਨਾਂ ਦਾ ਪੋਲੀਟੀਕਲ ਮੁੱਦਾ ਹੋਣਾ। ਪਰ ਮੈਂ ਗਵਰਨਰ ਸਾਹਿਬ ਨੂੰ ਅੱਜ ਕਹਿ ਗਿਆ ਹਾਂ ਵੀ ਗਵਰਨਰ ਸਾਹਿਬ ਮੇਰੇ ਕਹਿਣ 'ਤੇ ਨਾ ਜਾਓ, ਮੈਂ ਉਹਨਾਂ ਨੂੰ ਪੁੱਛ ਹੀ ਸਕਦਾ ਸੀ, ਓਬਵੀਅਸਲੀ ਮੈਂ ਨਹੀਂ ਕਹਿ ਸਕਦਾ ਵੀ ਮੈਨੂੰ ਦੱਸੋ ਜੀ ਤੁਹਾਡੇ ਕੋਲ ਆਏ ਹੈ ਕਿ ਅਪਰੋਚ ਕੀਤੀ ਹੈ ਕਿ ਨਹੀਂ ਕੀਤੀ ਹੈ, ਪਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਚੀਫ ਸੈਕਟਰੀ ਨੂੰ ਜ਼ਰੂਰ ਬੁਲਾਇਓ ਜੀ, ਚੀਫ ਸੈਕਟਰੀ ਨੂੰ ਪੁੱਛਿਓ ਜ਼ਰੂਰ ਵੀ ਹੋਇਆ ਕੀ ਉੱਥੇ, ਕਿਉਂਕਿ ਮੈਨੂੰ ਇਸ ਗੱਲ ਦਾ ਪੂਰਾ, ਜਿਹੜੇ ਲੋਕ ਕਹਿੰਦੇ ਨੇ ਤੁਹਾਨੂੰ ਕੀ ਪਤਾ, ਮੈਂ ਕਿਹਾ ਮੈਨੂੰ ਪੂਰਾ ਪਤਾ ਹੈ, ਮੈਂ ਬਿਨਾਂ ਫੈਕਟ 'ਤੇ ਨਹੀਂ ਗੱਲ ਕਰਦਾ। ਜਿਸ ਤਰ੍ਹਾਂ ਦੋ ਮੰਤਰੀ ਸਾਹਿਬਾਨ ਨੂੰ ਜ਼ਲੀਲ ਕੀਤਾ ਗਿਆ, ਬੇਇੱਜ਼ਤੀ ਕੀਤੀ ਗਈ, ਉਸ ਤੋਂ ਵੀ ਜ਼ਿਆਦਾ ਉਸ ਨਸ਼ੇ ਦਾ ਜਿਹੜਾ ਨਾ ਉਹ ਉਹਨਾਂ ਨੇ ਇਸਤੇਮਾਲ ਚੀਫ ਸੈਕਟਰੀ 'ਤੇ ਕੀਤਾ। ਮੈਂ ਗਵਰਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਪਲੀਜ਼ ਤੁਸੀਂ ਚੀਫ ਸੈਕਟਰੀ ਸਾਹਿਬ ਨੂੰ ਅੱਡ ਤੋਂ ਬੁਲਾਓ, ਹੋ ਸਕਦਾ ਉਹਨਾਂ ਨੇ ਤੁਹਾਨੂੰ ਆਲਰੇਡੀ ਬਰੀਫ ਕਰਤਾ ਹੋਵੇ, ਹੋ ਸਕਦਾ ਆਪਣੀ ਇੱਜ਼ਤ ਬਚਾਉਣ ਦੇ ਮਾਰੇ ਗੱਲ ਨੂੰ ਪੀ ਗਏ ਹੋਣ, ਬਟ ਇਜ਼ ਅ ਵੈਰੀ ਵੈਰੀ ਸੀਰੀਅਸ ਇਸ਼ੂ, ਰਾਜਨੀਤਿਕ ਮੁੱਦੇ ਅਸੀਂ ਨਿਪਟ ਲਾਂਗੇ ਆਪਣੇ ਆਪ, ਵੀ ਆਰ ਕੇਪੇਬਲ, ਸਾਡੀ ਪਾਰਟੀ 'ਚ ਇਸੇ ਦਮ ਹੈ, ਅਸੀਂ ਨਿਪਟ ਲਾਂਗੇ, ਕੋਈ ਇਹਨਾਂ ਨੂੰ ਅਸੀਂ ਦੇਖ ਲਾਂਗੇ, ਕੋਈ ਸਾਨੂੰ ਪਰਵਾਹ ਨਹੀਂ। ਪਰ ਪੰਜਾਬ ਦਾ ਮੁੱਦਾ ਸਾਹਿਬ, ਇਫ ਨੀਡ ਵੀ

ਵੈਸੇ ਤਾਂ ਇਸ ਲਾਇਕ ਨਹੀਂ ਆ ਜਿਸ ਕਿਸਮ ਦੀ ਅੱਜ ਦੇ ਦਿਨ ਐਡਮਿਨਿਸਟ੍ਰੇਸ਼ਨ ਹੈ, ਕਈ ਅਫਸਰ ਕਲਾਸ ਹੈ ਜਿਹੜੇ ਪੋਲੀਟੀਕਲ ਸਟੇਜਾਂ 'ਤੇ ਜਾ ਕੇ ਪਹਿਲਾਂ ਜਿਵੇਂ ਲੈ ਕੇ ਆਉਂਦੇ ਸੀ ਨਾ ਉਹ ਗਾਣ ਵਜਾਉਣ ਵਾਲੇ ਆਰਟਿਸਟ ਵੀ, ਉਹ ਵੀ ਇੰਗੇਜ ਕਰ ਲਓ। ਜੇ IAS IPS ਅਫਸਰ ਇਸ ਤਰ੍ਹਾਂ ਇੰਗੇਜ ਹੋਣ ਲੱਗੇ ਵੀ ਇਹਨਾਂ ਨੂੰ ਪੋਲੀਟੀਕਲ ਸਟੇਜ 'ਤੇ ਬੁਲਾ ਲਓ, ਚਾਰ ਬੰਦੇ ਹੋਰ ਇਕੱਠੇ ਹੋ ਜਾਣਗੇ, ਇਹਦੇ ਲਾਇਕ ਤਾਂ ਨਹੀਂ। ਬਟ ਸਿੰਸ ਦੇ ਆਰ ਇਨ ਪੋਜੀਸ਼ਨ, ਚੀਫ ਸੈਕਟਰੀ ਐਂਡ ਦ ਐਡਮਿਨਿਸਟ੍ਰੇਸ਼ਨ ਸ਼ੁੱਡ ਬੀ ਪ੍ਰੋਵਾਈਡਡ ਪ੍ਰੋਟੈਕਸ਼ਨ, ਵੀ ਉਹਨਾਂ ਨੂੰ ਇੰਨੀ ਘੁਰਕਾ ਕੇ ਕੁਛ ਵੀ ਕਰਵਾ ਲੈਣਗੇ ਉਹਨਾਂ ਤੋਂ। ਜਿਹੜੇ ਲੋਕ ਸਟੇਜ 'ਤੇ ਚੜ੍ਹਾ ਤੇ ਉੱਥੇ ਮੁੱਗੇ, ਇਹਨਾਂ ਨੂੰ ਤਾਂ ਇਸ ਤਰ੍ਹਾਂ ਘੁਰਕਾ ਕੇ ਕੁਛ ਵੀ ਕਰਾ ਲੈਣਗੇ। ਕੁਛ ਵੀ ਹੋ ਸਕਦਾ, ਇੱਕ ਨਸ਼ੇ ਦੇ ਹਾਲਾਤ 'ਚ ਬੰਦਾ ਪਤਾ ਨਹੀਂ ਕੀ ਫੈਸਲਾ ਕਰ ਲਏ ਵਿਦਾਊਟ ਨੋਇੰਗ ਦਾ ਕੌਨਸੀਕੁਐਂਸਿਸ। ਇਸ ਕਰਕੇ ਇਹਨਾਂ ਨੂੰ ਇਹਦਾ ਇਸਤੇਮਾਲ, ਤੁਹਾਡੀ ਆਪਣੀ ਪੋਜੀਸ਼ਨ ਦਾ ਮੈਂ ਕਿਹਾ ਤਾਂ ਇਹਨਾਂ ਦਾ ਵੀ ਸੀਗਾ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੁਲਾਓ। ਨੋਰਮਲੀ ਕੀ ਹੁੰਦਾ ਇੰਗਲਿਸ਼ 'ਚ ਜਿਸ ਤਰ੍ਹਾਂ ਫਰੇਰ ਸਾਰੇ ਆਪਸ 'ਚ ਕਹਿ ਦਾ ਜੀ ਕਮ ਓਵਰ ਫੋਰ ਅ ਡਰਿੰਕ, ਉਹ ਡਰਿੰਕ ਦਾ ਨਾਂ ਕਹਿ ਦਿਓ, ਉਹਨਾਂ ਨੂੰ ਕਹਿ ਦਿਓ ਚਾਹ ਦੇ ਪਹਿਲੇ ਦਾ, ਕਹਿਓ ਚਾਹ 'ਤੇ ਬੁਲਾਇਆ ਤੁਹਾਨੂੰ, ਤੁਸੀਂ ਤਾਂ ਆਪ ਦੀ ਬੋਤਲ ਲੈ ਕੇ ਆ ਜਾਣਗੇ। ਪਰ ਉਹਨਾਂ ਨੂੰ ਪੁੱਛਿਓ ਜ਼ਰੂਰ। ਅਤੇ ਜਿੱਥੇ ਤਾਈਂ ਮੈਂ ਗੱਲ ਕੀਤੀ ਸੀਗੀ ਕਿ ਕੇਜਰੀਵਾਲ ਸਾਹਿਬ ਨੂੰ ਕਹੋ ਵੀ ਕੇਜਰੀਵਾਲ ਸਾਹਿਬ ਬਦਲੋ ਇਹਨੂੰ, ਮੈਂ ਕਿਹਾ ਤਾਂ ਬੈਠਾ ਕੱਲ੍ਹ ਤੁਹਾਡੇ ਸਾਥੀਆਂ ਨਾਲ ਗੱਲ ਕਰਦਾ ਉੱਥੇ ਔਫਿਸ 'ਚ ਜਦੋਂ ਮੀਟਿੰਗ ਕਰ ਰਹੇ ਸੀਗੇ। ਪਰ ਬਾਅਦ 'ਚੋਂ ਮੈਨੂੰ ਇੱਕ ਸਾਡੇ ਬਜ਼ੁਰਗ ਸਿਆਣੇ ਹੈ ਮਹਾਰਾਣੀ ਸਾਹਿਬ, ਉਹਨਾਂ ਨੇ ਮੈਨੂੰ ਕਿਹਾ ਕਿ ਸੁਨੀਲ ਕਿਉਂ ਕਮਲ ਮਾਰੀ ਜਾਣਾ, ਮੈਂ ਕੀ ਗੱਲ ਹੋ ਗਈ, ਕਹਿੰਦਾ ਤੇਰਾ ਕੀ ਖਿਆਲ ਹੈ ਵੀ ਇਹ ਕੇਜਰੀਵਾਲ ਸਾਹਿਬ ਦੇ ਕਹਿਣ ਨਾਲ ਛੱਡ ਦੂਗਾ। ਮੈਂ ਕਿਹਾ ਛੱਡ ਤਾਂ ਦੇਣਾ ਚਾਹੀਦਾ, ਉਹ ਤਾਂ ਇਹਨਾਂ ਦਾ ਪ੍ਰੈਜੀਡੈਂਟ, ਇਹਨੂੰ ਤਾਂ ਸੁਪਰੀਮੋ ਹੈ, ਸੁਪਰੀਮੋ ਦੇ ਨਾਮ ਮੰਨੂਗਾ ਕਿ ਤੂੰ ਮੰਨੂਗਾ ਕਿ ਨਹੀਂ, ਤੂੰ ਜਾਣਦਾ ਨਹੀਂ ਭਗਵੰਤ ਮਾਨ ਹੋਰਾਂ ਨੂੰ, ਭਗਵੰਤ ਮਾਨ ਨੇ ਸਾਹਮਣੇ ਕਹਿਣਾ ਤੂੰ ਮੈਨੂੰ ਕਹਿਣ ਵਾਲਾ ਕੌਣ ਹੈ, ਤੂੰ ਤਾਂ ਆਪ ਡੇਢ ਸਾਲ ਸਿਰਾਵੇ ਚੱਕਰ ਚੰਦਰ ਜਾ ਕੇ ਹੈ, ਇਹਨੇ ਮੰਨਣਾ ਮੁੰਨਾ ਨਹੀਂ ਨਾ ਹੀ ਬਦਲਿਆ ਜਾਣਾ। ਪਰ ਮੈਨੂੰ ਲੱਗਦਾ ਵੀ ਬੈਠ ਕੇ ਜੇ ਗੱਲ ਕਰਨਗੇ ਸਾਡੇ, ਭਾਵੇਂ ਚਾਹੇ ਚੀਮਾ ਸਾਹਿਬ ਨੂੰ ਬਣਾਉਣ, ਚਾਹੇ ਸੰਜੀਵ ਅਰੋੜਾ ਜੀ ਨੂੰ ਬਣਾਉਣ, ਚਾਹੇ ਕਿਸੇ ਹੋਰ ਨੂੰ ਬਣਾਉਣ, ਅਮਨ ਅਰੋੜਾ ਜੀ ਫਿਰਦੇ ਆ, ਸਾਰੇ ਤੁਰੇ ਫਿਰਦੇ ਆ, ਕਿਸੇ ਨੂੰ ਬਣਾਉਣ, ਬਟ ਹੀ ਇਜ਼ ਭਗਵੰਤ ਮਾਨ ਇਜ਼ ਨੋਟ ਫਿਟ ਟੂ ਬੀ ਦਾ ਚੀਫ ਮਿਨਿਸਟਰ ਆਫ ਪੰਜਾਬ। ਮੈਂ ਗੱਲ ਫਿਰ ਦੁਹਰਾ ਕੇ ਆਇਆ, ਪਬਲਿਕ ਕੋਲ ਵੀ ਲੈ ਕੇ ਜਾਵਾਂਗੇ, ਪਰ ਸਾਨੂੰ ਆਹ ਵੀ ਪਤਾ ਹੈ ਕਿ ਆਹ ਲੜਾਈਆਂ ਪੋਲੀਟੀਕਲ ਤੌਰ 'ਤੇ ਲੜੀਆਂ ਜਾਣਗੀਆਂ, ਕਿਉਂਕਿ ਜਦੋਂ ਆਦਮੀ ਬੇਸ਼ਰਮੀ 'ਤੇ ਆ ਜਾਣਾ। ਅੱਜ ਇੱਕ ਮੇਨ ਪੇਜ 'ਤੇ ਖਬਰ ਲੱਗੀ ਹੈ ਸਰ, ਜਿਹੜੇ ਕੱਲ੍ਹ ਤਾਂ ਹੀ ਮੈਨੂੰ ਕਹਿੰਦੇ ਸੀ ਵੀ ਸੁਨੀਲ ਤੂੰ ਪੰਜਾਬ ਨੂੰ ਬਦਨਾਮ ਕਰਦਾ ਫਿਰਦਾ, ਅੱਜ ਫਰੰਟ ਪੇਜ 'ਤੇ ਹੈ ਡਰੱਗ ਸੈਂਸਸ ਚਾਲੂ ਹੋ ਰਿਹਾ ਪੰਜਾਬ 'ਚ, ਨਸ਼ੇ ਦੇ ਖਿਲਾਫ ਵੀ ਲੋਕਾਂ ਤੋਂ ਪੁੱਛਦੇ ਫਿਰਦੇ ਵੀ ਕੌਣ ਨਸ਼ਾ ਕਰਦਾ। ਭਗਵੰਤ ਮਾਨ ਜੀ ਸਭ ਤੋਂ ਪਹਿਲਾਂ ਆਪ ਹੀ ਕਿਉਂ ਨਹੀਂ ਕਰਾਉਂਦੇ ਤੁਸੀਂ, ਜਿਹੜਾ ਹੁਣ ਸੈਂਸ ਦੂਜਾ ਚਾਲੂ ਹੋਇਆ ਹੈ, ਗਿਣਤੀ ਜਨਗਣਨਾ ਚਾਲੂ ਹੋਈ ਹੈ, ਭਗਵੰਤ ਮਾਨ ਜੀ ਆਹ ਡਰੱਗ ਨਸ਼ੇ ਹੁੰਦੇ ਹੋਣੇ ਕਿ ਸ਼ਰਾਬ ਇਸ ਤੋਂ ਬਾਹਰ ਕੱਢਤੀ ਆ, ਦੱਸ ਦਿਓ। ਪੰਜਾਬ ਦੇ ਅੰਦਰ ਇਸ ਬੇਸ਼ਰਮੀ ਦੀ ਹੱਦ ਹੈ ਸਾਹਿਬ, ਜਿਹਦਾ ਆਹ ਲੈ ਕੇ ਇਹਨਾਂ ਨੇ ਕੀਤਾ ਹੈ ਆਹ। ਉਹਨਾਂ ਨੂੰ ਮੈਂ ਕੀ ਕਹਿਣਾ ਸੀ, ਆਹ ਤਾਂ ਤੁਹਾਡੇ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਇਹ ਲੋਕ ਜਿਹੜੇ ਹੈ ਆਹ ਇੰਨਾ ਟਿੱਚ ਜਾਣਦੇ ਆ, ਹੁਣ ਤਾਂ ਇਹਨਾਂ ਕੋਲ ਅਥੋਰਿਟੀ ਆ ਗਈ ਵਿਧਾਨ ਸਭਾ ਦੀ ਵੀ ਮਤਾ ਪਾਸ ਕਰਤਾ ਜੀ, ਪੀ ਕੇ ਖੁੱਲ੍ਹ ਕੇ ਖੇਡੋ, ਇਹ ਹੁਣ ਖੁੱਲ੍ਹ ਕੇ ਖੇਡਣਗੇ। ਇਹਦੇ ਇਲਾਵਾ ਇੱਕ ਹੋਰ ਜਿਹੜਾ ਮੇਨ ਪੁਆਇੰਟ ਮੈਂ ਰੱਖ ਕੇ ਆਇਆ ਵੀ ਆਹ ਤੁਸੀਂ ਆਰਬਿਟਰੇਰੀਲੀ ਇਹਨਾਂ ਨੂੰ ਸਿਕਿਉਰਿਟੀ ਦਿੰਦੇ ਹੋ, ਲੈਂਦੇ ਹੋ, ਕੋਈ ਫਰਕ ਨਹੀਂ ਪੈਂਦਾ, ਸਾਰਿਆਂ ਨੂੰ ਪਤਾ ਕਿੰਨੇ ਕੁ ਥਰੈਟ ਅਸੈਸਮੈਂਟਸ ਹੁੰਦੀਆਂ। ਮੇਰੇ ਸਾਥੀ ਬਹੁਤ ਖੜ੍ਹੇ ਹੋਣੇ ਜਿਹਨਾਂ ਨੇ ਹਾਈਕੋਰਟ ਦੇ ਆਰਡਰ ਸਾਡੇ ਕਈ ਲੈ ਕੇ ਆਏ ਵੀ ਇਹਨਾਂ ਨੂੰ ਖਤਰਾ ਹੈ, ਸਿਕਿਉਰਿਟੀ ਜੋ ਉਹ ਆਪਣੇ ਹਿਸਾਬ ਨਾਲ ਦਿੰਦੇ ਆ, ਕੋਈ ਗੱਲ ਨਹੀਂ, ਅਸੀਂ ਨਿਬੜ ਲਾਂਗੇ, ਪੰਜਾਬੀ ਇਸ ਗੱਲ ਨੂੰ ਤਕੜੇ ਹਾਂ ਅਸੀਂ। ਪਰ ਇੱਕ ਜਿਹੜਾ ਗੰਭੀਰ ਮੁੱਦਾ, ਅਤੇ ਆਹ ਮੈਂ ਕਾਪੀ ਵੀ ਤੁਹਾਨੂੰ ਭੇਜੂੰਗਾ, ਇਹਨੂੰ ਸਪੈਸ਼ਲ ਇਹਦੇ ਵਿੱਚ ਹਾਈਲਾਈਟ ਵੀ ਕਰਕੇ ਮੈਂ ਦਿੱਤਾ, ਉਹ ਇੱਕ ਲਾਈਨ ਮੈਂ ਪੜ੍ਹੂੰਗਾ, ਜਿਹੜਾ ਕੱਲ੍ਹ ਰਮਨ ਅਰੋੜਾ ਇਹਨਾਂ ਦੇ MLA ਨੂੰ ਵੋਟਿੰਗ ਕਰਵਾਉਣ ਵਾਸਤੇ ਲੈ ਕੇ ਜਿਹੜੇ ਬਿੱਲ 'ਤੇ ਆ 6 ਮਹੀਨੇ ਕਰਪਸ਼ਨ ਚਾਰਜਿਸ ਦੇ ਉੱਤੇ ਅੰਦਰ ਰਹੇ ਹੈ, ਉਹਨਾਂ ਨੂੰ ਅੰਦਰ ਆਉਂਦੇ ਨਾਲ ਦੇ ਨਾਲ ਸਿਕਿਉਰਿਟੀ ਕੀਤੀ ਹੈ। ਮੈਂ ਕੱਲ੍ਹ ਵੀ ਕਿਹਾ ਸੀਗਾ ਆਹ ਇੱਕ ਤਰ੍ਹਾਂ ਉਹਨਾਂ ਦੇ ਮੋਹਰ ਲਾਈ ਹੈ ਵੀ ਇਹ ਖੁੱਲ੍ਹ ਕੇ ਖੇਡਣ ਦੀ ਇਜਾਜ਼ਤ ਹੈ, ਇਹਨਾਂ ਦੇ ਪਿੱਛੇ ਸਰਕਾਰ ਖੜੀ ਹੈ, ਕੋਈ ਵੀ ਅਫਸਰ ਇਹਨਾਂ ਨੂੰ ਜੋ ਆ ਕਹਿੰਦਾ ਧੱਕਾ ਕਰਦੇ ਹੈ, ਕਬਜ਼ੇ ਕਰਦੇ ਹੈ, ਨਸ਼ਾ ਵੇਚਦੇ ਹੈ, ਕੁਛ ਵੀ ਹੈ। ਅਸੀਂ ਲਿਖਿਆ ਸਿਕਿਉਰਿਟੀ ਟੂ ਕਰਪਟ ਪਰਸਨ ਇਜ਼ ਲਾਈਕ ਪੇਟਰਨਾਈਜ਼ਿੰਗ ਕਰਪਸ਼ਨ, ਦੇ ਵਿਲ ਟੇਕ ਇਟ ਇਜ਼ ਅ ਲਾਇਸੈਂਸ ਟੂ ਲੂਟ ਪੰਜਾਬ। ਆਹ ਗਵਰਨਰ ਸਾਹਿਬ ਨੂੰ ਮੈਂ ਦੇ ਕੇ ਆਇਆ, ਆਹ ਵੀ ਕਿਹਾ ਵੀ ਜਦੋਂ ਤੁਸੀਂ ਚੀਫ ਸੈਕਟਰੀ ਨੂੰ ਬੁਲਾਓ ਅਤੇ ਨਾਲ ਬੁਲਾ DGP ਨੂੰ ਵੀ ਲਿਓ, ਉਹਨਾਂ ਨੂੰ ਕਹਿ ਦੇਣ ਵੀ ਹੁਣ 6 ਮਹੀਨੇ ਕਿਉਂਕਿ ਇਹ ਸਰਕਾਰ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਦਬਾਅ ਦੇ ਹੇਠਾਂ ਆ ਗਏ।

0: ਪਰ ਉਹ ਡਰ ਤਾਂ ਆ ਗਿਆ ਆਪਣੀ ਕੁਰਸੀ ਦਾ। ਆਹ ਜਿਹੜਾ ਜੋ ਕੁਛ ਵੀ ਹੋਇਆ ਕੱਲ ਆ ਜਿਹੜਾ ਵਿਧਾਨ ਸਭਾ ਸੈਸ਼ਨ ਕੋਈ ਮਜ਼ਦੂਰਾਂ ਦਾ ਸੈਸ਼ਨ ਨਹੀਂ ਸੀਗਾ, ਆ ਤਾਂ ਕੁਰਸੀ ਬਚਾਓ ਕਿੱਸਾ ਕੁਰਸੀ ਦਾ ਸੈਸ਼ਨ ਕੁਰਸੀ ਦਾ ਸੀਗਾ। ਅਤੇ ਹੁਣ ਆ ਜਿਹੜੇ MLA ਸਾਰੇ ਖੁੱਲ੍ਹ ਕੇ ਖੇਡਣਗੇ, ਜਿਹੜਾ ਇੰਨੇ ਦਿਨ ਘੁੱਟੇ ਫਿਰਦੇ ਸੀ ਜਾਂ ਜੋ ਵੀ ਇਹਨਾਂ ਨੇ ਕੀਤਾ ਉਹਦੇ ਉੱਤੇ ਤਕੜੇ ਹੋ ਕੇ ਅਸੀਂ ਗਵਰਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਦੋਨਾਂ ਅਫਸਰਾਂ ਨੂੰ ਤਕੜੇ ਹੋ ਕੇ ਸਮਝਾਓ ਅਤੇ ਉਹਨਾਂ ਨੂੰ ਕਹੋ ਵੀ ਬੰਦੇ ਬਣੋ, ਅਗਰ ਤੁਹਾਨੂੰ ਡਰ ਹੈ ਤਾਂ ਸਰਕਾਰ ਤੁਹਾਡੇ ਤੋਂ ਉੱਤੇ ਦੇ ਵਿਲ ਪ੍ਰੋਵਾਈਡ ਪ੍ਰੋਟੈਕਸ਼ਨ। ਤੀਜਾ ਅਸੀਂ ਕਿਹਾ ਜੋ ਆਹ ਖੇਡ ਖੇਡ ਰਹੇ ਅੱਜ ਕੱਲ੍ਹ, ਕੱਲ੍ਹ ਤਾਂ ਹੀ ਕਹਿ ਰਹੇ ਸੀ ਧੱਕਾ ਹੋ ਰਿਹਾ ਜੀ ਏਜੰਸੀਆਂ ਸਾਡੇ 'ਤੇ ਪਰਚੇ ਕਰਾ ਰਹੀ ਹੈ, ਹੁਣ MP ਸਾਹਿਬ ਪਾਠਕ ਜੀ ਦੇ ਉੱਤੇ ਪਰਚਾ ਕਰਤਾ ਕੱਲ੍ਹ, ਸਭ ਪਰਚੇ ਪੁਰਚੇ ਅਸੀਂ ਨਿਬੜ ਲਾਂਗੇ ਸਭ, ਅਸੀਂ ਲਿਖ ਕੇ ਤਾਂ ਆਏ ਹਾਂ ਬਟ ਦਿਸ ਇਜ਼ ਨੋਟ ਅਨ ਡੈਮੋਕ੍ਰੇਸੀ, ਇਜ਼ ਨੋਟ ਡੈਮੋਕ੍ਰੇਸੀ। ਪਰ BJP ਇਹਨਾਂ ਪਰਚਿਆਂ ਪੁਰਚਿਆਂ ਤੋਂ ਨਹੀਂ ਡਰਨੀ, ਇਹ ਡਰਾਉਣਾ ਇਹਨਾਂ ਨੇ ਆਪਣੇ MLAs ਨੂੰ ਕੀਤਾ ਵੀ ਜੀ ਅਸੀਂ ਸੰਦੀਪ ਪਾਠਕ ਨੂੰ ਹੱਥ ਪਾ ਸਕਦੇ ਹਾਂ, ਜੇ ਤੁਸੀਂ ਗਾਂਹ ਪਿਛਾਂ ਹੋਏ ਤਾਂ ਤੁਹਾਡੇ 'ਤੇ ਅਸੀਂ ਪਰਚਾ ਕਰਾਂਗੇ। ਪਰ ਮੈਂ ਆਹ ਵੀ ਉਹਨਾਂ ਨੂੰ ਇੱਕ ਰਿਕੁਐਸਟ ਕਰ ਗਿਆ, ਉੱਠਣ ਲੱਗੇ ਗੱਲ ਕੀਤੀ ਸੀ ਇਹਨੇ ਲਾਈਟਰ ਵੇਨ, ਮੈਂ ਕਿਹਾ ਜੀ ਕਿਤੇ ਉਹ ਇਸ ਦੁਚਿੱਤੇ ਬੈਠੇ ਹੋਣ ਕਿ ਕੋਈ ਨਹੀਂ ਜੀ ਅਸੀਂ ਤਾਂ ਪਾਸ ਕਰ ਲਿਆ 6 ਮਹੀਨੇ, ਕੋਈ ਸਾਡੇ ਆਉਣਾ ਨਹੀਂ ਦੁਬਾਰਾ, ਨੋ ਕੌਨਫੀਡੈਂਸ ਮੋਸ਼ਨ। ਮੈਂ ਕਿਹਾ ਜੀ ਗਵਰਨਰ ਸਾਹਿਬ ਪਹਿਲਾਂ ਇੱਕ ਜੁਡੀਸ਼ੀਅਲ ਕੋਈ ਐਡਵਾਈਸ ਲੈ ਲਓ, ਇਨ ਕੇਸ ਮੈਜੋਰਿਟੀ ਆਫ ਦੈਮ ਆ ਜਾਣ ਉੱਥੇ ਤੁਹਾਡੇ ਕੋਲ ਇਕੱਠੇ ਹੋ ਕੇ ਅਤੇ ਤੁਹਾਨੂੰ ਕਨਵਿੰਸ ਕਰਾ ਲੈਣ ਵੀ ਆਹ ਲਓ ਜੀ ਸਾਡੇ ਕੋਲ ਮੈਜੋਰਿਟੀ ਹੈ, ਫਿਰ ਕੀ ਕਰੋਗੇ, ਫਲੋਰਲ ਹਾਊਸ ਜਾਣ ਦੀ ਲੋੜ ਨਹੀਂ, ਤਾਂ ਫਲੋਰਲ ਦਾ ਗਵਰਨਰ ਹਾਊਸ ਇੱਥੇ ਆ ਕੇ ਇੱਥੇ ਨਿਬੇੜੇ ਹੋਣੇ ਹੈ, ਜਿੱਦਣ ਆ ਗਏ ਇਕੱਠੇ ਹੋ ਕੇ ਆਉਣਗੇ ਜ਼ਰੂਰ ਸਭ। ਕਿਉਂਕਿ ਮੈਂ ਪਤਾ ਕੀਤਾ ਕੱਲ੍ਹ, ਮੈਂ ਬੜਾ ਇੱਕ ਬੜੇ ਚੰਗੇ ਪਰਿਵਾਰ ਤੋਂ, ਹੋ ਸਕਦਾ ਮੈਨੂੰ ਨਹੀਂ ਜ਼ਿਆਦਾ ਪਤਾ ਆਪਣੇ ਸੰਦੀਪ ਅਰੋੜਾ ਜੀ ਦਾ ਵੀ ਪੁਰਾਣਾ ਰਾਜਨੀਤਿਕ ਪਿਛੋਕੜ ਕਿੰਨਾ, ਕਿਉਂਕਿ ਬਿਜ਼ਨਸਮੈਨ ਆਦਮੀ ਸੀਗੇ ਸੰਜੀਵ ਅਰੋੜਾ ਜੀ, ਮੰਤਰੀ ਜੀ ਹੈ ਤਾਂ ਵੈਸੇ ਅੱਜ ਕੱਲ੍ਹ ਬਲੂ ਆਈਡ ਬੋਏ, ਪਰ ਅਮਨ ਅਰੋੜਾ ਜੀ ਇੱਕ ਬਹੁਤ ਹੀ ਪੁਰਾਣੀ ਪੋਲੀਟੀਕਲ ਪਾਰਟੀ 'ਚੋਂ, ਮਤਲਬ ਬੈਕਗਰਾਊਂਡ 'ਚੋਂ ਆਉਂਦੇ, ਲਾਲਾ ਭਗਵਾਨ ਦਾਸ ਜੀ ਸਾਡੇ ਤੋਂ ਉਹਨਾਂ ਨਾਲ ਬਹੁਤ ਲੰਬੇ ਸੰਬੰਧ ਰਹੇ, ਮੇਰੇ ਪਿਤਾ ਜੀ ਤੋਂ ਲੈ ਕੇ ਹੁਣ ਕਈ ਉੱਥੇ ਕੀਤਾ, ਉਹਨਾਂ ਦੀ ਆਹ ਜਿਹੜੀ ਰਾਜਨੀਤਿਕ ਜ਼ਿੰਮੇਵਾਰੀ ਆਹ ਲਈ ਫਿਰਦੇ ਹੈ, ਉਹਨਾਂ ਦੇ ਟੀਸ ਹੈ। ਮੈਨੂੰ ਤਾਂ ਕੱਲ੍ਹ ਸੀਗਾ ਅਸਤੀਫਾ ਦੇਣਗੇ, ਇੰਨੀ ਜ਼ਲੀਲ ਕਰਾਉਣ ਦੇ, ਜਲਾਲਤ ਕਰਾਉਣ ਦੇ ਬਾਅਦ ਅਸਤੀਫਾ ਤਾਂ ਨਹੀਂ ਦਿੱਤਾ, ਪਰ ਅਜੇ ਟੀਸ ਹੈ ਅਤੇ ਮੈਨੂੰ ਲੱਗਦਾ ਕੋਈ ਨਾ ਕੋਈ ਇਸ ਕਿਸੇ ਦਾ ਜਿਹਨੂੰ ਪੜਤਾੜਿਆ ਨਾ, ਇਹ ਤਰਲਾ ਹੱਲਾ ਮਾਰ ਕੇ ਆਊਗੀ ਮੈਜੋਰਿਟੀ ਇੱਥੇ ਗਵਰਨਰ ਹਾਊਸ 'ਤੇ, ਤੁਸੀਂ ਵੀ ਤਿਆਰ ਰਹੋ, ਦਿਨ ਥੋੜ੍ਹੇ ਜਾਂਦੇ ਆਉਣਗੇ ਜ਼ਰੂਰ, ਬਦਲੇ ਜਾਣਗੇ ਮੁੱਖ ਮੰਤਰੀ ਜੀ, ਚੰਗਾ ਜਿੰਨਾ ਛੇਤੀ ਨਿਬੜੇ, ਵੀ ਆਰ ਨੋਟ ਫਾਰ ਐਨੀ ਗਵਰਨਰ ਰੂਲ। ਅਗਰ ਇਸੇ ਤਰ੍ਹਾਂ ਇਹਨਾਂ ਦੀ ਬਦਮਾਸ਼ੀਆਂ ਵਧੀਆਂ ਰਹੀਆਂ, ਆਹ ਖੁੱਲ੍ਹੀ ਛੂਟ ਇਹਨਾਂ ਨੂੰ ਦਿੱਤੀ ਹੈ, ਓਬਵੀਅਸਲੀ ਵੀ ਵਿਲ ਆਲਸੋ ਰਿਕੁਐਸਟ ਵੀ ਕੋਈ ਨਾ ਕੋਈ ਨਕੇਲ ਪਾਓ, ਪਰ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਇਸ ਨਸ਼ੇ ਦੇ ਮਾਹੌਲ 'ਚੋਂ ਕੱਢ ਕੇ ਅਤੇ ਵਿਪਾਸਨਾ ਵਾਸਤੇ ਭੇਜ ਦੇਣ, ਹੁਸ਼ਿਆਰਪੁਰ ਲੈ ਜਾਣ, ਇੱਥੇ ਸਾਪਲਾ ਸਾਹਿਬ ਖੜ੍ਹੇ ਸੀ, ਮੈਂ ਕਿਹਾ ਤੂੰ ਲੈ ਜਾਓ ਉੱਥੇ ਲੈ ਜਾਓ, ਨਹੀਂ ਤਾਂ ਬੈਂਗਲੋਰ ਗਏ ਸੀ ਐਨ ਕਿ 2-4 ਮਹੀਨੇ, ਹੁਣ ਤਾਂ ਮੈਂ ਦਿੰਨੀ ਚਾਹੁੰਦੇ ਹੈ ਉੱਥੇ ਭੇਜ ਦੇਣ, ਡੀ ਐਡਿਕਸ਼ਨ ਸੈਂਟਰ 'ਚ ਭੇਜ ਦੇਣ, ਆਹ ਪੰਜਾਬ ਨੂੰ ਲੋਕ ਬਚਾਉਣ ਦੀ ਲੋੜ ਹੈ ਸਰ। ਥੈਂਕ ਯੂ
1: ਡਾਕਟਰ ਸਾਹਿਬ, ਕੁਲਦੀਪ ਸਿੰਘ ਗਰਗਾ ਜੀ ਨਾਲ ਮੁਲਾਕਾਤ ਕੀਤੀ ਗਈ।
2: ਦੇਖੋ ਅੱਜ ਅਸੀਂ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਮੁਲਾਕਾਤ ਕੀਤੀ ਹੈ, ਔਰ ਅਸੀਂ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਵਿਕਾਸ ਹੋਣਾ ਚਾਹੀਦਾ ਉਹਦੇ ਬਾਰੇ ਚਰਚਾ ਕੀਤੀ ਹੈ, ਕਿਉਂਕਿ ਇਹ ਪ੍ਰਮੁੱਖ ਸੰਸਥਾ ਸਿੱਖ ਦੀ ਸ਼੍ਰੋਮਣੀ ਸੰਸਥਾ ਹੈ ਸਿੱਖਾਂ ਦੀ, ਸੋ ਮੈਂ ਤਕਰੀਬਨ ਹਾਫ ਆਫ ਹਰ ਗੱਲ ਦਾ ਇਹਨਾਂ ਤੋਂ ਸੈਕਸ਼ਨ ਲਈ ਦੀਆਂ ਨੇ, ਜੇ ਕੋਈ ਸਾਡੀਆਂ ਕਮੀਆਂ ਅਸੀਂ ਜ਼ਰੂਰ ਵੀ ਕਰਦੇ ਹਾਂ। ਇਹਦੇ 'ਚ ਮੁੱਖ ਤੌਰ 'ਤੇ ਵਿਚਾਰ ਹੋਇਆ ਕਿ ਜਿੱਦਾਂ ਅੰਮ੍ਰਿਤ ਸਰੋਵਰਾਂ ਦਾ ਸ਼ਹਿਰ ਹੈ ਗੁਰੂ ਘਰ ਦਾ, ਔਰ ਜਿਸ ਤਰੀਕੇ ਨਾਲ ਡਰੇਨ 'ਤੇ ਵੀ ਚਰਚਾ ਹੋਈ, ਸੁੰਗਤਾ ਡਰੇਨ ਹੈ ਜਿਹੜੀ ਸਾਡੀ ਗੰਦਾ ਨਾਲਾ ਆ ਦੱਖਣੀ ਅਡੇਸ਼ਨ ਨਿਕਲਦਾ ਆ ਆਪਣਾ
1: ਡੰਪ ਦੇ
2: ਨਾਲ, ਡੰਪ ਦੇ ਉੱਤੇ ਚਰਚਾ ਹੋਈ ਹੈ, ਮਾਨਾ ਵਾਲੇ ਡਰੇਨ ਜਿਹੜਾ ਗੰਦਾ ਨਾਲੇ ਦਾ ਰੂਪ ਧਾਰਨ ਕਰ ਰਹੀ, ਪੋਲੂਸ਼ਨ ਨੂੰ ਲੈ ਕੇ ਅਸੀਂ ਕਾਫੀ ਚਰਚਾ ਕੀਤੀ, ਰੁੱਖਾਂ ਦੀ ਕਟਾਈ ਜਿਸ ਤਰੀਕੇ ਨਾਲ ਹੋ ਰਹੀ ਹੈ, ਜਿਸ ਤਰੀਕੇ ਨਾਲ ਸ਼ਹਿਰੀਕਰਨ ਵੱਧ ਰਿਹਾ ਅਤੇ ਜਿਸ ਤਰੀਕੇ ਨਾਲ ਜ਼ਮੀਨ ਘੱਟ ਰਹੀ, ਕਿਉਂਕਿ ਅਸੀਂ ਲੈਂਡਲੌਕ ਸਟੇਟ ਹੈ ਅਤੇ ਸਾਡਾ ਖਾਸਕਰ ਜਿਹੜਾ ਜ਼ਿਲ੍ਹਾ ਹੈ ਬਿਲਕੁਲ ਲੈਂਡਲੌਕ ਹੈ, ਕਿਉਂਕਿ ਅਗਲੇ ਬੰਨੇ ਪਾਕਿਸਤਾਨ ਆ ਜਾਂਦਾ, ਸਾਡੇ ਕੋਲ ਜ਼ਮੀਨਾਂ ਘੱਟ ਨੇ, ਸੋ ਉਹਨਾਂ ਨੂੰ ਲੈ ਕੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ, ਔਰ ਮੈਂ ਵੀ ਉਹਨਾਂ ਦੇ ਹੁਕਮ ਦੀ ਪਾਲਣਾ ਕਰਾਂਗੇ, ਅਸੀਂ ਜੋ ਵੀ ਬੈਸਟੀਨਮ ਹੋ ਸਕਦਾ ਅਸੀਂ ਉਹਦੇ 'ਤੇ ਆਪਣਾ ਸਰਕਾਰ ਦੇ ਨਾਲ ਵੀ ਗੱਲਬਾਤ ਕਰਕੇ ਔਰ DC ਨਾਲ ਗੱਲਬਾਤ ਕਰਕੇ ਵੀ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਸਮੱਸਿਆ ਹੈ ਜਿਹੜਾ ਧਰਤੀ ਹੇਠ ਪੋਲਿਊਟਡ ਪਾਣੀ, ਕੁਝ ਸਾਡੇ ਪ੍ਰੋਜੈਕਟ ਰੁਕੇ ਨੇ ਜਿੱਥੇ ਗੁਰੂ ਘਰਾਂ ਦੇ ਕੁਝ ਛੋਟੇ ਛੋਟੇ ਮਸਲੇ ਨੇ ਉਹ ਵੀ ਅਸੀਂ ਇਹਨਾਂ ਦੇ ਅੱਗੇ ਰੱਖੇ ਨੇ ਜਿਹੜੇ ਹਾਈਵੇ ਦੇ ਪ੍ਰੋਜੈਕਟ ਨੇ, ਕਿ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਵੀ ਤੁਸੀਂ ਅੱਗੇ ਲਾ ਕੇ ਕਿਸੇ ਵੀ ਤਰੀਕੇ ਦੇ ਨਾਲ, ਕਿਉਂਕਿ ਹਾਈਵੇ ਜਿਹੜੇ ਨੇ ਇਹ ਪਬਲਿਕ ਦੇ ਨੇ, ਲੋਕਾਂ ਦੇ ਨੇ, ਲੋਕ ਇਸ ਗੁਰੂ ਘਰ ਦਰਸ਼ਨਾਂ ਲਈ ਆਉਂਦੇ ਨੇ ਲੱਖਾਂ ਦੀ ਤਾਦਾਦ 'ਚ, ਅਸੀਂ ਚਾਹੁੰਦੇ ਸਥਾਲੇ ਆਉਣ, ਐਕਸਪ੍ਰੈਸ ਵੇ ਰੁਕਿਆ ਜਿਸ ਤਰ੍ਹਾਂ, ਉਹਦੇ ਵਾਸਤੇ ਵੀ ਬੇਨਤੀ ਕੀਤੀ ਹੈ ਕਿ ਉਹਦੇ ਵਾਸਤੇ ਵੀ ਤੁਸੀਂ ਚਾਹੇ ਜਥੇਬੰਦੀਆਂ ਨਾਲ ਗੱਲਬਾਤ ਕਰੋ, ਪਿੰਡਾਂ ਵਾਲਿਆਂ ਨਾਲ ਗੱਲਬਾਤ ਕਰੋ, ਸਰਕਾਰ ਨਾਲ ਤੁਸੀਂ ਵੀ ਕਰੋ, ਅਸੀਂ ਵੀ ਕਰ ਰਹੇ ਹਾਂ।

0: ਸ਼ਹਿਰ ਵਾਸਤੇ ਵੀ ਔਰ ਇਸ ਇਤਿਹਾਸਿਕ ਗੁਰੂ ਨਗਰੀ ਵਾਸਤੇ, ਸ਼ਹਿਰ ਵਾਸਤੇ ਔਰ ਇਸ ਖਿੱਤੇ ਵਾਸਤੇ ਬਹੁਤ ਜ਼ਰੂਰੀ ਚੀਜ਼ਾਂ ਨੇ। ਸੋ ਇਹ ਇੱਕ ਆਮ ਮੁਲਾਕਾਤ ਸੀ ਜਿਹਦੇ 'ਚ ਅਸੀਂ ਹਮੇਸ਼ਾ ਹੀ ਇੰਸਟਰਕਸ਼ਨ ਲਈ ਦੀਆਂ ਨੇ ਗੁਰੂ ਘਰ ਦੇ ਜਿਹੜੇ ਮੁਖੀ ਨੇ ਸਾਡੇ ਇੱਥੇ, ਔਰ ਜਹੇਦਾ ਸਾਹਿਬ ਅਸੀਂ ਹਮੇਸ਼ਾ ਹੀ ਲੈਂਦੇ ਹਾਂ। ਸੋ ਇਸ ਇੱਕ ਆਮ ਜਿਹੜੀ ਸਾਡੀ ਮੁਲਾਕਾਤ ਸੀ।
1: 450 ਸਾਲਾ ਅੰਮ੍ਰਿਤਸਰ ਦਾ ਸਥਾਪਨਾ ਦਿਵਸ ਆ ਰਿਹਾ, ਤੁਸੀਂ ਅੰਮ੍ਰਿਤਸਰ ਦੇ MP ਹੋ, ਸੋ ਵਧੀਆ ਪੱਧਰ 'ਤੇ ਜਿਹੜਾ ਮਨਾਇਆ ਜਾਵੇ ਸਾਡੇ 'ਚ, ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਸਾਈ ਹੋਈ ਨਗਰੀ ਹੈ, ਤਾਂ ਇਸਦੇ ਲਈ ਕੋਈ ਉਪਰਾਲੇ ਕੀਤੇ ਜਾਣਗੇ?
0: ਬਿਲਕੁਲ ਜੀ, ਉਹਦੇ 'ਤੇ ਵੀ ਚਰਚਾ ਹੋਈ, ਪਰ ਅਸੀਂ ਉਹਦੇ ਵਾਸਤੇ ਇੱਕ ਵੱਖਰਾ ਟਾਈਮ ਮੰਗਿਆ ਗਿਆ ਸੀ, ਕਿਉਂਕਿ ਉਹਦੇ 'ਚ ਕੁਛ ਬੁੱਧੀਜੀਵੀਆਂ ਦੀ ਸਲਾਹ ਦੇ ਨਾਲ ਅਸੀਂ ਉਹ ਚੀਜ਼ਾਂ ਕਰਨੀਆਂ ਚਾਹੁੰਦੇ ਹਾਂ, ਤਾਂ ਕਿ ਜਿੱਥੇ ਸਿੱਖ ਮਰਿਆਦਾ ਦਾ, ਜਿੱਥੇ ਧਾਰਮਿਕ ਮਰਿਆਦਾ ਦਾ ਖਿਆਲ ਰੱਖਿਆ ਜਾਵੇ, ਇਹ ਸੈਕੂਲਰ ਸ਼ਹਿਰ ਹੈ ਔਰ ਗੁਰੂ ਦੀ ਵਸਾਈ ਹੋਈ ਨਗਰੀ ਆ, ਉਹਦੇ 'ਤੇ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਵਾਰੀ ਅਸੀਂ ਚਰਚਾ ਕਰਕੇ ਅਤੇ ਉਹਦੇ 'ਤੇ ਦੁਬਾਰਾ ਇੱਕ ਵਾਰੀ ਬੈਠਾਂਗੇ 450 ਸਾਲਾਂ ਨੂੰ ਲੈ ਕੇ, ਉਹਦੇ 'ਤੇ ਕੀ ਹੋਣਾ ਚਾਹੀਦਾ, ਅਸੀਂ ਉਹਦੇ 'ਤੇ ਫਿਰ ਜਹੇਦਾ ਸਾਹਿਬਾਨ ਦੀ ਗਾਈਡੈਂਸ ਦੇ ਨਾਲ ਔਰ ਬਾਕੀ ਵੀ ਸਾਰਿਆਂ ਦੀ ਸਲਾਹ ਦੇ ਨਾਲ ਇੱਥੇ ਅੱਗੇ ਕੰਮ।
1: ਅੱਜ ਜਹੇਦਾਰ ਜੀ ਵੱਲੋਂ ਇੱਕ ਇਕੱਠ ਵੀ ਸੱਦਿਆ ਗਿਆ, ਕਿ ਉਸਦੇ ਲਈ ਤੁਸੀਂ ਹਾਜ਼ਰੀ ਭਰੋਗੇ?
0: ਤੁਹਾਨੂੰ ਮੈਂ ਉਹਦੇ 'ਚ ਮੈਨੂੰ ਸੱਦਾ ਨਹੀਂ ਗਾ, ਉਹਨਾਂ ਵੱਲੋਂ ਜਿਹਨਾਂ ਨੂੰ ਵੀ ਬੁਲਾਇਆ ਗਿਆ ਉਹਨਾਂ ਦਾ, ਕਿਉਂਕਿ ਉਹ ਮੋਹਰ ਨੇ ਉਹ ਇਹੋ ਜਿਹੇ ਕਾਰਜ ਜਿਹੜੇ ਉਹ ਕਰਦੇ ਰਹਿੰਦੇ ਨੇ, ਤਾਂ ਉਹ ਉਹਨਾਂ ਦਾ ਆਪਣੇ ਵੱਲੋਂ ਉਹਨਾਂ ਦੀ ਸੰਸਥਾ ਵੱਲੋਂ ਇਕੱਠ ਹੋਏਗਾ, ਪਰ ਮੈਂ ਉਹਦੇ 'ਚ ਮੇਰਾ ਸੱਦਾ ਨਹੀਂ।
1: ਠੀਕ ਹੈ।
2: ਤੋ ਪੰਥ ਨੂੰ ਪਤਾ ਵਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ, ਅਦਬ ਕਿਵੇਂ ਕਰਨਾ। ਰਹੀ ਗੱਲ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਇੱਕ ਬੇਅਦਬੀਆਂ ਦਾ ਦੌਰ ਚੱਲਿਆ, ਪਰ ਭਾਵੇਂ ਕਿ ਇਹਨਾਂ ਬੇਅਦਬੀਆਂ ਦੇ ਉੱਤੇ ਦੋ ਸਰਕਾਰਾਂ ਆਈਆਂ, ਦੂਜੀ ਹੁਣ ਜਾਣ ਵਾਲੀ ਆ, ਪਰ ਅਸਲ ਦੇ ਵਿੱਚ ਇਹ ਬੇਅਦਬੀਆਂ ਦੀ ਤਹਿ ਤੱਕ ਕੋਈ ਵੀ ਨਹੀਂ ਗਿਆ। ਜਿੱਥੋਂ ਤੱਕ ਆਪਾਂ ਵੇਖੀਏ, ਜਿਹੜੇ ਬੇਅਦਬੀ ਦੇ ਕੇਸ 2015 ਦੇ ਨਾਲ ਸੰਬੰਧਿਤ ਆ, ਉਹ 2015 ਦੇ ਜਿਹੜੇ ਕੇਸ ਆ ਉਹ ਪੰਜਾਬ ਤੋਂ ਬਾਹਰ ਤਬਦੀਲ ਹੋਏ, ਪਰ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੇ ਉਹਨਾਂ ਕੇਸਾਂ ਨੂੰ ਪੰਜਾਬ ਲਿਆਉਣ ਦੇ ਲਈ ਜਾਂ ਜਿਸ ਤਰੀਕੇ ਨਾਲ ਪੈਰਵਾਈ ਕਰਨੀ ਚਾਹੀਦੀ ਸੀ ਉਹ ਨਹੀਂ ਹੋਈ, ਤਾਂ ਹੀ ਕੇਸ ਬਾਹਰ ਤਬਦੀਲ ਹੋ ਗਏ। ਔਰ ਬੇਅਦਬੀ ਦੇ ਦੋਸ਼ੀ ਫੜਨ ਦੀ ਗੱਲ ਹੀ ਪੰਥ ਮੰਗਦਾ ਸੀ, ਬੇਅਦਬੀ ਦੇ ਦੋਸ਼ੀ ਤਾਂ ਨਹੀਂ ਫੜੇ ਗਏ ਅਜੇ ਤੱਕ, ਜੇ ਕੋਈ ਫੜਿਆ ਗਿਆ, ਕਿਉਂਕਿ ਜਿਹੜਾ ਸੌਦੇ ਵਾਲਾ ਸਾਧ ਆ ਉਹਦੇ ਉੱਤੇ ਵੀ ਸਾਰਾ ਕੁਛ ਹੋਇਆ, ਜਿਵੇਂ ਉਦੋਂ ਬਿਆਨ ਆਇਆ ਸੀ ਉਹਨਾਂ ਦੇ ਕਲੇਰ ਦਾ, ਭਾਈ ਇਹ ਦੋਸ਼ੀ ਸੀ ਇਹਨੇ ਆਹ ਕੁਛ ਕੀਤਾ, ਪਰ ਬਿੱਟੂ ਦਾ ਵੀ ਆਇਆ ਉਦੋਂ, ਪਰ ਉਹਨੂੰ ਅਜੇ ਤੱਕ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਇੱਥੇ ਨਹੀਂ ਲਿਆਂਦਾ, ਪੰਜਾਬ ਦੇ ਵਿੱਚ ਕਿਸੇ ਵੀ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਇਹ ਦੱਸੇ ਵੀ ਉਹਨੇ ਅੱਜ ਤੱਕ ਉਹਨੂੰ ਸੌਦਾ ਸਾਧ ਦੋਸ਼ੀ ਆ ਅਤੇ ਉਹਨੂੰ ਇੱਥੇ ਕਿਉਂ ਨਹੀਂ ਲਿਆਂਦਾ। ਤੀਜੀ ਗੱਲ, 2017 ਦੀ ਮੌੜ ਕਾਂਡ ਹੁੰਦਾ, ਮੈਂ ਖੁਦ ਪਰਿਵਾਰਾਂ ਨੂੰ ਮਿਲਿਆ, ਮੈਂ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਆ ਵੀ 7 ਬੰਦੇ ਪੰਜਾਬ ਦੇ ਸਾਡੇ ਇੱਥੋਂ ਗਏ ਆ, ਇਨਸਾਨ ਹੀ ਉਹ ਸਿੱਖ ਵੀ ਹੈਗੇ, ਉਹਦੇ 'ਚ ਕੁਛ ਸਿੱਖ ਨਹੀਂ ਵੀ, ਪਰ ਰੱਬ 'ਤੇ ਵੇਖੋ ਸਾਰਿਆਂ 'ਚ ਆਹਦੇ ਅਕਾਲ ਤਖਤ ਸਾਹਿਬ ਸਾਰਿਆਂ ਦੀ ਗੱਲ ਕਰਦਾ, ਉਹਦੇ 'ਚ ਇੱਕ ਛੋਟੀ ਉਮਰ ਦਾ ਬੱਚਾ ਵੀ, ਉਹਦਾ ਬੈਗ ਅਜੇ ਤੱਕ ਘਰ ਦੇ ਰੱਖ ਕੇ ਬੈਠੇ, ਉਹਨੂੰ ਪੜ੍ਹਾਉਣ ਦੇ ਲਈ ਇੱਥੇ ਲਿਆਂਦਾ ਸੀ। ਬਹੁਤ ਸਿੱਟਾਂ ਬਣੀਆਂ, ਖਰੜਾ ਕਮਿਸ਼ਨ ਨੇ ਵੀ ਕਿਹਾ ਵੀ ਇਹ ਜਿਹੜੇ ਦੋਸ਼ੀ ਆ ਇਹਦੇ ਤਾਰ ਜਿਹੜੇ ਉੱਧਰ ਡੇਰੇ ਨਾਲ ਜੁੜਦੇ, ਪਰ ਅੱਜ ਤੱਕ ਉਹਦੇ ਦੋਸ਼ੀ ਨਹੀਂ ਫੜੇ ਗਏ। ਪੰਜਾਬ ਸਰਕਾਰ ਇਹ ਸਪਸ਼ਟ ਕਰੇ ਵੀ ਉਹਨਾਂ ਬੰਦਿਆਂ ਦੇ ਦੋਸ਼ੀ ਸੱਤਾਂ ਦੇ ਜਿਹੜੇ ਕਤਲ ਹੋਏ, ਜਿਹੜਾ ਇੱਕ ਟੈਰੋਰਿਸਟ ਅਟੈਕ ਸੀ, ਉਹਦੇ ਦੋਸ਼ੀ ਕਿਉਂ ਨਹੀਂ ਫੜੇਗਾ, ਇਹ ਵੀ ਅੱਜ ਇੱਥੇ ਵਿਚਾਰ ਹੋਈ। ਅੱਜ ਇੱਥੇ ਜਿਹੜੀ ਇਕੱਤਰਤਾ ਹੋਈ ਇਹਦੇ ਵਿੱਚ ਲਗਭਗ ਸਾਰੀਆਂ ਪੰਥਕ ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਆ ਉਹ ਨੁਮਾਇੰਦਾ ਇਕੱਠ ਹੀ ਉਹ ਇੱਥੇ ਹਾਜ਼ਰ ਹੋਏ ਆ, ਭਾਵੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਆ, ਭਾਵੇਂ ਮਿਸਲ ਸ਼ਹੀਦਾਂ ਤਰਨਾ ਦਲ ਆ, ਭਾਵੇਂ ਦਲ ਬਾਬਾ ਬਿਧੀ ਚੰਦ ਆ, ਭਾਵੇਂ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਜੀ ਖਾਲਸਾ ਬਾਬਾ ਜਾਂ ਫਿਰ ਹੋਰ ਨੇ, ਭਾਵੇਂ ਆਪਣਾ ਮਿਸਲ ਸ਼ਹੀਦਾਂ ਹਰੀਆਂ ਵੇਲਾ ਤਰਨਾ ਦਲ ਆ, ਅਤੇ ਭਾਵੇਂ ਨਿਰਮਲੇ ਆ, ਭਾਵੇਂ ਉਦਾਸੀ ਆ, ਭਾਵੇਂ ਮਿਸ਼ਨਰੀ ਕਾਲਜਾਂ ਦੇ ਨੁਮਾਇੰਦੇ ਆ ਜਾਂ ਵੱਖ ਵੱਖ ਸਿੱਖ ਸੰਸਥਾਵਾਂ ਦੇ ਸਾਰੇ ਨੁਮਾਇੰਦਿਆਂ ਨੇ ਆਪਣੀ ਪੁਰਜ਼ੋਰ ਇਹ ਮੰਗ ਕੀਤੀ ਵੀ ਪੰਥ ਦੀ ਸਹਿਮਤੀ ਤੋਂ ਬਿਨਾਂ ਔਰ ਅਕਾਲ ਤਖਤ ਸਾਹਿਬ ਨੂੰ ਦੱਸੇ ਤੋਂ ਬਿਨਾਂ ਇਹ ਜਿਹੜਾ ਕਾਨੂੰਨ ਬਣਿਆ ਜਿਸ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਵਾ ਵੀ ਇਹ ਸਾਨੂੰ ਪ੍ਰਵਾਨ ਨਹੀਂ ਕਰਨਾ ਚਾਹੀਦਾ, ਤਾਂ ਪਹਿਲੇ ਤੌਰ ਦੇ ਉੱਤੇ ਸਾਰਿਆਂ ਨੇ ਮੰਗ ਚੁੱਕੀ, ਵਿਦਵਾਨਾਂ ਨੇ ਗੱਲ ਕੀਤੀ, ਵਕੀਲਾਂ ਨੇ ਗੱਲ ਕੀਤੀ, ਪੰਥ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਪੰਥ ਦੀ ਮੰਗ ਆ, ਅੱਜ ਪੰਥ ਦਾ ਨੁਮਾਇੰਦਾ ਇਕੱਠ ਹੋਇਆ, ਕਿਉਂਕਿ ਸਪੀਕਰ ਜਿਹੜੇ ਨੇ ਕੁਲਤਾਰ ਸਿੰਘ ਜੀ ਸੰਧਵਾ ਉਹ ਹਾਊਸ ਦੇ ਸਭ ਤੋਂ ਵੱਡੇ ਜ਼ਿੰਮੇਵਾਰ ਆ, ਤੋ ਕੁਲਤਾਰ ਸਿੰਘ ਸੰਧਵਾ ਨੂੰ 8 ਤਰੀਕ ਨੂੰ 11 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਗਿਆ, ਉਹ ਆਣ ਕੇ ਦੱਸਣ ਵੀ ਜਿਹੜੀਆਂ ਮੱਦਾਂ ਇਹਦੇ ਵਿੱਚ ਕਸਟੋਡੀਆਂ ਨਾਲ ਹੀ ਆ ਜਾਂ ਫਿਰ ਜਿੰਨੇ ਸਰੂਪ ਸ਼ਬਦ ਹੈ, ਠੀਕ ਆ ਰਜਿਸਟਰ 'ਤੇ ਪਹਿਲਾਂ ਵੀ ਲੱਗਦਾ, ਪਰ ਉਹ ਸਾਰਾ ਵੈਬਸਾਈਟ 'ਤੇ ਪਾਓ, ਦੁਨੀਆਂ ਨੂੰ ਦੱਸੋ, ਜਾਂ ਇਹ ਕਾਨੂੰਨ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹਿਲਾਂ ਸਾਡੇ ਨਾਲ ਸਲਾਹ ਕਿਉਂ ਨਹੀਂ ਕੀਤੀ ਗਈ? ਜੇ ਇਹਨਾਂ ਦੀ ਮਨਸ਼ਾ ਸਾਫ ਤੇ ਸੁਥਰੀ ਆ ਤਾਂ ਮੈਂ 20 ਬਿਆਨ ਦਿੱਤੇ ਹੋਣੇ ਆ ਵੀ ਅਕਾਲ ਤਖ਼ਤ ਸਾਹਿਬ ਦੇ ਨਾਲ ਗੱਲ ਕਰ ਲਓ। ਇਹ ਵੀ ਕਿਹਾ ਗਿਆ ਕਿ ਪੰਥ ਦੀਆਂ ਨੁਮਾਇੰਦਾ ਸੰਸਥਾਵਾਂ ਨਾਲ ਵਿਚਾਰ ਕਰ ਲਓ, ਜਿਹੜਾ ਜਾਗਤ ਜੋਤ ਐਕਟ 'ਚ ਸੋਧ ਆ, ਜਾਗਤ

0: ਜੋਤ ਐਕਟ ਤੇ 8 ਤੋਂ ਬਣਿਆ, ਜਿਹੜੀਆਂ ਉਹਦੇ ਚ ਸੋਧਾ ਮਨਮਰਜ਼ੀ ਦੀਆਂ ਕੀਤੀਆਂ, ਉਹਦੇ ਚ ਪੰਥ ਦੀ ਸਲਾਹ ਲੈਣ ਚ ਕੀ ਅਰਜਾ? ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਗੁਰੂ ਗ੍ਰੰਥ ਸਾਹਿਬ ਲਈ ਗੁਰੂ ਪੰਥ ਆ, ਇਹਨਾਂ ਨੂੰ ਇਸ ਗੱਲ ਦਾ ਨੀ ਪਤਾ ਕਿ ਕਲਗੀਧਰ ਪਾਤਸ਼ਾਹ ਨੇ ਕਿਹਾ ਆਤਮਾ ਗੁਰੂ ਗ੍ਰੰਥ ਵਿੱਚ, ਸਰੀਰ ਗੁਰੂ ਪੰਥ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਪੰਥ ਨੂੰ ਵੀ ਗੁਰਿਆਈ ਆ, ਕਿਉਂਕਿ ਗੁਰੂ ਪੰਥ ਮੁੱਢ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਲਈ ਸਿਰ ਧੜ ਦੀ ਬਾਜ਼ੀ ਵੀ ਲਾਉਂਦਾ ਰਿਹਾ। ਪੰਥ ਨੂੰ ਬਾਹਰ ਕਿਉਂ ਰੱਖਿਆ ਗਿਆ, ਸਰਕਾਰ ਇਹ ਦੱਸੇ। ਔਰ ਜੇ ਪੰਥ ਦੀ ਮਰਜ਼ੀ ਤੋਂ ਬਿਨਾਂ ਤੁਸੀਂ ਆਪਣੀ ਤਰੀਕੇ ਦੇ ਨਾਲ ਕਾਨੂੰਨ ਬਣਾਉਣੇ ਆ, ਤੇ ਅਕਾਲ ਤਖ਼ਤ ਸਾਹਿਬ ਨੂੰ ਵਿੱਚ ਨਹੀਂ ਰੱਖਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਤੇ ਕਿਉਂ ਤੁਸੀਂ ਬਾਹਰ ਕਿਉਂ ਰੱਖਿਆ, ਤੁਹਾਡੀ ਕੀ ਮਨਸ਼ਾ ਵਾ, ਇਹ ਸਪਸ਼ਟ ਕੀਤਾ ਜਾਵੇ। ਬਾਕੀ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਉਹਨਾਂ ਦਾ ਮਾਮਲਾ ਕਿਉਂਕਿ 2012 ਤੋਂ ਪੈਂਡਿੰਗ ਆ, ਔਰ ਭਾਈ ਬਲਵੰਤ ਸਿੰਘ ਜੀ ਆਪਣੀਆਂ ਭਾਵਨਾਵਾਂ ਵਾਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਜ ਰਹੇ ਆ, ਔਰ ਅੱਜ ਦੇ ਇਕੱਠ ਦੇ ਵਿੱਚ ਇਹ ਵਿਚਾਰ ਹੋਈ ਵੀ ਬਹੁਤ ਸਾਰੇ ਦੋਸ਼ੀ ਰਿਕਾਰਡ ਇੱਥੇ ਵਕੀਲਾਂ ਨੇ ਪੇਸ਼ ਕੀਤੇ, ਕਈ ਉਹ ਵੀ ਆ ਜਿਨ੍ਹਾਂ ਨੇ 780 ਬੰਦੇ ਕਤਲ ਕੀਤੇ, ਕਿਸੇ ਨੇ 650 ਕੀਤੇ, ਪਰ ਪਹਿਲੇ ਜਿਹੜੇ ਰਾਸ਼ਟਰਪਤੀ ਸੀ ਸ਼੍ਰੀ ਰਜਿੰਦਰ ਪ੍ਰਸਾਦ ਜੀ, ਉਹਨਾਂ ਨੇ ਉਹਨਾਂ ਕੈਦੀਆਂ ਨੂੰ ਮਾਫ਼ੀ ਦਿੱਤੀ। 98-98 ਸਾਲ ਦੀ ਉਮਰ 'ਚ ਉਹ ਆਮ ਜੀਵਨ ਬਤੀਤ ਕਰਕੇ ਘਰਾਂ 'ਚ ਫੌਤ ਹੋਏ, ਤਾਂ ਫਿਰ ਸਾਡੇ ਲਈ ਦੋਹਰਾ ਮਾਪਦੰਡ ਕਿਉਂ ਵਾ? ਜੇ PM ਦੇ ਕਤਲ ਛੱਡੇ ਜਾ ਸਕਦੇ ਆ ਤਾਂ CM ਤੇ ਉਹ ਤੋਂ ਥੱਲੇ ਹੀ ਆਉਂਦਾ ਨਾ। ਤੋ ਸਿੱਖਾਂ ਦੇ ਨਾਲ ਦੋਹਰਾ ਕਿਰਦਾਰ ਸੈਂਟਰ ਸਰਕਾਰ ਨਿਭਾ ਰਹੀ ਆ, ਹੋਰ ਸਰਕਾਰਾਂ ਨਿਭਾ ਰਹੀਆਂ। ਤੋ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਉਹਨਾਂ ਦੇ ਮਸਲੇ ਤੇ ਵਿਚਾਰ ਹੋਈ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੇ ਯੋਗ ਫੈਸਲਾ ਲਿਆ ਜਾਊਗਾ। ਪਰ ਸਾਰਾ ਹੀ ਪੰਥ, ਅੱਜ ਪੰਥ ਸਾਰਾ ਨੁਮਾਇੰਦਾ ਇੱਥੇ ਇਕੱਠਾ ਹੋਇਆ, ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਕਿਹਾ ਕਿ ਅਸੀਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਮੇਤ ਜਿਤਨੇ ਵੀ ਸਾਡੇ ਬੰਦੀ ਸਿੰਘ ਆ, ਭਾਵੇਂ ਭਾਈ ਜਗਤਾਰ ਸਿੰਘ ਜੀ ਹਵਾਰਾ ਵਾ, ਭਾਈ ਪਰਮਜੀਤ ਸਿੰਘ ਜੀ ਭਿਓਰਾ ਵਾ, ਭਾਈ ਜਗਤਾਰ ਸਿੰਘ ਜੀ ਤਾਰਾ ਵਾ, ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ ਆ, ਭਾਈ ਗੁਰਦੀਪ ਸਿੰਘ ਜੀ ਖੈੜਾ ਵਾ, ਭਾਈ ਗੁਰਮੀਤ ਸਿੰਘ ਆ, ਭਾਈ ਸ਼ਮਸ਼ੇਰ ਸਿੰਘ ਆ, ਜਿੰਨੇ ਵੀ ਆ, ਅਸੀਂ ਸਾਰੇ ਬੰਦੀ ਸਿੰਘਾਂ ਦੇ ਨਾਲ ਖੜੇ ਆ। ਔਰ ਪੰਥ ਹੱਕ ਸਮਝਦਾ ਵਾ, ਜਦੋਂ ਹੋਰ ਕਈ ਫੈਸਲੇ ਪਿੱਛੇ ਹੋਏ, ਕਿਉਂਕਿ ਸਾਰੇ ਜੰਗੀ ਕਰਦੇ, ਕਿਸੇ ਦੀ ਨਿੱਜੀ ਲੜਾਈ ਤੇ ਹੈ ਨਹੀਂ। ਤੋ ਸਰਕਾਰ ਇਹ ਦੱਸੇ ਵੀ ਸਾਡੇ ਨਾਲ ਜਾਂ ਸਾਡੇ ਸਿੰਘਾਂ ਨਾਲ, ਸਿੱਖਾਂ ਨਾਲ ਦੋਹਰਾ ਮਾਪਦੰਡ ਕਿਉਂ ਬਣਾਇਆ ਜਾ ਰਿਹਾ? ਜੇ ਉਹ ਸਾਨੂੰ ਦੇਸ਼ ਦੇ ਨਾਗਰਿਕ ਮੰਨਦੇ ਆ, ਤੇ ਇਕੱਠ ਨੇ ਕਿਹਾ ਵੀ ਉਹਨਾਂ ਨੂੰ ਬੰਦੀ ਸਿੰਘਾਂ ਦੀਆਂ ਰਿਹਾਈਆਂ ਵੀ ਕਰਨੀਆਂ ਚਾਹੀਦੀਆਂ, ਤੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਆਣਾ, 19 ਦੇ ਵਿੱਚ ਸਰਕਾਰ ਨੇ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ, ਵੀ ਇਹਨਾਂ ਨੂੰ ਉਮਰ ਫਾਂਸੀ ਤੋਂ ਉਮਰ ਕੈਦ ਦੇ ਵਿੱਚ ਕਰਾਂਗੇ, ਪਰ ਉਹ ਪੈਂਡਿੰਗ ਕਿਉਂ ਕੀਤਾ ਗਿਆ? ਇਹ ਸਰਕਾਰ ਦੱਸੇ ਵੀ ਇਹ ਦੋਹਰਾ ਮਾਪਦੰਡ ਕਿਉਂ, ਇਹ ਵੀ ਅੱਜ ਦੇ ਇਕੱਠ ਨੇ ਜਿਹੜਾ ਸੀ ਆਪਣਾ ਰੱਖਿਆ। ਬਾਕੀ ਬਹੁਤ ਸੋਹਣੇ ਮਾਹੌਲ ਦੇ ਵਿੱਚ ਗੱਲ ਹੋਈ, ਖੁੱਲੇ ਖਿਆਲ ਰੱਖਣ ਦਾ ਸਾਰਿਆਂ ਨੂੰ ਹੱਕ ਸੀ। ਔਰ ਬੜੀ ਖੁਸ਼ੀ ਵਾਲੀ ਗੱਲ ਸੀ ਵੀ ਗ੍ਰੰਥੀ ਸਭਾਵਾਂ ਕਿੰਨੀਆਂ ਜ਼ਿੰਮੇਵਾਰ ਆ ਸਾਡੀਆਂ, ਗ੍ਰੰਥੀ ਸਭਾਵਾਂ ਦੇ ਸਾਰੇ ਨੁਮਾਇੰਦੇ ਇੱਥੇ ਆਏ, ਅਖੰਡ ਕੀਰਤਨੀ ਜਥਾ ਇੱਥੇ ਆਇਆ, ਹੋਰ ਵੀ ਜਿੰਨੀਆਂ ਨੁਮਾਇੰਦਾ ਸਿੱਖ ਸੰਸਥਾਵਾਂ ਵਾ ਇੱਥੇ ਆਈਆਂ ਵਾ। ਤੋ ਸਾਰਿਆਂ ਨੇ ਇਹ ਤੁਹਈਆ ਕੀਤਾ ਵਾ ਕਿ ਪੰਥ ਦੀ ਮਰਜ਼ੀ ਤੋਂ ਬਿਨਾਂ ਕੋਈ ਮਨਜ਼ੂਰ ਨਹੀਂ ਕੀਤਾ ਜਾਊਗਾ। ਤੋ ਇਸ ਕਰਕੇ ਕੁਲਤਾਰ ਸਿੰਘ ਜੀ ਸੰਧਵਾਂ 8 ਤਰੀਕ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦੇ ਗਏ।
1: ਪਹਿਲਾਂ ਤੇ ਜਦੋਂ ਕਿਤੇ ਬੇਦਬੀ ਦਾ ਕਿਸੇ ਪਾਸੇ ਕੋਈ ਸੱਦਾ ਮਿਲਦਾ ਸੀ, ਭਾਵੇਂ ਪੁਲਿਸ ਕੋਲ ਸ਼ਿਕਾਇਤ ਜਾਂਦੀ, ਪੁਲਿਸ ਹਮੇਸ਼ਾ ਧਾਰਮਿਕ ਜਥੇਬੰਦੀਆਂ ਨਾਲ ਸੰਪਰਕ ਕਰਦੀ ਸੀ ਕਿ ਆਓ ਉੱਥੇ ਚੱਲੀਏ ਜਾ ਕੇ ਬੇਦਬੀ ਦੇਖੋ ਹੋ ਰਹੀ ਹੈ ਕਿ ਨਹੀਂ ਹੋ ਰਹੀ। ਪੁਲਿਸ ਨੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਮਰਿਆਦਾ ਦੇ ਵਿੱਚ ਜਾ ਕੇ ਦਖਲ ਨਹੀਂ ਸੀ ਦਿੱਤੀ। ਹੁਣ ਸਰਕਾਰ ਸਿੱਧੀ ਤੌਰ ਦੇ ਉੱਤੇ ਆਪ ਤੇ ਪੁਲਿਸ ਨੂੰ ਲੈ ਕੇ ਦਖਲ ਦੇਣਾ ਚਾਹੁੰਦੀ ਹੈ, ਕੀ ਇਹ ਜਾਇਜ਼ ਹੈ?
0: ਨਜਾਇਜ਼ ਆ। ਅਸਲ 'ਚ ਕੀ ਆ, ਤੁਸੀਂ ਦੋਸ਼ੀ ਤੇ ਫੜੇ ਨਹੀਂ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਤੇ ਸਜ਼ਾ ਦਿੱਤੀ ਨਹੀਂ, ਮੌੜਗਣ ਦੇ ਦੋਸ਼ੀ ਤੁਸੀਂ ਨਹੀਂ ਫੜੇ, ਕੇਸ ਪੰਜਾਬ ਤੋਂ ਬਾਹਰ ਤਬਦੀਲ ਹੋ ਗਏ, ਜੋ ਅਸਲ ਕੰਮ ਕਰਨ ਵਾਲਾ ਸੀ ਉਹ ਤੇ ਕੀਤਾ ਨਹੀਂ। ਠੀਕ ਆ, ਮੈਂ ਖੁਦ ਮੋਰਚੇ 'ਚ ਗਿਆ 2 ਵਾਰੀ, ਅਸੀਂ ਭਾਈ ਗੁਰਜੀਤ ਸਿੰਘ ਦਾ ਸਤਿਕਾਰ ਕਰਦੇ ਹਾਂ, ਔਰ ਮੇਰੀ ਉਹਨਾਂ ਦੇ ਇੱਕ ਦਿਨ ਇੱਕ ਨੁਮਾਇੰਦੇ ਦੇ ਨਾਲ ਵੀ ਗੱਲ ਹੋਈ ਆ। ਉਹ ਕਹਿੰਦੇ ਅਸੀਂ ਤੇ ਇੱਥੋਂ ਤੱਕ ਹੀ ਆਖਿਆ ਸੀ ਵੀ ਦੋਸ਼ੀ ਦੇ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਹੋਵੇ, ਇਹ ਸਾਡੀ ਡਿਮਾਂਡ। ਅਗਲੀਆਂ ਗੱਲਾਂ ਕਹਿੰਦੇ ਸਾਡੇ ਨਾਲ ਡਿਸਕਸ ਨਹੀਂ ਹੋਈਆਂ। ਹੁਣ ਮੈਨੂੰ ਨਹੀਂ ਪਤਾ ਸੱਚ ਕਹਿ ਰਿਹਾ ਜਾਂ ਝੂਠ ਕਹਿ ਰਿਹਾ, ਪਰ ਉਹ ਵੀ ਇਹ ਗੱਲ ਕਹਿ ਰਿਹਾ। ਤੋ ਪੰਥ ਦੀ ਰਾਏ ਕਿਉਂ ਨਹੀਂ ਲੈ ਰਹੇ ਆਪਾਂ? ਗੁਰੂ ਗ੍ਰੰਥ ਸਾਹਿਬ ਦੀ ਛਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ। ਪਹਿਲਾ ਜਿਹੜਾ ਜਾਗਤ ਜੋਤ ਐਕਟ, ਉਹਦੇ ਵਿੱਚ ਹੱਕ ਦਿੱਤਾ ਗਿਆ ਸੀ ਤਾਂ ਕਿ ਜਿਹੜੇ ਵੱਖ ਵੱਖ ਥਾਵਾਂ ਤੇ ਛਪਾਈਆਂ ਹੁੰਦੀਆਂ ਵਾ, ਕਈ ਮਨਮਰਜ਼ੀ ਕਰਦੇ ਉਹ ਨਾ ਆਵੇ। ਇੱਥੇ ਅੱਜ ਬੁਲਾਰਿਆਂ ਨੇ ਇਹ ਵੀ ਕਿਹਾ ਵੀ ਸਰਕਾਰ ਕਹਿ ਰਹੀ ਆ ਵੀ ਫੁੱਲਾਂ ਦੇ ਵਿੱਚ ਕੋਈ ਟਰੈਕਰ ਲਾਓ ਗੁਰੂ ਗ੍ਰੰਥ ਸਾਹਿਬ ਦੇ। ਇਹ ਤੇ ਉਦਾਂ ਹੀ ਹੋ ਗਿਆ ਜਿੱਦਾਂ ਕੋਈ ਅਸਲੇ ਦਾ ਲਾਇਸੈਂਸ ਬਣਾਉਣਾ ਤੇ ਲਾਇਸੈਂਸ ਨੰਬਰ, ਸਾਡਾ ਗੁਰੂ ਆ ਉਹ। ਤੋ ਸਰਕਾਰਾਂ ਨੂੰ ਸਾਡੀ ਨਾ ਮਰਿਆਦਾ ਦਾ ਪਤਾ ਵਾ, ਤੋ ਸ਼ਾਇਦ ਇਹ ਸਾਨੂੰ ਇਕੱਤਰਤਾ ਕਰਨ ਦੀ ਲੋੜ ਨਾ ਪੈਂਦੀ। ਜੇ ਕਾਨੂੰਨ ਵਿੱਚ ਸੋਧ ਤੋਂ ਪਹਿਲਾਂ ਜਾਂ ਕਾਨੂੰਨ ਬਣਾਉਣ ਤੋਂ ਪਹਿਲਾਂ ਸਰਕਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੇ ਪੰਥ ਦੇ ਨਾਲ ਰਾਬਤਾ ਕਰਕੇ ਕਾਨੂੰਨ ਬਣਾਉਂਦੀ, ਫਿਰ ਆਪਾਂ ਨੂੰ ਲੋੜ ਨਹੀਂ ਪੈਣੀ। ਦੋਸ਼ੀ ਨੂੰ

0: ਸਜ਼ਾ ਹੋਵੇ, ਭਾਵੇਂ ਫਾਹੇ ਲਾਓ ਜਿਹੜਾ ਵੀ ਬੇਅਦਬੀ ਕਰਦਾ, ਜਿਹੜਾ ਦੋਸ਼ੀ ਸਾਬਤ ਹੁੰਦਾ, ਉੱਥੇ ਸਾਰੇ ਸਹਿਮਤ ਆ। ਪਰ ਅਗਲੀ ਮਰਿਆਦਾ ਤੁਸੀਂ ਡਿਸਾਈਡ ਨਹੀਂ ਕਰੋਗੇ ਭਾਈ ਕਿਵੇਂ ਪ੍ਰਕਾਸ਼ ਕਰਨਾ ਵਾ, ਕਿਵੇਂ ਨਹੀਂ ਕਰਨਾ। ਕਸਟੋਡੀਅਨ ਕੀ ਹੁੰਦਾ ਬਈ? ਗੁਰੂ ਗ੍ਰੰਥ ਸਾਹਿਬ ਸਾਡੇ ਮਾਲਕ ਆ ਤੇ ਅਸੀਂ ਗੁਰੂ ਦੇ ਕਿਵੇਂ ਮਾਲਕ ਹੋ ਜਾਵਾਂਗੇ? ਗੁਰੂ ਗ੍ਰੰਥ ਸਾਹਿਬ ਦੋ ਜਹਾਨਾਂ ਦੇ ਵਾਲੀ ਆ, ਇਹਨਾਂ ਨੂੰ ਧਾਰਮਿਕ ਬੋਲੀ ਦਾ ਵੀ ਨਹੀਂ ਪਤਾ ਹੈਗਾ। ਤੋ ਇਸ ਕਰਕੇ ਅੱਜ ਵੀ ਇਹ ਨੁਮਾਇੰਦਾ ਇਕੱਠ ਨੇ ਇਸ ਗੱਲ ਤੇ ਵਾਰ ਵਾਰ ਜੋੜ ਦਿੱਤਾ, ਠੀਕ ਆ, ਸੇਵਾਦਾਰੀ ਹੁੰਦੀ ਆ। ਜੇ ਕਿਸੇ ਕਮੇਟੀ ਨੇ ਗੁਰੂ ਸਾਹਿਬ ਦਾ ਸਰੂਪ ਰੱਖਿਆ ਵਾ ਗੁਰਦੁਆਰੇ ਆ ਘਰਾਂ ਚ, ਉਹਨਾਂ ਦੀ ਸੇਵਾਦਾਰੀ ਆ। ਤੇ ਸੇਵਾਦਾਰੀ ਦੇ ਵਿੱਚ ਪੰਥਕ ਪਹਿਰੇਦਾਰੀ ਆ। ਮੈਂ ਤੇ ਪਹਿਲੇ ਦਿਨ ਤੋਂ ਕਹਿੰਦਾ ਪੰਥਕ ਪਹਿਰੇਦਾਰੀ ਚਾਹੀਦੀ ਆ, ਸਿੰਘ ਚਾਹੀਦੇ ਚੜ੍ਹਦੀ ਕਲਾ ਵਾਲੇ, ਤਾਂ ਕੋਈ ਘਟਨਾ ਹੀ ਨਾ ਆਵੇ। ਪਰ ਸਰਕਾਰ ਇਹ ਦੱਸੇ 2022 ਦੇ ਇਹਨਾਂ ਦੀ ਸਰਕਾਰ ਵੇਲੇ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਬੰਦਾ, ਉਹਦੀ ਪਛਾਣ ਜਨਤਕ ਕਿਉਂ ਨਹੀਂ ਕੀਤੀ? ਕਰੋ ਉਹਦੀ ਜਨਤਕ, ਕੌਣ ਇਹ ਬੰਦਾ, ਕਿੱਥੋਂ ਆਇਆ ਜਿਹਨੇ ਇੰਨੀ ਹਿਮਾਕਤ ਕੀਤੀ? ਤੋ ਸਰਕਾਰਾਂ ਨੂੰ ਜਦੋਂ ਕੋਈ ਕਾਨੂੰਨ ਲਿਆਉਣਾ ਨਾ ਤੇ ਪੰਥ ਨੂੰ ਭਰੋਸੇ 'ਚ ਰੱਖਣਾ ਚਾਹੀਦਾ। ਇਹਨਾਂ ਨੂੰ ਨਹੀਂ ਪਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਕੀ ਆ? ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਕਾਰ ਦੱਸੇ ਵੀ ਬਾਈਪਾਸ ਕਿਉਂ ਕੀਤਾ? ਅਕਾਲ ਤਖ਼ਤ ਸਾਹਿਬ ਨੂੰ ਇਹ ਕਾਨੂੰਨ ਦਾ ਮਸੌਦਾ ਭੇਜਿਆ? ਜੇ ਨਹੀਂ ਭੇਜਿਆ ਤੇ ਕਿਉਂ ਨਹੀਂ ਭੇਜਿਆ? ਇਹਨਾਂ ਦੀ ਮਨਸ਼ਾ ਕੀ ਆ? ਲੋਕ ਕੇ ਪੰਥ ਕੁਛ ਪ੍ਰਵਾਹ ਨਹੀਂ ਕਰੂ।
1: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring, sirf ek na hi nahi, sachi Best Bargain hai.
3: Best Bargain te milde ne brand name carpets, hardwood, vinyl ate laminate floors, bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, Best Bargain to behtar koi nahi.
2: We also service hotels, motels, banquets and high rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and they have 4 offices in Canada and 12 in India. I know Mr. Kheran personally. I have also gone to their office and I have also met clients. I feel that they believe in quality and they are dedicated to providing competent services to their clients.
8: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
9: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾ ਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਇਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
10: क्या लगा था तुझे मेरे खिलाफ गवाही देके
11: तू बच जाएगी?
10: क्या कोई नहीं आएगा तुझे बचाने के लिए?
12: वाह मेरे हीरो, आते ही कर दिया गुंडों को जीरो।
10: मेरे 2-3 आदमियों को मार के खुद को तू शेर समझ रहा है?
11: अरे पूरी फौज पड़ी है तीर से लड़ने के लिए,
10: तो भेज अपनी फौज, अब तू ही आ जा।
11: अरे ऐसा तू क्या खाता है यार, इतनी ताकत कहां से लाता है?
10: मेरा भरोसेमंद साथी X+ Gold Capsule। जो देता है मुझे घोड़े की जैसी चुस्ती फुर्ती और ताकत और साथ में बढ़ाता है मेरा स्टैमिना।
13: Gig Express ਚੁਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੌਂਟਰੀਅਲ ਟ੍ਰਿਪ। ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 ਗਿਗ ਐਕਸਪ੍ਰੈਸ।
14: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-99। ਸਤਿ ਸ਼੍ਰੀ ਅਕਾਲ ਜੀ।
13: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
15: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
16: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
17: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
18: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
13: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lane layi ajj hi call karo. Sarai Trucking 905-794-8837 905-794-8837 Sarai

0: ओपनली स्टेटमेंट दिता है कि जो काम या जो फंक्शनिंग मैं आप विच करना चाहता सी या जिहड़ी मेरी विजन है ਉਹ ਇੱਥੇ ਨਹੀਂ ਰਲ ਰਹੀ ਮੈਨੂੰ ਉਸ ਤਰੀਕੇ ਦੀ ਰਿਸਪੈਕਟ ਤੇ ਰੈਵਰੈਂਸ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਬੀਜੇਪੀ ਜੁਆਇਨ ਕਰ ਰਿਹਾ
1: ਆਮ ਆਦਮੀ ਪਾਰਟੀ ਅੱਜ ਪੂਰੀ ਤਰੀਕੇ ਸੇ ਆਪਣੇ ਸਿਧਾਂਤੋਂ ਸੇ ਆਪਣੇ ਮੂਲਿਓ ਸੇ ਆਪਣੇ ਕੋਰ ਮੋਰਲ ਔਰ ਵੈਲਿਊ ਸੇ ਭਟਕ ਚੁੱਕੀ ਹੈ
2: ਮੈਂ ਇਹ ਸਮਝ ਸਕਦਾ ਵੀ ਇੱਕ ਛੋਟੀ ਦੁਕਾਨ ਤੋਂ ਇੱਕ ਵੱਡੇ ਸ਼ੋਰੂਮ 'ਚ ਚਲੇ ਗਏ ਗਲਤ ਹੈ ਇਹਨਾਂ ਦੀ ਬੈਕਗ੍ਰਾਊਂਡ ਜਾਣਦਾ ਜਿੰਨਾ ਕੁ ਮਿਸਯੂਜ਼ ਆਮ ਆਦਮੀ ਪਾਰਟੀ ਏਜੰਸੀਜ਼ ਦਾ ਕਰਦੀ ਉਦੋਂ ਕਿਤੇ ਵੱਧ ਬੀਜੇਪੀ ਕਰਦੀ ਹੈ
0: ਐਡਵੋਕੇਟ ਐਚ ਐਸ ਫੂਲ

0: ਨੂੰ ਵੀ ਵੇਖਦੇ ਹਾਂ ਉਹ ਵੀ ਬੀਜੇਪੀ ਜੁਆਇਨ ਕਰ ਰਹੇ ਨੇ। ਬੀਜੇਪੀ ਵੱਲ ਜੁਆਇਨਿੰਗ ਇੰਨੀ ਬਹੁਤਾਤ ਵਿੱਚ ਇੰਨੀ ਬਹੁਮਤ ਵਿੱਚ ਕਿਉਂ ਹੋ ਰਹੀ ਹੈ ਕਿ ਕਦੇ ਗਾਂਹ ਜਾ ਕੇ ਤੁਹਾਨੂੰ ਜੇ ਇਹੋ ਜਿਹਾ ਕੁਛ ਆਫਰ ਆਉਂਦਾ ਹੈ ਜਾਂ
1: ਦੇਖੋ ਭਗਵੰਤ ਮਾਨ ਹੋਵੇ ਚਾਹੇ ਸੁਖਬੀਰ ਬਾਦਲ ਹੋਵੇ ਚਾਹੇ ਪ੍ਰਗਟ ਸਿੰਘ ਹੋਵੇ ਚਾਹੇ ਰਾਜਾ ਵੜਿੰਗ ਹੋਵੇ ਇਹ ਮੈਟਰ ਨਹੀਂ ਕਰਦਾ, ਮੈਟਰ ਕਰਦਾ ਪੰਜਾਬ ਦੇ ਇਸ਼ੂਜ਼।
0: ਤੁਸੀਂ ਆਪਣੇ ਪਾਰਟੀ ਮੈਂਬਰਸ ਜਿਵੇਂ ਸੁਖਪਾਲ ਸਿੰਘ ਖਹਿੜਾ ਰਾਜਾ ਵੜਿੰਗ ਹੁਣਾਂ ਨੂੰ ਕਦੇ ਕਹਿੰਦੇ ਹੋ ਵੀ ਇੱਦਾਂ ਤੁਸੀਂ ਨਾ ਐਕਟ ਕਰਿਆ ਕਰੋ ਜੇ ਕੋਈ ਹੋਰ ਕਰ ਰਿਹਾ? ਐਟਲੀਸਟ
1: 3 ਕਰੋੜ ਲੋਕਾਂ ਦੇ ਪ੍ਰਤੀ ਫੈਸਲੇ ਲੈਣੇ ਆ, ਤੁਸੀਂ ਲੋਕਾਂ ਨੂੰ ਜੋਕ ਸੁਣਾ ਕੇ ਉਹਨਾਂ ਦਾ ਢਿੱਡ ਨਹੀਂ ਭਰ ਸਕਦੇ। ਅੱਜ ਲਾਅ ਐਂਡ ਆਰਡਰ ਕਿੱਥੇ ਖੜਾ ਹੈਗਾ, ਅੱਜ ਸਾਡਾ ਐਗਰੀਕਲਚਰ ਸਿਸਟਮ ਕਿੱਥੇ ਖੜਾ ਹੈਗਾ?
0: ਪਰ ਜਿੱਦਾਂ ਪੰਜਾਬ ਦੀ ਪਾਰਟੀਆਂ ਦੀ ਚੋਣ ਹਿਟ ਐਂਡ ਟ੍ਰਾਇਲ ਮੈਥਡਸ ਤੇ ਹੋ ਰਹੀ ਹੈ ਹੁਣ ਵੀ, ਜੇ ਇਹ ਪਾਰਟੀ ਵੱਲੋਂ ਸਾਨੂੰ ਨਹੀਂ ਰਿਕਵਰੀ ਹੋਈ ਆਪਾਂ ਇਹਨੂੰ ਪਾ ਦਿੰਦੇ ਹਾਂ ਵੋਟ, ਇਧਰੋਂ ਰਿਕਵਰੀ ਨਹੀਂ ਹੋਈ ਇਧਰੋਂ ਵੋਟ ਪਾ ਦਿੰਦੇ,
1: ਹੁਣ ਆਹ ਜਿਹੜੇ ਛੱਡ ਕੇ ਗਏ ਆ ਇਹ ਕੋਈ ਵਿਚਾਰਧਾਰਾ ਵਾਲੀ ਗੱਲ ਤਾਂ ਹੈ ਨਹੀਂ।
0: ਪਿੱਛੇ ਜੇ ਮੂਵੀ ਔਰ ਦੀ ਰਿਲੀਜ਼ਿੰਗ ਦੀ ਗੱਲ ਆਈ ਹੈ ਲਾਰੈਂਸ
1: ਨਹੀਂ, ਬੇਸਿਕਲੀ ਦੇਖੋ ਇਹ ਤਾਂ ਦੇਖੋ ਜਿਹੜੀ ਡੀਪ ਸਟੇਟ ਹੈਗੀ ਆ ਜਾਂ ਸਟੇਟ ਹੈਗੀ ਆ ਉਹਨੂੰ ਇਹ ਗੱਲ ਨੂੰ ਸਮਝ
0: ਕਿਉਂ ਗਲੋਰੀਫਾਈ ਕਰਨ ਲੱਗੇ ਗੈਂਗਸਟਰਸ ਦੀ ਸਟੋਰੀਜ਼ ਨੂੰ?
1: ਨਹੀਂ ਬਿਲਕੁਲ ਨਹੀਂ ਗਲੋਰੀਫਾਈ ਕਰਨਾ ਚਾਹੀਦਾ। ਅੱਛਾ ਹੁੰਦਾ ਕੀ ਆ, ਯੰਗਸਟਰ ਜਿਹੜਾ ਬੱਚਾ ਹੈਗਾ ਉਹ ਕਿਤੇ ਨਾ ਕਿਤੇ ਦੇਖਦਾ ਹੈਗਾ ਵੀ ਜਦੋਂ ਇਹਦਾ ਇੰਨਾ ਟੌਰ ਟੱਪਾ। ਦੇਖੋ
0: ਪੰਜਾਬ 95 ਵੀ ਤਾਂ ਕਰ ਸਕਦੇ ਸੀ ਰਿਲੀਜ਼। ਸੁਖਬੀਰ ਸਿੰਘ ਬਾਦਲ ਤੁਹਾਨੂੰ ਪੋਲਿਟਿਕਸ 'ਚ ਕਿਵੇਂ ਲੈ ਕੇ ਆਉਂਦੇ ਨੇ, ਤੁਹਾਡੀ ਫਸਟ ਇੰਟਰੈਕਸ਼ਨ ਕਿਵੇਂ ਦੀ ਸੀਗੀ, ਉਹਨਾਂ ਨੇ ਤੁਹਾਨੂੰ ਕਿੱਦਾਂ?
1: ਨਹੀਂ ਮੈਂ ਤਾਂ ਬੀਇੰਗ ਡਾਇਰੈਕਟਰ ਸਪੋਰਟਸ ਸੀਗਾ, ਡਾਇਰੈਕਟਰ ਸਪੋਰਟਸ ਸੀ, ਹੀ ਵਾਸ ਮਾਈ ਸਪੋਰਟਸ ਮਿਨਿਸਟਰ, ਸੋ ਹੀ ਨੈਵਰ ਇੰਟਰਫੇਅਰ ਟੂ ਮਾਈ ਵਰਕ। ਸੁਖਬੀਰ ਬਾਦਲ ਨੇ ਮੈਨੂੰ ਲੈ ਕੇ ਆਉਂਦਾ ਸੀ, ਬਟ ਜਦੋਂ ਮੇਰੇ ਹਲਕੇ ਦੀ ਜਦੋਂ ਮੰਨ ਲਓ ਗੱਲ ਆਈ, ਅੱਛਾ ਉਹਦੇ 'ਚ ਕੁਛ ਹੋਰ ਇਸ਼ੂ ਵੀ ਸੀਗੇ, ਬਟ ਜਦੋਂ ਇਹ ਗੱਲ ਆਈ ਕਿ ਇੱਥੇ ਵੇਸਟ ਮੈਨੇਜਮੈਂਟ ਦਾ ਪਲਾਂਟ ਲੱਗਣਾ, ਅਤੇ ਜਦੋਂ ਮੈਂ ਉਹਦੇ ਬਾਰੇ ਸਟੱਡੀ ਕੀਤਾ ਵਿਚ ਵਾਜ਼ ਵੈਰੀ ਡੇਂਜਰਸ ਫਾਰ ਦਾ ਲੋਕਲ ਪੀਪਲ। ਫਿਰ
0: ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਕਰਨ,
0: ਹਾਵ ਯੂ?
1: ਆਲ ਗੁੱਡ,
0: ਥੈਂਕ ਯੂ ਸੋ ਮਚ ਤੁਸੀਂ ਟਾਈਮ ਦੇ ਰਹੇ ਹੋ। ਜਦੋਂ ਮੈਂ ਆਈ ਤਾਂ ਤੁਹਾਨੂੰ ਪਹਿਲਾਂ ਹੀ ਆਲਰੇਡੀ ਸਾਡੇ ਵਰਗੇ ਸਾਡੇ ਸਾਥੀ ਘੇਰ ਕੇ ਬੈਠੇ ਹੋਏ ਸੀਗੇ ਟੂ ਆਸਕ ਅਬਾਊਟ ਦਾ ਸਰਟਨ ਜਿਹੜਾ ਹੋਇਆ ਅੱਜ। ਆਲਦੋ ਮੈਂ ਪਹਿਲਾਂ ਹੀ ਦੱਸ ਕੇ ਹਟੀ ਹਾਂ ਮੈਂ ਮੁੱਦਿਆਂ ਬਾਰੇ ਡਿਸਕਸ ਥੋੜ੍ਹਾ ਕਰਕੇ ਵੀ ਨਹੀਂ ਕਰਦੀ, ਬਟ ਫਿਰ ਵੀ ਮੈਂ ਤੁਹਾਡਾ ਇਹਦੇ 'ਤੇ ਟੇਕ ਜ਼ਰੂਰ ਲੈਣਾ ਚਾਹੂੰਗੀ। ਜਦੋਂ ਅਸੀਂ ਵੇਖ ਰਹੇ ਹਾਂ ਕਿ ਆਪ ਦੇ ਕੁਛ ਦਿੱਗਜ ਅਤੇ ਮਕਬੂਲ ਜਿਹੜੇ ਮੈਂਬਰਸ ਨੇ ਉਹ ਬੀਜੇਪੀ ਜੁਆਇਨ ਕਰਦੇ ਨੇ, ਵੋਟ ਡੂ ਯੂ ਹੈਵ ਟੂ ਸੇ ਔਨ ਦਿਸ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਹੋ ਸਕਦਾ ਅਤੇ ਇਹਦੇ ਪਿੱਛੇ ਕਿਹੜੀ ਰੀਜ਼ਨਿੰਗ ਉਹਨਾਂ ਨੂੰ ਲਾਲਚ ਆਇਆ ਹੋਊਗਾ? ਪ੍ਰੋਬੇਬਲੀ ਜਿਵੇਂ ਰਾਘਵ ਚੱਡਾ ਨੇ ਤਾਂ ਬਹੁਤ ਓਪਨਲੀ ਸਟੇਟਮੈਂਟ ਦਿੱਤਾ ਹੈ ਕਿ ਜੋ ਕੰਮ ਜਾਂ ਜੋ ਫੰਕਸ਼ਨਿੰਗ ਮੈਂ ਆਪ ਵਿੱਚ ਕਰਨਾ ਚਾਹੁੰਦਾ ਸੀ ਜਾਂ ਜਿਹੜੀ ਮੇਰੀ ਵਿਜ਼ਨ ਹੈ ਉਹ ਇੱਥੇ ਨਹੀਂ ਰਲ ਰਹੀ, ਮੈਨੂੰ ਉਸ ਤਰੀਕੇ ਦੀ ਰਿਸਪੈਕਟ ਅਤੇ ਰੈਵਰੈਂਸ ਨਹੀਂ ਮਿਲ ਰਿਹਾ, ਇਸ ਕਰਕੇ ਮੈਂ ਬੀਜੇਪੀ ਜੁਆਇਨ ਕਰ ਰਿਹਾ। ਅਸੀਂ ਐਡਵੋਕੇਟ HS ਫੂਲਕਾ ਨੂੰ ਵੀ ਵੇਖਦੇ ਹਾਂ, ਉਹ ਵੀ ਬੀਜੇਪੀ ਜੁਆਇਨ ਕਰ ਰਹੇ ਨੇ। ਬੀਜੇਪੀ ਵੱਲ ਜੁਆਇਨਿੰਗ ਇੰਨੀ ਬਹੁਤਾਤ ਵਿੱਚ ਇੰਨੀ ਬਹੁਮਤ ਵਿੱਚ ਕਿਉਂ ਹੋ ਰਹੀ ਹੈ?
1: ਦੇਖੋ ਇੱਕ ਤਾਂ ਦੋ ਚੀਜ਼ਾਂ ਹੈਗੀਆਂ, ਇੱਕ ਤਾਂ ਜਿੰਨਾ ਕੁ ਮਿਸਯੂਜ਼ ਆਮ ਆਦਮੀ ਪਾਰਟੀ ਏਜੰਸੀਜ਼ ਦਾ ਕਰਦੀ ਉਦੋਂ ਕਿਤੇ ਵੱਧ ਬੀਜੇਪੀ ਕਰਦੀ ਹੈਗੀ। ਵੈਸੇ ਉਹ ਇਹਨਾਂ ਦੀ ਬੀ ਟੀਮ ਹੀ ਆ, ਤੁਹਾਨੂੰ ਯਾਦ ਹੋਣਾ ਵੀ ਜਦੋਂ ਕਿਸਾਨੀ ਅੰਦੋਲਨ ਹੋਇਆ ਤਾਂ ਬੀਜੇਪੀ ਨੂੰ ਬਿਲਕੁਲ ਤਕਲੀਫ ਦੇ ਸੀਗਾ, ਉਹਨਾਂ ਨੂੰ ਪਤਾ ਸੀ ਵੀ ਪੰਜਾਬ ਦਾ ਵਿੱਚ ਸਾਡਾ ਕੁਛ ਨਹੀਂ ਆ ਪੰਜਾਬ 'ਚ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ, ਉਹਨਾਂ ਦੀ ਬੀ ਟੀਮ ਹੈਗੀ ਆ, ਉਹਦੇ 'ਚੋਂ ਹੀ ਰਾਜ ਸਭਾ ਦੇ ਮੈਂਬਰ ਗਏ। ਮੈਂ ਇਸ ਕਰਕੇ ਇਹਨੂੰ ਬਹੁਤ ਵੱਡੀ ਗੱਲ ਨਹੀਂ ਮੰਨਦਾ, ਕਿਉਂਕਿ ਜਦੋਂ ਪੰਜਾਬ ਬਾਰੇ ਤੁਸੀਂ ਗੱਲ ਹੀ ਨਹੀਂ ਕਰਨੀ, ਜਿਹੜੇ ਜਿਹੜੇ ਵੀ ਹਾਊਸ ਦੇ ਤੁਸੀਂ ਮੈਂਬਰ ਹੋ, ਫਿਰ ਮੈਨੂੰ ਲੱਗਦਾ ਤੁਸੀਂ ਹੈਗੇ ਚਾਹੇ ਨਾ ਹੈਗੇ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਐਟਲੀਸਟ ਜਦੋਂ ਪੰਜਾਬ ਦੀ ਮੁੱਦਿਆਂ ਦੀ ਗੱਲ ਹੀ ਨਹੀਂ ਹੋਣੀ। ਅਤੇ ਇਹਨਾਂ ਨੇ ਸਿਵਾਏ ਇੱਕ ਬਿਕਰਮਜੀਤ ਸਾਹਨੀ ਤੋਂ ਤਾਂ ਇੱਕ ਬਾਬਾ ਸੀਚੇਵਾਲ ਤੋਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਪੰਜਾਬ ਦੀ ਗੱਲ ਕੀਤੀ ਹੋਵੇ। ਸੋ ਇਸ ਕਰਕੇ ਤਾਂ ਜਿੱਦਾਂ ਮੈਂ ਇਹ ਸਮਝ ਸਕਦਾ ਵੀ ਇੱਕ ਛੋਟੀ ਦੁਕਾਨ ਤੋਂ ਇੱਕ ਵੱਡੇ ਸ਼ੋਰੂਮ 'ਚ ਚਲੇ ਗਏ ਗਲਤ ਹੀ ਨਹੀਂ ਹੈ, ਕਿਉਂਕਿ ਇਹ ਕਰਨੀ ਹੁੰਦੀ ਹੈ, ਇੱਕ ਪਰਚੇਜ਼ ਕਰਨੀ ਹੁੰਦੀ ਆ, ਤੋ ਸਭ ਨੂੰ ਪੰਜਾਬ ਦੇ ਵਿੱਚ ਪਤਾ ਕਿਹਨੇ ਪਰਚੇਜ਼ ਕੀਤੀ ਆ ਕਿਹਨੇ ਅਰਨ ਕੀਤੀ ਹੈਗੀ। ਸੋ ਇਸ ਕਰਕੇ ਪੰਜਾਬ ਦੇ ਸੰਦਰਭ ਤੋਂ ਮੈਂ ਇਹਨੂੰ ਕੋਈ ਬਹੁਤ ਵੱਡਾ ਉਹ ਨਹੀਂ ਇਸ਼ੂ ਨਹੀਂ।
0: ਤੁਸੀਂ ਸਰਪ੍ਰਾਈਜ਼ ਨਹੀਂ ਹੋਏ ਜਦੋਂ ਤੁਸੀਂ ਵੇਖਿਆ?
1: ਨਹੀਂ ਮੈਨੂੰ, ਮੈਂ ਤਾਂ ਕਿਉਂਕਿ ਇਹਨਾਂ ਦੀ ਬੈਕਗ੍ਰਾਊਂਡ ਜਾਣਦਾ, ਕਿਉਂਕਿ ਮੈਨੂੰ ਕਦੀ ਵੀ ਬਹੁਤ ਜ਼ਿਆਦਾ ਟੈਂਪਟੇਸ਼ਨ ਕਿਸੇ ਚੀਜ਼ ਦੀ ਹੁੰਦੀ ਨਹੀਂ ਹੈ, ਕਿਉਂਕਿ ਜਦੋਂ ਕਿਸੇ ਬਾਰੇ ਪਤਾ ਆ ਉਹ ਸਮੇਂ ਸਮੇਂ 'ਤੇ ਕੋਈ ਚਲਾਕੀ ਕਰੇ, ਕੋਈ ਸਮੇਂ ਸਮੇਂ 'ਤੇ ਲੋਕਾਂ ਨੂੰ ਇਹੋ ਜਿਹਾ ਪ੍ਰਭਾਵ ਛੱਡੇ, ਪਰ ਮੈਨੂੰ ਉਸ ਗੱਲ ਦੀ ਜਿਹਦੀ ਸਮਝ ਹੈਗੀ ਆ ਮੈਨੂੰ ਉਹਦੇ 'ਤੇ ਬਹੁਤੀ ਟੈਂਪਟੇਸ਼ਨ ਹੁੰਦੀ ਨਹੀਂ।
0: ਰਾਈਟ, ਅਸੀਂ ਪਹਿਲਾਂ ਵੀ ਬਹੁਤ ਵੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਅੱਡ ਅੱਡ ਪਾਰਟੀਆਂ ਤੋਂ ਸੀਗੇ ਉਹ ਕਿੱਦਾਂ ਇੱਕ ਪਰਟੀਕੁਲਰ ਪਾਰਟੀ ਬੀਜੇਪੀ ਇਨ ਕੁਐਸਚਨ ਇਸ ਕੰਟੈਕਸਟ ਵਿੱਚ ਉਹਨੂੰ ਨਿੰਦਦੇ ਨੇ, ਉਹਦੇ ਨਾਲ ਰਿਲੇਟ ਨਹੀਂ ਕਰਦੇ, ਬਟ ਇਵੈਂਚੁਅਲੀ ਉਹਨੂੰ ਜੁਆਇਨ ਕਰ ਲੈਂਦੇ ਨੇ, ਹੈ ਨਾ? ਕਿ ਕਦੇ ਗਾਂਹ ਜਾ ਕੇ ਤੁਹਾਨੂੰ ਜੇ ਇਹੋ ਜਿਹਾ ਕੁਛ ਆਫਰ ਆਉਂਦਾ ਹੈ ਜਾਂ?
1: ਦੇਖੋ ਮੇਰੇ ਲਈ ਪੰਜਾਬ ਜਿਹੜਾ ਆ ਉਹ ਸਭ ਤੋਂ ਇੰਪੋਰਟੈਂਟ,